0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
2: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
2: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
2: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

ਹੁਣ ਸਾਡੀਆਂ ਰੇਡੀਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ, ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674 ਪ੍ਰੋਗਰਾਮ ਹਾਂਜੀ ਮੈਲਬਨ, ਮੈਂ ਰਣਜੋਤ ਸਿੰਘ ਇੱਕ ਵਾਰੀ ਫਿਰ ਤੋਂ ਹਾਜ਼ਰ ਹਾਂ। ਅੱਜ 11 ਤਰੀਕ ਹੈ ਮਈ ਦਾ ਮਹੀਨਾ ਅਤੇ ਅੱਜ ਸੋਮਵਾਰ ਦਾ ਦਿਨ, ਹਫ਼ਤੇ ਦੀ ਸ਼ੁਰੂਆਤ। ਗਾਣਾ ਤੁਸੀਂ ਸੁਣ ਰਹੇ ਸੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਸਤਿੰਦਰ ਸਰਤਾਜ ਜਿਹੜੇ ਕਿ ਮੈਲਬਨ ਦੇ ਵਿੱਚ 16 ਅਤੇ 17 ਤਰੀਕ ਨੂੰ ਪਰਫੋਰਮ ਕਰ ਰਹੇ ਨੇ। ਸੋ 16 ਤਰੀਕ ਵਾਲਾ ਸੋਲਡ ਆਊਟ ਹੋ ਚੁੱਕਾ ਰੋਡ ਲੇਵਰ ਅਰੀਨਾ ਦੇ ਵਿੱਚ, ਅਤੇ ਹੁਣ ਸ਼ੋਅ ਇੱਕ ਇਹਨਾਂ ਦਾ 17 ਤਰੀਕ ਨੂੰ, ਜਿਹਦੀਆਂ ਕਿ ਟਿਕਟਾਂ ਤੁਸੀਂ ਲੈ ਸਕਦੇ ਹੋ। ਇਸ ਟਾਈਮ ਦੇ ਉੱਤੇ ਡਿਸਕਾਊਂਟ ਦੇ ਉੱਤੇ ਟਿਕਟਾਂ ਚੱਲ ਰਹੀਆਂ ਨੇ, ਅਤੇ ਜੇਕਰ ਇਹ ਦੋਵੇਂ ਸ਼ੋਅ ਭਰਦੇ ਨੇ ਤਾਂ ਮੈਲਬਨ ਦੇ ਵਿੱਚ ਇੱਕ ਆਸਟ੍ਰੇਲੀਆ ਦੇ ਵਿੱਚ ਹੀ ਇੱਕ ਨਵਾਂ ਇਤਿਹਾਸ ਸਿਰਜ ਕੇ ਇਹ ਜਾਣਗੇ। ਸੋ ਇਸੇ ਵੀਕੈਂਡ ਦੇ ਉੱਤੇ, ਸੋ ਜੇਕਰ ਤੁਸੀਂ ਟਿਕਟਾਂ ਨਹੀਂ ਲਈਆਂ ਤਾਂ ਟਿਕਟਾਂ ਦੀ ਤੁਸੀਂ ਪੁੱਛਣ ਕਰ ਸਕਦੇ ਹੋ। ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ, ਕੁਛ ਹੋਰ ਵੀ ਫਿਲਮਾਂ ਜਾਣਕਾਰੀ ਤੁਹਾਡੇ ਨਾਲ ਕਰਦੇ ਰਹਾਂਗੇ ਸਾਂਝੀ। ਪਰ ਫਿਲਹਾਲ ਪ੍ਰੋਗਰਾਮ ਹਾਂਜੀ ਮੈਲਬਨ ਦੇ ਵਿੱਚ ਆਪਾਂ ਪ੍ਰੋਗਰਾਮ ਨੂੰ ਅੱਗੇ ਤੋਰਦੇ। ਮੇਰੇ ਨਾਲ ਨੇ ਜਸਪ੍ਰੀਤ।
4: ਹਾਂਜੀ, ਇੱਕ ਵਾਰੀ ਮੇਰੇ ਵੱਲੋਂ ਵੀ ਯਾਨੀ ਯਸ਼ਪ੍ਰੀਤ ਵੱਲੋਂ ਵੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ, ਆਦਾਬ। ਉਮੀਦ ਕਰਦੀ ਹਾਂ ਤੁਹਾਡਾ ਵੀਕਐਂਡ ਬਹੁਤ ਸੋਹਣਾ ਰਿਹਾ ਹੋਣਾ, ਕੁਛ ਖਾਸ ਰਿਹਾ ਹੋਣਾ, ਕਿਉਂਕਿ ਖਾਸ ਹੋਵੇ ਕਿਉਂ ਨਾ, ਆਪਾਂ ਉਸ ਇਨਸਾਨ ਨੂੰ ਸਾਰਿਆਂ ਨੇ ਸੈਲੀਬ੍ਰੇਟ ਕੀਤਾ ਜਿਹਦੇ ਬਿਨਾਂ ਕਹਿ ਲਓ ਜ਼ਿੰਦਗੀ ਦਾ ਮਕਸਦ ਹੀ ਕੋਈ ਨਹੀਂ, ਜ਼ਿੰਦਗੀ ਦਾ ਕੋਈ ਮਤਲਬ ਹੀ ਨਹੀਂ। ਹਾਂਜੀ, ਆਪਾਂ ਸਾਰਿਆਂ ਨੇ ਮਾਵਾਂ ਨੂੰ ਸੈਲੀਬ੍ਰੇਟ ਕੀਤਾ, ਮਦਰਸ ਡੇ ਮਨਾਇਆ, ਅਤੇ ਆਹੀ ਕੁਛ ਹੈ ਵੀਕਐਂਡ ਦੇ ਵਿੱਚ। ਅਤੇ ਕਿਸੇ ਨੇ ਸੱਚ ਹੀ ਕਿਹਾ ਕਿ ਜੇ ਰੱਬ ਹਰ ਜਗ੍ਹਾ ਪਹੁੰਚ ਨਹੀਂ ਸਕਦਾ ਸੀ ਤਾਂ ਉਹਨੇ ਮਾਂ ਬਣਾਈ, ਅਤੇ ਮਾਂ ਦੇ ਦਿਨ ਨੂੰ ਆਪਾਂ ਸੈਲੀਬ੍ਰੇਟ ਕੀਤਾ। ਅਤੇ ਆਓ ਕਰਦੇ ਹਾਂ ਹੁਣ ਮੰਡੇ ਦੀ ਸ਼ੁਰੂਆਤ ਹਾਂਜੀ ਮੈਲਬਨ ਦੀ। ਤੁਹਾਡਾ ਕਿਵੇਂ ਰਿਹਾ, ਤੁਸੀਂ ਕੀ ਕੀਤਾ ਮਦਰਸ ਡੇ 'ਤੇ?
3: ਬਹੁਤ ਸਾਫ਼ ਸਫਾਈਆਂ ਕੀਤੀਆਂ ਜੀ, ਘਰੇ ਰਹੇ, ਉਹੀ ਰੂਟੀਨ ਦੇ ਕੰਮ, ਖਾਸ ਨਹੀਂ। ਪਰ ਹਾਂ, ਆਸ ਪਾਸ ਜਾਂ ਘਰ ਦੇ ਵਿੱਚ ਬੱਚਿਆਂ ਦੇ ਕਰਕੇ ਖਾਸ ਤੌਰ ਦੇ ਉੱਤੇ ਉਹ ਮਾਹੌਲ ਜਿਹਾ ਤੇ ਜ਼ਰੂਰ ਬਣੀ ਜਾਂਦਾ ਵਾ। ਸੋ ਬੱਚਿਆਂ ਦੀਆਂ ਨਿੱਕੀਆਂ ਨਿੱਕੀਆਂ ਚੀਜ਼ਾਂ, ਛੋਟੀਆਂ ਛੋਟੀਆਂ ਜਿਹੜੀਆਂ ਲਿਆਉਂਦੇ ਨੇ ਜਾਂ ਬਣਾਉਂਦੇ ਨੇ, ਉਹ ਸਾਰੀਆਂ ਫਿਰ ਉਹ ਇੱਕ ਤਰ੍ਹਾਂ ਨਾਲ ਤੁਹਾਨੂੰ ਵੀ ਉਸ ਰੰਗ ਦੇ ਵਿੱਚ ਰੰਗ ਤੇ ਜ਼ਰੂਰ ਦਿੰਦੇ ਨੇ।
4: ਬਿਲਕੁਲ ਬਿਲਕੁਲ, ਹਰ ਇੱਕ ਚੀਜ਼ ਭਾਵੇਂ ਕਹਿ ਲਓ ਕੱਲ ਪਰਸੋਂ ਫਰਾਈਡੇ ਤੋਂ ਹੀ ਧੂਮ ਮੱਚੀ ਹੋਈ ਸੀ ਮਦਰਸ ਡੇ ਦੀ, ਸਕੂਲਾਂ ਦੇ ਵਿੱਚ, ਚਾਈਲਡ ਕੇਅਰ ਦੇ ਵਿੱਚ, ਘਰਾਂ ਦੇ ਵਿੱਚ ਵੰਨ ਸਵੰਨੇ ਸੋਹਣੇ ਸੋਹਣੇ ਬੱਚਿਆਂ ਨੇ ਕਾਰਡ ਬਣਾਏ, ਫੁੱਲ ਦਿੱਤੇ, ਬੜਾ ਕੁਛ। ਹੁਣ ਲੇਕਿਨ ਫਿਰ ਵੀ ਤੁਹਾਨੂੰ ਪਤਾ ਮਦਰਸ ਡੇ ਸਿਰਫ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਲਈ, ਕਾਰਡਸ ਲਈ ਜਾਂ ਕੇਕ ਲਈ ਨਹੀਂ ਹੈ, ਇਹਦੇ ਪਿੱਛੇ ਇੱਕ ਬਹੁਤ ਹੀ ਇਮੋਸ਼ਨਲ ਕਹਾਣੀ ਵੀ ਹੈ।
3: ਓਕੇ,
4: ਤੇ ਉਹ ਕਹਾਣੀ ਮੈਂ ਅੱਜ ਸਾਂਝੀ ਕਰਦੀ ਹਾਂ ਤੁਹਾਡੇ ਨਾਲ। ਅਮੈਰੀਕਾ ਦੀ ਇੱਕ ਕੁੜੀ ਸੀਗੀ, ਬੇਟੀ ਸੀਗੀ ਅਮੈਰੀਕਾ ਦੀ, ਉਹਦਾ ਨਾਂ ਸੀਗਾ ਐਨਾ ਜਰਵਿਸ।
3: ਓਕੇ,
4: ਐਨਾ ਜਰਵਿਸ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੀ ਸੀਗੀ, ਤੇ ਉਹਦੀ ਮਾਂ ਜੋ ਸੀਗੀ ਉਹ ਗਰੀਬਾਂ ਦੀ, ਬਹੁਤ ਸਾਰੇ ਲੋਕਾਂ ਦੀ ਮਦਦ ਕਰਦੀ ਸੀ। ਉਹਨਾਂ ਦਾ ਨਾਂ ਸੀਗਾ ਐਨ ਰੀਵਿਸ ਜਰਵਿਸ।
3: ਓਕੇ,
4: ਤੇ ਉਹਨਾਂ ਨੇ ਹਮੇਸ਼ਾ ਸਾਰਿਆਂ ਦੀ ਮਦਦ ਕਰਨੀ, ਲਾਚਾਰਾਂ ਦੀ ਮਦਦ ਕਰਨੀ, ਗਰੀਬਾਂ ਦੀ, ਮਦਰਸ ਦੀ, ਫੈਮਿਲੀਜ਼ ਦੀ, ਹਮੇਸ਼ਾ ਉਹ ਹੈਲਪ ਕਰਦੇ ਸੀਗੇ।
3: ਨੇਕ ਦਿਲ ਸੀ,
4: ਨੇਕ ਦਿਲ ਸੀਗੇ। ਹਾਂਜੀ, ਜਦੋਂ ਉਹਨਾਂ ਦੀ, ਜਦੋਂ ਐਨਾ ਦੀ ਮਾਂ ਦੀ ਡੈਥ ਹੋ ਗਈ ਤੇ ਐਨਾ ਨੇ ਸੋਚਿਆ ਕਿ ਸਿਰਫ ਮੇਰੀ ਮਾਂ ਹੀ ਕਿਉਂ, ਸਾਰੀਆਂ ਮਾਵਾਂ ਨੂੰ ਰੈਸਪੈਕਟ ਮਿਲਣੀ ਚਾਹੀਦੀ ਹੈ, ਸਾਰੀਆਂ ਮਾਵਾਂ ਨੂੰ ਸੈਲੀਬ੍ਰੇਟ ਕਰਨਾ ਚਾਹੀਦਾ, ਉਹਨਾਂ ਦਾ ਇੱਕ ਵੱਖਰਾ ਦਿਨ ਹੋਣਾ ਚਾਹੀਦਾ ਹੈ। ਤੇ ਫਿਰ 1908 ਦੇ ਵਿੱਚ ਇੱਕ ਸਪੈਸ਼ਲ ਮੈਮੋਰੀਅਲ ਰੱਖਿਆ ਗਿਆ, ਤੇ ਧੀਰੇ ਧੀਰੇ ਇਹ ਦਿਨ ਪੂਰੀ ਦੁਨੀਆ ਦੇ ਵਿੱਚ ਮਦਰਸ ਡੇ ਦੇ ਨਾਂ ਤੋਂ ਮਨਾਉਣ ਲੱਗਿਆ ਗਿਆ। ਤੇ 1914 ਦੇ ਵਿੱਚ ਅਮੈਰੀਕਾ ਦੇ ਜਿਹੜੇ ਪ੍ਰੈਸੀਡੈਂਟ ਸੀਗੇ ਵੁਡਰੋ ਵਿਲਸਨ, ਉਹਨਾਂ ਨੇ ਓਫਿਸ਼ੀਅਲੀ ਇਹ ਅਨਾਊਂਸ ਕਰਤਾ ਕਿ ਮੇ ਦਾ ਜਿਹੜਾ ਸੈਕਿੰਡ ਸੰਡੇ ਹੋਏਗਾ ਉਹ ਮਾਵਾਂ ਨੂੰ ਸਮਰਪਿਤ ਹੋਏਗਾ, ਉਸ ਦਿਨ ਨੂੰ ਆਪਾਂ ਮਦਰਸ ਡੇ ਸੈਲੀਬ੍ਰੇਟ ਕਰਨਾ ਹੈ। ਤੇ ਧੀਰੇ ਧੀਰੇ ਹਰ ਕੰਟਰੀ ਦੇ ਵਿੱਚ, ਲਗਭਗ ਮੈਨੂੰ ਲੱਗਦਾ ਦੁਨੀਆ ਦੀ ਹਰ ਕੰਟਰੀ ਦੇ ਵਿੱਚ ਮੇ ਦਾ ਸੈਕਿੰਡ ਸੰਡੇ ਐਜ਼ ਅ ਮਦਰਸ ਡੇ ਸੈਲੀਬ੍ਰੇਟ ਕੀਤਾ ਜਾਂਦਾ ਹੈ। ਤੇ ਸ਼ੁਰੂਆਤ ਕੀਤੀ ਸੀ ਐਨਾ ਜਰਵਿਸ ਨੇ, ਤੇ ਅੱਜ ਆਪਾਂ ਸਾਰੇ ਹੀ ਮਾਵਾਂ ਦਾ ਇਹ ਦਿਨ ਬੜੇ ਚਾਅ ਨਾਲ ਸਮਰਪਿਤ ਕਰਦੇ ਹਾਂ, ਸੈਲੀਬ੍ਰੇਟ ਕਰਦੇ ਹਾਂ, ਉਹਨਾਂ ਦੇ ਨਾਲ ਟਾਈਮ ਸਪੈਂਡ ਕਰਦੇ ਹਾਂ, ਛੋਟੀ ਛੋਟੀ ਖੁਸ਼ੀਆਂ ਹੀ ਕਹਿ ਲਓ, ਸਾਰਾ ਕੁਛ ਹੀ ਆਪਾਂ ਬੜੇ ਬੜੇ ਚਾਅ ਨਾਲ ਮਨਾਉਂਦੇ ਵੀ ਹਾਂ, ਅਤੇ ਆਪਣੇ ਬੱਚੇ ਵੀ ਮਦਰਸ ਡੇ ਬਹੁਤ ਸੋਹਣੇ ਤਰੀਕੇ ਨਾਲ ਸੈਲੀਬ੍ਰੇਟ ਕਰਦੇ ਹਾਂ। ਅਤੇ ਅਸਲ ਦੀ ਜ਼ਿੰਦਗੀ 'ਚ ਗੱਲ ਕਰੀ ਜਾਈਏ ਤਾਂ ਮਾਵਾਂ ਨੂੰ ਇਹ ਸਾਰਾ ਕੁਛ ਨਹੀਂ ਚਾਹੀਦਾ ਹੁੰਦਾ, ਮਾਵਾਂ ਨੂੰ ਚਾਹੀਦਾ ਹੁੰਦਾ ਤੁਸੀਂ ਇੱਕ ਉਹਨਾਂ ਨੂੰ ਫੋਨ ਲਾ ਲਓ, ਹੱਕ ਕਰ ਲਓ, ਹੈ ਨਾ, ਟਾਈਮ ਸਪੈਂਡ ਕਰ ਲਓ, ਜਾਂ ਫਿਰ ਇਹੀ ਕਹਿ ਦੋ ਕਿ ਮੈਂ ਅੱਜ ਖਾਣਾ ਖਾ ਲਿਆ, ਉਹਨਾਂ ਦਾ ਤਾਂ ਮਦਰਸ ਡੇ ਰੋਜ਼ ਮੰਨ ਜਾਣਾ। ਅਤੇ ਧੰਨੇ ਸਾਰੀਆਂ ਮਾਵਾਂ ਅਤੇ ਸਾਰੇ ਬੱਚੇ, ਅਤੇ ਰੋਜ਼ ਮਤਲਬ ਆਪਣੀ ਮਾਂ ਨੂੰ ਇੱਕ ਵਧੀਆ ਜਿਹਾ ਨਾ ਕਹਿ ਦਿਓ, ਕਈ ਵਾਰ ਨਹੀਂ ਹਰ ਰੋਜ਼ ਨਹੀਂ ਪਰ ਵਿੱਚੇ ਵਿੱਚੇ ਕਈ ਵਾਰੀ ਲਵ ਯੂ ਕਹਿ ਦੇਣਾ ਚਾਹੀਦਾ। ਅਤੇ ਉਮੀਦ ਕਰਦੀ ਹਾਂ ਤੁਹਾਡਾ ਸਾਰਿਆਂ ਦਾ ਵੀ ਮਦਰਸ ਡੇ ਬਹੁਤ ਸੋਹਣਾ ਗਿਆ ਹੋਣਾ। ਅਤੇ ਇਸੀ ਲੈ ਦੇ ਵਿੱਚ ਆਪਾਂ ਅੱਜ ਦਾ ਟੋਪਿਕ ਵੀ ਲਿਆਂਦਾ ਕਿ ਕਿਉਂਕਿ ਜਦੋਂ ਇੱਕ ਗੱਲ ਕਰੀਏ ਜੇ ਪੇਰੈਂਟਸ ਆਪਾਂ ਬਣਦੇ, ਜਦੋਂ ਇੱਕ ਬੱਚਾ ਹੁੰਦਾ ਅਤੇ ਨਾ ਸਿਰਫ ਮਾਂ, ਨਾ ਸਿਰਫ ਬੱਚਾ ਬਲਕਿ ਮਾਂ ਅਤੇ ਇੱਕ ਡੈਡੀ ਦਾ ਵੀ ਜਨਮ ਹੁੰਦਾ, ਅਤੇ ਉਸੇ ਦਿਨ ਤੋਂ ਉਹਨਾਂ ਦੀ ਕਹਾਣੀ ਸ਼ੁਰੂ ਹੁੰਦੀ ਹੈ ਹੁਣ ਕੀ ਕਰੀਏ। ਅਤੇ ਆਹੀ ਗੱਲਾਂ ਅੱਜ ਕਰਨੀਆਂ ਆਪਾਂ ਕਿ ਐਜ਼ ਅ ਪੇਰੈਂਟਸ ਜਦੋਂ ਤੁਸੀਂ ਪੇਰੈਂਟਸ ਬਣੇ ਤੁਹਾਡਾ ਕੀ ਐਕਸਪੀਰੀਅੰਸ ਰਿਹਾ, ਤੁਹਾਡੀ ਕੀ ਲਰਨਿੰਗ ਰਹੀ ਅਤੇ ਤੁਸੀਂ ਕੀ ਸਿੱਖਿਆ ਹਰ ਦਿਨ, ਜਾਂ ਕੁਛ ਯੂਨੀਕ ਤੁਹਾਨੂੰ ਪਤਾ ਲੱਗਿਆ ਐਜ਼ ਅ ਪੇਰੈਂਟ ਜਦੋਂ ਤੁਸੀਂ ਪਹਿਲੀ ਵਾਰੀ ਪੇਰੈਂਟ ਬਣੇ। ਕਿਉਂਕਿ ਜਦੋਂ ਪੇਰੈਂਟਸ ਬਣਦੇ ਸਾਰਿਆਂ ਨੂੰ ਕੋਈ ਮੈਨੂਅਲ ਨਹੀਂ ਹੁੰਦਾ, ਭਾਵੇਂ ਤੁਸੀਂ ਗੱਡੀ ਲੈ ਲਓ, ਕੁਛ ਵੀ ਚੀਜ਼ ਤੁਸੀਂ ਨਵੀਂ ਲੈਂਦੇ ਹੋ ਤਾਂ ਉਹਦੇ ਨਾਲ ਇੱਕ ਕਿਤਾਬ ਆਉਂਦੀ ਹੈ। ਲੇਕਿਨ ਜਦੋਂ ਤੁਹਾਡੀ ਲਾਈਫ 'ਚ ਇੱਕ ਬੱਚਾ ਆਉਂਦਾ ਨਾ, ਤੁਹਾਨੂੰ ਹੀ ਤੁਸੀਂ ਹਰ ਦਿਨ ਨਵੀਂ ਚੀਜ਼ ਸਿੱਖਦੇ ਹੋ, ਮਾਂ ਵੀ ਸਿੱਖਦੀ ਹੈ ਪਿਓ ਵੀ ਸਿੱਖਦਾ। ਅਤੇ ਉਹ ਹੀ ਅੱਜ ਜਰਨੀ ਆਪਾਂ ਡਿਸਕਸ ਕਰਨੀ ਹੈ ਕਿ ਐਜ਼ ਅ ਪੇਰੈਂਟਸ ਤੁਸੀਂ ਕੀ ਸਿੱਖਿਆ
3: ਮਾਂ ਪਿਓ ਬਣ ਕੇ।
4: ਮਾਂ ਪਿਓ ਬਣ ਕੇ
3: ਓਕੇ, ਆਈ ਥਿੰਕ ਇਹ ਚਲੋ ਇੰਟਰਸਟਿੰਗ ਹੈ, ਕਿਉਂਕਿ ਕੁਛ ਇੱਕ ਚੀਜ਼ਾਂ ਮੈਨੂੰ ਲੱਗਦਾ ਦੁਨੀਆ 'ਤੇ ਇੱਦਾਂ ਦੀਆਂ ਹੁੰਦੀਆਂ ਜਿਹੜੀਆਂ ਸਿੱਖਣ ਦੀ ਲੋੜ ਨਹੀਂ ਪੈਂਦੀ ਤੁਹਾਨੂੰ, ਜਿੱਦਾਂ ਕਿ ਸਾਹ ਲੈਣਾ ਤੁਹਾਨੂੰ ਸਿੱਖਣਾ ਨਹੀਂ ਪੈਂਦਾ, ਹੈ ਨਾ, ਤੁਹਾਨੂੰ ਕੁਛ ਤੁਹਾਨੂੰ ਭੁੱਖ ਲੱਗੀ ਆ ਤੁਸੀਂ ਦੱਸਣਾ ਵਾ, ਇਹ ਤੁਹਾਨੂੰ ਸਿੱਖਣਾ ਨਹੀਂ ਪੈਂਦਾ, ਹੈ ਨਾ, ਉਹ ਆਪਣੇ ਆਪ ਕੁਦਰਤ ਉਹ ਚੀਜ਼ਾਂ ਤੁਹਾਨੂੰ ਉਸੇ ਤਰੀਕੇ ਦੇ ਨਾਲ ਹੀ ਉਹ ਇਨਬਿਲਡ ਹੀ ਭੇਜਦੀ ਹੈ
4: ਤੁਹਾਨੂੰ,
3: ਜਾਂ ਤੁਸੀਂ ਉਹਨੂੰ ਕੁਛ ਕਹਿ ਲਓ ਵੀ ਬੱਚਾ ਗਰਭ ਦੇ ਵਿੱਚ ਹੀ ਸਿੱਖਦਾ ਵਾ, ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨੂੰ ਤੁਸੀਂ ਕਹਿ ਲਓ, ਪਰ ਹਰ ਇੱਕ ਚੀਜ਼ ਜਿਹੜੀ ਆ ਉਹ, ਜਾਂ ਫਿਰ ਇੱਦਾਂ ਕਹਿ ਲਓ ਕਿ ਜਿਹੜੀਆਂ ਚੀਜ਼ਾਂ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦੀਆਂ ਜ਼ਰੂਰੀ ਨੇ, ਪਿਆਰ ਕਰਨਾ ਕੋਈ ਸਿੱਖਦਾ ਨਹੀਂ ਆ, ਉਹਨੂੰ ਆਉਂਦਾ ਵਾ, ਉਹਨੂੰ ਇੱਕ ਜੰਮ ਦੇ ਬੱਚੇ ਨੂੰ ਹੀ ਪਤਾ ਵਾ ਵੀ ਮੈਂ ਕਿੱਦਾਂ ਟੈਨਸ਼ਨ ਲੈਣੀ ਆ, ਕਿੱਦਾਂ ਆਪਣਾਪਨ ਫੀਲ ਕਰਾਉਣਾ ਵਾ, ਜਾਂ ਫਿਰ ਮਾਂ ਨੂੰ ਮੈਂ ਕਿੱਦਾਂ ਸਪੈਸ਼ਲ ਫੀਲ ਕਰਾਉਣਾ ਉਹਦੇ ਵੱਲ ਵੇਖ ਕੇ, ਉਹਨੂੰ ਛੋਟੇ ਛੋਟੇ ਗੈਸਟ ਦੇ ਕੇ, ਜਾਂ ਫਿਰ ਨਹੀਂ ਵੀ ਆ ਤਾਂ ਅਸੀਂ ਆਪਣੇ ਆਪ ਹੀ ਉਹਦੇ ਮੀਨਿੰਗ ਕੱਢ ਲੈਂਦੇ ਹਾਂ, ਉਹਦੀਆਂ ਨਿੱਕੀਆਂ ਨਿੱਕੀਆਂ ਗੱਲਾਂ ਦੇ ਆਪਣੇ ਆਪ ਹੀ ਉਹਦੇ ਨਾਲ ਦੱਸਦੇ ਹਾਂ। ਸੋ ਜਿਹੜੀਆਂ ਵੀ ਚੀਜ਼ਾਂ ਦੁਨੀਆਂ ਦੇ ਵਿੱਚ ਤੁਹਾਡੇ ਲਈ ਬਹੁਤ ਜ਼ਿਆਦਾ ਜ਼ਰੂਰੀ ਨੇ, ਬਹੁਤ ਜ਼ਿਆਦਾ ਜ਼ਰੂਰੀ ਨਹੀਂ, ਆਪਾਂ ਇਹ ਕਹਾਂਗੇ ਕਿ ਜਿਹੜੀਆਂ ਚੀਜ਼ਾਂ ਜਿਨ੍ਹਾਂ ਤੋਂ ਬਿਨਾਂ ਗੁਜ਼ਾਰਾ ਹੀ ਨਹੀਂ ਆ, ਜਿਹੜੀਆਂ ਮੈਂਡੇਟਰੀ ਨੇ, ਜਾਂ ਹੋਰ ਵੀ ਸ਼ਬਦ ਕੋਈ ਸ਼ਾਇਦ ਇਹ ਤੋਂ ਵੀ ਬਿਹਤਰ ਹੋਵੇ, ਅਤੇ ਉਹ ਚੀਜ਼ਾਂ ਸ਼ਾਇਦ ਸਾਨੂੰ ਸਿੱਖਣੀਆਂ ਸਿਖਾਉਣੀਆਂ ਨਹੀਂ ਪੈਂਦੀਆਂ, ਉਹ ਤਾਂ ਆਪਣੇ ਆਪ ਤੁਹਾਡੇ ਇਨਬਿਲਡ ਫੀਚਰ ਹੁੰਦੇ,
4: ਇਨਬਿਲਡ ਤਾਂ ਹੁੰਦੇ, ਪਰ ਕਈ ਵਾਰੀ ਹੁੰਦਾ ਨਾ ਜੇ ਤੁਹਾਨੂੰ ਭੁੱਖ ਲੱਗੀ ਹੈ ਸਾਰਾ ਕੁਛ, ਲੇਕਿਨ ਜਦੋਂ ਤੁਸੀਂ ਨਿਵਾਲਾ ਅੰਦਰ ਨਹੀਂ ਲਾਓਗੇ ਅਤੇ ਖਾਓਗੇ ਕਿਵੇਂ, ਹੈ ਨਾ। ਹੁਣ ਉਹ ਹੀ ਇਸ ਤਰੀਕੇ ਨਾਲ ਸਾਰਿਆਂ ਦੇ ਵਿੱਚ ਮਦਰ ਫਾਦਰ ਸਾਰਿਆਂ ਦੇ ਵਿੱਚ ਇੱਕ ਕਹਿ ਲਓ ਮਮਤਾ ਦੇ ਇੰਸਟਿੰਕਟਸ ਹੁੰਦੇ ਨੇ, ਬਟ ਸਟਿਲ ਜਦ ਤੱਕ ਤੁਹਾਡੇ ਤੁਸੀਂ ਉਹ ਚੀਜ਼ ਨੂੰ ਫੀਲ ਨਹੀਂ ਕਰੋਗੇ, ਪੇਰੈਂਟਸ ਨਹੀਂ ਬਣੋਗੇ, ਤੁਹਾਨੂੰ ਨਹੀਂ ਪਤਾ ਲੱਗਾ। ਹਰ ਦਿਨ ਐਵਰੀ ਡੇ ਤੁਹਾਡੀ ਕੁਛ ਨਾ ਕੁਛ ਲਰਨਿੰਗ ਹੁੰਦੀ ਹੈ। ਹੁਣ ਮੈਂ ਤਾਂ ਕਹਿੰਦਾ ਕਿ ਜਦੋਂ ਮੈਂ ਮਾਂ ਨਹੀਂ ਬਣੀ ਸੀਗੀ, ਮੈਂ ਤਾਂ ਕਿਸੇ ਬੱਚੇ ਨੂੰ, ਮੇਰਾ ਐਕਸਪੋਜ਼ਰ ਰਿਹਾ ਹੀ ਨਹੀਂ ਕਿ ਮੈਂ ਕਿਸੇ ਬੱਚੇ ਨੂੰ ਇੱਕਦਮ ਛੋਟੇ ਜਿਹੇ ਬੱਚੇ ਨੂੰ ਮੈਂ ਪੜਿਆ ਵੀ ਹੋਇਆ, ਮੈਂ ਤਾਂ ਚੱਕਦੀ ਵੀ ਨਹੀਂ ਹੁੰਦੀ ਸੀਗੀ। ਆਈ ਵਾਜ਼ ਵਨ ਆਫ ਦੈਮ ਕਿ ਮੈਨੂੰ ਲੱਗਦਾ ਸੀਗਾ, ਡਰ ਲੱਗਦਾ ਸੀਗਾ ਬੱਚੇ, ਮੈਂ ਨਿੱਕੇ ਮੈਨੂੰ ਨਹੀਂ ਪਤਾ ਕਿ ਮੈਂ ਕਿਸੇ ਦੇ ਬੱਚੇ ਨੂੰ ਚੱਕਿਆ ਵੀ ਹੋਇਆ, ਮੈਨੂੰ ਬਹੁਤ ਡਰ ਲੱਗਦਾ ਸੀਗਾ ਗੇਰ ਗੋੜ ਜਾਣਾ ਮੇਰੇ ਤੋਂ, ਅਤੇ ਨੁਹਾਣਾ ਮਤਲਬ ਮੈਨੂੰ ਇੱਦਾਂ ਲੱਗਦਾ ਸੀਗਾ ਕਿ ਇੰਨੇ ਛੋਟੇ ਬੱਚੇ ਨੂੰ, ਇੰਨੇ ਫਰਜਾਇਲ ਹੁੰਦੇ, ਇੰਨੇ ਸੋਫਟ ਹੁੰਦੇ, ਇਹਨਾਂ ਨੂੰ ਨੁਹਾਣਾ ਕਿਵੇਂ, ਹੈ ਨਾ। ਹਰ ਇੱਕ ਚੀਜ਼ ਮਤਲਬ ਤੁਸੀਂ, ਇਹ ਤਾਂ ਛੋਟਾ ਜਿਹਾ ਐਗਜ਼ਾਮਪਲ ਹੈ, ਪਰ ਹਰ ਦਿਨ ਤੁਹਾਡੀ ਨਿੱਤ ਨਵੀਂ ਇੱਕ ਨਵੀਂ ਲਰਨਿੰਗ ਹੁੰਦੀ ਹੈ ਐਜ਼ ਅ ਪੇਰੈਂਟਸ। ਕਿਉਂਕਿ ਸਪੈਸ਼ਲੀ ਇੱਥੇ ਦੀ ਆਪਾਂ ਗੱਲ ਕਰੀਏ, ਇੰਡੀਆ ਦੇ ਵਿੱਚ ਤਾਂ ਆਪਣੇ ਕੋਲ ਬੜਾ ਵੱਡਾ ਪਰਿਵਾਰ ਹੁੰਦਾ ਹੈ, ਆਂਢ ਗੁਆਂਢ 'ਚ ਲੋਕ ਹੁੰਦੇ ਨੇ, ਤੁਹਾਡੇ ਕੰਮ ਕਰਨ ਵਾਲੇ, ਤੁਹਾਡੇ ਸੱਸ ਸਹੁਰੇ ਹੁੰਦੇ, ਮਾਂ ਪਿਓ ਵੀ ਨੇੜੇ ਤੇੜੇ ਹੀ ਹੁੰਦੇ। ਲੇਕਿਨ ਇੱਥੇ ਇੱਕ ਜੇ ਪੇਰੈਂਟਸ ਆਉਂਦੇ ਵੀ ਹੈ ਤਾਂ ਇੱਕ ਲਿਮਿਟਿਡ ਟਾਈਮ ਪੀਰੀਅਡ ਹੁੰਦਾ ਉਹਨਾਂ ਕੋਲ, ਕਦੇ ਵੀਜ਼ਾ ਦੇ ਇਸ਼ੂ ਕਹਿ ਲਓ, ਹੈ ਨਾ, ਮੈਜੋਰਟੀ ਇਹੀ ਹੁੰਦਾ ਕਿ 3 ਮਹੀਨੇ ਤੋਂ ਜ਼ਿਆਦਾ ਨਹੀਂ ਰਹਿੰਦੇ। ਫਿਰ ਕਈ ਵਾਰੀ ਉਹਨਾਂ ਦੇ ਵੀ ਕੁਛ ਪਰਸਨਲ ਇਸ਼ੂਜ਼ ਹੁੰਦੇ ਕਿ ਉਹ ਨਹੀਂ ਆ ਸਕਦੇ, ਇੰਡੀਆ 'ਚ ਕੁਛ ਕੰਮ ਹੁੰਦੇ, ਅਤੇ ਹਰ ਦਿਨ ਮਤਲਬ ਤੁਸੀਂ ਸਿੱਖਦੇ ਹੋ ਕਿਵੇਂ ਮੈਨੇਜ ਕਰਨਾ ਹੈ, ਕਿਸ ਟਾਈਮ ਕਿਸ ਚੀਜ਼ ਦੀ ਲੋੜ ਹੈ, ਉਹ ਕਰ ਕਰਕੇ ਆਉਂਦਾ ਬੰਦੇ ਨੂੰ। ਹਰ ਦਿਨ ਇੱਕ ਲਰਨਿੰਗ ਹੁੰਦੀ ਹੈ। ਹੁਣ ਮੈਨੂੰ ਨਹੀਂ ਪਤਾ ਤੁਸੀਂ ਕਿੰਨਾ ਰਿਲੇਟ ਕਰੋਗੇ, ਬਟ ਇਹ ਹੈ ਕਿ ਤੁਸੀਂ ਜਦੋਂ ਬੱਚਾ ਜਨਮ ਹੁੰਦਾ ਨਾ ਬੱਚੇ ਦਾ, ਉਹ ਤਾਂ ਨਿੱਤ ਨਵੀਂ ਹਰ ਦਿਨ ਐਕਸਪੋਜ਼ਰ ਉਹਨੂੰ ਮਿਲ ਰਿਹਾ ਹੁੰਦਾ ਕਿ ਹਰ ਦਿਨ ਉਹਨੇ ਕਲਰਸ ਦੇਖਣੇ, ਉਹਨੂੰ ਨਵੀਂ ਨਵੀਂ ਸਮੈਲ ਪਤਾ ਲੱਗਣੀ ਹੈ, ਮਾਂ ਦਾ ਪਤਾ ਲੱਗਣਾ ਹੈ, ਸਾਰੇ ਨਵੇਂ ਜਾਣੇ ਪਹਿਚਾਣੇ ਚਿਹਰਿਆਂ ਦਾ ਪਤਾ ਲੱਗਣਾ। ਲੇਕਿਨ ਐਜ਼ ਅ ਪੇਰੈਂਟ ਵੀ ਤੁਸੀਂ ਬੜਾ ਕੁਛ ਮੈਨੇਜ ਕਰਦੇ ਹੋ ਜਦੋਂ ਤੁਸੀਂ ਨਵੇਂ ਪੇਰੈਂਟਸ ਬਣਦੇ ਹੋ, ਅਤੇ ਉਹੀ ਅੱਜ ਆਪਾਂ ਗੱਲਾਂ ਕਰਨੀ ਕਿ ਤੁਸੀਂ ਕੀ ਨਵਾਂ ਸਿੱਖਿਆ ਨਵੀਂ ਤੁਹਾਡੀ ਕੀ ਲਰਨਿੰਗ ਸੀਗੀ ਤੁਹਾਡੇ ਲਈ?
3: ਓਕੇ, ਸੋ ਕੀ ਤੁਹਾਡੀ ਨਵੀਂ ਲਰਨਿੰਗ ਹੈ? ਸੋ ਉਹਦੇ ਨਾਲ ਤੇ ਬੇਸਿਕਲੀ ਇਹੋ ਹੀ ਆ ਕਿ ਜਿਹੜੀ ਜਿਹੜੀ ਵੀ ਚੀਜ਼ਾਂ ਤੁਹਾਨੂੰ ਜਿੱਦਾਂ ਜਿੱਦਾਂ ਤੁਹਾਡੇ ਸਿਰ ਪੈਂਦੀਆਂ ਨੇ ਉਹ ਫਿਰ ਤੁਹਾਨੂੰ ਸਿੱਖਣੀਆਂ ਪੈਂਦੀਆਂ ਨੇ, ਜਾਂ ਉਹਦੇ ਵਿੱਚੋਂ ਜਿੱਦਾਂ ਤੁਸੀਂ ਕਿਹਾ ਵਾ ਕਿ ਪਹਿਲਾਂ ਤੁਹਾਨੂੰ ਨਹੀਂ ਉਸ ਚੀਜ਼ ਦਾ ਤੁਹਾਨੂੰ ਆਈਡੀਆ ਤੇ ਉਸ ਤੋਂ ਬਾਅਦ ਤੁਸੀਂ ਉਹ ਚੀਜ਼ਾਂ ਸਿੱਖੀਆਂ। ਸੋ ਇੱਥੇ ਮੈਨੂੰ ਲੱਗਦਾ ਬਹੁਤੇ ਸਾਰੇ ਇੱਦਾਂ ਦੇ ਕੇਸ ਹੋਣਗੇ ਜਿੱਥੇ ਕਿ ਹੁਣ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਕਿ ਮਾਵਾਂ ਜ਼ਿਆਦਾ ਪੜ੍ਹਾਈ ਲਿਖਾਈ ਦੇ ਵਿੱਚ ਇੱਕ ਉਮਰ ਤੱਕ ਉਹ ਬਿਜ਼ੀ ਰਹਿੰਦੀਆਂ, ਅਤੇ ਘਰ ਦੇ ਵਿੱਚ ਜਿੱਦਾਂ ਹੁਣ ਪਰਿਵਾਰ ਬਹੁਤ ਛੋਟੇ ਨੇ, ਅਤੇ ਉਸ ਪਹਿਲਾਂ ਤਾਂ ਹੁੰਦਾ ਸੀ ਵੀ ਕੋਈ ਨਾ ਕੋਈ ਘਰ ਦੇ ਵਿੱਚ ਚਾਚੇ ਤਾਇਆਂ 'ਚੋਂ ਜਾਂ ਆਸ ਪਾਸ ਤੋਂ ਕੋਈ ਨਾ ਕੋਈ ਬੱਚਾ ਛੋਟਾ ਹੁੰਦਾ ਹੀ ਹਰ ਇੱਕ ਦੌਰ ਦੇ ਵਿੱਚ ਹੀ। ਪਰ ਹੁਣ ਆਪਾਂ ਵੇਖਦੇ ਹਾਂ ਵੀ ਬਹੁਤਿਆਂ ਨੂੰ ਵਾਕਈ ਨਹੀਂ ਇਹ ਚੀਜ਼ਾਂ, ਹਾਂ ਵਾਕਈ ਨਹੀਂ ਇਹ ਚੀਜ਼ਾਂ ਵੇਖਦੀਆਂ। ਅਤੇ ਆਪਾਂ ਇਹ ਨਹੀਂ ਵੀ ਸਾਡੇ ਆਸ ਪਾਸ ਪਰਿਵਾਰ ਨਹੀਂ ਹੁੰਦੇ, ਬੱਚੇ ਨਹੀਂ ਹੁੰਦੇ, ਪਰ ਬਹੁਤ ਜਣੇ ਮੈਂ ਵੇਖਣਾ ਵਾਂ ਵੀ ਉਹ ਝੱਕਦੇ ਆ।
4: ਹਾਂ ਮੈਂ ਮੇਰੇ ਮੈਨੂੰ ਤਾਂ ਮਤਲਬ ਜੇ ਕਿਸੇ ਦੇ ਆਪਾਂ ਗਏ ਵੀ ਹਾਂ, ਕਿਸੇ ਦੇ ਨਿਊ ਬੋਰਨ ਹੈ, ਮੈਂ ਕਦੇ ਨਹੀਂ, ਮੈਂ ਦੂਰੋਂ ਦੂਰੋਂ ਔਲੇ ਲੱਲੇ ਕਰ ਲੈਂਦੀ ਸੀ। ਬਟ ਮੈਂ ਮਤਲਬ ਮੈਨੂੰ ਇੱਦਾਂ ਲੱਗਦਾ ਸੀ ਨਹੀਂ ਮੈਂ ਨਹੀਂ ਚੱਕ ਸਕਦੀ, ਮੇਰੇ ਤੋਂ ਤਾਂ ਈਵਨ ਵਿਆਹ ਦੇ ਬਾਅਦ ਤੱਕ ਵੀ ਮਤਲਬ ਸਾਡੇ 4 ਸਾਲ ਬਾਅਦ ਹੋਈ ਹੈ ਬੇਟੀ ਵੱਡੀ, ਲੇਕਿਨ ਮੈਂ ਨਹੀਂ ਕਿਸੇ ਬੱਚੇ ਨੂੰ ਚੱਕਿਆ ਸੀਗਾ। ਮੈਨੂੰ ਝੱਕਾ ਹੀ ਬਹੁਤ ਸੀਗਾ ਕਿ ਮਤਲਬ
3: ਸਭ ਤੋਂ ਪਹਿਲਾਂ ਤਾਂ ਵੇਖੋ ਇਹੋ ਚੀਜ਼ ਆ ਜਾਂਦੀ ਹੈ ਬੱਚੇ ਨੂੰ, ਤੁਹਾਡਾ ਹੈਂਡਲ ਕਰਨਾ, ਬੱਚੇ ਨੂੰ ਚੁੱਕਣਾ ਖਡਾਉਣਾ, ਤੇ ਸਭ ਤੋਂ ਪਹਿਲਾਂ ਤਾਂ ਇਹੋ ਹੀ ਪ੍ਰੋਬਲਮ ਤੁਹਾਨੂੰ ਆਉਂਦੀ ਆ। ਪਰ ਅੱਜ ਕੱਲ ਇਹ 2-way ਵੀ ਹੋ ਗਈ ਆ ਪਹਿਲੀਆਂ ਦੇ ਵਿੱਚ, ਤੇ ਸ਼ਾਇਦ ਪਤਾ ਨਹੀਂ ਹੈ ਹੀ ਕਿ ਨਹੀਂ ਹੈਗੀ, ਪਰ ਅੱਜ ਕੱਲ੍ਹ ਹੁਣ ਇਹ ਵੀ ਆ ਕਿ ਲੋਕ ਬਹੁਤੇ ਆਪ ਵੀ ਨਹੀਂ ਚਾਹੁੰਦੇ ਕਿ ਉਹਨਾਂ ਦੇ ਬੱਚੇ ਨੂੰ ਕੋਈ ਹੱਥ ਲਾਵੇ, ਉਹ ਹੈ ਨਾ, ਉਹ ਚਾਹੇ ਉਹਨਾਂ ਦੇ ਕਿਉਂਕਿ ਥੋੜ੍ਹੇ ਥੋੜ੍ਹੇ ਜੇ ਛੋਟੇ ਛੋਟੇ ਜੇ ਪਰਿਵਾਰ, ਇਕੱਲਾ ਇਕੱਲਾ ਬੱਚਾ, ਅਤੇ ਉਹ ਕਈ ਮੈਂ ਵੇਖਣਾ ਕਿ ਉਹ ਆਪ ਵੀ ਬਹੁਤਾ ਕੰਫਰਟ ਨਹੀਂ ਫੀਲ ਕਰਦੇ, ਅਤੇ ਕਈ ਚੁੱਕਣ 'ਚ ਨਹੀਂ ਫੀਲ ਕਰਦੇ, ਕਈ ਚੁਕਾਉਣ 'ਚ ਨਹੀਂ ਫੀਲ ਕਰਦੇ,
4: ਉਹਨਾਂ ਦੇ ਫੇਸ ਤੋਂ ਦਿਖ ਜਾਂਦਾ।
3: ਹਾਂ ਉਹਨਾਂ ਦੇ ਉਹ ਚਾਹੇ ਉਹ ਅਲਰਜੀਜ਼ ਫੈਕਟਰ ਹੋਣ ਕਿਸੇ ਦੇ ਦਿਮਾਗ ਦੇ ਵਿੱਚ, ਜਾਂ ਕਿਸੇ ਦਾ ਮੰਨ ਲਓ ਜੇ ਆਪ ਕੋਈ ਬਹੁਤ ਜ਼ਿਆਦਾ ਡਰਿਆ ਵਾ ਤਾਂ ਉਹਨੂੰ ਇਹ ਲੱਗੂਗਾ ਵੀ ਨਹੀਂ, ਇਹ ਦੂਜੇ ਨੂੰ ਵੀ ਸ਼ਾਇਦ ਨਹੀਂ ਇਸ ਢੰਗ ਦੇ ਨਾਲ ਚੁੱਕਣਾ ਖਡਾਉਣਾ ਆਉਂਦਾ, ਜਾਂ ਫਿਰ ਉਹਦੇ ਫੜਨ ਦਾ ਤਰੀਕਾ, ਕਿਉਂਕਿ ਅੱਜ ਕੱਲ੍ਹ ਆਪਾਂ ਇੱਕ ਫਿਕਸ ਪੈਟਰਨ ਦੇ ਵਿੱਚ ਜਿਉਂਦੇ ਹਾਂ। ਇਹੋ ਹੀ ਵਜ੍ਹਾ ਵਾ ਕਿ ਨਵੀਂ ਪੁਰਾਣੀ ਪੀੜ੍ਹੀ ਦਾ ਵੀ ਕਈ ਵਾਰੀ ਮੈਂ ਵੇਖਣਾ ਵੀ ਆਪਸ ਦੇ ਵਿੱਚ ਰਹਿੰਦਾ ਵਾ ਕਲੈਸ਼, ਕਿਉਂਕਿ ਉਹਨਾਂ ਦੇ ਚੁੱਕਣ ਦਾ ਤਰੀਕਾ, ਖਡਾਉਣ ਦਾ ਤਰੀਕਾ ਕੁਛ ਵੱਖਰਾ ਹੁੰਦਾ, ਅਤੇ ਜਿਹੜੇ ਨਵਾਂ ਮਾਡਰਨ ਤਰੀਕੇ ਨੇ ਉਹ ਸਾਡੇ ਹੋਰ ਹਿਸਾਬ ਦੇ ਨੇ, ਜਾਂ ਹੋਰ ਹਿਸਾਬ ਦੇ ਆਪਾਂ ਪੜ੍ਹੇ ਵੇਖੇ ਜਾਂ ਦੱਸੇ, ਅਤੇ ਉਹਦੇ ਵਿੱਚ ਆਪਾਂ ਹੋਰ ਹਿਸਾਬ ਦੇ ਨਾਲ ਆਪਾਂ ਵੇਖਦੇ ਹਾਂ। ਪਰ ਖੈਰ ਅੱਜ ਕੱਲ੍ਹ ਜਿਹੜੀ ਲਰਨਿੰਗ ਹੈ ਨਾ ਜਸ ਜੀ, ਉਹ ਜੇ ਕੋਈ ਚਾਹੇ ਤਾਂ ਲਰਨਿੰਗ ਬੜੀ ਈਜ਼ੀ ਵੀ ਹੋ ਗਈ ਆ, ਅਤੇ ਬੜੀ ਉਸੇ ਵਜ੍ਹਾ ਕਰਕੇ ਬੜੀ ਮੁਸ਼ਕਿਲ ਵੀ ਹੋ ਗਈ ਆ। ਜਿੱਦਾਂ ਪਿਛਲੇ ਦਿਨ ਹੀ ਆਪਾਂ ਗੱਲ ਕਰਦੇ ਹਾਂ ਨਾ ਇੱਕ ਕਿ ਅੱਜ ਕੱਲ੍ਹ ਰੀਲਾਂ ਦੇ ਉੱਤੇ ਵਿਆਹ ਦੀ ਉਹ ਕੀਤੀ ਜਾਂਦੀ ਆ, ਟ੍ਰੇਨਿੰਗ ਕੀਤੀ ਜਾਂਦੀ ਹੈ ਨਾ ਵੀ ਜਦੋਂ ਮੈਂ ਮੱਥਾ ਟੇਕਣਾ ਤਾਂ ਮੈਂ ਇੱਦਾਂ ਟੇਕਣਾ, ਫੇਰੇ ਲੈਣੇ ਤਾਂ ਮੈਂ ਇੱਦਾਂ ਲੈਣੇ, ਅਤੇ ਉਸੇ ਤਰੀਕੇ ਦੇ ਨਾਲ ਆਈ ਥਿੰਕ ਇਹ ਸਾਰਾ ਕੁਛ ਬੱਚੇ ਨੂੰ ਚੁੱਕਣਾ, ਕਿੱਦਾਂ ਲੁੱਕ ਆਫਟਰ ਕਰਨਾ, ਇਹਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਐਪਲੀਕੇਸ਼ਨ, ਤਰ੍ਹਾਂ ਤਰ੍ਹਾਂ ਦੀਆਂ ਵੈਬਸਾਈਟ, ਤਰ੍ਹਾਂ ਤਰ੍ਹਾਂ ਦੀਆਂ ਰੀਲਾਂ, ਇਹਦੇ ਉੱਤੇ ਵੀ ਤੁਹਾਨੂੰ ਮਿਲ ਜਾਣੀਆਂ। ਉਹ ਵੱਖਰੀ ਗੱਲ ਹੈ ਕਿ ਕੁਛ ਤੁਹਾਨੂੰ ਸਹੀ ਮਿਲੂਗਾ, ਕੁਛ ਤੁਹਾਨੂੰ ਗਲਤ ਮਿਲੂਗਾ, ਤੁਸੀਂ ਵੇਖੋ ਆਪਾਂ ਤਾਂ ਇਹੋ ਹੀ ਕਹਾਂਗੇ ਵੀ ਕਿਸੇ ਪੜ੍ਹੇ ਲਿਖੇ ਐਜੂਕੇਟਿਡ ਜਾਂ ਫਿਰ ਕਿਸੇ ਰੈਲੀਵੈਂਟ ਸੋਰਸ ਤੋਂ ਹੀ ਉਹ ਚੀਜ਼ਾਂ ਤੁਸੀਂ ਵੇਖੋ, ਅਦਰਵਾਈਜ਼ ਕਿਸੇ ਵੇਲੇ ਉਹ ਚੀਜ਼ਾਂ ਤੁਹਾਡੇ ਲਈ ਆਈ ਡੋਂਟ ਨੋ, ਮੇਰਾ ਕੋਈ ਐਕਸਪੀਰੀਅੰਸ ਨਹੀਂ, ਪਰ ਨੁਕਸਾਨ ਦੇ ਹੋਰ ਬਾਕੀ ਵਿਸ਼ਿਆਂ ਦੀ ਤਰ੍ਹਾਂ ਹੋ ਸਕਦੀਆਂ ਨੇ। ਸੋ ਇਸ ਕਰਕੇ ਤੁਸੀਂ ਉਹ ਜ਼ਰੂਰ ਵੇਖ ਸਕਦੇ ਹੋ, ਪਰ ਇਹ ਵੀ ਚੀਜ਼ ਵਿੱਚ ਆਪਾਂ ਸ਼ਾਮਿਲ ਕਰ ਸਕਦੇ ਹਾਂ ਕਿ ਕੋਈ ਚੀਜ਼ ਇੱਦਾਂ ਦੀ ਵੀ ਜਿਹੜੀ ਤੁਸੀਂ ਇੰਟਰਨੈਟ ਤੋਂ ਵੇਖ ਕੇ ਸਿੱਖੀ ਹੋਵੇ। ਬਹੁਤ ਸਾਰੇ ਨੇ ਜਿਨ੍ਹਾਂ ਦੇ ਵਿੱਚ ਪਿਛਲੇ ਦਿਨੀ ਆਪਾਂ ਵੇਖਿਆ ਵੀ ਇੰਡੀਆ ਤੋਂ ਵੀ ਨਹੀਂ ਕੋਈ ਆ ਸਕਿਆ, ਅਤੇ ਦੂਸਰੀ ਗੱਲ ਇਹ ਵੀ ਆ ਕਿ ਇਹ ਇੱਦਾਂ ਦਾ ਵਿਸ਼ਾ ਵਾ ਵੀ ਇਹਦੇ ਵਿੱਚ ਕੋਈ ਤੁਹਾਨੂੰ ਜਿੰਨਾ ਮਰਜ਼ੀ ਦੱਸੀ ਜਾਵੇ ਪਰ ਸਾਰੀਆਂ ਚੀਜ਼ਾਂ ਤੁਹਾਨੂੰ ਦੱਸਿਆ ਨਹੀਂ ਪਤਾ ਲੱਗਦੀਆਂ, ਇਹ ਪ੍ਰੈਕਟੀਕਲੀ ਤੁਹਾਨੂੰ ਕੀਤੀਆਂ ਹੀ ਪਤਾ ਲੱਗਦੀਆਂ। ਜਿੱਦਾਂ ਮਾੜੇ ਮਾੜੇ ਜੇ ਮੈਂ ਵੇਖ ਰਿਹਾ ਹਾਂ ਨੈੱਟ ਦੇ ਉੱਤੇ ਕਈ, ਹੁਣ ਬਾਕੀ ਬਿਹਤਰ ਮਾਵਾਂ ਦੱਸ ਸਕਦੀਆਂ, ਪਰ ਕੋਮਨ ਜੇ ਕੁਐਸਚਨ ਨੇ ਬੜੀਆਂ ਮਾਵਾਂ ਦੇ ਜਿਹੜੇ ਤੁਸੀਂ ਕਹਿ ਸਕਦੇ ਹੋ ਵੀ ਨਹੀਂ ਆਹ ਤਾਂ ਚੀਜ਼ ਇੱਦਾਂ ਨਹੀਂ ਹੋ ਸਕਦੀ, ਪਰ ਹੈਗੀ ਆ ਤਾਂ ਹੈਗੀ ਆ। ਜਿੱਦਾਂ ਉਹਨਾਂ ਦੇ ਵਿੱਚੋਂ ਇੱਕ ਸੀਗਾ ਕਿ ਅਸੀਂ ਨਾਲ ਡਰਦੇ ਨਹੀਂ ਆਪਾਂ ਪੈਂਦੇ ਦਿਨ ਦੇ ਸਮੇਂ ਜਾਂ ਰਾਤ ਦੇ ਸਮੇਂ, ਕਿ ਬੱਚਾ ਬਹੁਤ ਛੋਟਾ ਵਾ ਅਤੇ ਸਾਨੂੰ ਨੀਂਦ ਆ ਗਈ ਅਤੇ ਸਾਡੇ ਥੱਲੇ ਨਾ ਜੇ, ਸੋ ਇਹ ਬੜਿਆਂ ਦੇ ਮਨ ਦੇ ਵਿੱਚ ਫੋਬੀਆ ਵਾ।
4: ਬਿਲਕੁਲ ਇਹ ਚੀਜ਼ ਇਹ ਐਕਚੁਅਲੀ ਜਦੋਂ ਅਪੋਇੰਟਮੈਂਟਸ ਵਗੈਰਾ ਹੁੰਦੀਆਂ ਇੱਥੇ ਤੇ ਸੇਫ ਸਲੀਪ ਪੈਟਰਨ ਫੋਲੋ ਹੁੰਦਾ ਨਾ, ਉਹਦੇ ਵਿੱਚ ਇਹ ਹੁੰਦਾ ਕਿ ਤੁਹਾਨੂੰ ਕੋਰਟ ਦੇ ਵਿੱਚ ਹੀ ਮਤਲਬ ਬੱਚੇ ਨੂੰ ਰੱਖਣਾ ਹੈ ਤਾਂ ਕਿ ਤੁਹਾਡਾ ਹੱਥ ਜਾਂ ਤੁਸੀਂ ਕਰਵਟ ਲਓ ਅਤੇ ਬੱਚਾ ਨਾ ਥੱਲੇ ਆ ਜਾਏ। ਉਹ ਫੀਡ ਕਰਦੇ ਨਾ ਦਿਮਾਗ ਦੇ ਵਿੱਚ ਮਿਡ ਵਾਈਫਸ ਕਿ ਯੂ ਹੈਵ ਟੂ ਫੋਲੋ ਦੈਟ, ਉਹ ਫਿਰ ਉਸ ਦੇ ਵਿੱਚ ਆ ਜਾਂਦਾ ਸੇਫ ਸਲੀਪ ਪਾਲਿਸੀ ਦੇ ਵਿੱਚ।
3: ਹਾਂ ਉਹਦੇ ਚ ਤੁਸੀਂ ਉਹ ਫੋਲੋ ਕਰ,
4: ਉਹਦੇ ਵਿੱਚ ਈਵਨ ਇਹ ਵੀ ਰੂਲ ਹੁੰਦਾ ਕਿ ਕੋਰਟ ਦੇ ਵਿੱਚ ਬੱਚਾ ਜਦੋਂ ਸੁੱਤਾ ਹੈ ਉਹਦੇ ਟੋਪੀ ਨਹੀਂ ਹੋਣੀ ਚਾਹੀਦੀ ਹੈ, ਕਿਉਂਕਿ ਮੈਨੂੰ ਪਤਾ ਕਿਉਂਕਿ ਮੈਂ ਚਾਈਲਡ ਕੇਅਰ ਕੰਮ ਕੀਤਾ, ਤੇ ਕੋਈ ਇੱਕ ਸਿੰਗਲ ਟੋਏ ਨਹੀਂ ਹੋਣਾ ਚਾਹੀਦਾ ਉਹਦੇ, ਤੇ ਉਹਦੇ ਮਤਲਬ ਮੂੰਹ ਨਹੀਂ ਟੱਕਿਆ ਹੋਣਾ ਚਾਹੀਦਾ, ਇੱਧਰ ਤੱਕ ਗਰਦਨ ਤੱਕ ਹੀ ਤੁਸੀਂ ਕਵਰ ਕਰ ਸਕਦੇ ਹੋ, ਤੇ ਕੋਈ ਸੌਕਸ ਕੋਈ ਮੋਜੇ ਕੋਈ ਟੋਪੀ ਕੋਈ ਮੋਜੇ ਨਹੀਂ ਹੋਣੇ ਚਾਹੀਦੇ ਸੌਣ ਵੇਲੇ, ਇਹ ਸਾਰੇ ਸੇਫ ਸਲੀਪ ਪਾਲਿਸੀ।
3: ਹਾਂ ਕੋਈ ਹੋਰ ਖਡੌਣੇ ਖਡੌਣੇ ਕੋਈ ਇਦਾਂ ਦਾ ਨਹੀਂ, ਵੱਡਾ ਹੋਣਾ ਚਾਹੀਦਾ ਜਿਹੜਾ ਉਹਦੇ ਨਾਲ ਬੱਚਾ ਸਫੋਕੇਟ ਕਰੇ ਜਿਹਦੇ ਨਾਲ, ਪਰ ਉਹਦਾ ਇਹ ਇਹ ਮਤਲਬ ਵਨ ਆਫ ਦੈਮ ਇੱਕ ਜਿਹੜਾ ਇਹ ਬਹੁਤਿਆਂ ਦਾ ਇਹ ਸਵਾਲ ਹੈ ਕਿ ਆਪਾਂ
4: ਕੋਸਲੀ
3: ਹਨਾ ਉਸ ਚੀਜ਼ ਤੋਂ ਆਪਾਂ ਡਰਦੇ ਹਾਂ, ਪਰ ਮੈਂ ਇਸ ਤੋਂ ਪਹਿਲਾਂ ਵੀ ਕਦੀ ਕਿਤੇ ਕਿਸੇ ਨੇ ਜਾਂ ਮੈਂ ਨਹੀਂ ਕਦੀ ਇੱਦਾਂ ਸੁਣਿਆ ਵੀ ਫਲਾਣੀ ਮਾਂ ਥੱਲੇ ਬੱਚਾ ਆ ਗਿਆ।
4: ਇਹ ਮਤਲਬ ਮੈਨੂੰ ਤਾਂ ਇਹ ਵੀ ਮਾਰਕੀਟਿੰਗ ਹੀ ਲੱਗਦੀ ਆ, ਆਪਾਂ ਕੱਲ ਫਰਾਈਡੇ ਵੀ ਮਾਰਕੀਟਿੰਗ ਦੀ ਗੱਲ ਕਰਦੇ ਸੀਗੇ, ਕਿਉਂਕਿ ਹੁਣ ਵਿੱਚ ਇੱਕ ਵਾਰੀ ਮੈਂ ਗਈ ਸੀ, ਹੁਣ ਦੇਖਿਆ ਜਾਏ ਇੰਡੀਆ ਦੇ ਵਿੱਚ ਕਿਹੜਾ ਕੋਈ ਵਿਰਲੀ ਹੁਣ ਫੈਸ਼ਨ ਆਇਆ ਟੂ ਬੀ ਓਨੈਸਟ, ਪਰ ਕੋਟ ਵਗੈਰਾ ਝੂਲੇ ਜ਼ਰੂਰ ਹੁੰਦੇ ਸੀਗੇ ਉਹ ਪਾਲਣੇ ਜਿਹੜੇ ਉਸ ਦਿਨੇ ਕਈ ਵਾਰੀ ਬੱਚੇ ਨੂੰ ਸਲਾਣ ਵਾਸਤੇ, ਲੇਕਿਨ ਇਹ ਇਸ ਤਰੀਕੇ ਦੇ ਵੁਡਨ ਕੋਟ ਵਗੈਰਾ ਕੌਣ ਰੱਖਦਾ ਹੈ, ਕਿਉਂਕਿ ਇਹ ਥੋੜੇ ਟਾਈਮ ਬਾਅਦ ਤੇ ਕੰਮ ਨਹੀਂ ਆਉਂਦੇ।
3: ਹਾਂ ਪਰ ਫਿਰ ਵੀ ਅਕੋਰਡਿੰਗ ਟੂ ਰੂਲ ਐਂਡ ਰੈਗੂਲੇਸ਼ਨ ਆਪਾਂ ਉਹਦੇ ਤੋਂ ਬਾਹਰ ਜਾ ਕੇ ਨਹੀਂ ਗੱਲ ਕਰ ਸਕਦੇ।
4: ਨਹੀਂ ਨਹੀਂ
3: ਉਹ ਸਾਰਾ ਜਿਹੜਾ ਉਹ ਤੁਸੀਂ ਰੱਖਣਾ ਵਾ ਜਿਵੇਂ ਤੁਹਾਨੂੰ ਦੱਸਿਆ ਗਿਆ, ਕਿਉਂਕਿ ਵੇਖੋ ਆਪਾਂ ਆਪਣੀ ਗੱਲ ਕਰ ਸਕਦੇ ਹਾਂ ਜਾਂ ਤੁਸੀਂ ਆਪਣੇ ਆਸ ਪਾਸ ਦੀ ਕਰ ਸਕਦੇ, ਪਰ ਜਿਹੜਾ ਆਲ ਟੂਗੈਦਰ ਕਿਉਂਕਿ ਰੂਲ ਜਿਹੜੇ ਬਣਾਏ ਜਾਂਦੇ ਨੇ ਨਾ ਉਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖ ਕੇ ਸ਼ਾਇਦ ਬਣਾਏ ਜਾਂਦੇ ਨੇ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਨੁਕਸਾਨ ਦੇ ਬਿਲਕੁਲ ਇੰਨੇ ਵੀ ਚਾਂਸ ਨਾ ਰਹਿਣ,
4: ਵਰਸਟ ਟੂ ਵਰਸਟ ਸਿਨੈਰੀਓ,
3: ਤੇ ਉਹ ਸਪੈਸ਼ਲੀ ਉੱਥੇ ਜਿੱਥੇ ਥੋੜ੍ਹ ਥੋੜ੍ਹ ਕੇ ਲੱਭੇ ਹੋਣ, ਜਿੱਥੇ ਆਪਾਂ ਮੰਨ ਲਓ ਇਸ ਚੀਜ਼ ਨੂੰ ਲੈ ਕੇ ਜਿੱਥੇ ਆਬਾਦੀ ਨੂੰ ਲੈ ਕੇ ਜੱਦੋਜਹਿਦ ਕੀਤੀ ਜਾ ਰਹੀ ਹੈ ਵੀ ਸਾਡੇ ਕੋਲ ਨਹੀਂ ਜੰਮੇ ਜਾਂਦੇ ਤਾਂ ਅਸੀਂ ਬਾਹਰੋਂ ਲਿਆ ਕੇ ਲੋਕਾਂ ਨੂੰ ਤਾਂ ਪੂਰੇ ਕਰ ਲਈਏ, ਸੋ ਆਪਾਂ ਉਸ ਥਾਂ 'ਤੇ ਬਹਿ ਕੇ ਗੱਲ ਕਰ ਰਹੇ ਹਾਂ, ਸੋ ਜਿੱਥੇ ਜਿੰਨੀ ਥੋੜ੍ਹ ਹੁੰਦੀ ਹੈ ਉੱਥੇ ਫਿਰ ਉਸ ਚੀਜ਼ ਨੂੰ ਹੋਰ ਜ਼ਿਆਦਾ ਤਰੀਕੇ ਦੇ ਨਾਲ ਹੋਰ ਡੈਲੀਕੇਟਲੀ ਉਹਨੂੰ ਹੈਂਡਲ ਕੀਤਾ ਜਾਂਦਾ ਅਤੇ ਵੱਧ ਤੋਂ ਵੱਧ ਸੁੱਖ ਸਹੂਲਤਾਂ ਦਿੱਤੀਆਂ ਜਾਂਦੀਆਂ, ਸੋ ਇਹਨਾਂ ਦੇ ਵਿੱਚੋਂ ਹੀ ਇਹ ਵੀ ਇੱਕ। ਸੋ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਉਹ ਤੁਸੀਂ ਵੀ ਸਾਡੇ ਨਾਲ ਸਾਂਝਾ ਕਰ ਸਕਦੇ ਹੋ, ਕਿਉਂਕਿ ਮਦਰ ਡੇ ਲੰਘ ਕੇ ਗਿਆ ਅਤੇ ਚਾਰ ਚਫੇਰੇ ਦਾ ਮਾਹੌਲ ਚਾਲ ਜਿਹੜਾ ਬਿਲਕੁਲ ਉਸੇ ਰੰਗ ਦੇ ਵਿੱਚ ਰੰਗਿਆ ਸੀ। ਅੱਗੇ ਚੱਲ ਕੇ ਆਪਾਂ ਤੁਹਾਡੇ ਨਾਲ ਇਹ ਵੀ ਗੱਲਬਾਤ ਜ਼ਰੂਰ ਕਰਨੀ ਚਾਹਾਂਗੇ ਕਿ ਜਿਹੜਾ ਵੈਸੇ ਇੱਕ ਚੀਜ਼ ਇਸ ਪਹਿਲਾਂ ਕਿ ਆਪਾਂ ਕਾਲਰ ਲਈਏ, ਜਿੱਦਾਂ ਤੁਸੀਂ ਦੱਸਿਆ ਵੀ ਅਮੈਰੀਕਾ ਤੋਂ ਇਹ ਚੀਜ਼ ਸ਼ੁਰੂ ਹੋਈ ਹੈ, ਫਿਰ ਘੁੰਮ ਘੁੰਮਾ ਕੇ ਗੱਲ ਉੱਥੇ ਆ ਜਾਂਦੀ ਹੈ ਵੀ ਜਿਹੜਾ ਤਗੜਾ ਵਾ ਅਮੀਰ ਆ ਵੱਡਾ ਦੇਸ਼ ਆ ਉਹੀ ਸਾਨੂੰ ਸਾਰਾ ਕੁਛ ਦਿੰਦਾ ਵੀ ਹਾਂਜੀ ਮੈਂ ਤੈਨੂੰ ਹੁਣ ਆਹ ਇੱਕ ਦਿਨ ਦੇ ਤਾ ਤੂੰ ਹੁਣ ਇਹਦੇ ਨਾਲ ਮਨਾ ਤੈਨੂੰ ਖੇਡ, ਹੈਨਾ। ਹੁਣ ਕਿੰਨੇ ਸਾਰੇ ਤਿਉਹਾਰ ਨੇ ਜਿਹਦੇ ਵਿੱਚ ਚਲੋ ਮਦਰਸ ਡੇ ਵੀ ਆ ਗਿਆ, ਫਾਦਰ ਡੇ ਆ ਗਏ, ਫਿਰ ਆਪਣਾ ਸਿਸਟਰ ਦਿਵਸ ਇਹਨਾਂ ਕੋਲ ਤਾਂ ਨਹੀਂ ਹੈਗਾ, ਚਲੋ ਸਾਡੇ ਕੋਲ ਹੈਗਾ, ਫਿਰ ਆਪਣਾ ਤੁਹਾਡੀ ਹੈਲੋਇਨ ਹੋ ਗਿਆ ਜਾਂ ਹੋਰ ਪਤਾ ਨਹੀਂ ਕਿੰਨੇ ਦਿਨ ਜਿਹੜੇ ਆ ਉਹ ਆਪਾਂ
4: ਡੋਮੀਨੇਟਿੰਗ ਹੈ, ਹਾਂ
3: ਕਿੰਨੇ ਕਿੰਨੀਆਂ ਚੀਜ਼ਾਂ ਆਪਾਂ ਇਹਨਾਂ ਦੀਆਂ ਮਨਾਉਂਦੇ ਹਾਂ ਅਤੇ ਪਰ ਉਹ ਇੱਕ ਚੀਜ਼ ਜ਼ਰੂਰ ਤੁਸੀਂ ਵੇਖਦੇ ਹੋ ਵੀ ਆਪਾਂ ਲੀੜੇ ਕੱਪੜੇ ਤੋਂ ਲੈ ਕੇ ਲੈਂਗੁਏਜ ਤੋਂ ਲੈ ਕੇ ਹਰ ਇੱਕ ਚੀਜ਼ ਕਲਚਰ ਦੀ ਆਪਾਂ ਈਵਨ ਤਿਉਹਾਰ ਵੀ ਜਿਹੜੇ ਨੇ ਉਹ ਆਪਾਂ ਇਸੇ ਤੋਂ ਇਨਫਲੂਐਂਸਡ ਹੋ ਕੇ ਅਤੇ ਹੌਲੀ ਹੌਲੀ ਹੌਲੀ ਹੌਲੀ ਹੌਲੀ ਉਹ ਸਾਡੇ ਉੱਤੇ ਕਿੰਨੇ ਕੁ ਜ਼ਿਆਦਾ ਮੁੜ ਕੇ ਹਾਵੀ ਹੋ ਜਾਂਦੇ ਨੇ ਅਤੇ ਕੁੱਲ ਮਿਲਾ ਕੇ ਵੇਖਿਆ ਜਾਵੇ ਤਾਂ ਵੱਡੀ ਮੰਡੀ ਹੈ, ਕਿਉਂਕਿ ਜਦੋਂ ਤੁਸੀਂ ਮੰਡੀ ਦੇ ਵਿੱਚ ਸਮਾਨ ਬਣਾ ਲੈਂਦੇ ਹੋ ਫਿਰ ਤੁਸੀਂ ਉਹਨੂੰ ਵੇਚਣਾ ਵਾ, ਪਰ ਇਹ ਸਾਰਿਆਂ ਨੂੰ ਸਾਰਾ ਕੁਛ ਪਤਾ ਹੋਣ ਦੇ ਬਾਵਜੂਦ ਫਿਰ ਵੀ ਆਪਾਂ ਬਹੁਤ ਅਜਾਈ ਆਪਾਂ ਪੈਸਾ ਖਰਚਦੇ ਹਾਂ। ਚਲੋ ਮੈਂ ਸੋਰੀ ਕਿਸੇ ਦੀਆਂ ਭਾਵਨਾਵਾਂ ਨੂੰ ਉੱਥੇ ਕੋਈ ਠੇਸ ਪਹੁੰਚਦੀ ਹੋਵੇ, ਪਰ ਹੈ ਤਾਂ ਇੱਦਾਂ ਹੀ, ਕਿਉਂਕਿ ਤੁਸੀਂ ਮਹਿੰਗੇ ਮਹਿੰਗੇ ਕੇਕ ਅਤੇ ਮੇਰੀ ਉਹ ਭੈਣ ਜੀ ਦੇ ਨਾਲ ਗੱਲ ਹੋ ਰਹੀ ਸੀ ਇੱਕ ਵਾਰੀ, ਉਹ ਫੁੱਲਾਂ ਦਾ ਕਰਦੇ ਨੇ ਉਹ ਕੰਮ, ਅਤੇ ਉਹ ਕਹਿੰਦੇ ਕਿ ਸਭ ਤੋਂ ਵੱਧ ਸੇਲ ਇਹਨਾਂ ਦਿਨਾਂ ਦੇ ਵਿੱਚ ਹੁੰਦੀ ਹੈ, ਮਤਲਬ ਸਭ ਤੋਂ ਬਿਜ਼ੀਐਸਟ ਦਿਨ ਆ ਜਦੋਂ ਆਪਾਂ ਸਭ ਤੋਂ ਵੱਧ ਫੁੱਲਾਂ ਦੀ ਸੇਲ ਕਰਦੇ ਹਾਂ। ਤੁਸੀਂ ਵੇਖਿਆ ਹੋਊਗਾ ਸੜਕਾਂ ਦੇ ਹਰ ਥਾਂ ਦੇ ਉੱਤੇ ਕੰਢੇ ਕੰਢੇ ਉੱਥੇ ਤੁਹਾਨੂੰ ਫੁੱਲਾਂ ਦੀਆਂ ਟੈਂਪਰੇਰੀ ਤੁਹਾਨੂੰ ਦੁਕਾਨਾਂ ਲੱਗੀਆਂ ਤੁਹਾਨੂੰ ਮਿਲ ਜਾਂਦੀਆਂ, ਅਤੇ ਉਹੀ ਫੁੱਲ ਜਿਹੜੇ ਨੇ ਉਹ ਡਬਲ ਡਬਲ ਰੇਟ ਦੇ ਉੱਤੇ ਤੁਹਾਨੂੰ ਮਿਲਦੇ ਨੇ ਇਹਨਾਂ ਦਿਨਾਂ 'ਚ, ਕਿਉਂਕਿ ਡਿਮਾਂਡ ਵੱਧ ਜਾਂਦੀ ਹੈ। ਸੋ ਇੱਕ ਤਰ੍ਹਾਂ ਦੇ ਨਾਲ ਚਾਹੇ ਵੈਲੰਟਾਈਨ ਹੋ ਗਿਆ, ਚਾਹੇ ਉਹ ਰੋਜ਼ ਡੇ ਹੋ ਗਿਆ, ਚੋਕਲੇਟ ਡੇ ਹੋ ਗਿਆ, ਜਿੰਨੇ ਵੀ ਮਤਲਬ ਹੋਰ ਤੁਸੀਂ ਯਾਦ ਕਰੀ ਜਾਓ, ਸਾਰੇ ਦੇ ਸਾਰੇ ਇੱਕ ਮੰਡੀ
4: ਮਾਰਕੀਟਿੰਗ ਹੀ ਹੈ ਹਰ ਇੱਕ ਚੀਜ਼ ਦੀ,
3: ਤੁਹਾਡੀ ਮਾਰਕੀਟਿੰਗ ਹੈ। ਅਤੇ ਆਪਾਂ ਅਗਲੇਰੇ ਹਿੱਸੇ ਦੇ ਵਿੱਚ ਇਹ ਵੀ ਆਪਾਂ ਜ਼ਰੂਰ ਖੋਲ੍ਹਣ ਦੀ ਕੋਸ਼ਿਸ਼ ਕਰਾਂਗੇ ਕਿ ਆਖਿਰਕਾਰ ਇੱਦਾਂ ਇੱਦਾਂ ਕਿਉਂ ਆ ਸਾਡੇ ਦਿਮਾਗਾਂ ਦੇ ਵਿੱਚ ਇਹ ਚੀਜ਼ ਜਿਹੜੀ ਆ ਉਹ ਇੰਨੀ ਬਰੀਕੀ ਦੇ ਨਾਲ ਵੈਸੇ ਰਜਿਸਟਰ ਹੋ ਚੁੱਕੀ ਆ ਵੀ ਆਪਾਂ ਉਹ ਭਾਵੇਂ ਕੱਢ ਦੇਣ ਕੱਲ ਨੂੰ ਸਾਡੇ ਆਂ ਚੋਂ ਨਹੀਂ ਨਿਕਲਣੀ ਉਹਨੇ।
4: ਹਾਂ ਉਹੀ ਹੈ ਕਿ ਜੋ ਦਿਖਤਾ ਵਈ ਵਿਕਤਾ ਹੈ ਨਾ, ਹੁਣ ਹਰ ਜਗ੍ਹਾ ਜੇ ਆਪਾਂ ਸੋਸ਼ਲ ਮੀਡੀਆ ਦੀ ਗੱਲ ਕਰੀਏ, ਕਿਸੇ ਚੀਜ਼ ਨੂੰ ਜੇ ਇੰਨੀ ਜ਼ਿਆਦਾ ਹਾਈਪ ਮਿਲ ਰਹੀ ਹੈ ਫਿਰ ਤੁਹਾਨੂੰ ਇੱਦਾਂ ਫੀਲ ਹੋਏਗਾ ਕਿ ਯਾਰ ਆਪਾਂ ਕਿਤੇ ਪਿੱਛੇ ਤਾਂ ਨਹੀਂ ਰਹਿ ਗਏ।
3: ਹਾਂ ਨਹੀਂ ਪਰ ਤੁਸੀਂ ਫੀਲ ਕਰਦੇ ਹੋ ਕਿਉਂਕਿ
4: ਫੀਲ ਕਰਾਇਆ ਜਾਂਦਾ, ਹਾਂ
3: ਕੋਈ ਚੀਜ਼ ਤੁਹਾਡੇ ਕੋਲ ਨਹੀਂ ਹੈ ਉਹ ਮੈਟਰ ਨਹੀਂ ਕਰਦੀ, ਆਲੇ ਦੁਆਲੇ ਸਾਰਿਆਂ ਕੋਲ ਆ ਫਿਰ ਤੁਹਾਡੇ ਕੋਲ ਨਹੀਂ ਹੈ ਉਹ ਜ਼ਿਆਦਾ ਮੈਟਰ ਕਰਦੀ। ਸੋ ਆਪਾਂ ਉਸ ਦੌੜ ਦੇ ਵਿੱਚ ਆਪਾਂ ਪਿਛੜੇ ਪਿਛੜੇ ਜੇ ਫੀਲ ਕਰਦੇ ਹਾਂ ਵੀ ਸਾਰੇ ਸਾਈਕਲ 'ਤੇ ਨੇ ਮੈਂ ਕਿਉਂ ਤੁਰਿਆ ਜਾਂਦਾ, ਸੋ ਉਸ ਸਨੈਰੀਓ ਤੋਂ ਇਹ ਚੀਜ਼ ਜ਼ਰੂਰ ਤੁਹਾਨੂੰ ਤੰਗ ਪਰੇਸ਼ਾਨ ਕਰਦੀ। ਸੋ ਇੱਕ ਸਮਾਂ ਹੀ ਜਾਂ ਥੋੜ੍ਹਾ ਸਮਾਂ ਪਹਿਲਾਂ ਤੱਕ ਹੀ ਆਪਾਂ ਵੇਖ ਲਈਏ ਅਤੇ ਕੁਮਦਰ ਦੇ ਨਾਂ ਦੀ ਚੀਜ਼ ਸਾਡੇ ਉਹਦੇ 'ਚ ਨਹੀਂ ਹੁੰਦੀ। ਜਿੱਦਾਂ ਤੁਸੀਂ ਥੋੜ੍ਹੀ ਦੇਰ ਪਹਿਲਾਂ ਤੁਸੀਂ ਸ਼ੁਰੂਆਤ 'ਚ ਕਿਹਾ ਵੀ ਸਾਨੂੰ ਰੋਜ਼ ਲਵ ਯੂ ਕਹਿਣਾ ਚਾਹੀਦਾ ਮਾਂ ਨੂੰ, ਤੇ ਮੈਨੂੰ ਤੇ ਨਹੀਂ ਯਾਦ ਆਪਾਂ ਹਲੇ ਵੀ ਕਦੇ ਕਿਹਾ, ਇਹਦਾ ਮਤਲਬ ਇਹ ਨਹੀਂ ਹੈ ਵੀ ਅਸੀਂ ਮਾਂ ਨੂੰ ਪਿਆਰ ਨਹੀਂ ਕਰਦੇ।
4: ਪਰ ਹੁਣ ਇਦਾਂ ਦਾ ਟਾਈਮ ਹੈ ਕਿ ਹੁਣ ਜਿਵੇਂ ਆਪਣੇ ਬੱਚੇ ਐਕਸਪ੍ਰੈਸ ਕਰਦੇ ਬੜਾ ਵਧੀਆ ਲੱਗਦਾ, ਹੁਣ ਮੈਨੂੰ ਨਹੀਂ ਲੱਗਦਾ ਕਿ ਕੋਈ ਇਦਾਂ ਕਹੇਗਾ ਕਿ ਮੇਰਾ ਬੱਚਾ ਮੈਨੂੰ ਲਵ ਯੂ ਕਹਿੰਦਾ ਜਾਂ ਮੈਨੂੰ ਹੱਕ ਕਰਦਾ ਜਾਂ ਕਾਰਡ ਬਣਾ ਕੇ ਦਿੰਦਾ ਮੈਨੂੰ ਵਧੀਆ, ਤੇ ਆਪਾਂ ਕਦੇ ਟਰਾਈ ਨਹੀਂ ਕੀਤਾ ਨਾ, ਇਹ ਵੀ ਤੇ ਗੱਲ ਹੈ।
3: ਖੈਰ ਇਹ ਬੜਾ
4: ਐਕਸਪ੍ਰੈਸ ਕਰਨ ਦਾ
3: ਇਹ ਵੀ ਇੱਕ ਡਿਬੇਟ ਵਾਲਾ ਵਿਸ਼ਾ ਵਾ ਜਾਸ਼ੀ, ਤੁਸੀਂ ਇਹਦੇ ਇਹਦੇ ਪਿੱਛੇ ਲੁਕੀਆਂ ਛਿਪੀਆਂ ਜਿਹੜੀਆਂ ਸਾਈਡ ਇਫੈਕਟ ਨਹੀਂ ਤੁਸੀਂ ਕਦੀ ਵੇਖਣ ਦੀ ਕੋਸ਼ਿਸ਼ ਕੀਤੀ, ਤੁਸੀਂ ਸੋਚ ਕੇ ਵੇਖਿਓ ਕਿ ਸਾਡੇ ਬੱਚੇ ਜਾਂ ਜਦੋਂ ਸਾਨੂੰ ਆਈ ਲਵ ਯੂ ਕਹਿੰਦੇ ਆ ਜਾਂ ਜਿਹਨੂੰ ਤੁਸੀਂ ਕਹਿ ਰਹੇ ਹੋ ਵੀ ਜਿੱਦਾਂ ਵੀ ਉਹ ਪਿਆਰ ਜਿਤਾਉਂਦੇ ਆ, ਅਤੇ ਉਹ ਉਹਦੇ ਪਿੱਛੇ ਤੁਸੀਂ ਵੇਖੋਗੇ ਕਿ ਹੌਲੀ ਹੌਲੀ ਇੱਕ ਉਮਰ ਤੱਕ ਤਾਂ ਆਪਾਂ ਸਿਰਫ ਸਿਖਾਉਂਦੇ ਹਾਂ ਉਹ ਵੇਖ ਕੇ ਕਰਦੇ ਆ, ਉਦੋਂ ਉਹਨਾਂ ਦੀ ਕੋਈ ਉਹਦੇ ਪਿੱਛੇ ਇੰਟੈਂਸ਼ਨ ਨਹੀਂ ਹੁੰਦੀ। ਇੱਕ ਏਜ ਆ ਜਾਂਦੀ ਆ ਜਾਂ ਉਸ ਤੋਂ ਬਾਅਦ ਉਹਦੀ ਇੰਟੈਂਸ਼ਨਸ ਤੁਸੀਂ ਜੇ ਬਰੀਕੀ ਨਾਲ ਵੇਖੋ ਤਾਂ ਤੁਹਾਨੂੰ ਸਮਝ ਆਉਂਦੀ ਹੈ ਬੱਚਾ ਤੁਹਾਨੂੰ ਉਸ ਚੀਜ਼ ਦੇ ਉੱਤੇ ਬਲੈਕਮੇਲ ਵੀ ਕਰ ਰਿਹਾ ਹੁੰਦਾ, ਅਤੇ ਫਿਰ ਉੱਦਾਂ ਉੱਦਾਂ ਬਲੈਕਮੇਲਿੰਗ ਉਹ ਵਧਾਈ ਜਾਂਦਾ ਵਾ ਜਿੱਦਾਂ ਜਿੱਦਾਂ ਤੁਸੀਂ ਉਹਨੂੰ ਹੋਰ ਜ਼ਿਆਦਾ ਐਕਸੈਪਟੈਂਸ ਕਰਦੇ ਹੋ। ਕਿਉਂਕਿ ਮੈਂ ਵੇਖਣਾ ਮਾਵਾਂ ਦਾ ਲਵ ਯੂ ਦੇ ਨਾਂ ਦੇ ਉੱਤੇ ਜੱਫੀ ਹੱਗ ਦੇ ਨਾਂ ਦੇ ਉੱਤੇ ਇੱਕਦਮ ਅੱਖਾਂ ਦੇ ਵਿੱਚ ਉਹ ਪਾਣੀ ਲੈ ਆਉਂਦੀਆਂ, ਬੱਚਾ ਸਾਰਾ ਕੁਛ ਉਹ ਵੇਖ ਰਿਹਾ ਹੁੰਦਾ। ਉਹ ਚੀਜ਼ਾਂ ਹਰ ਇੱਕ ਟਾਈਮ ਦੇ ਉੱਤੇ ਤੁਹਾਡੀਆਂ ਕੈਸ਼ ਕਰਦਾ, ਤੁਸੀਂ ਵੇਖੋ ਜਦੋਂ ਤੁਸੀਂ ਕੋਈ ਚੀਜ਼ ਲੈ ਕੇ ਦੇਣੀ ਆ ਨਹੀਂ ਲੈ ਕੇ ਦੇਣੀ, ਬੱਚਾ ਲੈਣੀ ਚਾਹੁੰਦਾ ਵਾ ਤੇ ਉਹਨੇ ਉਸ ਮੌਕੇ ਦੇ ਉੱਤੇ ਤੁਹਾਨੂੰ ਕਹਿਣਾ ਲਵ ਯੂ ਮੰਮਾ ਤੇ ਜੱਫੀ ਪਾਉਣੀ, ਤੇ ਮੰਮਾ ਨੇ ਕਹਿਣਾ ਹਾਂਜੀ ਕੋਈ ਨੀ ਪੁੱਤਰ ਜੀ ਆਜੋ ਲੈ ਲਓ ਹੁਣ। ਸੋ ਇਹ ਕਦੋਂ ਬਲੈਕਮੇਲਿੰਗ ਦੇ ਵਿੱਚ ਕਨਵਰਟ ਹੋ ਜਾਂਦੀ ਹੈ ਤੁਹਾਨੂੰ ਇਸ ਚੀਜ਼ ਦਾ ਤੁਹਾਨੂੰ ਆਈਡੀਆ ਹੀ ਨਹੀਂ ਰਹਿੰਦਾ ਤੁਹਾਨੂੰ, ਪਰ ਮਮਤਾ ਆ ਇਮੋਸ਼ਨਸ ਨੇ ਜਾਂ ਫਿਰ ਇਹ ਵੀ ਉਹਨਾਂ ਚੀਜ਼ਾਂ 'ਚੋਂ ਹੀ ਸ਼ਾਇਦ ਇੱਕ, ਮੈਂ ਨਹੀਂ ਦਾਅਵੇ ਨਾਲ ਕਹਿੰਦਾ ਵੀ ਇੱਦਾਂ ਹੀ ਆ, ਪਰ ਸ਼ਾਇਦ ਇਹ ਵੀ ਉਹਨਾਂ ਚੀਜ਼ਾਂ 'ਚੋਂ ਇੱਕ ਹੀ ਆ ਜਿਹੜੀਆਂ ਸਾਨੂੰ ਮੰਡੀ ਨੇ ਕ੍ਰੀਏਟ ਕਰਕੇ ਸ਼ਬਦ ਦਿੱਤੇ ਵੀ ਇਸ ਤਰੀਕੇ ਦੇ ਨਾਲ। ਖੈਰ ਇਹ ਕਿਉਂ ਆ, ਇਹਦੇ ਕੁਛ ਇੱਕ ਰੀਜ਼ਨ ਜਿਹੜੇ ਮੈਨੂੰ ਲੱਗਦੇ ਆ ਪੋਸੀਬਲੀ, ਉਹ ਆਪਾਂ ਅੱਗੇ ਚੱਲ ਕੇ ਜ਼ਰੂਰ ਸਾਂਝੇ ਕਰਾਂਗੇ ਕਿ ਇੱਦਾਂ ਕਿਉਂ ਤੁਹਾਨੂੰ ਲੱਗਦਾ ਵਾ।
4: ਉਹ ਵੀ ਇੱਕ ਲਰਨਿੰਗ ਦਾ ਪਾਰਟ ਹੈ ਮੈਨੂੰ ਤਾਂ ਲੱਗਦਾ, ਕਿਉਂਕਿ ਜਿਵੇਂ ਹੁਣ ਆਪਣਾ ਟਾਈਮ ਸੀਗਾ ਆਪਾਂ ਵੀ ਕੁਛ ਇੰਨੇ ਵੀ ਸਿਆਣੇ ਨਹੀਂ ਸੀਗੇ ਆਪਾਂ ਜਦੋਂ ਛੋਟੇ ਸੀਗੇ, ਆਪਾਂ ਵੀ ਕੁਛ ਨਾ ਕੁਛ ਕਰਕੇ ਚਲਾ ਕੇ ਆ ਆਪਣੀ ਗੱਲ ਮਨਵਾ ਹੀ ਲੈਂਦੇ ਸੀ, ਮੈਂ ਤੇ ਮਨਵਾ ਲੈਂਦੀ ਸੀ, ਮੈਨੂੰ ਤੁਹਾਡਾ ਨਹੀਂ ਪਤਾ।
3: ਨਹੀਂ ਉਹ ਮਨ ਉਹ ਤੇ ਸਾਰੇ ਮਨਵਾਉਂਦੇ ਆ,
4: ਕਿਉਂਕਿ ਇਹ ਵੀ ਇੱਕ ਪੇਰੈਂਟਸ ਔਰ ਇੱਕ ਬੌਂਡ ਦੇ ਵਿੱਚ ਆ ਜਾਂਦਾ ਮੈਨੂੰ ਤਾਂ ਲੱਗਦਾ ਕਿ ਹੱਕ ਨਾਲ ਜਦੋਂ ਤੁਸੀਂ ਆਪਣੇ ਮਾਂ ਪਿਓ ਤੋਂ ਨਹੀਂ ਮੰਗੋਗੇ ਜਾਂ ਮਾਂ ਪਿਓ ਨੂੰ ਆਪਣੀ ਇੱਕ ਡਿਜ਼ਾਇਰ ਨਹੀਂ ਦੱਸੋਗੇ, ਖੁਸ਼ੀ ਨਹੀਂ ਦੱਸੋਗੇ, ਫਿਰ ਕਿਸ ਨੂੰ ਦੱਸੋਗੇ।
3: ਦੇਖੋ ਇੱਕ ਮੰਗਣਾ ਤੇ ਇੱਕ ਬਲੈਕਮੇਲ ਕਰਨਾ ਤੁਹਾਡੇ ਉਸ ਪੁਆਇੰਟ ਨੂੰ ਟੱਚ ਕਰਨਾ, ਤੁਹਾਡਾ ਟ੍ਰਿਗਰ ਪੁਆਇੰਟ ਪਤਾ ਲੱਗ ਗਿਆ, ਤੁਹਾਡੇ ਧੀ ਪੁੱਤ ਨੂੰ ਤੁਹਾਡਾ ਟ੍ਰਿਗਰ ਪੁਆਇੰਟ ਪਤਾ ਲੱਗ ਗਿਆ ਵੀ ਇਹਨੂੰ ਮੈਂ ਆਹ ਚੀਜ਼ ਏਦਾਂ ਕਹਿ ਕੇ ਤੇ ਮੈਂ ਆਹ ਕੰਮ ਕਰਵਾ ਲੈਣਾ। ਤੇ ਇੱਕ ਹੁੰਦਾ ਵਾ ਵੀ ਵੈਸੇ ਹੀ ਪਤਾ ਹੀ ਆ ਵੀ ਮਾਂ ਪਿਓ ਨੇ ਕਰਨਾ ਹੀ ਆ, ਬੜਾ ਫਰਕ ਹੈ ਇਸ ਚੀਜ਼ ਦਾ ਨਾ। ਤੁਸੀਂ ਇੱਕ ਹੁੰਦਾ ਵਾ ਕਿ ਤੁਸੀਂ ਕਿਸੇ ਨੇ ਉਹ ਚੀਜ਼ ਤੁਹਾਡੇ ਕੋਲ ਮਨਵਾਉਣੀ ਤੁਹਾਨੂੰ ਕਹਿਣਾ, ਦੂਸਰਾ ਹੁੰਦਾ ਵਾ ਵੀ ਤੁਸੀਂ ਆਪਣੀ ਕਮਜ਼ੋਰੀ ਆਪਣੀ ਕਿਸੇ ਨੂੰ ਦੱਸ ਦੇਣੀ। ਸੋ ਇਹ ਸੋਰਟ ਆਫ ਮਤਲਬ ਮੈਂ ਇਹ ਸਿਰਫ ਇੱਕੋ ਇੱਕ ਪੱਖ ਆ, ਇਹਨੂੰ ਕੋਈ ਆਲ ਟੂਗੈਦਰ ਇਹਨੂੰ ਕੋਈ ਲੈ ਕੇ ਨਾ ਚੱਲੇ, ਇਹ ਵਨ ਆਫ ਦਾ ਸਾਈਡ ਇਫੈਕਟ ਇਹ ਆ ਕਿ ਅਸੀਂ ਆਪਣੀ ਦੁੱਖ ਦੀ ਰੱਗ ਬੱਚਿਆਂ ਦੇ ਹੱਥ ਦੇ ਦਿੱਤੀ ਹੈ ਨਾ। ਬਾਕੀ ਉਹ ਵੱਖਰੀ ਗੱਲ ਹੈ ਕਿ ਹੁਣ ਅੱਜ ਕੱਲ੍ਹ ਦਾ ਜਿਹੜਾ ਦੌਰ ਆ ਉਹਦੇ ਵਿੱਚ ਇੱਦਾਂ ਹੀ ਇਸੇ ਤਰੀਕੇ ਦੇ ਨਾਲ ਹੀ ਆ। ਹਿੰਟ ਤੁਹਾਨੂੰ ਇਸ ਕਰਕੇ ਦੇ ਰਹੇ ਹਾਂ ਕਿ ਤੁਸੀਂ ਇਹਦੇ ਉੱਤੇ ਸਹੀ ਗਲਤ ਜੋ ਵੀ ਤੁਹਾਨੂੰ ਲੱਗਦਾ ਜੋ ਤੁਹਾਡੇ ਐਕਸਪੀਰੀਅੰਸ ਨੇ ਉਹਦੇ ਹਿਸਾਬ ਦੇ ਨਾਲ ਤੁਸੀਂ ਜ਼ਰੂਰ ਗੱਲ ਕਰਿਓ ਇਸ ਵਿਸ਼ੇ ਦੇ ਉੱਤੇ ਵੀ, ਅਤੇ ਆਪਾਂ ਇਹਨੂੰ ਵੀ ਖੋਲ੍ਹ ਕੇ ਖੰਗਾਲ ਕੇ ਆਪਾਂ ਵੇਖਦੇ ਹਾਂ। ਅਤੇ ਕਿਉਂਕਿ ਇੱਕ ਚੀਜ਼ ਤਾਂ ਜ਼ਰੂਰ ਜੈਸੀ ਤੁਹਾਨੂੰ ਵੇਖੀ ਹੋਊਗੀ ਕਿ ਜਿੰਨਾ ਇਮੋਸ਼ਨਲੀ ਤੁਸੀਂ ਜੇ ਵੇਖੋ ਤਾਂ ਪਿਛਲੀ ਪੀੜ੍ਹੀ ਸਟਰੋਂਗ ਸੀ
4: ਜੀ,
3: ਉਨੀ ਆ ਸਾਰਾ ਕੁਛ ਕਰਨ ਦੇ ਬਾਵਜੂਦ ਇਹ ਨਹੀਂ ਆ।
4: ਹਾਂਜੀ ਹਾਂ
3: ਠੀਕ ਹੈ, ਨਿੱਕੀ ਨਿੱਕੀ ਗੱਲ ਦੇ ਉੱਤੇ ਤੁਸੀਂ ਜਦੋਂ ਫਿਸਦੇ ਆ ਆਪਾਂ ਪੰਜਾਬੀ 'ਚ ਇਹੋ ਹੀ ਕਹਿੰਦੇ ਹਾਂ, ਹੈ ਨਾ, ਵੀ ਨਿੱਕੀ ਨਿੱਕੀ ਗੱਲ ਦੇ ਉੱਤੇ ਫਿਸ ਪੈਂਦੇ ਨੇ, ਉਹ ਮਾਵਾਂ ਵੀ ਫਿਸਣਾ ਜ਼ਿਆਦਾ ਸ਼ੁਰੂ ਹੋ ਗਈਆਂ ਵਾ ਅਤੇ ਧੀਆਂ ਪੁੱਤ ਵੀ।
4: ਮੈਨੂੰ ਇੱਦਾਂ ਲੱਗਦਾ ਹੁਣ ਹੈ ਨਾ ਬਹੁਤ ਜ਼ਿਆਦਾ ਪ੍ਰੋਟੈਕਟਿਡ ਇਨਵਾਇਰਮੈਂਟ ਜਦੋਂ ਬੱਚੇ ਨੂੰ ਮਿਲਦਾ ਹੈ ਨਾ, ਕੁਛ ਜ਼ਿਆਦਾ ਹੀ ਮਤਲਬ ਨਾ, ਕੁਛ ਹਰ ਇੱਕ ਚੀਜ਼ ਤਾਂ ਅਵੇਲੇਬਲ ਹੈ ਬੱਚੇ ਲਈ, ਕੋਈ ਸਟਰਗਲ ਹੈ ਨਹੀਂ, ਕੁਛ ਵੀ ਚੀਜ਼ ਮਾਂ ਪਿਓ ਹਰ ਚੀਜ਼ ਉਹ ਬੋਲਦੇ ਨਹੀਂ, ਇਹ ਸਾਹਮਣੇ ਚੀਜ਼ ਹੁੰਦੀ ਹੈ ਅਤੇ ਕੁਛ, ਅਤੇ ਉਹਨਾਂ ਨੂੰ ਜਦੋਂ ਕੁਛ ਸਟਰਗਲ ਹੀ ਨਹੀਂ ਹੈ ਕੁਛ ਨਹੀਂ, ਅਤੇ ਇਮੋਸ਼ਨਲੀ ਉਹ ਜਦੋਂ ਹਲਕੀ ਜਿਹੀ ਵੀ ਉਹਨਾਂ ਨੂੰ ਕਿਤੇ ਵੀ ਮਤਲਬ ਇੱਕ ਫੇਲੀਅਰ ਮਿਲ ਜਾਂਦਾ ਨਾ, ਸਪੋਜ਼ ਇੱਕ ਜੋਬ ਇੰਟਰਵਿਊ ਲਈ ਗਏ, ਹਾਰਟ ਬ੍ਰੋਕਨ ਹੋ ਗਿਆ ਹੈ ਨਾ, ਬ੍ਰੇਕਅਪ ਹੋ ਗਿਆ, ਹਾਰਟ ਬ੍ਰੋਕਨ ਹੋ ਗਿਆ, ਹਰ ਇੱਕ ਚੀਜ਼ ਦੇ ਵਿੱਚ। ਹੁਣ ਤੁਸੀਂ ਦੇਖ ਲਓ ਕਿੰਨੇ ਡਿਪਰੈਸਡ ਹੈ ਅੱਜ ਦੀ, ਜੇ ਟੀਨੇਜ ਤੋਂ ਹੀ ਸਟ੍ਰੈਸਡ, ਡਿਪਰੈਸ਼ਨ, ਐਨਜ਼ਾਇਟੀ। ਮੇਰੇ ਨਾਲ ਬਹੁਤ ਛੋਟੀ ਛੋਟੀ ਕੁੜੀਆਂ ਵੀ ਚਾਈਲਡ ਕੇਅਰ ਕੰਮ ਕਰਦੀ ਸੀਗੀ, 20-20 ਸਾਲਾਂ ਦੀ, ਐਂਟੀ ਡਿਪਰੈਸਿੰਗ ਪਿਲਸ ਖਾ ਰਹੀਆਂ। ਮਤਲਬ ਕਿਉਂ ਤੁਸੀਂ ਇੰਨੀ, ਹੁਣ ਤਾਂ ਤੁਸੀਂ ਤੁਹਾਡੀ ਜ਼ਿੰਦਗੀ ਸਟਾਰਟ ਹੀ ਹੋਈ ਹੈ, ਅਤੇ ਤੁਸੀਂ ਮਤਲਬ ਮੇਰਾ ਇੰਨੀ ਛੇਤੀ ਕਿਉਂ ਆਪਣਾ ਹੋਪ ਛੱਡ ਰਹੇ ਹੋ?
3: ਐਗਜੈਕਟਲੀ ਇਹੋ ਹੀ ਚੀਜ਼ਾਂ ਸਾਨੂੰ ਜੈਸੀ ਖੰਗਾਲ ਕੇ ਵੇਖਣੀਆਂ ਪੈਣਗੀਆਂ ਨਾ, ਜਿਹੜੀ ਆਪਾਂ ਪਹਿਲਾਂ ਗੱਲ ਕਰ ਰਹੇ ਹਾਂ। ਤੁਸੀਂ ਮੰਨੋ ਚਾਹੇ ਨਾ, ਇਹ ਸਮ ਹੋ ਕਿਤੇ ਨਾ ਕਿਤੇ ਜਾ ਕੇ ਉਸੇ ਦੇ ਨਾਲ ਹੀ ਅਟੈਚ ਹੁੰਦੀਆਂ ਨੇ। ਹਲਕਾ ਜਿਹਾ ਹਿੰਟ ਤੁਹਾਨੂੰ ਮੈਂ ਦੇ ਸਕਦਾ ਕਿ ਜਦੋਂ ਘਰ ਦੇ ਵਿੱਚੋਂ ਸਾਨੂੰ ਇੱਕ ਕੁਛ ਇੱਕ ਪੁਆਇੰਟਸ ਤੁਹਾਨੂੰ ਮਿਲ ਗਏ ਨਿੱਕੇ ਹੁੰਦਿਆਂ ਨੂੰ, ਵੀ ਲਵ ਯੂ ਕਹੋ ਤਾਂ ਸਾਰੇ ਮਸਲੇ ਹੱਲ ਹੋ ਜਾਂਦੇ ਆ, ਠੀਕ ਹੈ ਜੀ, ਜੱਫੀ ਪਾ ਲਓ ਤਾਂ ਸਾਰੇ ਮਸਲੇ ਹੱਲ ਹੋ ਜਾਂਦੇ, ਕੰਮ 'ਤੇ ਨਹੀਂ ਆਉਣੇ ਉਹ, ਤੁਹਾਨੂੰ ਇੱਕ ਫਾਰਮੂਲੇ ਤੁਹਾਨੂੰ ਤੁਹਾਡੇ ਦਿਮਾਗ ਦੇ ਵਿੱਚ ਬਹਿ ਗਏ ਵੀ ਇਸ ਤਰੀਕੇ ਦੇ ਨਾਲ ਇਹ ਮਸਲੇ ਹੱਲ ਹੋ ਜਾਂਦੇ ਆ। ਮਾਂ ਤੱਕ ਹੱਲ ਹੋ ਜਾਣਗੇ, ਪਿਓ ਤੱਕ ਹੱਲ ਹੋ ਜਾਣਗੇ। ਅਸੀਂ ਜੋ ਪ੍ਰੋਡਕਟ ਤਿਆਰ ਕਰ ਰਹੇ ਹਾਂ ਉਹ ਪ੍ਰੋਡਕਟ ਮੰਡੀ 'ਚ ਜਾ ਕੇ ਨਹੀਂ ਸਟੇਬਲ, ਇਸ ਵਜ੍ਹਾ ਕਰਕੇ ਅਤੇ ਇਹ ਸਮੱਸਿਆ ਹਾਲੇ ਤੁਸੀਂ ਤਾਂ ਹੁਣ ਦੇ ਟੀਨੇਜਰਾਂ ਦੀ ਗੱਲ ਕੀਤੀ ਆ, ਆਉਣ ਵਾਲੇ ਟੀਨੇਜਰ ਵੇਖਿਓ ਇਹ ਸਮੱਸਿਆ ਹੋਰ ਵਧਣੀ ਆ,
4: ਕਿਉਂਕਿ ਜਦੋਂ ਉਹਨਾਂ ਨੂੰ ਜਦੋਂ ਉਹਨਾਂ ਨੂੰ ਉਹਨਾਂ ਤੋਂ ਬਿਹਤਰ ਕੋਈ ਮਿਲਦਾ ਅਤੇ ਇੱਕ ਐਕਸੈਪਟੈਂਸ ਹੀ ਨਹੀਂ ਹੁੰਦੀ ਕਿ ਇਹ ਕੰਮ ਮੇਰੇ ਤੋਂ ਕਿਵੇਂ ਮਤਲਬ ਨਹੀਂ ਹੋ ਸਕਦਾ, ਇਹ ਕਿਵੇਂ ਬਿਹਤਰ ਕਰ ਸਕਦਾ, ਉਹ ਹੈ ਹੀ ਨਹੀਂ ਨਾ, ਕੰਪੀਟੀਸ਼ਨ ਵਾਲਾ ਰਿਹਾ ਹੀ ਨਹੀਂ ਕਲਚਰ। ਪਹਿਲਾਂ ਇੱਦਾਂ ਹੁੰਦਾ ਸੀਗਾ ਕਿ ਪੇਰੈਂਟਸ ਵੀ ਕਹਿੰਦੇ ਸੀਗੇ ਕਿ ਮਤਲਬ ਚੰਗੇ ਪੜ੍ਹਨ ਵਾਲੇ ਬੱਚਿਆਂ ਨਾਲ ਰਹੋ, ਤੁਸੀਂ ਕੰਪੀਟੀਸ਼ਨ ਮਤਲਬ ਦੇ ਵਿੱਚ ਰਹੋਗੇ, ਤੁਸੀਂ ਵੀ ਵਧੀਆ ਪੜ੍ਹੋਗੇ। ਹੁਣ ਇਹ ਕਿ ਰਲਦੇ ਮਿਲਦੇ ਨਾਲ ਰਹੋ, ਨਹੀਂ ਤਾਂ ਤੁਹਾਡਾ ਮਤਲਬ ਤੁਹਾਡਾ ਹੋਰ ਜ਼ਿਆਦਾ ਤੁਸੀਂ ਤੁਹਾਡਾ ਜਿਹੜਾ ਕੌਨਫੀਡੈਂਸ ਹੈ ਲੂਜ਼ ਹੋ ਜਾਣਾ। ਹੁਣ ਤਾਂ ਇਹ ਚੱਲ ਰਿਹਾ,
3: ਨਹੀਂ ਉਹ ਤਾਂ ਮਾਂ ਪਿਓ ਲੜਨ ਚੱਲ ਜਾਂਦੇ ਆ, ਅਤੇ ਹੁਣ ਭਾਵੇਂ ਇੰਡੀਆ ਲਾ ਲਓ ਭਾਵੇਂ ਇੱਥੇ ਲਾ ਲਓ, ਮਤਲਬ ਹੁਣ ਅੱਗੇ ਅਧਿਆਪਕ ਕੋਲ ਇੱਕ ਰਾਈਟ ਹੁੰਦਾ ਸੀ ਕਿ ਉਹ ਉਹਨੂੰ ਕੁੱਟ ਮਾਰ ਸਕਦਾ ਵਾ, ਉਹਨੂੰ ਸਮਝਾ ਸਕਦਾ, ਪੜ੍ਹਾਉਣ ਦੇ ਲਈ ਕੁਛ ਵੀ ਕਰ ਸਕਦਾ। ਹਾਂ ਹੁਣ ਵੇਖੋ, ਹੁਣ ਨਾ ਮਾਂ ਪਿਓ ਘਰ ਦੇ ਵਿੱਚ ਉੱਚੀ ਆਵਾਜ਼ ਦੇ ਵਿੱਚ ਗੱਲ ਕਰਦਾ ਅਤੇ ਨਾ ਹੀ ਉਹ ਕਿਸੇ ਨੂੰ ਯਾਨੀ ਕਿ ਟੀਚਰ ਨੂੰ ਅਲਾਓ ਕਰਦਾ। ਸੋ ਇੱਥੇ ਤੁਸੀਂ ਆਪਣੇ ਬੱਚੇ 'ਤੇ ਜਦੋਂ ਤੁਹਾਡੇ ਗੱਲ ਆਉਂਦੀ ਆ, ਤੁਸੀਂ ਆਪਣੇ ਆਪ 'ਤੇ ਲਾ ਕੇ ਵਹਿੰਦੇ ਹੋ, ਤਾਂ ਉਦੋਂ ਇਹ ਚੀਜ਼ ਸਮਝਣੀ ਤੁਹਾਡੇ ਲਈ ਬਹੁਤ ਔਖੀ ਆ। ਪਰ ਜਦੋਂ ਤੁਸੀਂ ਇਹੋ ਹੀ ਤੁਸੀਂ ਹੁਣ ਬਾਹਰ ਜਾ ਕੇ ਇਸ ਸਨੈਰੀਓ ਦੇ ਵਿੱਚ ਓਪਨ 'ਚ ਤੁਸੀਂ ਸਮਝਦੇ ਜੀ, ਸੇਮ ਮਾਂ ਆ, ਉਹ ਬਾਹਰ ਸਮਝਦੀ ਆ ਅਤੇ ਬਾਹਰ ਉਹਨੂੰ ਉਹਦਾ ਰਿਐਕਸ਼ਨ ਉਲਟ ਹੁੰਦਾ।
4: ਐਗਜੈਕਟਲੀ,
3: ਸੋ ਉਹ ਹੈਗਾ ਤਾਂ ਉਹੀ ਆ ਨਾ, ਸਨੈਰੀਓ ਉਹੀ ਆ, ਬੱਚੇ ਦੀ ਪਰਵਰਿਸ਼ ਉਹੀ ਆ, ਸਾਰਾ ਕੁਛ ਹੀ ਉਹੀ ਹੋਇਆ। ਪਰ ਜਦੋਂ ਆਪਣੇ 'ਤੇ ਆ, ਉਦੋਂ ਉਹਦਾ ਤੁਸੀਂ ਡਿਫਰੈਂਟ ਤਰੀਕੇ ਦੇ ਨਾਲ ਹੱਲ ਕਰ ਦਿਓ। ਜਦੋਂ ਕਿਸੇ ਦੇ ਹੱਥ 'ਚ ਆ, ਮੰਨ ਲਓ ਟੀਚਰ ਦੇ ਹੱਥ ਆ, ਤਾਂ ਉਦੋਂ ਤੁਸੀਂ ਡਿਫਰੈਂਟ ਤਰੀਕੇ ਨਾਲ ਹੱਲ ਕਰ ਦਿਓ। ਬੱਚਾ ਤਾਂ ਵੇਖ ਹੀ ਰਿਹਾ ਨਾ,
4: ਬੱਚਾ
3: ਹਰ ਇੱਕ ਚੀਜ਼ ਦੇ ਵਿੱਚ ਮੈਨੂਪੁਲੇਸ਼ਨ ਤੇ ਬੱਚੇ ਨੂੰ ਆਉਂਦੀ ਹੈ। ਸੋ ਥੋੜ੍ਹੀ ਜਿਹੀ ਜਿਹੜੀ ਇੰਨਾ ਜ਼ਿਆਦਾ ਸੋਫਟ ਨਾ ਹੋ ਕੇ ਥੋੜ੍ਹੀ ਜਿਹੀ ਜਿਹੜੀ ਹਾਰਡਸ਼ਿਪ ਆ ਉਹ ਤਾਂ ਵੇਖੋ ਬੱਚੇ ਨੂੰ ਆਉਣੀ ਚਾਹੀਦੀ ਆ,
4: ਬਿਲਕੁਲ
3: ਸਿੱਖਣੀ, ਕਿਉਂਕਿ ਕੱਲ੍ਹ ਨੂੰ ਸਮਾਜ ਦੇ ਵਿੱਚ ਮੁੜ ਕੇ ਇਹੋ ਕੁਛ ਹੀ ਆ। ਸੋ ਇਸੇ ਵਜ੍ਹਾ ਦੇ ਕਰਕੇ ਜਿਹੜੀ ਤੁਸੀਂ ਉਹ ਕਹਿ ਰਹੇ ਹੋ ਨਾ ਵੀ ਪ੍ਰੋਬਲਮ, ਉਹ ਇਸੇ ਵਜ੍ਹਾ ਦੇ ਕਰਕੇ ਮੈਨੂੰ ਤਾਂ ਲੱਗਦਾ ਜ਼ਿਆਦਾ, ਕਿਉਂਕਿ ਆਪਾਂ ਉਹਨਾਂ ਨੂੰ ਓਨਾ ਕੁਛ ਦੱਸੇ, ਉਹਨਾਂ ਦੇ ਲਈ ਉਹ ਝੂਠ ਆ, ਉਹਨਾਂ ਦੇ ਲਈ ਉਹ ਐਗਜ਼ਿਸਟ ਹੀ ਨਹੀਂ ਕਰਦੀ ਸਨੈਰੀਓ, ਜਿਸ 'ਚ ਆਪਾਂ ਉਹਨੂੰ ਪਾ ਤਾ ਹੋਣਾ ਅਤੇ ਉਹ ਪੈਣਾ ਹੀ ਆ ਇੱਕ ਦਿਨ, ਤੁਸੀਂ ਜੋਬ ਕਰਨ 'ਤੇ ਇੱਕ ਦਿਨ ਜਾਣਾ ਹੀ ਆ ਤੁਸੀਂ। ਅਤੇ ਇੱਕ ਆਪਾਂ ਖੈਰ ਬ੍ਰੇਕ ਲੈ ਕੇ ਫਿਰ ਅਗਲੇ ਹਿੱਸੇ ਦੇ ਵਿੱਚ ਆਪਾਂ ਤੁਹਾਡੇ ਵੀ ਵਿਚਾਰ ਲੈਣੇ ਸ਼ੁਰੂ ਕਰਦੇ ਹਾਂ। ਇੱਕ ਨਿੱਕੀ ਜੀ ਬ੍ਰੇਕ ਅਤੇ ਫਿਰ ਵਾਪਸੀ ਕਰਦੇ ਹਾਂ ਆਪਾਂ ਰੇਡੀਓ ਹਾਂਜੀ 1674 AM।

0: यार तू इतने नीचे थी आके पक्का भी हो गया, की जुगाड़ लाया है?
1: जुगाड़ नहीं, ए है 8 सालां तो भी वद्दा तजुर्बा बंसल इमीग्रेशन दा, जिन्हां ने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर दा दे बंसल इमीग्रेशन वालिया दा।
1: हां जी, अपॉइंटमेंट बुक करवाउण लई कॉल करो 0406-660-960 दे, या फिर विजिट करो bansalimmigration.com.au।
2: ऑस्ट्रेलिया तो इंडिया भेजना, इंडिया तो ऑस्ट्रेलिया मंगवाना डॉक्यूमेंट्स, बैगेज या बिजनेस कुरियर, बस एक ही नाम शिप ग्लोबल ऑस्ट्रेलिया। 15 साल का इंटरनेशनल एक्सपीरियंस, मेलबर्न तो बाद हुन सिडनी हैरिस पार्क विच भी। स्पेशल ऑफर विच पाओ 3 किलो ऑस्ट्रेलिया टू इंडिया सिर्फ $295 विच, 22 किलो इंडिया टू ऑस्ट्रेलिया सिर्फ $310। डिलीवरी सिद्धी कर दे एड्रेस तक, हुने डायल करो 0406-966-668 और विजिट shipglobal.au।
3: लादे फिर।
4: हां जी हां जी, ओए हां जी हां जी,
5: हां जी रेडियो।
6: पांडे जी, क्या तू साला लक पाए हो यार, एक दोस्त के साथ पकड़े गए और दूसरी दोस्त छुड़ाने चली है और ये तीसरी दोस्त ही है ना।
7: देखिए प्रजापति पांडे, उनकी श्रीमती एंड अदर्स, इन पति पत्नी और वो दो, 15 मई से आपके नजदीकी थिएटर्स में।
8: JBCO Films लेके आए में एक्शन, इमोशन अते फुल ऑन एंटरटेनमेंट पंजाबी फीचर फिल्म शेरा।
9: 5 साल बाद मुड़िया शेरे, ते मुड़िया भी केड़े हालात च।
10: स्टारिंग परमीश वर्मा, सोनल चौहान, योगराज सिंह, मानव विज अते होर भी उगे कलाकार।
11: मैं उठो भी मुड़ के जत्थों कोई नहीं मुड़ के होगा।
8: Written and directed by Savio Sandhu, produced by Anmol Sahni।
10: हुन वेखना ना भुलियो 15 मई तो तुहाडे नेड़ले सिनेमा घरां विच शेरा।
12: सुनो जी, गड्डी अक्षरा ज्वेलर्स वाल ले लो।
13: ओ जो हुकम मेरी सरकार।
12: ओ आ किधर, हैरिस पार्क वाल जाना, तुसी आ किथे जा रहे हो?
13: अक्षरा ज्वेलर्स दी दूजी लोकेशन रिवर्स टंच,
12: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
13: आहो जी आहो,
12: अक्षरा ज्वेलर अपनी दूजी लोकेशन 56 गारफील्ड रोड ईस्ट रिवर्स टन विच भी तुहाडी सेवा विच।
8: हुन थोड़े मोडे नाल मोडा मिला के थोड़ी तरक्की दी राह नू होर भी सौखा अते सुरक्षित बनाउण दा वादा करदा है वेरी बी टोयोटा।
14: जिते है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज, तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन ले, जो ने एक दहाके तो वेर बी टोयोटा दे नाल।
8: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस।
12: सुनो जी, गड्डी अक्षरा ज्वेलर्स वाल ले लो।
13: ओ जो हुकम मेरी सरकार।
12: ओ आ किधर, हैरिस पार्क वाल जाना, तुसी आ किथे जा रहे हो?
13: अक्षरा ज्वेलर्स दी दूजी लोकेशन रिवर्स टंच,
12: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
13: आहो जी आहो,
12: अक्षरा ज्वेलर अपनी दूजी लोकेशन 56 गारफील्ड रोड ईस्ट रिवर्स टन विच भी तुहाडी सेवा विच।
15: शिकार जब तक नजरों के सामने है तीर चला देना चाहिए।
16: कल सिवा इस पिंजरे में होगा, जिंदा या मुर्दा।
17: ये हिंदवी स्वराज जवाब है।
18: Book your tickets now for Raja Shivaji, starring Ritesh Deshmukh, Sanjay Dutt, Abhishek Bachchan, and Vidya Balan. Releasing in cinemas on 1st May.
19: Jawaka di acting hai kamal, pavega hun tamal.
1: इस
10: 8 महीनों सिनेमा विच रिलीज होने जा रही है नीरू बाजवा अते निर्मल ऋषि जी दी मूवी जवाक, वेखण जरूर आयो।
7: ਰੇਡੀ ਵਾਂਜੀ 1674 ਮਾਸ ਕਰਦੇ ਹਾਂ, ਵਧੀਆ ਤੁਹਾਡਾ ਦਿਨ ਜਾ ਰਿਹਾ ਹੋਏਗਾ ਤੇ ਪ੍ਰੋਗਰਾਮ ਦੇ ਅਗਲੇ ਹਿੱਸੇ ਦੇ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਸੋਮਵਾਰ ਦਾ ਦਿਨ ਹੈ, 11 ਤਰੀਕ ਮਈ ਦਾ ਮਹੀਨਾ। ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਜਸਪ੍ਰੀਤ।
3: ਹਾਂਜੀ ਬਿਲਕੁਲ, ਆਪਣੀ ਗੱਲਾਂ ਬਾਤਾਂ ਚੱਲ ਰਹੀਆਂ ਪੇਰੈਂਟਹੁੱਡ ਦੇ ਬਾਰੇ, ਕਿ ਕਿੱਦਾਂ ਤੁਹਾਡਾ ਐਕਸਪੀਰੀਅੰਸ ਰਿਹਾ ਜਦੋਂ ਤੁਸੀਂ ਪਹਿਲੀ ਵਾਰੀ ਪੇਰੈਂਟ ਬਣੇ, ਕੀ ਕੁਛ ਤੁਸੀਂ ਸਿੱਖਿਆ ਤੇ ਕਿਹੜੀ ਤੁਹਾਡੀ ਮਾਂ ਪਿਓ ਦੀ ਕਹੀ ਗੱਲ ਤੁਹਾਡੇ ਦਿਮਾਗ 'ਚ ਰੋਜ਼ ਰੋਜ਼ ਆਈ ਕਿ ਹਾਂ ਉਹ ਸਹੀ ਕਹਿੰਦੇ ਸੀਗੇ? ਤੇ ਉਹ ਵੀ ਕਿਉਂਕਿ ਕਈ ਵਾਰੀ ਆਪਾਂ ਕੰਪੇਅਰ ਵੀ ਕਰਦੇ ਨਾ, ਆਪਾਂ ਜਦੋਂ ਬੱਚੇ ਹੁੰਦੇ ਸੀਗੇ ਆਪਾਂ ਵੀ ਇਹੀ ਕੁਛ ਕਰਦੇ ਸੀ ਯਾਰ, ਜਾਂ ਇਹ ਤੇ ਆਪਾਂ ਨੂੰ ਪਤਾ ਹੀ ਨਹੀਂ ਸੀਗਾ ਕਿ ਪੇਰੈਂਟਸ ਨੇ ਜਿਹੜੀ ਜਿਹੜੀ ਚੀਜ਼ਾਂ ਕੀਤੀਆਂ। ਤੇ ਜਦੋਂ ਤੁਸੀਂ ਐਕਸਪੀਰੀਅੰਸ ਕਰਦੇ ਹੋ ਨਾ ਤਾਂ ਹੀ ਤੁਹਾਨੂੰ ਨਿੱਤ ਨਵੀਂ ਚੀਜ਼ਾਂ ਮਿਲਦੀਆਂ। ਜਿਵੇਂ ਆਪਾਂ ਗੱਲ ਕਰਦੇ ਸੀਗੇ ਔਨਲਾਈਨ ਦੀ, ਕਿੰਨੀਆਂ ਸਪੈਸ਼ਲੀ ਇੱਥੇ ਕਿੰਨੀਆਂ ਸਾਰੀਆਂ ਚੀਜ਼ਾਂ ਯੂਟਿਊਬ ਇੰਸਟਾ ਤੇ ਹੋਣਾ ਹੈ, ਯੂਟਿਊਬ ਤੇ ਰਾਹੀਂ ਕਈ ਚੀਜ਼ਾਂ ਮੈਂ ਖੁਦ ਵੀ ਸਿੱਖੀ। ਜਿਵੇਂ ਮੈਨੂੰ ਮਾਲਿਸ਼ ਨਹੀਂ ਕਰਨੀ ਆਉਂਦੀ ਸੀਗੀ ਕੁਛ ਪਤਾ, ਮੈਨੂੰ ਲੱਗਦਾ ਸੀ ਕਿਉਂਕਿ ਮਾਲਿਸ਼ ਤੇ ਮਤਲਬ ਬੱਚੇ ਲਈ ਬੜੀ ਉਹ ਚੀਜ਼ ਹੈ, ਹਾਰਸ਼ ਜੀ ਹੈ ਨਾ, ਉਹ ਮੈਂ ਯੂਟਿਊਬ ਤੋਂ ਦੇਖ ਕੇ ਕਿ ਕਿਵੇਂ ਕਰਦੇ ਆ ਮਾਲਿਸ਼, ਉਹ ਮੈਂ ਕੀਤੀ। ਮਤਲਬ ਇਹ ਛੋਟੀ ਛੋਟੀ ਚੀਜ਼ਾਂ ਹਰ ਦਿਨ ਨਵੀਂ ਨਵੀਂ ਸਿੱਖਦਾ ਹੈ ਬੱਚੇ ਦੇ ਨਾਲ, ਮਾਂ ਪਿਓ ਵੀ ਐਜ਼ ਅ ਪੇਰੈਂਟ ਤੁਸੀਂ। ਤੇ ਉਹ ਮੈਨੂੰ ਇੱਦਾਂ ਸੀਗਾ ਕਿ ਯਾਰ ਮਾਲਿਸ਼ ਕਿਵੇਂ ਕਰ ਸਕਦੇ ਆ, ਤੇ ਉਹ ਯੂਟਿਊਬ ਤੋਂ ਸਟੈਪ ਬਾਏ ਸਟੈਪ, ਪਹਿਲਾਂ ਇੱਕ ਸਟੈਪ ਕੀਤੀ ਫਿਰ ਪੌਜ਼ ਕੀਤਾ ਫਿਰ ਕੀਤਾ, ਐਵੇਂ ਕਰ ਕਰਕੇ ਪ੍ਰੈਕਟਿਸ, ਤੇ ਦੂਜੀ ਵਾਰੀ ਬਾਰੇ ਤੇ ਮੈਂ ਪ੍ਰੋ ਹੋ ਗਈ ਸੀ।
7: ਹਾਂਜੀ, ਇੱਦਾਂ ਹੀ ਹੌਲੀ ਹੌਲੀ ਉਹ ਚੀਜ਼ਾਂ, ਜਦੋਂ ਤੁਸੀਂ ਕੋਈ ਵੀ ਨੌਲੇਜ ਹੈ ਤੁਹਾਡੀ ਉਹ ਤੁਸੀਂ ਉਹਨਾਂ ਚਿਰ ਤੱਕ, ਤੇ ਆਪਾਂ ਹੁਣ ਮੰਨ ਲਓ ਕੁਛ ਪੜ੍ਹਦੇ ਹਾਂ, ਪਾਠ ਵੀ ਕਰਦੇ ਹਾਂ, ਤੇ ਉਹ ਇੱਕ ਸਮੇਂ ਤੱਕ ਉਹ ਸਿਰਫ ਪੜ੍ਹਨ ਤੱਕ ਹੀ ਸੀਮਤ ਹੁੰਦਾ, ਪਰ ਜਦੋਂ ਆਪਾਂ ਪ੍ਰੈਕਟੀਕਲੀ ਉਹਨੂੰ ਆਪਣਾ ਉਸ ਨੌਲੇਜ ਨੂੰ ਆਪਣੀ ਲਾਈਫ ਦੇ ਵਿੱਚ ਆਪਾਂ ਇੰਪਲੀਮੈਂਟ ਕਰਦੇ ਜਾਂ ਸਮਝ ਕੇ ਵਰਤਦੇ ਹਾਂ, ਤੇ ਫਿਰ ਉਹ ਚੀਜ਼ ਤੁਹਾਨੂੰ ਲੱਗਦਾ ਵਾ ਵੀ ਅੱਛਾ ਇਹ ਤੇ ਈਜ਼ੀ ਹੀ, ਇੰਨਾ ਵੀ ਔਖਾ ਨਹੀਂ ਜਿੰਨਾ ਆਪਾਂ ਔਖਾ ਲੈ ਕੇ ਬੈਠੇ ਹਾਂ। ਪਰ ਗੱਲ ਇਹੋ ਹੀ ਆ ਕਿ ਉਹ ਤੁਹਾਨੂੰ ਵੈਸੇ ਤਾਂ ਸ਼ੁਰੂ ਤੋਂ ਹੀ ਆਸ ਪਾਸ ਸਾਨੂੰ ਲੱਗਦਾ ਹੁੰਦਾ ਵਾ ਕਿ ਸਾਨੂੰ ਨਹੀਂ ਇਸ ਚੀਜ਼ ਦਾ ਪਤਾ ਹੀ, ਜਾਂ ਆਪਾਂ ਪਹਿਲੀ ਵਾਰੀ ਸਿੱਖੀਏ, ਪਰ ਆਸ ਪਾਸ ਤੋਂ ਵੇਖ ਚਾਹ ਕੇ ਸੁਣ ਸੁਣਾ ਕੇ ਬਹੁਤ ਇਨਫੋਰਮੇਸ਼ਨ ਤੁਸੀਂ ਆਪਣੇ ਦਿਮਾਗ 'ਚ ਇਕੱਠੀ,
3: ਤੁਹਾਡੇ ਅੰਦਰ ਆਲਰੇਡੀ ਹੁੰਦੀ ਹੈ ਉਹ ਚੀਜ਼ਾਂ।
7: ਠੀਕ ਆ, ਤੁਸੀਂ ਗੱਲਾਂ ਸੁਣੀਆਂ ਹੁੰਦੀਆਂ, ਅਖਬਾਰਾਂ ਪੜ੍ਹੀਆਂ ਹੁੰਦੀਆਂ, ਜੋ ਜਿਹੜੇ ਯੁੱਗ 'ਚ ਆਪਾਂ ਰਹਿ ਰਹੇ ਹਾਂ ਉਹਦੇ ਵਿੱਚ ਤਾਂ ਹੋਰ ਵੀ ਬਹੁਤ ਸਾਰਾ ਕੁਛ ਹੈ। ਸੋ ਕਿਤੇ ਨਾ ਕਿਤੇ ਉਹ ਤੁਹਾਡੇ ਅੰਦਰ ਪਏ ਅਤੇ ਹੁੰਦੀਆਂ ਨੇ ਉਹ ਚੀਜ਼ਾਂ, ਪਰ ਇਹ ਆ ਵੀ ਤੁਸੀਂ ਵਰਤਣੀਆਂ ਸਮੇਂ ਆਉਣ 'ਤੇ ਹੁੰਦੀਆਂ। ਸੋ ਕਿਹੜੀਆਂ ਕਿਹੜੀਆਂ ਨੇ ਜਿਹੜੀਆਂ ਤੁਹਾਡੇ ਅੰਦਰ ਪਈਆਂ, ਕੀ ਤੁਹਾਡਾ ਐਕਸਪੀਰੀਅੰਸ ਰਿਹਾ, ਹੁਣ ਤੁਸੀਂ ਇਸ ਹਿੱਸੇ ਦੇ ਵਿੱਚ ਤੁਸੀਂ ਕਾਲਜ਼ ਕਰ ਸਕਦੇ ਹੋ 044-717-1674 0447-1674। ਇਸ ਵਿਸ਼ੇ ਦੇ ਉੱਤੇ ਤੁਸੀਂ ਵੀ ਪਾ ਸਕਦੇ ਹੋ ਸਾਂਝਾਂ, ਅਤੇ ਜਾਂ ਫਿਰ ਤੁਸੀਂ ਮੈਸੇਜ ਕਰ ਸਕਦੇ ਹੋ ਇਸੇ ਨੰਬਰ ਦੇ ਉੱਤੇ 044-717-1674 ਦੇ ਉੱਤੇ, ਅਤੇ ਜਾਂ ਫਿਰ ਤੁਸੀਂ ਸਾਨੂੰ ਫੇਸਬੁੱਕ ਦੇ ਉੱਤੇ ਮੈਸੇਜ ਭੇਜ ਸਕਦੇ ਹੋ। ਅਤੇ ਕਿਹੜੀਆਂ ਕਿਹੜੀਆਂ ਤੁਹਾਡਾ ਕੀ ਐਕਸਪੀਰੀਅੰਸ ਰਿਹਾ ਜਦੋਂ ਤੁਸੀਂ ਮਾਂ ਪਿਓ ਤੁਸੀਂ ਬਣੇ, ਫਸਟ ਟਾਈਮ ਤੁਸੀਂ ਜਦੋਂ ਮਾਂ ਪਿਓ ਬਣੇ, ਜਿੱਦਾਂ ਦੂਸਰੀ ਵਾਰੀ ਦਾ ਤਾਂ ਤੁਸੀਂ ਕਹਿ ਰਹੇ ਹੋ ਵੀ ਫਿਰ ਐਕਸਪੀਰੀਅੰਸ ਹੋ ਹੀ ਜਾਂਦਾ, ਪਰ ਦੂਸਰੀ ਵਾਰੀ ਦਾ ਵੀ ਮੈਂ ਕਹੂੰਗਾ ਵੀ ਐਕਸਪੀਰੀਅੰਸ ਤੁਹਾਡਾ ਪਹਿਲਾਂ ਭਾਵੇਂ ਹੋ ਜਾਂਦਾ ਵਾ, ਪਰ ਐਜ਼ ਏ ਮਾਂ ਪਿਓ ਦੂਸਰੀ ਵਾਰੀ ਵੀ ਤੁਸੀਂ ਰਿਅਲਾਈਜ਼ ਕੀਤਾ ਹੋਊਗਾ ਕਿ ਦੂਸਰੀ ਵਾਰੀ ਦਾ ਐਕਸਪੀਰੀਅੰਸ ਪਹਿਲੀ ਵਾਰੀ ਨਾਲੋਂ ਬਿਲਕੁਲ ਹੀ ਵੱਖਰਾ ਹੁੰਦਾ।
3: ਹਾਂਜੀ,
7: ਹਰ ਇੱਕ ਬੱਚਾ ਅਲੱਗ ਵੱਖਰਾ ਐਕਸਪੀਰੀਅੰਸ,
3: ਜੀ ਜੀ, ਨਾ ਕੰਪੇਅਰ ਕਰ ਸਕਦੇ ਬਿਲਕੁਲ ਹੀ, ਕਈ ਡਿਫਰੈਂਟ ਹੁੰਦੇ, ਕਈਆਂ ਦੇ ਪਹਿਲੇ ਬੱਚੇ ਬੜੇ ਈਜ਼ੀ ਗੋਇੰਗ ਹੁੰਦੇ ਸਾਰਾ ਕੁਛ, ਲੇਕਿਨ ਦੂਜੇ 'ਚ ਉਹਨਾਂ ਨੂੰ ਲੱਗਦਾ ਸਾਡੀ ਦੁਨੀਆ ਹੀ ਬਦਲ ਗਈ ਹੈ ਨਾ। ਉਹ ਹਰ ਇੱਕ ਬੱਚੇ ਦਾ ਡਿਫਰੈਂਟ ਡੈਫੀਨੇਟਲੀ ਐਕਸਪੀਰੀਅੰਸ ਹੁੰਦਾ ਹੈ, ਈਵਨ ਮੁੰਡੇ ਕੁੜੀ ਦਾ ਡਿਫਰੈਂਟ ਐਕਸਪੀਰੀਅੰਸ ਹੁੰਦਾ ਹੈ, ਮੁੰਡਿਆਂ ਦੀ ਅਲੱਗ ਹਰਕਤਾਂ ਹੁੰਦੀ ਹੈ, ਕੁੜੀਆਂ ਦੀ ਅਲੱਗ ਹਰਕਤਾਂ ਹੁੰਦੀ ਹੈ, ਉਹ ਵੀ ਇੱਕ ਐਕਸਪੀਰੀਅੰਸ ਹੁੰਦਾ ਹੈ ਕਿ ਡਿਫਰੈਂਟ ਡਿਫਰੈਂਟ ਤੁਸੀਂ ਫੇਸ ਕਰਦੇ ਹੋ ਜਦੋਂ ਡਿਫਰੈਂਟ ਡਿਫਰੈਂਟ ਬੱਚਿਆਂ ਦੇ ਉੱਤੇ, ਅਤੇ ਉਹਦੀ ਵੀ ਅਲੱਗ ਅਲੱਗ ਲਰਨਿੰਗ ਹੁੰਦੀ ਹੈ। ਕਈ ਵਾਰੀ ਤਾਂ ਆਪਾਂ ਸ਼ੋਪਿੰਗ ਹੀ ਕਰਨ ਜਾਈਏ, ਹੁਣ ਜਿਵੇਂ ਮੇਰੇ ਲਈ ਬੜਾ ਟਾਸਕ ਹੁੰਦਾ ਕਿ ਜਦੋਂ ਕਿਸੇ ਬੱਚੇ ਦੇ ਮੁੰਡੇ ਦਾ ਬਰਥਡੇ ਅੱਜ, ਕਿਉਂਕਿ ਮੈਨੂੰ ਨਹੀਂ ਸਮਝ ਆਉਂਦਾ ਕਿ ਕੀ ਗਿਫਟ ਲਈ ਹੈ। ਹੁਣ ਤਾਂ ਖੈਰ ਮੇਰੀ ਵੱਡੀ ਬੇਟੀ ਮੈਨੂੰ ਹੈਲਪ ਕਰ ਦਿੰਦੀ ਹੈ, ਉਹਨੂੰ ਪਤਾ ਹੈ, ਲੇਕਿਨ ਪਹਿਲਾਂ ਮੈਨੂੰ ਇੱਦਾਂ ਹੁੰਦਾ ਸੀਗਾ ਕਿ ਹਾਂ ਬਟ ਮੁੰਡਿਆਂ ਲਈ ਕੀ ਗਿਫਟ ਲਈ ਹੈ, ਦਿਮਾਗ 'ਚ ਸਿਰਫ ਕੱਪੜੇ ਹੀ ਆਉਂਦੇ ਸੀ ਜਾਂ ਕੈਸ਼, ਅਤੇ ਜੇ ਕੋਈ ਹੋਰ ਚੀਜ਼ ਦੀ ਆਈ ਹੈ ਤਾਂ ਫਿਰ ਇਹੀ ਲੱਗਦਾ ਸੀਗਾ ਕਿ ਇਹਨਾਂ ਲਈ ਕੀ ਖਰੀਦ ਸਕਦੇ ਹਾਂ, ਕਿਉਂਕਿ ਜਿਹੜੀ ਕੁੜੀਆਂ ਨੂੰ ਚੀਜ਼ਾਂ ਪਸੰਦ ਹੁੰਦੀਆਂ ਉਹ ਡਿਫਰੈਂਟ ਹੁੰਦੀ ਹੈ। ਹੁਣ ਤਾਂ ਕਈ ਗੇਮਸ ਵਗੈਰਾ ਸੇਮ ਹੋ ਗਏ ਨੇ, ਬਟ ਕਈ ਚੀਜ਼ਾਂ ਦੇ ਵਿੱਚ ਉਹਨਾਂ ਦੇ ਕਹਿ ਲਓ ਏਰੀਆ ਆਫ ਇੰਟਰਸਟ ਡਿਫਰੈਂਟ ਹੁੰਦੇ ਬੱਚਿਆਂ ਦੇ, ਅਤੇ ਉਹ ਵੀ ਇੱਕ ਲਰਨਿੰਗ ਹੁੰਦੀ ਹੈ ਤੁਹਾਡੀ।
7: ਹਾਂਜੀ, ਇੱਦਾਂ ਹੀ ਹੈ, ਉਹ ਤਾਂ ਦੋਵੇਂ ਅਲੱਗ ਅਲੱਗ, ਪਲੱਸ ਤੁਸੀਂ ਇਹ ਵੀ ਵੇਖਦੇ ਹੋ ਵੀ ਪਹਿਲੀ ਵਾਰੀ ਜੇ ਤੁਹਾਨੂੰ ਕਿਤੋਂ ਹੈਲਪ ਮਿਲੀ ਆ, ਅਤੇ ਹੋ ਸਕਦਾ ਦੂਸਰੀ ਉਹ ਵਾਲੀ ਹੈਲਪ ਦੂਸਰੀ ਵਾਰੀ ਤੁਹਾਡੇ ਕੋਲ ਨਾ ਅਵੇਲੇਬਲ ਹੋਵੇ, ਪਹਿਲੀ ਵਾਰੀ ਤੁਹਾਡੇ ਹੋ ਸਕਦਾ ਕਿ ਮਾਂ ਪਿਓ ਨੇ ਤੁਹਾਡੀ ਮਦਦ ਕਰ ਦਿੱਤੀ ਹੋਵੇ, ਦੂਸਰੀ ਵਾਰੀ ਉਹ ਨਾ ਆਏ ਹੋਣ ਜਾਂ ਕੋਈ ਹੋਰ ਆਇਆ ਹੋਵੇ, ਹੈ ਨਾ, ਦੂਸਰੀ ਵਾਰੀ ਦੂਸਰੇ ਪਾਸੇ ਦੀ ਮੰਮੀ ਆ ਗਈ ਹੋਵੇ, ਸੋ ਉਹਦੇ ਨਾਲ ਵੀ ਬੜਾ ਫਰਕ ਪੈ ਜਾਂਦਾ, ਤੁਸੀਂ ਉੱਥੇ ਵੀ ਕੰਫਿਊਜ਼ ਹੁੰਦੇ ਹੋ ਵੀ ਉਹਨਾਂ ਨੇ ਤਾਂ ਇ੦ਾਂ ਕਿਹਾ ਸੀ।
3: ਉਹ ਕਲੈਸ਼ ਹੁੰਦੇ ਈਵਨ, ਮਤਲਬ ਮੈਂ ਤੇ ਕਈ ਵਾਰੀ ਮੇਰੇ ਨਾਲ ਹੁੰਦਾ ਸੀਗਾ, ਮੇਰੇ ਸੱਸ ਦਾ ਡਿਫਰੈਂਟ ਪੱਖ ਹੋਣਾ, ਮੇਰਾ ਡਿਫਰੈਂਟ ਪੱਖ ਹੋਣਾ, ਮੇਰੀ ਮੰਮੀ ਦਾ ਡਿਫਰੈਂਟ ਪੱਖ ਹੋਣਾ, ਤੇ ਆਂਢ ਗੁਆਂਢ ਵਾਲੀ ਜਿਹੜੀ ਆਂਟੀਆਂ ਨੇ ਆਉਣਾ ਉਹਨਾਂ ਦਾ ਹੋਰ ਡਿਫਰੈਂਟ ਹੋਣਾ, ਤੇ ਹੋਰ ਤੁਸੀਂ ਕੰਫਿਊਜ਼ ਹੋ ਜਾਂਦੇ ਹੋ ਕਿ ਕੀ ਕਰੀ ਬੰਦਾ ਕਰੇਗੀ, ਐਂਡ 'ਚ ਤੁਸੀਂ ਕਰਦੇ ਹੋ ਹੀ ਜਿਹੜੀ ਚੀਜ਼ ਤੁਹਾਡੇ ਦਿਮਾਗ 'ਚ ਆਉਂਦੀ ਹੈ, ਹੈ ਨਾ। ਲੇਕਿਨ ਬਹੁਤ ਸਾਰੀ, ਹੁਣ ਸਪੋਜ਼ ਜਦੋਂ ਮੇਰੀ ਵੱਡੀ ਬੇਟੀ ਹੋਈ ਸੀਗੀ, ਡਾਰਵਿਨ ਤੁਸੀਂ ਮੌਸਮ ਰੋਜ਼ ਪੜਦੇ ਹੋ, ਤੁਸੀਂ ਰੋਜ਼ ਇਹੀ ਕਹਿੰਦੇ ਹੋ ਕਿ ਉੱਥੇ ਤੇ ਸੇਮ ਹੀ ਹੈ, ਅੱਜ ਵੀ ਸਵੇਰੇ ਸਵੇਰੇ 25 degrees ਤੁਸੀਂ ਦੱਸ ਰਹੇ ਸੀਗੇ, ਜਿੱਥੇ ਇੱਥੇ ਆਪਾਂ 7-8 degrees ਦੇ ਵਿੱਚ ਬੈਠੇ ਹਾਂ, ਤੇ ਉੱਥੇ ਉਹ ਹੋਈ। ਤੇ ਹੁਣ ਇੰਡੀਆ ਦੇ ਵਿੱਚ ਇੱਕ ਹੈ ਕਿ ਬੱਚੇ ਨੂੰ ਲਪੇਟ ਦਿਓ, ਹੈ ਨਾ, ਲੇਅਰਿੰਗ ਕਰ ਦਿਓ, ਕੱਪੜੇ ਪਾ ਦਿਓ, ਹੈ ਨਾ, ਜਿਵੇਂ ਬੱਚਾ ਹੁੰਦਾ। ਤੇ ਉਹ ਮੇਰੀ ਬੇਟੀ ਹੋਈ, ਗਰਮੀ ਸੀਗੀ ਉਸ ਦਿਨ, ਫੁੱਲ ਫਲੈਜਡ, ਮਤਲਬ 30 ਹੋਣਾ, ਖਤਰਨਾਕ ਪਸੀਨੇ ਵਾਲੀ ਗਰਮੀ ਹੈ, ਫੁੱਲ ਏਸੀ ਚੱਲ ਰਹੇ। ਤੇ ਮੰਮੀ ਕਹਿੰਦੀ ਏਸੀ ਚੱਲ ਰਿਹਾ, ਨਵਾਂ ਬੱਚਾ ਮੰਮੀ, ਤੇ ਉਹਨੂੰ ਥੋੜਾ ਜਿਹਾ ਟੈਂਪਰੇਚਰ ਵੀ ਸੀਗਾ। ਇੱਥੇ ਹੁੰਦਾ ਟੈਂਪਰੇਚਰ, ਮਤਲਬ ਕੱਪੜੇ ਲਾ ਦਿੰਦੇ ਆ ਲੋਕ, ਭਾਵੇਂ ਏਸੀ ਚੱਲ ਰਿਹਾ ਲਾ ਹੀ ਦਿੰਦੇ, ਹੈ ਨਾ। ਤੇ ਮੰਮੀ ਜਿੰਨੀ ਵਾਰੀ ਉਹ ਲਾ ਕੇ ਜਾਏ ਕੱਪੜੇ, ਮੰਮੀ ਫਿਰ ਲਪੇਟ ਦੇ, ਜਿੰਨੀ ਵਾਰੀ ਲਾ ਕੇ ਜਾਏ ਮੰਮੀ ਫਿਰ ਲਪੇਟ ਦੇ ਕੱਪੜੇ। ਮੈਂ ਕੁਛ ਕਹਿ ਨਹੀਂ ਸਕਦੀ, ਹੈ ਨਾ, ਮੈਂ ਨੀ, ਮਤਲਬ ਵੱਡਿਆਂ ਦੇ ਅੱਗੇ ਆਪਾਂ ਕਹਿ ਨੀ ਸਕਦੇ, ਮੈਨੂੰ ਸਮਝ ਤੇ ਆ ਰਹੀ, ਮੈਂ ਕਿਹਾ ਆਪਣੇ ਆਪ ਹੀ ਨਰਸ ਨੇ ਕਹਿ ਦੇਣਾ, ਮੰਮੀ ਨੇ ਮੇਰੀ ਸੁਣਨੀ ਤਾਂ ਹੈ ਨੀ। ਤੇ ਕਿਉਂਕਿ ਉਹਨਾਂ ਨੂੰ, ਉਹਨਾਂ ਦੇ 4 ਬੱਚੇ, ਉਹਨਾਂ ਦਾ ਐਕਸਪੀਰੀਅੰਸ ਮੇਰਾ ਤਾਂ ਪਹਿਲਾਂ ਹੀ
7: ਹੋਇਆ, ਲੈ ਕੇ ਵੀ ਰੱਖਿਆ ਹੁੰਦਾ ਨਾ, ਉਹਨਾਂ ਨੇ ਲੀੜੇ ਹੁਣ ਜਿਹੜੇ ਲੈ ਕੇ ਰੱਖੇ, ਪਾਉਣੇ ਵੀ ਆ,
3: ਪਾਉਣੇ ਵੀ। ਫਿਰ 2-3 ਵਾਰੀ ਸੇਮ ਨਰਸ ਸੀਗੀ ਉਸ 'ਤੇ, ਉਹਦੀ ਡਿਊਟੀ ਸੀਗੀ, ਚੌਥੀ ਵਾਰ 'ਚ ਉਹਨੂੰ ਆਇਆ ਗੁੱਸਾ, ਉਹਨੇ ਮਤਲਬ ਉਹਦੇ ਜਿੰਨੀ ਢਿੱਡ 'ਚ ਆਵਾਜ਼ ਨਿਕਲ ਸਕਦੀ ਸੀ ਨਾ, ਉਹਨੇ ਉਹਨੇ ਕੱਢੀ।
7: ਅੱਛਾ,
3: ਤੇ ਉਹਨੇ ਕਿਹਾ, ਯੂ ਓਲਡ ਲੇਡੀ, ਕੀ ਚਿਕਨ ਥੋੜ੍ਹੀ ਹੋਇਆ ਇਹਨੂੰ ਪਕਾਉਣਾ ਤੂੰ। ਮੰਮੀ ਨੂੰ ਥੋੜ੍ਹੀ ਬਹੁਤ, ਤੇ ਮੰਮੀ ਨੂੰ ਮਤਲਬ ਇੰਨਾ ਤੇ ਮੰਮੀ ਨੂੰ ਸਮਝ ਆ ਗਿਆ, ਮੰਮੀ ਕਹਿੰਦੀ ਆ ਕੀ ਬੋਲੀ ਜਾਂਦੀ ਹੈ ਮੈਨੂੰ,
7: ਗੁੱਸਾ ਕਰਦੀ ਹੈ, ਇਹਨੂੰ ਕੀ ਪਤਾ।
3: ਮੰਮੀ ਨੇ ਕੁਛ ਨਹੀਂ ਸੁਣਿਆ, ਮੰਮੀ ਨੇ ਓਲਡ ਲੇਡੀ ਤੇ ਫੋਕਸ ਕੀਤਾ ਕਿ ਮੈਂ ਇੰਨੀ ਵੀ ਬੁੱਢੀ ਕਿੱਥੇ ਆ। ਮੈਂ ਕਿਹਾ ਮੰਮੀ, ਉਹ ਕਹਿੰਦੀ ਕਿ ਓਲਡ ਲੇਡੀ ਨੂੰ ਸਮਝ ਹੀ ਨਹੀਂ ਆ ਰਹੀ, ਮੈਂ 4 ਵਾਰੀ ਬਾਰ ਬਾਰ ਕੱਪੜੇ ਹਟਾ ਕੇ ਜਾਂਦੀ ਹਾਂ, ਫੇਰੇ ਪਾ ਦਿੰਦੀ ਹੈ, ਫੇਰੇ ਪਾ ਦਿੰਦੀ ਹੈ। ਉਹ ਕਹਿੰਦੀ ਇਹ ਕੁੱਕੜ ਥੋੜ੍ਹੀ ਨਾ, ਇਹਨੂੰ ਤੁਸੀਂ ਰਾੜਨਾ ਹੈ ਨਾ, ਤੇ ਆਲਰੇਡੀ। ਤੇ ਉਹ ਵੀ ਮਤਲਬ ਇੱਕ ਐਕਸਪੀਰੀਅੰਸ ਕਿ ਜਿੱਦਾਂ ਇਹ ਕਹਿ ਲਓ ਕਲਚਰਲ ਡਿਫਰੈਂਸ ਕਹਿ ਲਈਏ, ਹੈ ਨਾ,
7: ਕਲਚਰਲ
3: ਐਨਵਾਇਰਮੈਂਟ ਜਾਂ ਵੈਦਰ।
7: ਹਾਂ, ਉੱਥੇ ਹੁਣ ਕਈ ਚੀਜ਼ਾਂ ਹੁੰਦੀਆਂ ਨੇ, ਉਹ ਤੁਸੀਂ ਮੌਸਮ ਦੇ ਲਿਹਾਜ਼ ਦੇ ਨਾਲ, ਉੱਥੋਂ ਦੇ ਸਮੇਂ ਦੇ ਹਿਸਾਬ ਦੇ ਨਾਲ, ਜਾਂ ਤੁਸੀਂ ਰਾਤ ਦਿਨ ਦੇ ਹਿਸਾਬ ਦੇ ਨਾਲ ਤੁਸੀਂ ਫਾਰਮੂਲੇ ਲਾਉਂਦੇ ਹੋ ਤੁਸੀਂ, ਪਰ ਕਈ ਆ ਤੁਸੀਂ ਉਹ ਪੱਕੇ ਹੀ ਤੁਸੀਂ ਮਨ 'ਚ ਪਾਏ। ਹੁਣ ਇਹ ਵਾਲਾ ਉਹ ਵਿਸ਼ਾ ਵਾ, ਕਿਉਂਕਿ ਬੜਾ ਸੈਂਸਿਟਿਵ ਆ, ਅਤੇ ਉਹਦੇ ਵਿੱਚ ਸਾਡੇ ਉੱਥੋਂ ਦੇ ਜਿਹੜੇ ਤੌਰ ਤਰੀਕੇ ਨੇ ਉਹ ਇਹੋ ਹੀ ਨੇ, ਵੀ ਭਾਵੇਂ ਗਰਮੀ ਹੋਵੇ ਭਾਵੇਂ ਸਿਆਲ ਹੋਵੇ, ਤੁਸੀਂ ਚੰਗੀ ਤਰ੍ਹਾਂ ਦੇ ਨਾਲ ਤੁਸੀਂ ਢੱਕ ਕੇ ਰੱਖਣਾ, ਹਵਾ ਨਹੀਂ ਲੱਗਣੀ ਚਾਹੀਦੀ, ਈਵਨ ਮਾਂ ਨੂੰ ਵੀ ਹਵਾ ਨਹੀਂ ਲੱਗਣੀ ਚਾਹੀਦੀ,
3: ਮਾਂ ਨੂੰ ਵੀ। ਮੰਮੀ ਮੈਨੂੰ ਮਤਲਬ ਸਿਰ ਤੋਂ ਹੱਥ ਉਹਨਾਂ ਨੇ, ਮੰਮੀ ਕਹਿੰਦੀ 40 ਦਿਨ ਤੇ ਸੀ, ਲੈ ਕੁੜੀ ਤੂੰ ਤੇ ਬਿਲਕੁਲ ਹੀ ਸਿਰ ਦੀ ਨਾ ਲੈ,
7: ਸਰੀਰ ਕੱਚਾ ਕਰਤਾ
3: ਤੇਰਾ ਪੂਰਾ। ਮੰਮੀ ਨੇ ਤੇ ਮੈਨੂੰ ਨਿੰਦਣਾ ਸ਼ੁਰੂ ਕਰਤਾ, ਮੰਮੀ ਕਹਿੰਦੀ ਅੱਜ ਕੱਲ ਦੇ ਜਵਾਕ ਬਸ 4 ਜਮਾਤਾਂ ਪੜ੍ਹ ਲਈਏ, ਬਿਲਕੁਲ ਹੈ ਹੀ ਨਹੀਂ, ਇਹਨਾਂ ਨੂੰ ਸਮਝ ਹੀ ਨਹੀਂ।
7: ਚਲੋ ਆਪਾਂ ਕਹਾਂਗੇ ਕਈ ਕੁਛ ਇੱਕ ਚੀਜ਼ਾਂ ਚ ਉਹ ਬਿਲਕੁਲ ਠੀਕ ਨੇ,
3: ਉਹ ਸਹੀ ਹੈ, ਮਤਲਬ ਉਹ ਓਬਵੀਅਸਲੀ ਹੁਣ ਜਿਹੜੀ ਚੀਜ਼ਾਂ, ਕਈ ਚੀਜ਼ਾਂ ਆਪਾਂ ਨੂੰ ਪਤਾ ਕਿ ਹਾਂ ਤੁਸੀਂ ਮਤਲਬ ਉਹ ਧਿਆਨ ਰੱਖਣੀ ਹੈ, ਲੇਕਿਨ ਹੁਣ ਇੱਥੇ ਦਾ ਕਲਚਰ ਡਿਫਰੈਂਟ ਹੈ, ਹੈ ਨਾ। ਹੁਣ ਜਿਹੜੀ ਫਸਟ ਟਾਈਮ ਮਦਰ ਹੁੰਦੀ ਆ, ਉਹ ਵੀ ਜਿਵੇਂ ਮੇਰੇ ਵਰਗੀ ਹੋਇਆ ਕਿ ਮੈਂ ਵਿਆਹ ਤੋਂ ਮੈਨੂੰ ਲੱਗਦਾ 1-2 ਮਹੀਨੇ ਪਹਿਲਾਂ ਹੀ ਘਰ ਆਈ ਹਾਂ, ਮੈਂ 12th ਦੇ ਬਾਅਦ ਘਰ ਛੱਡਤਾ ਸੀਗਾ, ਅਤੇ ਉਹਦੇ ਬਾਅਦ ਆਪਾਂ ਮੈਂ ਐਕਸਪੋਜ਼ਰ ਮਿਲਿਆ ਹੀ ਨਹੀਂ ਇਹਨਾਂ ਚੀਜ਼ਾਂ ਦਾ, ਪੜ੍ਹਦੇ ਵਿਆਹ ਹੋ ਗਿਆ। ਅਤੇ ਉਹ ਮੈਨੂੰ ਵੀ ਫਿਰ ਬਾਅਦ 'ਚੋਂ ਫਿਰ ਮੈਨੂੰ ਗਿਲਟ 'ਚ ਹੋਇਆ ਕਿ ਹਾਂ ਯਾਰ ਮੰਮੀ ਤਾਂ ਸਹੀ ਕਹਿ ਰਹੀ, ਹੁਣ ਮੈਂ ਜਿਵੇਂ ਮਾਰ ਪੈ ਗਈ ਫਿਰ। ਉਹ ਬੜਾ ਮਤਲਬ ਇਹ ਵੀ ਲਰਨਿੰਗ ਦੇ ਪਾਰਟ ਹੈ ਕਿ ਤੁਸੀਂ ਕਿਸ ਚੀਜ਼ ਨੂੰ ਮਤਲਬ, ਉਹ ਵੀ ਕੌਨਫੀਡੈਂਸ ਨਾਲ ਕਹਿ ਰਹੇ ਕਿ ਤੁਸੀਂ ਹੌਟ ਵਾਟਰ ਬਾਥ ਲੈ ਲਓ ਅਤੇ ਵਧੀਆ ਤੁਸੀਂ ਰਿਲੈਕਸ ਹੋ ਜਾਓਗੇ, ਅਤੇ ਇੱਥੇ ਇਹ ਕਲਚਰ ਹੈ ਕਿ ਤੁਸੀਂ ਸਿਰ ਵੀ ਕੱਜ ਕੇ ਰੱਖਣਾ ਹੈ, ਅਤੇ ਤੁਸੀਂ ਹਫ਼ਤੇ ਐਟਲੀਸਟ ਸਿਰ ਨਹੀਂ ਧੋਣਾ, ਹੈ ਨਾ, ਅਤੇ ਉਹ ਵੀ ਕਲਚਰ ਹੈ। ਅਤੇ ਤੁਸੀਂ ਇੱਕ ਤੁਹਾਡੇ ਦਿਮਾਗ 'ਚ ਹੈ ਕਿ ਮੈਂ ਕਰਾਂ ਕੀ ਇਸ ਪਾਸੇ ਉਸ ਪਾਸੇ, ਇਹ ਵੀ ਤੁਹਾਡੀ ਲਰਨਿੰਗ ਦਾ ਇੱਕ ਪਾਰਟ ਹੈ ਜਦੋਂ ਤੁਸੀਂ ਪੇਰੈਂਟ ਬਣਦੇ ਹੋ।
7: ਹਾਂ ਵੇਖੋ, ਵੀ 2 ways ਆ, ਜਿੱਦਾਂ ਆਪਾਂ ਪਹਿਲਾਂ ਮੌਸਮ ਦੀ ਗੱਲ ਕੀਤੀ ਆ, ਵੀ ਉੱਥੋਂ ਵਾਲੀ ਉਹ ਫਾਰਮੂਲੇ ਫਿਕਸ ਲਿਆ ਕੇ ਇੱਥੇ ਨਹੀਂ ਇੰਪਲੀਮੈਂਟ ਤੁਸੀਂ ਕਰ ਸਕਦੇ, ਅਤੇ ਇਹ ਵੀ ਚੀਜ਼ ਉੱਦਾਂ ਹੀ ਆ ਵੀ ਇੱਥੇ ਵਾਲਾ ਜਿਹੜਾ ਮਾਹੌਲ ਚੱਲ ਆ ਉਹ ਤੁਸੀਂ ਸਾਡੇ ਲੋਕਾਂ 'ਤੇ ਨਹੀਂ ਫਿੱਟ ਕਰ ਸਕਦੇ। ਸੋ ਕਈ ਚੀਜ਼ਾਂ ਜਿਹੜੀਆਂ ਨੇ ਉਹ ਕਲਚਰ ਵਾਈਜ਼ ਉਹ ਫਰਕ ਪੈ ਵੀ ਜਾਂਦੀਆਂ,
3: ਸਲੀਪ ਵੀ ਇਹਦੇ ਵਿੱਚ ਆਉਂਦਾ ਹੈ,
7: ਕਿਉਂਕਿ ਜਿਹੜਾ ਇਹ ਸਿਸਟਮ ਹੈ ਇਹਦੇ ਵਿੱਚ ਤੁਸੀਂ ਵੇਖੋ ਵੀ ਉਹਨਾਂ ਦਾ ਖਾਣ ਪੀਣ ਦਾ ਵੀ ਫਰਕ ਆ।
3: ਹੁਣ
7: ਜਿਹਨਾਂ ਨੇ ਮੰਨ ਲਓ ਇੱਕ ਵੈਜੀਟੇਰੀਅਨ ਆ, ਦੂਸਰੇ ਪਾਸੇ ਕੋਈ ਰੈੱਡ ਮੀਟ ਖਾਣ ਵਾਲੀ ਮਾਂ ਆ, ਜਾਂ ਉਹਦਾ ਹੈ ਨਾ, ਉਹਦਾ ਜਿਹੜਾ ਪੈਟਰਨ ਆ, ਬੋਡੀ ਪੈਟਰਨ ਆ, ਉਹ ਬਿਲਕੁਲ ਵੱਖਰਾ, ਉਹ ਇੱਥੋਂ ਦੇ ਮਾਹੌਲ ਚਾਲ ਦੇ ਹਿਸਾਬ ਦੇ ਨਾਲ ਉਹ ਡਿਜ਼ਾਇਨਡ ਆ। ਸੋ ਨਾ ਇੱਧਰ ਦੀਆਂ ਸਾਰੀਆਂ ਚੀਜ਼ਾਂ ਉੱਧਰ ਫਿੱਟ ਹੋਣੀਆਂ, ਨਾ ਉੱਧਰ ਦੀਆਂ ਇੱਧਰ ਹੋਣੀਆਂ, ਸੋ ਇਹ ਕੁਛ ਨਾ ਕੁਛ
3: ਕਿਤੇ ਨਾ ਕਿਤੇ
7: ਇਹ ਚੀਜ਼ਾਂ। ਸੋ ਖੈਰ, ਸਤਿ ਸ਼੍ਰੀ ਅਕਾਲ ਬਲਜੀਤ ਕੌਰ ਜੀ ਨੇ ਸਾਡੇ ਨਾਲ, ਅਤੇ ਸਤਿ ਸ਼੍ਰੀ ਅਕਾਲ ਭੈਣ ਜੀ, ਤੁਸੀਂ ਆਉਂਦੇ ਰਹੋ।
5: ਸਤਿ
3: ਸ਼੍ਰੀ ਅਕਾਲ ਜੀ, ਕੀ ਹਾਲ ਚਾਲ ਨੇ?
5: ਵਧੀਆ, ਤੁਸੀਂ ਸੁਣਾਓ?
3: ਬਿਲਕੁਲ ਵਧੀਆ ਜੀ, ਬਿਲਕੁਲ ਵਧੀਆ।
5: ਵਧੀਆ ਟੋਪਿਕ ਚੱਲ ਰਿਹਾ ਸਵੇਰੇ, ਕਹਾਣੀ ਵੀ ਬਹੁਤ ਵਧੀਆ ਸੀ ਜੀ। ਥੈਂਕ ਯੂ
7: ਜੀ, ਥੈਂਕ ਯੂ ਜੀ।
5: ਮੇਰੇ ਕੋਲ ਡਿਫਰੈਂਟ ਐਕਸਪੀਰੀਅੰਸ ਨੇ ਦੋਨਾਂ ਦੇ, ਇੱਕ ਤਾਂ ਵੈਸੇ ਹੀ ਗੈਪ ਬਹੁਤ ਆ
7: ਜੀ,
5: ਇਸ ਕਰਕੇ
7: ਭੁੱਲ ਹੀ ਚੁੱਕਾ ਹੁੰਦਾ ਇੰਨੇ ਚਿਰ,
5: ਭੁੱਲ ਚੁੱਕਾ ਮੈਂ। ਬਾਕੀ ਉਦੋਂ ਮੇਰੇ ਮਦਰ ਇਨ ਲਾਅ ਆਏ ਸੀ ਬੇਟੇ ਦੇ ਟਾਈਮ
3: ਜੀ।
5: ਬਾਕੀ ਆਈ ਥਿੰਕ ਜਦੋਂ ਤੁਹਾਡੇ ਕੋਲ ਹੈਲਪਿੰਗ ਹੈਂਡ ਹੁੰਦਾ ਕੋਈ, ਫਿਰ ਤੁਸੀਂ ਥੋੜਾ ਜਿਹਾ ਰਿਲੈਕਸ ਵੀ ਹੁੰਦੇ ਹੋ ਕਿ ਬੱਚੇ ਨੂੰ, ਕਿਉਂਕਿ ਉਹਨਾਂ ਨੂੰ ਜ਼ਿਆਦਾ ਐਕਸਪੀਰੀਅੰਸ ਹੈ ਓਬਵੀਅਸਲੀ ਸਾਡੇ ਨਾਲੋਂ, ਠੀਕ। ਤੇ ਉਦੋਂ ਤਾਂ ਬਹੁਤ ਰਿਲੈਕਸ ਸੀਗੇ, ਤੇ ਹੁਣ ਜਦੋਂ ਅਸੀਸ ਨੇ ਹੋਣਾ ਸੀ, ਉਹਨਾਂ ਨੇ ਆਣਾ ਸੀ, ਮੇਰੇ ਮਦਰ ਇਨ ਲਾਅ ਉਦੋਂ ਆਏ ਸੀ, ਹੁਣ ਵੀ ਉਹਨਾਂ ਨੇ ਆਣੇ ਸੀ, ਕਿਉਂਕਿ ਮੇਰੇ ਮੰਮ ਨੂੰ ਆਰਥਰਾਈਟਿਸ ਦੇ ਇਸ਼ੂ, ਉਹਨਾਂ ਦੇ ਮਤਲਬ ਹੱਥ ਵਗੈਰਾ ਕਾਫੀ ਦੁਖਦੇ ਨੇ, ਉਹਨਾਂ ਨੇ ਨਹੀਂ ਆਣਾ ਸੀਗਾ
7: ਜੀ।
5: ਤੇ ਉਹਨਾਂ ਨੇ ਆਣਾ ਸੀ, ਅਸੀਸ ਮੇ ਬੋਰਨ ਹੈ, ਮਤਲਬ ਚਾਰ ਕੁ ਵੀਕ ਪਹਿਲਾਂ ਆਣਾ ਸੀ, ਪੰਜ ਵੀਕ ਮਾਰਚ ਚ, ਤੇ ਬਟ ਦੋ ਦਿਨ ਪਹਿਲਾਂ ਬਾਰਡਰ ਕਲੋਜ਼ ਹੋ ਗਏ ਤੇ ਉਹ ਨਹੀਂ ਆ ਸਕੇ ਕੋਵਿਡ ਦੇ ਦੌਰਾਨ ਉਦੋਂ 2020। ਤੇ ਫਿਰ ਉਹ ਸਾਡੇ ਲਈ ਥੋੜਾ ਜਿਹਾ, ਇੱਕ ਤਾਂ ਇਹ ਸੀਗਾ ਕਿ ਕਿਵੇਂ ਕਰਨਾ, ਫਸਟ ਉਹੀ ਹੋ ਗਿਆ, ਫਸਟ ਹੀ ਸਮਝੋ ਤੁਸੀਂ, ਕਿਉਂਕਿ ਬੇਟੇ ਨੂੰ 6 ਮਹੀਨੇ ਬੇਟਾ ਇੱਥੇ ਰਿਹਾ, ਤੇ ਕਿਉਂਕਿ ਫਿਰ ਉਹ ਬ੍ਰੌਟ ਅਪ ਉੱਥੇ ਹੈ
3: ਜੀ,
5: ਤੇ ਸਭ ਮੇਰੇ ਲਈ ਤਾਂ ਬਿਲਕੁਲ ਹੀ ਨਵਾਂ ਸੀ, ਫਿਰ ਦੁਬਾਰਾ ਉਹਨੂੰ ਪਾਲਣਾ ਇੰਨੇ ਟਾਈਮ ਬਾਅਦ। ਤੇ ਅਸੀਂ ਇਸ ਕੁਛ ਇਹਨੂੰ ਅਲਰਜੀ ਅਲਰਜੀ ਬਹੁਤ ਸੀ, ਐਗਜ਼ਮਾ ਸੀ, ਇਹਨਾਂ ਤਾਂ ਕੁਛ ਵੀ ਹੁੰਦਾ ਸੀ, ਇਹਨੂੰ ਡਾਕਟਰ ਕੋਲ ਨਾਲ ਹੀ ਉਹਨੇ ਕਹਿਣਾ ਤੁਸੀਂ ਇਹਨੂੰ ਕੁਛ ਨੀ ਹੋਇਆ, ਤੁਸੀਂ ਇੰਨਾ ਉਹ ਟੈਨਸ਼ਨ ਚ ਕਿਉਂ ਰਹਿੰਦੇ ਹੋ, ਕੁਛ ਵੀ ਹੁੰਦਾ ਇਹਨੂੰ ਚਲੋ ਉੱਥੇ ਲੈ ਜਾਓ ਉੱਥੇ ਲੈ ਜਾਓ। ਮਤਲਬ ਐਕਸਪੀਰੀਅੰਸ ਉਹੀ ਹੈ ਕਿ ਹਰ ਇੱਕ ਬੱਚਾ ਡਿਫਰੈਂਟ ਹੈ, ਤੇ ਕੁਛ ਤੁਸੀਂ ਵੈਸੇ ਵੀ ਪ੍ਰੋਟੈਕਟਿਵ ਹੋ ਜਾਂਦੇ ਹੋ, ਇਹਨੂੰ ਏਦਾਂ ਨਾ ਹੋ ਜਾਏ ਏਦਾਂ ਨਾ ਹੋ ਜਾਏ। ਤੇ ਇਹ ਬਾਕੀ ਜਿਹੜੇ ਹੋਰ ਕਈ ਗੱਲਾਂ ਨੇ, ਜਦੋਂ ਤੁਸੀਂ ਪਹਿਲਾਂ ਕਹਿ ਰਹੇ ਸੀ ਕਿ ਐਕਸਪ੍ਰੈਸ ਨੀ ਕਰਦੇ ਆਪਾਂ ਪੇਰੈਂਟਸ, ਹੁਣ ਜ਼ਿਆਦਾ ਕਰਦੇ ਹਾਂ, ਤੇ ਆਈ ਥਿੰਕ ਅਸੀਸ ਨਾਲ ਕੁੜੀਆਂ ਦਾ ਤੇ ਮੁੰਡਿਆਂ ਦਾ ਥੋੜਾ ਜਿਹਾ ਫਰਕ ਤਾਂ ਹੈਗਾ ਹੀ ਹੈ
3: ਜੀ।
5: ਤੇ ਮੁੰਡੇ ਥੋੜੇ ਐਕਸਪ੍ਰੈਸ ਘੱਟ ਕਰਦੇ, ਕੁੜੀਆਂ ਜ਼ਿਆਦਾ। ਹੁਣ ਜਿਵੇਂ ਆ ਮਦਰਸ ਡੇ ਲੰਘ ਕੇ ਗਿਆ, ਅਸੀਸ ਨੇ ਕੱਲ, ਮੈਂ ਜੋਬ ਤੋਂ ਆਈ ਹਾਂ ਰਾਤ 8:30 ਤੇ ਇਹਨੇ ਲਿਖਿਆ ਹੋਇਆ ਇਹਨੂੰ ਕਾਰਡ, ਤਾਂ ਮਤਲਬ ਇਹਨੂੰ ਬਣਾਉਣਾ ਬਣਾਇਆ ਇਹਨੇ, ਪਰ ਲਿਖਿਆ ਤਾਂ ਇਹਨੂੰ ਲਿਖਣਾ ਤਾਂ ਹਜੇ ਆਉਂਦਾ ਨੀ, ਇਹਨੇ ਲਿਖਿਆ ਹੋਇਆ ਅਸੀਸ ਟੂ ਬਲਜੀਤ ਕੌਰ ਲਵ ਯੂ ਥੈਂਕ ਯੂ ਸੋ ਮਚ। ਮੈਂ ਕਿਹਾ ਮੰਮਾ ਮੰਮਾ ਆਰ ਯੂ ਰੈਡੀ, ਅੱਖਾਂ ਬੰਦ ਕਰੋ, ਆਰ ਯੂ ਰੈਡੀ, ਮੈਂ ਕਿਹਾ ਹਾਂ ਜੀ ਰੈਡੀ।
3: ਬਟ
5: ਹੁਣ ਮੈਂ ਜਦੋਂ ਗੱਲ ਕਰਦੀ ਹਾਂ, ਕਿਉਂਕਿ ਇਹ ਕਰਦੇ ਨਾ, ਮੈਂ ਆਪਦੇ ਮੰਮਾ ਨੂੰ ਕਹਿੰਦੀ ਲਵ ਯੂ ਮੰਮਾ, ਆਪਾਂ ਮਤਲਬ ਫਲਾਈ ਇੱਦਾਂ ਕਰ ਵੀ ਦਿੰਦੀ ਹਾਂ ਨਾ, ਮਤਲਬ ਜਿੱਦਾਂ ਉਹ ਹੈਜ਼ੀਟੇਟ ਨੀ ਕਰਦੇ ਹੁੰਦੇ ਵੀ ਕੀ ਕਰ ਰਹੀ ਹਾਂ, ਉਹ ਦੇਖ ਕੇ ਵੀ ਵੀਡੀਓ ਕਾਲ ਤੇ ਉਹਨਾਂ ਨੂੰ ਲੱਗਦਾ ਵੀ ਅਜੀਬ ਲੱਗਦਾ, ਕਿਉਂਕਿ ਸਾਨੂੰ ਹੈਜ਼ੀਟੇਸ਼ਨ ਨਾ ਹੋਆ ਕਰਨ ਚ, ਕਿਉਂਕਿ ਅਸੀਂ ਨਹੀਂ ਕੀਤਾ ਓਦਾਂ
3: ਜੀ।
5: ਤੇ ਪਰ ਵਧੀਆ ਲੱਗਦਾ ਹੁਣ ਬੱਚੇ ਕਰਦੇ ਆ, ਤੇ ਵਧੀਆ ਲੱਗਦਾ।
7: ਸਮੇਂ ਸਮੇਂ ਦੇ ਹਿਸਾਬ ਦੇ ਨਾਲ ਇਹ ਚੀਜ਼ਾਂ ਉਹਨਾਂ ਨੂੰ, ਤੁਸੀਂ ਉਹਨਾਂ ਨੂੰ ਕਹੋਗੇ ਤੇ ਉਹਨਾਂ ਦੇ ਲਈ ਇਹ ਦਿਖਾਵਾ ਹੈ, ਉਹਨਾਂ ਦੇ ਲਈ ਉਹ ਚੀਜ਼ਾਂ ਉਹਨਾਂ ਦੀ ਡਿਕਸ਼ਨਰੀ ਚ ਨਹੀਂ ਆਏਗੀਆਂ
3: ਜਾਂ ਨਹੀਂ। ਹਾਂਜੀ
5: ਜੀ, ਜਿੱਦਾਂ ਜਸ਼ਨ ਗੱਲ ਕਰ ਰਹੀ ਸੀ ਕਿ ਬੱਚੇ ਨੂੰ ਹਾਂਜੀ ਚੱਕਣਾ ਨਹਾਉਣਾ, ਮੈਂ ਨਹੀਂ ਕਰ, ਮੈਂ ਇਹਨਾਂ ਨੇ ਕੀਤਾ, ਪਾਪਾ ਨੇ ਇਹਨਾਂ ਦੇ, ਮੈਂ ਤਾਂ ਬਹੁਤ ਡਰਦੀ ਹਾਂ। ਜਦੋਂ ਛੋਟੀ ਅਸੀਸ ਵੀ ਮੈਨੂੰ ਕਰਨਾ ਪਿਆ ਸੀ, ਕਿਉਂਕਿ ਉਦੋਂ ਤਾਂ ਮੰਮਾ ਸੀਗੇ ਕਰਦੇ ਸੀ, ਮੈਂ ਤਾਂ ਇਹਨਾਂ ਦੇ ਜਿਹੜੇ ਵੀ ਇੰਜੈਕਸ਼ਨ ਲੱਗੇ ਸਾਰੇ ਉਹਨਾਂ ਨੇ ਲਵਾਏ, ਮੈਂ ਨੀ ਕਰ
3: ਜਿੰਨੇ ਵੀ ਵੈਕਸੀਨੇਸ਼ਨ ਕਿਹਾ ਤੁਸੀਂ ਫੜੋ, ਕਿਉਂਕਿ ਮੇਰੇ ਤੋਂ ਦੇਖਿਆ ਵੀ ਨੀ ਜਾਣਾ, ਨਿਤ ਨਵੇਂ। ਹੁਣ ਇਹ ਵੀ ਗੱਲ ਵਾਕਈ, ਹੁਣ ਕੋਵਿਡ ਵਾਲੀ ਚੀਜ਼ ਜਿਹੜੀ ਸੀਗੀ, ਕਿੰਨੇ ਪੇਰੈਂਟਸ ਇੱਦਾਂ ਦੇ ਸੀਗੇ ਜਿਹੜੇ ਕੋਵਿਡ ਦੇ ਟਾਈਮ ਬੱਚੇ, ਮੈਕਸੀਮਮ ਜਿਨ੍ਹਾਂ ਦੇ ਸੈਕਿੰਡ ਬੱਚੇ, ਉਹਨਾਂ ਲਈ ਉਹ ਬਿਲਕੁਲ ਹੀ ਨਵੀਂ ਲਰਨਿੰਗ, ਕਿਉਂਕਿ ਪਹਿਲਾਂ ਤਾਂ ਇੱਕ ਹੈਲਪ ਆ ਗਈ ਸੀਗੀ ਕੋਈ, ਜਦੋਂ ਪੇਰੈਂਟਸ ਹੁੰਦੇ ਫਿਰ ਵੀ ਆਪਾਂ ਇੱਕ ਰਿਲੈਕਸ ਹੁੰਦੇ ਹਾਂ ਕਿ ਚਲੋ ਕਿ ਕੁਛ ਵੀ ਹੋਣਾ, ਇਹਨਾਂ ਨੇ ਸਾਂਭ ਵੀ ਲੈਣਾ ਕਿਉਂਕਿ ਉਹਨਾਂ ਕੋਲ ਇੰਨਾ ਐਕਸਪੀਰੀਅੰਸ ਹੈ ਤੇ ਵੱਡੇ ਨੇ। ਲੇਕਿਨ ਜਦੋਂ ਸਿਰ ਤੇ ਪੈਂਦੀ ਹੈ ਫਿਰ ਫਿਰ ਲੱਗਦਾ ਕਿ ਕਿਵੇਂ ਕਰੀਏ, ਫਿਰ ਜਾਂ ਤਾਂ ਆਪਾਂ ਗੂਗਲ, ਮਿਡਵਾਈਫ, ਆਲੇ ਦੁਆਲੇ, ਫਿਰ ਜਾਂ ਖੁਦ ਹੀ ਟ੍ਰਾਈ ਟੈਸਟਡ ਮੈਥਡ ਕਰਦੇ ਆ ਕੀ ਕਰੀਏ?
7: ਹਾਂ ਨਹੀਂ, ਚਲੋ ਮੈਨੂੰ ਲੱਗਦਾ ਇੱਥੇ ਇੰਨਾ ਕੁ ਸ਼ੁਕਰ ਹੈਗਾ ਵਾ ਖਾਸ ਤੌਰ ਦੇ ਉੱਤੇ ਆਪਣੀ ਸੇਮ ਹੀ ਤਰ੍ਹਾਂ ਦੀ ਜਿਹੜੀ ਜਨਰੇਸ਼ਨ ਆ ਉਸੇ ਚ ਕੋਈ ਦੋ ਚਾਰ ਅੱਗੇ ਚਾਰ ਸਾਲ ਅੱਗੇ ਕੋਈ ਪਿੱਛੇ, ਸੋ ਇੱਥੇ ਮੈਨੂੰ ਲੱਗਦਾ ਵਾ ਵੀ ਹਲੇ ਤੁਹਾਨੂੰ ਇੰਨਾ ਕੁ ਸਾਥ ਆਸ ਪਾਸ ਤੋਂ ਆਂਢ ਗੁਆਂਢ ਤੋਂ ਤੁਹਾਨੂੰ ਯਾਰੀਆਂ ਦੋਸਤੀਆਂ ਤੋਂ ਮਿਲ ਜਾਂਦਾ ਵੀ ਤੁਸੀਂ ਇਹਨੂੰ ਜੇ ਗੂਗਲ ਗਾਗਲ ਤੁਸੀਂ ਮਾਈਨਸ ਵੀ ਕਰ ਦਿਓ ਤੇ ਤਾਂ ਵੀ ਤੁਹਾਡਾ ਸਰ ਜਾਂਦਾ। ਆਪਾਂ ਅੱਗੇ ਵੀ ਬੜੀ ਵਾਰੀ ਗੱਲ ਕੀਤੀ ਕਿ ਜਿਹੜਾ ਕੋਵਿਡ ਦਾ ਟਾਈਮ ਸੀ ਉਹਦੇ ਦਰਮਿਆਨ ਮੈਂ ਤਿੰਨ ਚਾਰ ਪਰਿਵਾਰਾਂ ਨੂੰ ਜਾਣਦਾ ਜਿਨ੍ਹਾਂ ਦੇ ਨਹੀਂ ਆ ਸਕੇ ਮਾਪੇ ਪਿੱਛੋਂ ਤੇ ਉਹ ਹੈਪੀ ਨੇ। ਉਹਨਾਂ ਦਾ ਇਹ ਵਿਚਾਰ ਹੈ ਕਿ ਆਪਾਂ ਜੋ ਇਸ ਸਮੇਂ ਦੇ ਵਿੱਚ ਆਪਾਂ ਐਕਸਪੀਰੀਅੰਸ ਕੀਤਾ ਸੀ ਪਿਛਲੇ ਬੱਚੇ ਵਾਰੀ ਉਹ ਚੀਜ਼ਾਂ ਨਹੀਂ ਆਪਾਂ ਐਕਸਪੀਰੀਅੰਸ ਕੀਤੀਆਂ, ਸਗੋਂ ਜ਼ਿਆਦਾ ਫ੍ਰਿਕਸ਼ਨ ਵਧੀਆਂ। ਸੋ ਇਹ ਉਹ ਵਾਲੇ ਵੀ ਚੀਜ਼ਾਂ ਨੇ ਜਿਹੜੀਆਂ ਆਪਾਂ ਕਦੀ ਵੀ ਸ਼ੇਅਰ ਹੀ ਨਹੀਂ ਕਰਦੇ, ਆਪਾਂ ਨਾ ਹੀ ਕਰਾਂਗੇ ਨਾ ਹੀ ਕਰਨੀਆਂ ਬਣਦੀਆਂ। ਚਲੋ ਪਬਲਿਕਲੀ ਉਹ ਤੇ ਘਰੋਂ ਆਪਣੇ ਆਪਣੇ ਘਰਾਂ ਘਰਾਂ ਦੀਆਂ ਕਹਾਣੀਆਂ ਹੁੰਦੀਆਂ। ਸੋ ਇਸ ਸਮੇਂ ਦੇ ਦਰਮਿਆਨ ਘਰਾਂ 'ਚ ਕੀ ਕੁਛ ਹੁੰਦਾ ਵਾ ਇਹ ਵੀ ਸਾਰਿਆਂ ਨੂੰ ਪਤਾ ਵਾ, ਕੋਈ ਬੋਲੇ ਕੋਈ ਨਾ ਬੋਲੇ, ਕੋਈ ਆਪਣੇ ਤੌਰ ਦੇ ਉੱਤੇ ਮੰਥਨ ਕਰੇ ਜਾਂ ਕਿੱਦਾਂ ਕਰੇ, ਪਰ ਜਿਹੜਾ ਤੁਸੀਂ ਆਪਣੇ ਚੈਲੇਂਜ ਆਪ ਤੁਸੀਂ ਫੇਸ ਕਰ ਲੈਣੇ, ਕਿਉਂਕਿ ਵਿੱਚ ਜਿੱਦਾਂ ਤੁਸੀਂ ਵੀ ਮੰਨ ਲਓ ਇੱਕ ਸਨੈਰੀਓ ਤੁਸੀਂ ਹਿੰਟ ਜਾ ਦਿੱਤਾ ਅਤੇ ਉਹਦੇ ਵਿੱਚ ਮੰਨ ਲਓ ਕੋਈ ਵੀ ਇਸ਼ੂ ਹੁੰਦਾ ਵਾ ਉਹਦੇ ਵਿੱਚ ਕੋਈ ਨਾ ਕੋਈ ਕਰੈਕਟਰ ਤਾਂ ਘਰ ਦਾ ਪਿਸਦਾ ਹੀ ਉਹਦੇ 'ਚ, ਉਹ ਬੋਲ ਕੇ ਵੀ ਹਸਬੈਂਡ, ਹਾਂ ਜੇ ਹਸਬੈਂਡ ਦੀ ਮਾਂ ਹੋਵੇ ਤਾਂ ਹਸਬੈਂਡ, ਅਤੇ ਜੇ ਉੱਧਰ ਸੱਸ ਹੋਵੇ ਤਾਂ ਫਿਰ ਘਰ ਵਾਲੀ, ਪਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੁਹਾਡੇ ਘਰ ਦੇ ਵਿੱਚ ਅਤੇ ਤੁਹਾਡੇ ਸਿਸਟਮ ਵਿਗੜਦਾ ਹੀ ਆ ਭਾਵੇਂ ਜੋ ਮਰਜ਼ੀ ਤੁਸੀਂ ਕਰ ਲਓ।
3: ਨਵਾਂ ਜੀ ਆਉਂਦਾ ਨਾ ਅਤੇ ਨਵੇਂ ਨਵੇਂ ਐਡਜਸਟਮੈਂਟ ਵੀ ਆਉਂਦੇ, ਨਵੇਂ ਨਵੇਂ ਐਡਜਸਟਮੈਂਟ ਤੁਸੀਂ ਕਰਦੇ ਹੋ, ਨਵੇਂ ਨਵੇਂ ਤੁਹਾਨੂੰ ਪਤਾ ਹੀ ਨਹੀਂ ਹੁੰਦਾ ਕਿ ਕਿਹੜੀ ਚੀਜ਼ ਤੁਹਾਡੀ ਲਾਈਫ 'ਚ, ਕਈ ਚੀਜ਼ਾਂ ਵਧੀਆ ਆਉਂਦੀ ਹੈ ਅਤੇ ਕਈ ਚੀਜ਼ਾਂ ਮਿਸਿੰਗ ਵੀ ਹੋ ਜਾਂਦੀਆਂ। ਤੁਹਾਡੀ ਪਰਸਨਲ ਲਾਈਫ, ਪਰਸਨਲ ਖੁਦ ਦਾ ਤਾਂ ਕੁਛ ਰਹਿੰਦਾ ਹੀ ਨਹੀਂ ਹੈ ਅਤੇ ਪਰਸਨਲ ਵੀ ਕਾਫੀ ਦੂਰੀ ਆ ਜਾਂਦੀ ਹੈ ਇਨਸਾਨ ਦੇ ਵਿੱਚ, ਕਿਉਂਕਿ ਤੁਹਾਡਾ ਸਾਰਾ ਫੋਕਸ ਇੱਕ ਨਵੇਂ ਜੀ ਦੇ ਵਿੱਚ ਹੁੰਦਾ ਹੈ ਕਿ
7: ਨਹੀਂ ਉਹ ਤਾਂ ਹੁੰਦਾ ਡੈਫੀਨੇਟਲੀ ਹੁੰਦਾ ਆ, ਹੋਣਾ ਵੀ ਹੁੰਦਾ, ਪਰ ਸਾਨੂੰ ਸਾਡੀ ਇਹਨਾਂ ਚੀਜ਼ਾਂ ਨੂੰ ਲੈ ਕੇ ਪ੍ਰੈਪਰੇਸ਼ਨ ਨਹੀਂ ਹੁੰਦੀ। ਸੋ ਆਪਾਂ ਇਹ ਚੀਜ਼ਾਂ ਕਦੀ ਡਿਸਕਸ ਹੀ ਨਹੀਂ ਕੀਤੀਆਂ ਹੁੰਦੀਆਂ, ਸਾਨੂੰ ਕਿਸੇ ਨੇ ਦੱਸਿਆ ਹੀ ਨਹੀਂ ਹੁੰਦਾ ਵੀ ਜਦੋਂ ਤੁਹਾਡਾ ਉਹ ਹੁਣ ਬੱਚਾ ਆਇਆ ਤਾਂ ਪਹਿਲੇ ਬੱਚੇ ਦੇ ਉੱਤੇ ਕੀ ਅਸਰ ਪੈਣਾ ਵਾ, ਜਾਂ ਫਿਰ ਤਾਂ ਉਹ ਵੀ ਚਲੋ ਦੱਸ ਦਿੰਦੇ ਨੇ ਅੱਜ ਕੱਲ੍ਹ, ਪਰ ਤੁਹਾਡਾ ਆਪਸ ਦੇ ਵਿੱਚ ਤੁਹਾਡੇ ਰਿਲੇਸ਼ਨ ਦੇ ਉੱਤੇ ਕੀ ਅਸਰ ਪੈ ਜਾਣਾ ਇਹ ਵੀ ਨਹੀਂ ਕਿਸੇ ਨੇ ਦੱਸਿਆ ਹੁੰਦਾ। ਉਹ ਅੰਦਰੋਂ ਅੰਦਰੀ ਉਹ ਚੀਜ਼ ਹੁਣ ਬੰਦੇ ਦੇ ਉਹਨਾਂ ਦਿਨਾਂ ਦੇ ਵਿੱਚ ਲੇਡੀਜ਼ ਦਾ ਤਾਂ ਚਲੋ ਇਹ ਪ੍ਰਮਾਣਿਤ ਹੈ ਜਾਂ ਇਹ ਚੀਜ਼ ਜਿਹੜੀ ਆ ਆਮ ਬੋਲਚਾਲ 'ਚ ਆ ਜਾਂਦੀ ਹੈ ਵੀ ਉਹ ਸਾਈਕੋਲੋਜੀਕਲੀ ਉਹਨੂੰ ਲੋੜ ਹੁੰਦੀ ਆ, ਜ਼ਰੂਰਤ ਹੁੰਦੀ ਆ, ਹਾਰਮੋਨਲ ਉਹਦੇ 'ਚ ਚੇਂਜਿਸ ਹੁੰਦੇ ਨੇ, ਸੋ ਉਹਦਾ ਗੱਲ ਗੱਲ ਦੇ ਉੱਤੇ ਇਮੋਸ਼ਨਲ ਹੋਣਾ, ਉਹਦੇ ਜਿਹੜੇ ਸਵਿੰਗਸ ਆਉਣੇ ਉਹ ਸਾਰੇ ਕੀਤੇ ਜਾਂਦੇ, ਪਰ ਬੰਦੇ ਦੇ ਵੀ ਇਹ ਸਿਚੁਏਸ਼ਨ ਹੁੰਦੀ ਆ ਉਹ ਕਦੀ ਕਿਸੇ ਨੇ ਡਿਸਕਸ ਹੀ ਨਹੀਂ ਕੀਤੀ,
3: ਕਿਉਂਕਿ ਐਕਸਪੀਰੀਅੰਸ ਸਾਰੇ ਕਰ ਰਹੇ ਹੁੰਦੇ ਕੁਛ ਨਾ ਕੁਛ, ਭਾਵੇਂ ਤੁਸੀਂ ਫਾਈਨੈਂਸ਼ੀਅਲੀ ਕਹਿ ਲਓ, ਕਿਉਂਕਿ ਇੱਕ ਸਾਰਾ ਇੱਕਦਮ ਤੋਂ ਪ੍ਰੋਵਾਈਡਰ ਤੁਸੀਂ ਬਣ ਜਾਂਦੇ ਹੋ, ਇੱਕਦਮ ਤੋਂ ਤੁਹਾਡੇ 'ਤੇ ਪ੍ਰੈਸ਼ਰ ਆਉਂਦਾ, ਸਾਰਾ ਕੁਛ ਬਹੁਤ ਸਾਰੀ ਹੁੰਦਾ ਹੈ ਕਿ ਇਮੋਸ਼ਨਲੀ ਤੁਸੀਂ ਕਈ ਚੀਜ਼ਾਂ ਆਪਣੇ ਪਾਰਟਨਰ ਨਾਲ ਸ਼ੇਅਰ ਕਰਦੇ ਹੋ, ਆਪਣੀ ਵਾਈਫ ਨਾਲ ਸ਼ੇਅਰ ਕਰਦੇ ਹੋ, ਲੇਕਿਨ ਉਹਦੇ ਕੋਲ ਟਾਈਮ ਹੀ ਨਹੀਂ ਹੁੰਦਾ, ਉਹ ਹਰ ਟਾਈਮ ਬਿਜ਼ੀ ਅਤੇ ਉਹਨੇ 8-10 ਘੰਟੇ ਦੀ ਜੋਬ ਕਰਕੇ ਆਉਣਾ ਹੈ ਅਤੇ ਮਤਲਬ ਨਹੀਂ ਉਹਦੇ ਕੋਲ ਟਾਈਮ ਹੁੰਦਾ ਕਿ ਮਤਲਬ ਉਹ ਦੇਖਦਾ ਕਿ ਘਰੇ ਵੀ ਆਲਰੇਡੀ ਬਿਜ਼ੀ ਇਨਵਾਇਰਮੈਂਟ ਹੈ ਅਤੇ ਇਹ ਚੀਜ਼ਾਂ ਹਰ ਇੱਕ ਕੋਈ ਫੇਸ ਕਰਦਾ ਪਰ ਕੋਈ ਸ਼ੇਅਰ ਨਹੀਂ ਕਰਦਾ, ਪਰ ਐਕਸਪੀਰੀਅੰਸ ਤਾਂ ਡੈਫੀਨੇਟਲੀ ਸਾਰੇ ਕਰਦੇ ਹੀ ਆ।
7: ਹਾਂ ਨਹੀਂ ਉਹੀ ਜੇ ਆਪਾਂ ਜਦੋਂ ਡਿਸਕਸ ਕਰਦੇ ਹਾਂ ਤਾਂ ਉਹਦੇ ਵਿੱਚ ਐਟਲੀਸਟ ਪਤਾ ਤਾਂ ਲੱਗ ਜਾਂਦਾ ਨਾ ਕਿ ਹਾਂ ਆਹ ਚੀਜ਼ਾਂ ਹੁੰਦੀਆਂ ਨੇ ਅਤੇ ਉਸ ਹਿਸਾਬ ਦੇ ਨਾਲ ਕੋਈ ਬੋਲੇ ਜਾਂ ਨਾ ਬੋਲੇ ਉਹਦੇ, ਮੰਨ ਲਓ ਇੱਕ ਲੇਡੀ ਹੈ ਤਾਂ ਉਹਦੇ ਜੇਨ 'ਚ ਤਾਂ ਹੋਵੇ ਵੀ ਘਰ ਵਾਲੇ 'ਤੇ ਵੀ ਆਹ ਚੀਜ਼ਾਂ ਫੇਸ ਕਰਨੀਆਂ ਪੈਂਦੀਆਂ ਨੇ, ਰਾਦਰ ਦੈਨ ਕਿ ਸਿਰਫ ਇੱਕ ਹੀ ਪਾਸਾ ਜਿਹੜਾ ਉਹੀ ਉਭਾਰ ਕੇ ਰੱਖਿਆ ਜਾਂਦਾ ਵਾ ਵੀ ਬਾਕੀ ਤਾਂ ਸਾਰਾ ਕੁਛ ਠੀਕ ਹੀ ਹੈ, ਉੱਥੇ ਇਹ ਚੀਜ਼ ਇਗਨੋਰ ਕਰ ਦਿੱਤੀ ਜਾਂਦੀ ਹੈ ਕਿ ਹੁਣ ਸਾਰਾ ਕੰਮ ਜਿਹੜਾ ਘਰ ਦਾ ਲੈ ਕੇ ਬਾਹਰ ਦਾ ਲੈ ਕੇ ਘਰ ਦੀ ਸਾਫ਼ ਸਫਾਈ ਤੋਂ ਲੈ ਕੇ ਸ਼ੋਪਿੰਗ ਤੋਂ ਲੈ ਕੇ ਸਾਰਾ ਬੋਝ ਤੇ ਉਹਦੇ ਤੇ ਟੀਕੇ ਲਾਉਣ ਦੀ ਤੁਸੀਂ ਵਿੱਚ ਹੋਰ ਐਡ ਆਨ ਕਰ ਦਿੱਤੇ, ਉਹ ਸਾਰਾ ਕੁਛ ਜਿਹੜਾ ਵਾ ਉਹ ਹਨਾ ਹੁਣ ਉੱਥੇ ਹੁਣ ਕਿਤੇ ਨਾ ਕਿਤੇ
3: ਜਾਣਾ ਤੇ ਹੈ ਪਰ ਗੋਦ 'ਚ ਤੁਸੀਂ ਵੜਨਾ ਬੱਚੇ ਨੂੰ।
7: ਹਾਂ ਨਹੀਂ ਕਿਤੇ ਨਾ ਕਿਤੇ ਉੱਥੇ ਨਾ ਇਹ ਚੀਜ਼ ਜੈਸੀ ਹੁੰਦੀ ਹੈ, ਇਹ ਚੀਜ਼ ਓਪਨਲੀ ਐਕਸੈਪਟ ਨਹੀਂ ਕਰਨੀ ਕਿਸੇ ਨੇ ਵੀ, ਪਰ ਇਹ ਹੁੰਦੀ ਆ ਵੀ ਮੈਂ ਤੇ ਰਾਤ ਵੀ ਮੈਂ ਇਹਦੇ ਨਾਲ ਜਾਗਾਂ, ਮੈਂ ਇਹਦਾ ਖਾਣ ਪੀਣ ਦਾ ਵੀ ਮੈਂ ਕਰਾਂ, ਲੀੜੇ ਕੱਪੜਾ ਜੋ ਵੀ ਬੱਚੇ ਦਾ ਸਾਰਾ ਕੁਛ ਮੈਂ ਕਰਾਂ, ਤੇ ਹੁਣ ਤੂੰ ਟੀਕੇ ਟਾਕੇ ਤੇ ਆਪ ਲਵਾ ਚੱਲ ਫੜ, ਹੈ ਨਾ। ਉੱਥੇ ਇਹ ਨਹੀਂ ਵੀ ਮਾਂ ਨਹੀਂ ਕਰ ਸਕਦੀ, ਮਾਂ ਕਰਨ ਤੇ ਆਵੇ ਤੇ ਮਾਂ ਸਾਰਾ ਕੁਛ ਕਰ ਲੇ, ਪਰ ਇਹ ਇਹ ਕੁਛ ਇੱਕ ਸੋਫਟ ਉਹ ਹੁੰਦੇ ਨੇ ਪੁਆਇੰਟ ਜਿਨ੍ਹਾਂ ਦੇ ਉੱਤੇ ਮਾਂ ਜਾ ਕੇ ਤਾਂ ਮਾਂ ਮਤਲਬ ਕਹਿ ਲਓ ਤੁਸੀਂ ਵੀ ਉਹ
3: ਸਰੈਂਡਰ,
7: ਹਾਂ ਉਹ ਸਰੈਂਡਰ ਕਰ ਦਿੰਦੀ ਆ, ਪੰਪ ਤੇ ਜਾ ਕੇ ਸਰੈਂਡਰ ਕਰ ਦੂਗੀ ਵੀ ਆ ਤੇਲ ਹੁਣ ਤੁਸੀਂ ਪਾ ਲਓ, ਹੈ ਨਾ। ਜਦ ਕਿ ਇਹੋ ਜਿਹਾ ਕੁਛ ਨਹੀਂ ਜਿਹੜਾ ਉਹ ਨਹੀਂ ਕਰ ਸਕੇ, ਹੈ ਨਾ ਟੀਕਾ ਜਿੱਥੋਂ ਇੰਨਾ ਕੁਛ ਕਰ ਲਿਆ ਜਿਹਨੇ ਜਿਹੜੀ ਜਿਹੜੀ ਮਾਂ ਨੇ ਬੱਚੇ ਨੂੰ ਜਨਮ ਦੇ ਦਿੱਤਾ ਉਹ ਤੋਂ ਵੱਡਾ ਜੇਰਾ ਹੁਣ ਉਹ ਕਿੱਥੋਂ ਕੋਈ ਲਿਆਊਗਾ ਵੀ ਉਹ ਨੀ ਜੰਮ ਸਕਦਾ ਜਾਣਾ ਤੇ ਉਹਨੂੰ ਉਹ ਮਾਂ ਕਹਿੰਦੀ ਆ ਵੀ ਮੈਨੂੰ ਜਦ ਮੇਰੇ ਕੋਲ ਸਾਹਮਣੇ ਟੀਕਾ ਨੀ ਲਵਾਇਆ ਜਾਂਦਾ ਮੇਰੇ ਕੋਲ ਬੱਚੇ ਕੋਲੋਂ ਕਿੱਦਾਂ ਨੀ ਲਵਾਇਆ ਜਾਂਦਾ ਜੇ ਉਹ ਜੰਮ ਸਕਦੀ ਆ ਤੇ ਟੀਕਾ ਵੀ ਲਵਾ ਸਕਦੀ ਆ ਪਰ ਗੱਲ ਸਿਰਫ ਕਿਤੇ ਨਾ ਕਿਤੇ ਸਰੈਂਡਰ ਕਰਨ ਦੀ ਆ ਵੀ ਮੈਂ ਆਹ ਹੁਣ ਤੂੰ ਕਰ
3: ਜਿੱਥੇ ਆਪਾਂ ਨੂੰ ਇੱਕ ਵੈਸੇ ਵੀ ਇੱਕ ਭਾਵੇਂ ਕੋਈ ਵੀ ਗੱਲ ਕਰੀਏ ਨਾ ਜਿਹੜਾ ਇੱਕ ਇਨਸਾਨ ਪਿਸਦਾ ਹੀ ਚਲਾ ਜਾਂਦਾ ਹੈ ਨਾ ਇਹ ਰਿਐਲਿਟੀ ਹੈ
7: ਜਿਹੜਾ ਅਸਲ ਤੇ ਅੱਜ ਕੱਲ੍ਹ ਨਾ ਰਿਵਾਜ ਜਿੱਦਾਂ ਆਪਣਾ ਲਵ ਯੂ ਵਾਲੀ ਵੀ ਗੱਲ ਆਪਾਂ ਤੁਸੀਂ ਕੀਤੀ ਸੀ ਨਾ ਅੱਜ ਕੱਲ੍ਹ ਨਾ ਰਿਵਾਜ ਆ ਗਿਆ ਵੀ ਮੈਨੂੰ ਬੋਲ ਕੇ ਦੱਸ ਮੈਨੂੰ ਨੀ ਦਿਖਦਾ ਤੇਰੇ ਤੇ ਕੀ ਬੀਤਣ ਡਈ ਹੌਲੀ ਹੌਲੀ ਆਪਾਂ ਉਸ ਪੈਟਰਨ ਚ ਆ ਗਏ ਹਾਂ ਵੀ ਤੂੰ ਕਿਹੜਾ ਮੈਨੂੰ ਦੱਸਿਆ ਇਹ ਜਦਕਿ ਪਹਿਲੀਆਂ ਦੇ ਵਿੱਚ ਹੀਗਾ ਫੀਲ ਕਰਨਾ
3: ਫੀਲਿੰਗ ਫੀਲਿੰਗ
7: ਹੈ ਨਾ ਮਾਂ ਪਿਓ ਜਸਟ ਫੀਲ ਕਰਦਾ ਸੀ ਤੇ ਉਹ ਬੜੀ ਫੀਲਿੰਗ ਲੁਕਾਉਂਦਾ ਵੀ ਸੀ ਮਤਲਬ ਇਹ ਨੀ ਵੀ ਜੇ ਉਹਨਾਂ ਦਾ ਕਿਤੇ ਇਮੋਸ਼ਨਲ ਹੁੰਦੇ ਵੀ ਸੀ ਤੇ ਪਰੇ ਨੂੰ ਹੋ ਜਾਂਦੇ ਸੀ ਹੁਣ ਸਾਡੇ ਮਾਂ ਪਿਓ ਮੰਨ ਲਓ ਜਦੋਂ ਤੁਸੀਂ ਘਰੋਂ ਨਿਕਲਦੇ ਹੋ ਤੁਸੀਂ ਬਾਹਰ ਆਉਣਾ ਵਾ ਜਾਂ ਕਿੱਦਾਂ ਤੇ ਤੁਸੀਂ ਪੜ੍ਹਨ ਨਹੀਂ ਜਾਣਾ ਹੋਸਟਲ ਹੀ ਜਾਣਾ ਉਹ ਤੁਹਾਡੇ ਸਾਹਮਣੇ ਥੋੜ੍ਹੀ ਅਥਰੂ ਸੁੱਟਦੇ ਸੀ ਅੱਜ ਕੱਲ੍ਹ ਰਿਵਾਜ ਆ ਮਤਲਬ ਅੱਜ ਕੱਲ੍ਹ ਇਮੋਸ਼ਨਸ ਜਿਹੜੇ ਆ ਉਹ ਦਿਖਾ ਕੇ ਅਗਲੇ ਨੂੰ ਦੱਸਣ ਦਾ ਰਿਵਾਜ ਆ ਪਹਿਲੀਆਂ 'ਚ ਲੁਕਾ ਕੇ ਰੱਖਣ ਦਾ ਰਿਵਾਜ ਸੀ ਵੀ

0: ਡਰਾਮਿਆਂ ਤੋਂ
1: ਪਾਲਦੇ ਨਾ
0: ਉਹ ਚੀਜ਼ ਉੱਥੋਂ ਡਰਾਈਵ ਹੋਣੀ ਸ਼ੁਰੂ ਹੋ ਗਈਆਂ। 903 ਤੁਸੀਂ ਆਉਂਦੇ ਰਹੋ ਜੀ, 903।
2: ਸਤਿ ਸ੍ਰੀ ਅਕਾਲ ਯਸ਼ ਜੀ, ਸਤਿ ਸ੍ਰੀ ਅਕਾਲ ਭਾਜੀ
0: ਜੀ, ਸਤਿ ਸ੍ਰੀ ਅਕਾਲ ਜੀ,
2: ਕੀ ਹਾਲ ਚਾਲ? ਟਾਈਗਰ ਬੋਲਦਾ ਭਾਜੀ।
0: ਹਾਂਜੀ ਹਾਂਜੀ, ਬਹੁਤ ਵਧੀਆ ਜੀ,
1: ਬਹੁਤ ਵਧੀਆ ਜੀ।
2: ਪਹਿਲਾਂ ਤਾਂ ਹੈਪੀ ਮਦਰਸ ਡੇ ਯਸ਼ ਜੀ।
1: ਥੈਂਕ ਯੂ ਜੀ,
2: ਥੈਂਕ ਯੂ। ਤੇ ਭਾਜੀ ਤੁਹਾਨੂੰ ਬੀਜੀ ਨੂੰ ਸਾਡੇ ਵੱਲੋਂ ਹੈਪੀ ਮਦਰਸ ਡੇ
0: ਜੀ, ਥੈਂਕ ਯੂ
2: ਭਾਬੀ ਨੂੰ,
0: ਥੈਂਕ ਯੂ ਜੀ, ਥੈਂਕ
2: ਯੂ। ਜਿਹੜੀ ਅਸੀਂ ਮੈਂ ਸੁਣਦਾ ਪਿਆ ਸੀਗਾ, ਐਵਰੀ ਚਾਈਲਡ ਹੈਜ਼ ਆਪਣਾ ਇੱਕ ਸਟਾਈਲ ਬੱਚਾ ਲੈ ਕੇ ਆਉਂਦਾ, ਉਹਦੀ ਅਪਬ੍ਰਿੰਗਿੰਗ ਡਿਫਰੈਂਟ ਹੁੰਦੀ ਹੈ। ਚਲੋ ਮੇਰਾ ਬੇਟਾ ਵੀ 6 ਮਹੀਨੇ ਦਾ ਸੀਗਾ ਜਦੋਂ ਇੰਡੀਆ ਚਲਾ ਗਿਆ ਸੀਗਾ ਮੰਮੀ ਪਾਪਾ ਨਾਲ, ਤੇ 4 ਸਾਲ ਦਾ ਸੀ ਜਦ ਵਾਪਸ ਆਇਆ। ਤੋ ਬੇਟੀ ਨਾਲ ਹੀ ਜ਼ਿਆਦਾ ਟਾਈਮ, ਉਹ ਜਿਹੜੇ ਯੰਗਰ ਏਜ ਸੀਗੇ ਉਹ ਸਪੈਂਡ ਕੀਤੇ। ਜਦੋਂ ਹੁਣ ਬੱਚੇ ਹੁਣ ਉਸ ਪੁਆਇੰਟ ਤੇ ਆ ਰਹੇ ਨੇ, ਟੀਨ ਏਜ ਵਿੱਚ ਵੜ ਰਹੇ ਨੇ, ਮੂਡ ਸਵਿੰਗਸ ਸ਼ੁਰੂ ਹੋ ਰਹੇ ਨੇ, ਤੇ ਜਿਸ ਤਰ੍ਹਾਂ ਬੇਟੀ ਦਾ ਜਦੋਂ
0: ਹਾਂਜੀ, ਤੁਸੀਂ ਹੋਲੋ ਵੇਲੇ, ਤੁਸੀਂ ਨਾ ਆਵਾਜ਼ ਵੀ ਦੇ ਵੀ ਤੁਹਾਡੀ ਥੋੜੀ ਜਿਹੀ ਹੈਗੀ ਪ੍ਰੋਬਲਮ, ਤੇ ਹੋਲੋ ਥੋੜੇ ਜੇ ਸੈੱਟ
2: ਹੋ ਗਈ, ਠੀਕ ਹੋ ਗਈ ਭਾਜੀ ਹੁਣ?
0: ਹਾਂਜੀ,
2: ਮੈਂ ਕਰ ਕੇ ਚਾ। ਹਾਂ, ਤੇ ਉਹਦੇ ਵਿੱਚ ਜਦੋਂ ਬੇਟੀ ਦਾ ਆਈ ਨਾ ਉਸ ਏਜ ਦੇ ਵਿੱਚ, ਜਦੋਂ ਉਹਦਾ ਸਿਸਟਮ ਚੇਂਜ ਹੋਣਾ ਸ਼ੁਰੂ ਹੋਇਆ, ਥੋੜਾ ਜਿਹਾ ਗੁੱਸਾ ਸ਼ੋ ਹੋਣਾ ਸ਼ੁਰੂ ਹੋਇਆ ਜਾਂ ਕੁਛ ਹੋਇਆ, ਤੇ ਮੈਂ ਵੀ ਰਿਐਕਟ ਉਦਾਂ ਕਰਨਾ ਸ਼ੁਰੂ ਕਰਤਾ ਵੀ ਮੈਂ ਵੀ ਗੁੱਸਾ ਕਰਨਾ ਅੱਗੇ, ਜੇ ਉਹਨੇ ਇੱਕ ਰਿਐਕਸ਼ਨ ਦੇਣਾ ਤੇ ਮੈਂ ਵੱਧ ਕੇ ਰਿਐਕਸ਼ਨ ਦੇਣਾ ਵੀ ਮੈਂ ਪਿਓ ਹਾਂ। ਫਿਰ ਮੈਂ ਬਹਿ ਕੇ ਦੇਖਿਆ, ਮੈਂ ਕਿ ਇਹ ਤਾਂ ਡਿਸਟੈਂਸ ਕ੍ਰੀਏਟ ਕਰ ਰਿਹਾ। ਫਿਰ ਮੈਂ ਤੇ ਮੈਂ ਉਹਨੂੰ ਬਿਠਾਇਆ ਨਾਲ, ਮੈਂ ਕਿਹਾ ਯਾਰ ਬੇਟਾ ਏਦਾਂ ਦੇਖ, ਤੂੰ ਵੀ ਇਟਸ ਫੋਰ ਯੂ, ਜੋ ਵੀ ਤੇਰੇ ਨਾਲ ਹੋ ਰਿਹਾ, ਤੇਰੀ ਬੋਡੀ ਨਾਲ ਹੋ ਰਿਹਾ, ਤੇਰੇ ਆਸ ਪਾਸ ਹੋ ਰਿਹਾ, ਉਹ ਤੇਰੇ ਲਈ ਨਿਊ ਹੈ, ਤੇ ਮੈਂ ਵੀ ਪਹਿਲੀ ਵਾਰੀ ਪਿਓ ਬਣਿਆ ਤੇਰੇ ਨਾਲ, ਸੋ ਮੇਰੇ ਕੋਲ ਵੀ ਐਕਸਪੀਰੀਅੰਸ ਹੈ ਨੀਗਾ, ਸੋ ਲੈਟਸ ਆਪਾਂ ਇੱਕ ਦੂਜੇ ਨਾਲ ਗੱਲ ਕਰੀਏ, ਤੇ ਵੀ ਜੋ ਤੈਨੂੰ ਫੀਲ ਹੋ ਰਿਹਾ, ਜੋ ਮੈਨੂੰ ਫੀਲ ਹੋ ਰਿਹਾ, ਤੇ ਅਸੀਂ ਇੱਕ ਦੂਜੇ ਨਾਲ ਗੱਲ ਕਰਕੇ ਜੇ ਸੋਰਟ ਆਊਟ ਕਰਾਂਗੇ, ਤੇ ਜਿਹੜਾ ਅਸੀਂ ਇੱਕ ਦੂਜੇ ਨੂੰ ਗੁੱਸਾ ਸ਼ੋ ਕਰਦੇ ਹਾਂ ਇਹ ਨਹੀਂ ਹੋਏਗਾ। ਸੋ ਉਹ ਗੱਲ ਕਰਨ ਨਾਲ ਅਸੀਂ ਨਾ ਆਪਣੇ ਬੱਚਿਆਂ ਨਾਲ ਗੱਲ ਨਹੀਂ ਕਰਦੇ, ਵੀ ਸ਼ੁੱਡ ਟਾਕ ਟੂ ਅਵਰ ਕਿਡਸ ਕਿ ਵੀ ਬੱਚੇ ਤੂੰ ਬੋਲ, ਦੱਸ ਕੀ ਪ੍ਰੋਬਲਮ ਹੈ। ਉਸ ਤੋਂ ਬਾਅਦ ਸਾਡੀ ਉਹ ਹੈਗੀ, ਠੀਕ ਹੈ ਮੈਨੂੰ ਪਤਾ ਕਿ ਇਸ ਵੇਲੇ ਉਹਦੇ ਇਹ ਵਾਲਾ ਟਾਈਮ ਚੱਲ ਰਿਹਾ, ਉਹਦੇ ਮੂਡ ਸਵਿੰਗਸ ਆਉਣੇ ਨੇ, ਤੇ ਮੈਂ ਵੀ ਥੋੜਾ ਆਪਣੇ ਆਪ ਨੂੰ ਕੰਟਰੋਲ ਰੱਖਦਾ ਕਿ ਵੀ ਇਹ ਉਹਦਾ ਮੂਡ ਡਿਫਰੈਂਟ ਹੈਗਾ। ਸੋ ਅਸੀਂ ਵੀ ਐਜ਼ ਪੇਰੈਂਟਸ ਅਸੀਂ ਕਈ ਵਾਰ ਓਵਰ ਕਰ ਜਾਂਦੇ। ਸੋ ਮੈਂ ਤੁਹਾਨੂੰ ਤਾਂ ਪਤਾ ਭਾਜੀ, ਮੈਂ ਇੰਨੇ ਸਾਲ ਤੋਂ ਇਕੱਲੇ ਸਾਂਭਿਆ, ਸੋ ਉਹ ਡਿਫਰੈਂਟ ਮੈਨੂੰ ਅੰਡਰਸਟੈਂਡ ਕਰਨਾ, ਮੇਰਾ ਵੀ ਟੈਂਪਰਮੈਂਟ ਅਪ ਐਂਡ ਡਾਊਨ ਹੋਣੇ ਕਿ ਵੀ ਆਹ ਕੀ ਹੈ, ਸਾਰਾ ਦਿਨ ਆਹੀ ਕਰਦੇ ਰਹੋ। ਸੋ ਉਹ ਫਿਰ ਮੈਂ ਵੀ ਬੈਠ ਕੇ ਸੋਚਿਆ ਕਿ ਵੀ ਨਹੀਂ ਯਾਰ, ਇਹ ਵੀ ਤਾਂ ਬੱਚੇ ਨੇ, ਇਹਨਾਂ ਨੂੰ ਕਿਹੜਾ ਪਤਾ ਕਿ ਵੀ ਕਿੱਦਾਂ ਰਿਐਕਟ ਕਰਨਾ ਹੁਣ। ਸੋ ਵੀ ਸ਼ੁੱਡ ਟਾਕ ਟੂ ਆਰ ਕਿਡਸ, ਗੱਲ ਕਰਨੀ ਬਹੁਤ ਜ਼ਰੂਰੀ ਹੈ ਬੱਚਿਆਂ ਨਾਲ। ਹੁਣ ਮੈਂ ਬੇਟੇ ਨਾਲ ਵੀ ਗੱਲ ਕਰਦਾ, ਉਹ ਵੀ ਆਉਂਦਾ ਸਕੂਲ ਤੋਂ ਆ ਕੇ, ਪਹਿਲਾਂ 10 ਮਿੰਟ ਉਹਦੇ ਨਾਲ ਲਾਓ, 10 ਮਿੰਟ ਉਹਦੇ ਨਾਲ ਲਾਓ, ਅੱਛਾ ਕੀ ਹੋਇਆ, ਆਹ ਪ੍ਰੋਬਲਮ ਹੈ, ਆ ਚਲੋ ਇਹਨੂੰ ਏਦਾਂ ਸੋਲਟ ਕਰਦੇ, ਇਹਨੂੰ ਏਦਾਂ ਸੋਲਟ ਕਰਦੇ। ਸੋ ਉਹ ਸਾਰਾ ਦਿਨ ਸਾਡਾ ਸੌਖਾ ਨਿਕਲ ਜਾਂਦਾ ਕਿ ਵੀ ਇਹ ਹੈਗਾ ਕਿ ਵੀ ਦੇ ਸਟਿਲ ਫਾਈਂਡ ਦ ਟਾਈਮ ਦ ਬੈਸਟ ਕੰਪਨੀ, ਵੀ ਕਿਤੇ ਵੀ ਜਾਣਾ ਪਾਪਾ ਤੁਸੀਂ ਨਾਲ ਚੱਲੋ, ਜੇ ਬੇਟੀ ਨੇ ਕਿਸੇ ਕੌਂਸਰਟ ਤੇ ਜਾਣਾ ਹੈ, ਬੇਟੇ ਨੇ ਜਾਣਾ, ਨਹੀਂ ਨਹੀਂ ਤੁਸੀਂ ਚੱਲੋ, ਦੋਸਤਾਂ ਨਾਲ ਨਹੀਂ ਜਾਣਾ, ਤੁਹਾਡੇ ਨਾਲ ਜ਼ਿਆਦਾ ਇੰਜੋਏ ਕਰਦੇ।
0: ਸੋ ਜਦੋਂ ਨਵਾਂ ਬੱਚਾ ਆਏ ਘਰ ਦੇ ਵਿੱਚ ਨਵਾਂ ਨਵਾਂ, ਉਦੋਂ ਕੀ ਐਕਸਪੀਰੀਅੰਸ ਸੀ?
2: ਜਦੋਂ ਸੀਗਾ ਭਾਜੀ ਉਹੀ ਕਿ ਐਵਰੀ ਹਿਊਮਨ ਬੀਇੰਗ ਇਜ਼ ਡਿਫਰੈਂਟ। ਹੁਣ ਬੱਚਿਆਂ ਦੀ ਜਿਹੜੀ ਮਾਂ ਸੀਗੀ, ਸ਼ੀ ਵਾਜ ਫੇਸਿੰਗ ਪੋਸਟਨੇਟਲ ਡਿਪਰੈਸ਼ਨ ਬਹੁਤ ਜ਼ਿਆਦਾ ਸੀਗਾ। ਬੇਟੀ ਵੇਲੇ ਇਹ ਹੋਇਆ ਸੀਗਾ ਕਿ 3rd ਡੇ ਹੀ ਸ਼ੀ ਸੈਡ ਵੀ ਮੈਂ ਨਹੀਂ ਸਾਂਭਣਾ, ਵੀ ਮੇਰੀ ਉਹਨੂੰ ਇੰਨਾ ਜ਼ਿਆਦਾ ਐਕਿਊਟ ਹੋ ਗਿਆ ਸੀਗਾ ਕਿ ਵੀ ਹੈਡ ਟੂ ਟੇਕ ਹਰ ਟੂ ਅ ਸਾਈਕੋਲੋਜਿਸਟ ਐਂਡ ਉਹ ਸਾਰੀ ਥੈਰੇਪੀ ਕਰਨੀ ਵੀ ਬਿਫੋਰ ਸ਼ੀ ਕੁਡ ਅਬਜ਼ੋਰਬ ਦ ਚਾਈਲਡ ਬੈਕ। ਸੋ ਲਕੀਲੀ ਵੀ ਵਰ ਇਨ ਇੰਡੀਆ, ਬੇਟੀ ਇੰਡੀਆ ਪੈਦਾ ਹੋਈ ਸੀਗੀ, ਦਾਦਾ ਦਾਦੀ ਸੀਗੇ, ਸਾਰੇ ਸੀਗੇ, ਤੇ ਸਾਂਭਿਆ ਗਿਆ। ਜਦੋਂ ਬੇਟਾ ਵੀ ਪੈਦਾ ਹੋਇਆ ਤਦ ਮੰਮੀ ਪਾਪਾ ਇੱਥੇ ਸੀਗੇ, ਉਹ ਵੀ ਸੋਰਟ ਆਊਟ ਹੋ ਗਿਆ ਵੀ ਚਲੋ ਬੇਟੀ ਨੂੰ ਬਜ਼ੁਰਗਾਂ ਨੇ ਸਾਂਭ ਲਿਆ ਤੇ ਛੋਟੇ ਬੱਚੇ ਨੂੰ ਅਸੀਂ ਸਾਂਭ ਲਏ। ਸੋ ਇਹੀ ਹੁੰਦਾ ਸੀਗਾ, ਫਿਰ ਜਦੋਂ ਸਾਂਭਣ ਤੋਂ ਬਾਅਦ ਵੀ ਅਸੀਂ ਕੋਸ਼ਿਸ਼ ਕਰਦੇ ਸੀ ਉਹਨੂੰ ਜ਼ਿਆਦਾ ਨਾ ਪ੍ਰੈਸ਼ਰਾਈਜ਼ ਕਰੀਏ ਵੀ ਰਾਤ ਨੂੰ ਮੈਂ ਉੱਠ ਕੇ ਨਾ ਤੇ ਬੇਟੀ ਨੂੰ ਲਿਜਾ ਕੇ ਤੇ ਸੋਫੇ ਤੇ ਬੈਠ ਜਾਣਾ। ਉਹਦਾ ਸਾਡੇ ਦਾ ਐਂਗਲ ਏਦਾਂ ਹੁੰਦਾ ਸੀਗਾ ਕਿ ਮੇਰੀ ਆਮ ਤੇ ਸੌ ਜਾਂਦੀ ਸੀ ਤੇ ਮੈਂ ਸਾਹਮਣੇ ਪੈਰ ਸਟੂਲ ਜੇ ਤੇ ਰੱਖ ਕੇ ਤੇ ਮੈਂ ਜਿਸ ਤਰ੍ਹਾਂ ਬੱਚਾ 3-3.5 ਉੱਠਦਾ ਤੇ ਮੈਂ ਚੁੱਕ ਕੇ ਉਹਨੂੰ ਬਾਹਰ ਲੈ ਜਾਣਾ ਵੀ ਉਹ ਡਿਸਟਰਬ ਨਾ ਡਿਸਟਰਬ ਨਾ ਹੋਵੇ, ਵੀ ਫਿਰ ਉਹਦੀ ਨੀਂਦ ਪੂਰੀ ਨਹੀਂ ਹੋਏਗੀ, ਉਹਦੇ ਫਿਰ ਮੂਡ ਸਵਿੰਗਸ ਚੇਂਜ ਹੋਣਗੇ ਡੇ ਟਾਈਮ ਤੇ ਮੈਂ ਉੱਥੇ ਸੌ ਜਾਣਾ ਸੋਫੇ ਤੇ। ਤੇ ਮੰਮੀ ਪਾਪਾ ਨੇ ਜਦੋਂ 6 ਵਜੇ ਉੱਠਣਾ ਤੇ ਉਹਨਾਂ ਨੇ ਲੈ ਜਾਣਾ ਫਿਰ ਬੇਟੀ ਨੂੰ ਆਪਣੇ ਕੋਲ ਵੀ ਜਾ ਹੁਣ ਤੂੰ ਸੌ ਜਾ ਤੇ ਅਸੀਂ ਸਾਂਭ ਲੈਣੇ। ਸੋ ਸੋ ਇਟ ਵਾਜ਼ ਅ ਚੈਲੰਜ ਬਟ ਹੋ ਗਿਆ ਇਟਸ ਓਕੇ ਜਦੋਂ ਅਸੀਂ ਇੱਥੇ ਆਏ ਤੇ ਬੇਟੀ

0: ਵਾ ਸਾਲ ਦੀ ਸੀਗੀ, ਉਹਨੂੰ ਉੱਥੇ ਆਦਤ ਪਈ ਸੀਗੀ, ਸਟਾਫ ਨੇ ਤੇ ਘਰ ਦੇ ਸਾਰਿਆਂ ਨੇ ਉਹਨੂੰ ਆਦਤ ਪਾਈ ਦੀ ਸੀ ਗੋਦੀ ਚ ਸਵਾਉਣ ਦੀ। ਇੱਥੇ ਆ ਕੇ ਸਾਡੇ ਤੋਂ ਕਿੱਥੇ ਘੰਟਾ ਘੰਟਾ ਗੋਦੀ ਚ ਲੈ ਕੇ ਫਿਰਿਆ ਜਾਂਦਾ। ਫਿਰ ਉਹਨੂੰ ਆਦਤ, ਇੱਕ ਆਦਤ ਹਟਾਉਣ ਲਈ ਦੂਜੀ ਪਾਤੀ, ਕਾਰ ਚ ਬੈਠਾ ਕਾਰ ਸੀਟ ਤੇ ਸੌਂ ਜਾਂਦਾ, ਕਾਰ ਚ ਗੇੜੀਆਂ ਉਸ ਪਹਿਲਾਂ ਤੇ ਸੌਂ ਜਾਂਦੀ ਸੀ, ਫਿਰ ਆਦਤ ਉਦੋਂ ਵੀ ਪੈ ਗਈ। ਪਰ ਕਦੇ ਕਦੇ ਘੰਟਾ ਘੰਟਾ ਕਾਰ ਕਮਾਈ ਜਦੋਂ ਸੌਂਦੀ ਨੀ ਹੁੰਦੀ
1: ਉਦਾਂ ਹੀ ਪਾਉਣੀ ਪੈਣੀ।
0: ਬੇਟੀ ਵਾਸਤੇ ਚੇਂਜ ਕਰਨੀ ਹੈ, ਕਿਉਂਕਿ ਜਦੋਂ ਅਸੀਂ ਉੱਥੇ ਮੂਵ ਕੀਤਾ ਆਫਟਰ ਦ ਸੈਪਰੇਸ਼ਨ, ਅਲੱਗ ਹੋਏ ਤੇ ਉਹ ਈਟਿੰਗ ਹੈਬਿਟਸ ਹੈਲਦੀ ਨੀ ਸੀਗੀਆਂ। ਚਲੋ ਹਰ ਕਿਸੇ ਦੀ ਆਪਣੀ ਚੋਇਸ ਹੁੰਦੀ, ਹੁਣ ਮੈਂ ਉੱਥੇ ਖਾਣੇ ਸੌਸੇਜ ਤੇ ਪੀਜ਼ੇ ਤੇ ਬਰਗਰ, ਤੇ ਮੈਂ ਜਦੋਂ ਲੈ ਕੇ ਆਇਆ ਮੈਂ ਪੁੱਤਰ ਦਾਲ ਖਾਣੀ ਹੈ ਦਾਲ ਨੀ ਖਾਣੀ, ਮੈਨੂੰ ਥੋੜਾ ਜਿਹਾ ਔਖਾ ਵੀ ਹੋਇਆ ਬਈ ਠੀਕ ਹੈ ਖਾਣੀ ਤਾਂ ਪੈਣੀ ਹੈ, ਅੱਛਾ ਪੁੱਤਾ ਲੈ ਦਾਲ ਚਾਲ ਖਾ ਲੈ, ਨਹੀਂ ਖਾਣਾ ਪਾਪਾ ਭੁੱਖ ਨੀ, ਓਕੇ ਨਾ ਖਾ। ਮੈਂ ਦੋ ਦਿਨ ਸਿਰਫ ਦੁੱਧ ਤੇ ਰਹੀ, ਥਰਡ ਡੇ ਫਿਰ ਆਪੇ ਕਹਿੰਦੀ ਪਾਪਾ ਭੁੱਖ ਲੱਗੀ ਖਵਾ ਦਿਓ ਕੁਛ, ਫਿਰ ਦਾਲ ਚਾਵਲ ਖਾ ਗਈ। ਦੈਟਸ ਹਾਊ ਫਿਰ ਮੈਨੂੰ ਹੋਇਆ ਵੀ ਚਲੋ ਇਹਨੂੰ ਦੇਖ ਕੇ ਔਖਾ ਹੁੰਦਾ, ਸਬਜ਼ੀਆਂ ਦੇਖ ਕੇ ਬਿਲਕੁਲ ਨੀ ਖਾਂਦੀ ਸੀ ਵੀ ਆਹ ਕੀ ਹੈ। ਫਿਰ ਮੈਂ ਪੰਜ ਸੱਤ ਅੱਠ ਸਬਜ਼ੀਆਂ ਜੋ ਵੀ ਮਿਲਣਾ ਉਹ ਇਕੱਠੀਆਂ ਉਹਨਾਂ ਨੂੰ ਬੋਇਲ ਕਰਕੇ ਉਹਨਾਂ ਦੀ ਪੇਸਟ ਬਣਾ ਲੈਣੀ, ਉਹਦੇ ਵਿੱਚ ਥੋੜਾ ਜਿਹਾ ਚਿਕਨ ਸੁੱਟ ਦੇਣਾ ਤੇ ਰਾਈਸ ਨਾਲ ਜਾਂ ਫੁਲਕੇ ਨਾਲ ਦੇ ਦੇਣਾ, ਉਹ ਖਾ ਜਾਂਦੀ ਸੀ ਸਾਰਾ ਕੁਛ। ਫਿਰ ਉਹ ਵੀ ਮੈਨੂੰ ਹੁੰਦਾ ਸੀ ਚਲੋ ਹੈਲਦੀ ਤਾਂ ਜਾ ਹੀ ਰਿਹਾ, ਗ੍ਰੇਵੀ ਦੇ ਤੌਰ ਚ ਜਾ ਰਿਹਾ, ਬਟ ਜਾ ਰਿਹਾ। ਤੇ ਹੁਣ ਜਦੋਂ ਵੱਡੀ ਹੋ ਗਈ ਫਿਰ ਠੀਕ ਹੈ ਕਿ ਵੀ ਖਾ ਲੈਂਦੀ ਹੈ, ਬਟ ਬੇਟਾ ਕਿਉਂਕਿ ਓਬਵੀਅਸਲੀ ਮੰਮੀ ਪਾਪਾ ਕੋਲ ਪੜਿਆ ਉੱਥੇ ਦਾਲ ਸਬਜ਼ੀਆਂ ਖਾ ਕੇ ਵੱਡਾ ਹੋਇਆ, ਉਹ ਦਾਲ ਸਬਜ਼ੀ ਬਹੁਤ ਖੁਸ਼ ਹੋ ਕੇ ਖਾਂਦਾ। ਬੇਟੀ ਨੂੰ ਹਾਲੇ ਵੀ 13 ਸਾਲ ਦੀ ਹੋ ਗਈ, ਹਾਲੇ ਵੀ ਸਬਜ਼ੀ ਦੇਖ ਕੇ ਮੂੰਹ ਬਣਨੇ ਸ਼ੁਰੂ ਹੋ ਜਾਂਦੇ, ਖਾ ਲੈਂਦੀ ਹੈ।
1: ਇੱਦਾਂ ਹੀ ਆ ਜੀ ਬੱਚੇ, ਹਰ ਕੋਈ ਡਿਫਰੈਂਟ, ਹਰ ਕੋਈ ਜੋ ਜਿੱਦਾਂ ਦੀ ਆਦਤ ਨੂੰ ਸ਼ੁਰੂ ਤੋਂ ਪਈ ਹੈ, ਜੋ ਉਹਨੇ ਵੇਖਿਆ, ਤੇ ਜਿੰਨਾ ਕੁ ਆਪਾਂ ਉਹਨੂੰ ਸੌਖਾ ਜਾਂ ਜਿੰਨਾ ਕੁ ਆਪਾਂ ਉਹਨੂੰ ਔਖਿਆ ਹੋਣ ਦਿੱਤਾ, ਜਾਂ ਜਿੱਦਾਂ ਜਿੰਨੇ ਪੈਰਾਂ ਥੱਲੇ ਤੁਸੀਂ ਹੱਥ ਧਰੇ ਆ, ਉਹਨਾਂ ਮੁੜ ਕੇ ਉਹਨੇ ਉਸੇ ਹਿਸਾਬ ਦੇ ਨਾਲ ਹੀ ਉਹਨੇ ਅੱਗੇ ਚੱਲ ਕੇ ਜ਼ਿੰਦਗੀ ਦੇ ਵਿੱਚ ਤੰਗ ਪਰੇਸ਼ਾਨ ਵੀ ਹੋਣਾ ਹੈ ਉਹਨੇ। ਸੋ ਥੋੜੀ ਥੋੜੀ ਜਿਹੀ ਹਾਰਡਸ਼ਿਪ ਜਿਹੜੀ ਆ ਉਹ ਨਾਲ ਨਾਲ ਚੱਲਦੀ ਰਹੇ।
0: ਸਿੰਪਲ ਜੀ ਚੀਜ਼ ਹੈ ਬੱਚਿਆਂ ਨੂੰ, ਹੁਣ ਕਿਉਂਕਿ ਛੋਟੇ ਸੀਗੇ ਮੈਂ ਉਬਰ ਈਟਸ ਕਰਦਾ ਸੀਗਾ, ਮੈਨੂੰ ਸੀਗਾ ਵੀ ਮੈਂ ਡੇ ਕੇਅਰ ਚ ਨੀ ਪਾਣੇ, ਵੀ ਉੱਥੇ ਵੀ ਪੈਸੇ ਦਵਾਂ ਫਿਰ ਮੈਂ ਮਿਹਨਤ ਕਰਾਂ ਤੇ ਫਿਰ ਮੈਂ ਰੱਖੂਗਾ ਬਚਾਊਂਗਾ, ਕਿ ਵੀ ਬੱਚੇ ਵੀ ਡੇ ਕੇਅਰ ਚ ਪਾਤੇ ਤੇ ਸਾਰੇ ਕਮਾਏ ਉੱਥੇ ਦੇ ਤੇ। ਤੇ ਉਬਰ ਈਟਸ ਇਸ ਲਈ ਕਰਦਾ ਸੀ ਵੀ ਨਾਲ ਬਹਿੰਦੇ ਸੀ, ਸੋ ਦੇਖਿਆ ਵੀ ਪੈਸੇ ਕਮਾਉਣੇ ਕਿੱਡੇ, ਇਟਸ ਨੋਟ ਅ ਈਜ਼ੀ ਜੋਬ ਐਟ ਅ ਸਮਾਲ ਏਜ। ਫਿਰ ਇਹ ਸੀਗਾ ਵੀ ਲਾਸਟ ਈਅਰ ਮੈਂ ਕੁਛ ਆਪਣੀ ਹੀ ਗਲਤੀ ਕਰਕੇ, ਮੈਂ ਬੰਨੀ ਨੂੰ ਪਤਾ ਤੁਸੀਂ ਸੀਗੇ ਨੀ ਇੱਥੇ, ਮੇਰਾ ਲਾਇਸੈਂਸ ਮੈਂ ਸਸਪੈਂਡ ਕਰਾ ਲਿਆ ਸੀਗਾ ਓਵਰ ਸਪੀਡਿੰਗ ਕਰਕੇ, ਤੇ ਮੈਂ ਘਰ ਬੈਠਾ ਸੀ। ਚਲੋ ਠੀਕ ਹੈ ਆਪਣੇ ਕੋਲ ਇੰਨਾ ਹੁੰਦਾ ਕਿ ਅਸੀਂ ਆਪਣਾ ਸਿਸਟਮ ਚਲਾਈ ਜਾਂਦੇ, ਬਟ ਤੁਸੀਂ ਓਵਰ ਨੀ ਜਾਂਦੇ। ਸੋ ਬੇਟੀ ਦੇ ਸਕੂਲ ਤੋਂ ਕੋਈ ਇੱਕ ਕੋਈ ਐਕਸਕਰਸ਼ਨ ਦੀ ਸੀਗੀ, ਉਹ $95 ਦੀ ਸੀਗੀ, ਤੇ ਉਹ ਆਇਆ ਪੇਪਰ, ਮੈਂ ਕਿਹਾ ਪੁੱਤ ਲਿਆ ਭਰਦਾ, ਨਹੀਂ ਪਾਪਾ ਰਹਿਣ ਦਿਓ ਵੀ ਆਪਾਂ ਤੁਸੀਂ ਕੰਮ ਨੀ ਕਰ ਰਹੇ, ਵੀ ਆਰ ਯੂ ਨੋ ਨੋਟ ਸਟਰਗਲਿੰਗ ਬਟ ਵੀ ਹੈਵ ਟੂ ਸੇਵ ਮਨੀ ਵੇਅਰ ਵੀ ਕੈਨ। ਮੈਂ ਕਿਹਾ ਬੇਟਾ $95 ਆਈ ਕੈਨ ਅਫੋਰਡ ਇਟ, ਤੇ ਨਹੀਂ ਪਾਪਾ ਇਹ ਕੋਈ ਇੰਨੀ ਜ਼ਰੂਰੀ ਨਹੀਂ, ਇਟਸ ਨੋਟ ਐਜੂਕੇਸ਼ਨਲ, ਸਿਰਫ ਐਕਸਕਰਸ਼ਨ ਜੀ ਹੈਗੀ ਘੁੰਮਣ ਲਈ, ਮੈਂ ਨੈਕਸਟ ਈਅਰ ਚੱਲ ਜੂੰਗੀ ਤੁਹਾਡੇ ਨਾਲ ਚੱਲ ਜੂਗੀ, ਲੀਵ ਇਟ, ਨਾ ਪਾਓ ਪੈਸੇ, ਨਾ ਪਾਓ ਮੈਂ ਨੀ ਜਾਣਾ। ਸੋ ਇਹ ਛੋਟੀ ਛੋਟੀ ਬੱਚੇ ਫਿਰ ਜਦੋਂ ਆਸ ਪਾਸ ਜੋ ਮਾਹੌਲ ਦੇਖਦੇ ਨੇ ਓਦਾਂ ਓਦਾਂ ਉਹਨਾਂ ਨੂੰ ਫੀਲ ਹੁੰਦਾ ਵੀ ਓਕੇ
2: ਆ ਕੇਅਰ ਦਿਖ ਰਹੀ ਸੀ ਕਿ ਤੁਹਾਡੇ ਲਈ
1: ਵਧੀਆ ਚੰਗੀ ਗੱਲ ਆ।
2: ਹਾਂਜੀ ਹਾਂ, ਜਦੋਂ ਬੱਚੇ ਨੂੰ ਕਦਰ ਆ ਜਾਏ ਉਹ ਹੀ ਬਹੁਤ ਵੱਡੀ ਗੱਲ ਹੈ ਅੱਜ ਦੀ।
1: ਬਿਲਕੁਲ, ਨਹੀਂ ਤੇ ਕਈ ਉਹਨਾਂ ਨੇ ਕਹਿਣਾ ਵੀ ਅੜ ਕੇ ਜਾਣਾ ਵੀ ਉਹਨਾਂ ਨੂੰ ਕੀ ਲੈਣਾ ਦੇਣਾ ਤੁਹਾਡੇ ਤੇ ਕੀ ਚੱਲ ਰਿਹਾ।
0: ਹੁਣ ਬਰਥਡੇਜ਼ ਵਾਸਤੇ, ਬਰਥਡੇਜ਼ ਵਾਸਤੇ ਪੁੱਛ ਲਓ ਅੱਛਾ ਕੀ ਕਰਨਾ, ਜੋ ਤੁਸੀਂ ਕਰ ਲੋਗੇ ਜਿੱਦਾਂ ਤੁਸੀਂ ਕਰ ਲੋਗੇ। ਅੱਛਾ ਗਿਫਟ ਕੀ ਚਾਹੀਦਾ, ਹੁਣ ਲਾਸਟ ਈਅਰ ਵਾਸ ਦ ਫਸਟ ਟਾਈਮ ਕਿ ਬੇਟੀ ਨੇ ਆਪਣੇ ਮੂੰਹ ਕਿਹਾ ਵੀ ਮੈਨੂੰ ਆਹ ਗਿਫਟ ਚਾਹੀਦਾ। ਬੇਟੇ ਨੇ ਆਪਣੇ ਬਰਥਡੇ ਤੇ ਕਿਹਾ ਵੀ ਦਾਦੂ ਦਾਦੀ ਨਾਲ ਮੈਨੂੰ ਬਫੇ ਖਵਾਉਣ ਲੈ ਜਾਓ, ਮੈਂ ਕਿਸੇ ਦੋਸਤਾਂ ਨਾਲ ਨੀ ਜਾਣਾ, ਕਿਤੇ ਨੀ ਜਾਣਾ, ਤੁਸੀਂ ਵਧੀਆ ਜੇ ਸਾਨੂੰ ਉੱਥੇ ਸਾਡੇ ਬਫੇ ਹੁੰਦਾ, ਕਹਿੰਦੇ ਉੱਥੇ ਦਾਦੂ ਦਾਦੀ ਨਾਲ ਲੈ ਜਾਓ, ਮੇਰਾ ਉਹੀ ਬਰਥਡੇ ਗਿਫਟ ਹੈ। ਮੈਂ ਠੀਕ ਹੈ, ਬੇਟੀ ਨੇ ਲਾਸਟ ਈਅਰ ਮੈਨੂੰ ਪਹਿਲੀ ਵਾਰ ਮੰਗਿਆ ਵੀ ਮੈਨੂੰ ਆਹ ਚੀਜ਼ ਚਾਹੀਦੀ ਹੈ, ਮੈਂ ਕਿਹਾ ਪੁੱਤ ਲੈ ਲੈ, ਅੱਛਾ ਜ਼ਿਆਦਾ ਮਹਿੰਗੀ ਤੇ ਨਹੀਂ ਹੈ, ਮੈਂ ਕਿਹਾ ਕਿੰਨੇ ਦੀ ਹੈ, ਕਹਿੰਦੀ $100 ਦੀ ਹੈ, ਮੈਂ ਕਿਹਾ ਕੋਈ ਮਹਿੰਗੀ ਨਹੀਂ ਹੈ, ਲੈ ਲੈ ਤੇਰਾ ਬਰਥਡੇ, ਤੂੰ ਸਾਲ ਚ ਇੱਕ ਵਾਰ ਤਾਂ ਮੰਗਦੀ ਹੈ ਚੀਜ਼।
1: ਨਹੀਂ ਇੱਦਾਂ ਹੀ ਟਾਈਗਰ ਜੀ, ਆਪਾਂ ਜਿੰਨਾ ਵੇਖਦੇ ਹਾਂ ਕਿ ਜਿੰਨਾ ਜ਼ਿਆਦਾ ਆਪਾਂ ਸੌਖਾ ਬੱਚਿਆਂ ਨੂੰ ਪਾਲਦੇ, ਜਿੰਨੀਆਂ ਵੱਧ ਸੁੱਖ ਸਹੂਲਤਾਂ ਦਿੰਦੇ ਹਾਂ, ਉਨੇ ਉਹਨਾਂ ਦੀ ਫਿਰ ਉੱਥੇ ਸੈੱਟ ਹੋ ਜਾਂਦੀਆਂ ਐਕਸਪੈਕਟੇਸ਼ਨਸ, ਬਾਅਦ ਵਿੱਚ ਉਹੀ ਚੀਜ਼ਾਂ ਜਿਹੜੀਆਂ ਨੇ ਉਹ ਸਾਨੂੰ ਤੇ ਤੰਗ ਕਰਦੀਆਂ ਕਰਦੀਆਂ ਵਾ, ਤੁਸੀਂ ਔਖੇ ਸੌਖੇ ਹੋ ਕੇ ਕਰੀ ਵੀ ਜਾਓਗੇ, ਚਲੋ ਰੱਬ ਨੇ ਦਿੱਤਾ ਵਾ ਮਿਹਨਤ ਇਸੇ ਕਰਕੇ ਆ, ਪਰ ਬੱਚੇ ਮੁੜ ਕੇ ਜ਼ਿਆਦਾ ਤੰਗ ਹੁੰਦੇ।
0: ਬਿਲਕੁਲ ਬਿਲਕੁਲ ਭਾਜੀ, ਮੈਂ ਜਿਸ ਤਰ੍ਹਾਂ ਕਹਿੰਦਾ ਮੈਂ ਪ੍ਰਿਵਿਲੇਜਡ ਬੱਚਾ ਸੀਗਾ ਵੀ ਮੈਂ ਇੱਥੇ ਵੀ ਆਇਆ ਤੇ ਮੇਰੀ ਟਿਊਸ਼ਨ ਫੀ ਪੇਡ ਸੀਗੀ, ਮੈਨੂੰ ਕਾਰ ਲਈ ਪੈਸੇ ਮਿਲੇ, ਮੈਂ ਪ੍ਰਿਵਿਲੇਜਡ ਸਟਾਈਲ ਸੀਗਾ ਵੀ ਮੇਰੇ ਡੈਡ ਸੁਖਾਲੇ ਸੀਗੇ ਵੀ ਠੀਕ ਹੈ ਸਭ ਕੁਛ ਸੀਗਾ। ਉਸ ਦੇ ਔਨ ਟਾਪ ਆਫ ਦੈਟ ਮੈਨੂੰ ਯਾਦ ਹੈ 89 ਦੀ ਗੱਲ ਹੈ, ਤੇ ਡੈਡ ਦੇ ਰੂਮ ਚ ਸਿਰਫ AC ਹੁੰਦਾ ਸੀਗਾ, ਤੇ ਮੈਂ ਪਾਪਾ ਨੂੰ ਕਿਹਾ ਸਾਡੇ ਰੂਮ ਚ ਵੀ ਲਵਾ ਦਿਓ, ਤੇ ਕਹਿੰਦੇ ਇੱਥੇ ਤੂੰ ਏਸੀ ਲਵਾਉਣਾ ਮੈਂ ਹਾਂ ਹਾਂ ਉਹ ਕਰ ਫਿਰ ਡਰਾਈਵਰ ਨਾਲ ਜਾ ਮਜ਼ਦੂਰ ਲੱਭ ਕੇ ਲਿਆ ਇਹਦੇ ਨਾਲ ਲੱਗ ਆਲਾ ਕਰਾ ਫਿਰ ਮੈਂ ਏਸੀ ਲਵਾ ਕੇ ਦਿੰਦਾ ਉਹ ਮੰਮੀ ਕਹਿੰਦੇ ਵੀ ਲੈ ਤੁਸੀਂ ਮੁੰਡਾ ਲਾ ਤਾ ਇਹਦੇ ਵਾਲਾਂ ਚ ਸੀਮੈਂਟ ਵੜਿਆ ਕਹਿੰਦੇ ਸਿੱਖ ਤਾਂ ਰਿਹਾ ਸਿੱਖਣ ਦੇ ਕਰਨ ਦੇ ਕੰਮ ਈਵਨ ਵਿਦ ਆਲ ਦੈਟ ਯੂ ਨੋ ਫੈਸਿਲਿਟੀਜ਼ ਵੀ ਹੈਡ ਉਹਨਾਂ ਨੇ ਸਾਨੂੰ ਆ ਕਰਾਇਆ ਵੀ ਕੱਲ ਨੂੰ ਕਹਿੰਦੇ ਤੇਰੇ ਮੇਰੇ ਕੋਲ ਫੈਸਿਲਿਟੀਜ਼ ਹੈਗੀਆਂ ਤੇਰੇ ਕੋਲ ਨਾ ਹੋਣ ਫਿਰ ਤੂੰ ਕੀ ਕਰੇਂਗਾ
1: ਅਤੇ ਉਹ ਚੀਜ਼ਾਂ ਮੁੜ ਕੇ ਕੰਮ ਵੀ ਆਉਂਦੀਆਂ ਥੈਂਕ ਯੂ ਇੱਕ ਬ੍ਰੇਕ ਲੈ ਕੇ ਵਾਪਸੀ ਕਰਦੇ ਹਾਂ ਜੀ ਰੇਡੀਓ ਹਾਂਜੀ 1674 AM

0: ਰੇਡੀਓ ਹਾਂਜੀ 1674 ਆ ਮੈਂ ਕਰੀ ਫਿਰ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ। ਸੋਮਵਾਰ ਦਾ ਦਿਨ ਆ ਅਤੇ ਆਸ ਕਰਦੇ ਹਾਂ ਕਿ ਹੁਣ ਤੱਕ ਤੁਸੀਂ ਦਿਨ ਰੇੜੇ ਪਾ ਲਿਆ ਹੋਊਗਾ ਅਤੇ ਹੁਣ ਦਿਨ ਦਾ ਵਿਚਕਾਇਆ ਜਿਹਾ ਆਉਣ ਵਾਲਾ ਅਤੇ ਆਸ ਕਰਦੇ ਹਾਂ ਕਿ ਹੁਣ ਤੱਕ ਮੰਡੇਆਈਟਿਸ ਜਿਹੜਾ ਵਾ ਉਹ ਦੂਰ ਹੋ ਗਿਆ ਹੋਊਗਾ ਤੁਹਾਡਾ। ਜੇ ਨਹੀਂ ਆ ਤਾਂ ਛੇਤੀ ਛੇਤੀ ਕਰ ਦਿਉ, ਨਹੀਂ ਵੀ ਕਰੋਗੇ ਤਾਂ ਕੀ ਫਰਕ ਪੈਣਾ। ਇਹ ਇਸੇ ਤਰ੍ਹਾਂ ਦੇ ਨਾਲ ਤੁਹਾਨੂੰ ਅੱਗੇ ਚੱਕਾ ਚੱਲ ਹੀ ਰੱਖਣਾ ਹੀ ਪੈਣਾ ਵਾ ਅਤੇ ਆਓ ਫਿਰ ਇਸੇ ਚੱਕੇ ਨੂੰ ਆਪਾਂ ਗੇੜਦੇ ਰਹਿੰਦੇ ਹਾਂ ਪ੍ਰੋਗਰਾਮ। ਹਾਂਜੀ, ਮੈਲਬਨ ਦੇ ਵਿੱਚ ਸਾਡੀਆਂ ਗੱਲਾਂ ਬਾਤਾਂ ਅੱਜ ਬੱਚਿਆਂ ਦੀ ਪਰਵਰਿਸ਼ ਨੂੰ ਲੈ ਕੇ ਮਦਰ ਡੇਜ਼ ਤੋਂ ਸ਼ੁਰੂ ਹੋ ਕੇ ਅਤੇ ਇਧਰਲੇ ਪਾਸੇ ਨੂੰ ਆਈਆਂ ਸੀ ਅਤੇ ਕੁਛ ਕੁ ਇਹਦੇ ਨਾਲ ਸੰਬੰਧਿਤ ਜਾਣਕਾਰੀਆਂ ਤੁਹਾਡੇ ਨਾਲ ਹੋਰ ਵੀ ਸਾਂਝੀਆਂ ਕਰ ਦਿੰਦੇ ਹਾਂ। ਅੱਜ ਦਾ ਦਿਨ ਕਾਫੀ ਖਾਸ ਹੈ, ਅੱਜ ਦਾ ਦਿਨ ਫਿਲਹਾਲ ਮੈਲਬਨ ਦੇ ਵਿੱਚ ਵੀ ਕਾਫੀ ਜ਼ਿਆਦਾ ਖਾਸ ਹੈ ਕਿਉਂਕਿ ਇਸ ਹਫ਼ਤੇ ਦੇ ਵਿੱਚ ਕਈ ਚੀਜ਼ਾਂ ਹੋਣ ਵਾਪਰਨ ਵਾਲੀਆਂ ਨੇ। ਵੈਸੇ ਤੁਹਾਡੇ ਨਾਲ ਪਹਿਲਾਂ ਵੀ ਸਾਂਝਾ ਪਾ ਚੁੱਕੇ ਹਾਂ ਅਤੇ ਇੱਕ ਵਾਰੀ ਫਿਰ ਪਾ ਦਿੰਦੇ ਹਾਂ ਕਿ ਕੱਲ੍ਹ ਦੇ ਦਿਨ ਬਜਟ ਪੇਸ਼ ਹੋਣ ਵਾਲਾ ਫੈਡਰਲ ਦਾ, ਸੋ ਇਹਨੇ ਸਾਰਾ ਕੁਛ ਅਤੇ ਕਾਫੀ ਕੁਛ ਸਾਡਾ ਤੈਅ ਕਰਨਾ ਵਾ ਕਿ ਆਪਾਂ ਕਿੰਨਾ ਕੁ ਖਰਚ ਸਕਦੇ ਹਾਂ, ਕਿੱਧਰ ਨੂੰ ਖਰਚ ਸਕਦੇ ਹਾਂ। ਸ਼ੇਅਰ ਮਾਰਕੀਟ ਵੀ ਤੈਅ ਹੋ ਗਈ ਕਿੱਧਰ ਨੂੰ ਜਾਂਦੀ ਆ, ਕਿਵੇਂ ਜਾਂਦੀ ਆ। ਅਤੇ ਵੱਡੀ ਗੱਲ ਕਿ ਇਸ ਹਫ਼ਤੇ ਦੇ ਵਿੱਚ ਅਮਰੀਕਾ ਅਤੇ ਚਾਈਨਾ ਦੇ ਜਿਹੜੇ ਕਾਫੀ ਹੱਦ ਤੱਕ ਤੈਅ ਕਰਨਗੇ ਬਜਟ ਵੀ ਕਿਹੜੇ ਪਾਸੇ ਨੂੰ ਆਪਾਂ ਜਾਣਾ ਵਾ, ਸੋ ਇਹ ਵੀ ਇੱਕ ਵੇਖਣ ਵਾਲੀ ਚੀਜ਼ ਰਹੂਗੀ। ਸੋ 11 ਅਤੇ 12 ਤਰੀਕ ਯਾਨੀ ਕਿ ਅੱਜ ਅਤੇ ਕੱਲ੍ਹ ਦਾ ਦਿਨ ਚੀਨ ਅਤੇ ਅਮਰੀਕਾ ਦੀ ਜਿਹੜੀ CPI ਯਾਨੀ ਕਿ ਜੋ ਮਹਿੰਗਾਈ ਦਰ ਦੇ ਅੰਕੜੇ ਨੇ ਉਹ ਵੀ ਜਾਰੀ ਕੀਤੇ ਜਾਣੇ ਨੇ। ਸੋ ਇਹਦਾ ਸਿੱਧਾ ਅਸਰ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਪੈਂਦਾ ਵਾ, ਆਲਮੀ ਮੰਡੀ ਦੇ ਉੱਤੇ ਪੈਂਦਾ ਵਾ ਅਤੇ ਆਸਟ੍ਰੇਲੀਆ ਦੇ ਉੱਤੇ ਵੀ ਇਹਦਾ ਸਿੱਧਾ ਅਸਰ ਜ਼ਰੂਰ ਵੇਖਣ ਨੂੰ ਮਿਲੂਗਾ, ਸਿੱਧਾ ਨਹੀਂ ਤਾਂ ਸਿੱਧਾ ਤਾਂ ਜ਼ਰੂਰ ਵੇਖਣ ਨੂੰ ਮਿਲੂਗਾ। ਸੋ ਇਸ ਟਾਈਮ ਦੇ ਉੱਤੇ ਦੁਨੀਆਂ ਦੀ ਇਕੋਨਮੀ ਕਿਹੜੇ ਪਾਸੇ ਨੂੰ ਜਾਂਦੀ ਆ ਉਹ ਅੱਜ ਅਤੇ ਕੱਲ੍ਹ ਦੇ ਦਿਨ ਚੀਨ ਅਤੇ ਅਮਰੀਕਾ ਦੀ CPI ਦੇ ਉੱਤੇ ਵੀ ਕਾਫੀ ਹੱਦ ਤੱਕ ਨਿਰਭਰ ਕਰੂਗਾ। ਆਸ ਕਰਦੇ ਹਾਂ ਕਿ ਸਭ ਕੁਛ ਚੰਗਾ ਚੰਗਾ ਹੀ ਹੋਊਗਾ, ਆਸ ਕਰਦੇ ਹਾਂ ਕਿ ਸਾਰਾ ਕੁਛ ਠੀਕ ਠਾਕ ਹੋਊਗਾ ਅਤੇ ਤੁਸੀਂ ਇਸ ਸਭ ਦੇ ਨਾਲ ਨਜਿੱਠਣ ਦੇ ਲਈ ਬਿਲਕੁਲ ਪ੍ਰਪੇਅਰ ਹੋਵੋਗੇ। ਕਿਸੇ ਵੇਲੇ ਵੀ ਕੁਛ ਵੀ ਕਿਸੇ ਵੀ ਤਰ੍ਹਾਂ ਦਾ ਹੋ ਸਕਦਾ, ਇਹ ਚੀਜ਼ ਜ਼ਰੂਰ ਆਪਾਂ ਰੱਖੀਏ ਆਪਣੇ ਧਿਆਨ ਦੇ ਵਿੱਚ। ਫਿਲਹਾਲ ਅੱਜ ਦੇ ਦਿਨ ਦੀ ਜੇ ਇਤਿਹਾਸ ਦੀ ਆਪਾਂ ਗੱਲ ਕਰੀਏ ਤਾਂ ਅੱਜ ਦਾ ਦਿਨ ਕਾਫੀ ਅਹਿਮ ਇਸ ਕਰਕੇ ਵੀ ਮੰਨਿਆ ਜਾਂਦਾ ਵਾ ਕਿਉਂਕਿ ਅੱਜ ਦੇ ਦਿਨ ਜਿਹੜਾ ਸਾਡਾ ਕਿਤਾਬ ਦਾ ਇਤਿਹਾਸ ਹੈ ਉਹ ਸ਼ੁਰੂ ਹੋਇਆ ਸੀ। ਵੈਸੇ ਕਿਤਾਬਾਂ ਇਸ ਤੋਂ ਬਹੁਤ ਪਹਿਲਾਂ ਵੀ ਛਪੀਆਂ ਹੋ ਸਕਦੀਆਂ ਨੇ ਜਾਂ ਫਿਰ ਸਰੋਤ ਜਿਹੜੇ ਮਿਲੇ ਨੇ ਉਹਨਾਂ ਦੇ ਵਿੱਚ ਕਈਆਂ ਦੇ ਉੱਤੇ ਡੇਟਾਂ ਨਹੀਂ ਪਈਆਂ, ਇਸ ਕਰਕੇ ਮੰਨਿਆ ਜਾਂਦਾ ਕਿ ਹੋ ਸਕਦਾ ਕਿ ਇਸ ਤੋਂ ਪਹਿਲਾਂ ਵੀ ਇਤਿਹਾਸ ਇਹ ਹੋਵੇ। ਪਰ ਪ੍ਰਿੰਟਿੰਗ ਦੀ ਦੁਨੀਆ ਦੇ ਵਿੱਚ ਛਪੀਆਂ ਕਿਤਾਬਾਂ ਦੇ ਵਿੱਚ ਚਾਹੇ ਕੋਈ ਅੱਜ ਵਰਗਾ ਰੂਪ ਨਹੀਂ ਸੀ ਪਰ ਫਿਰ ਵੀ ਇੱਕ ਬਦਲਵੇਂ ਰੂਪ ਦੇ ਵਿੱਚ ਅੱਜ 11 ਮਈ ਆ ਅਤੇ 11 ਮਈ 1868 ਨੂੰ ਇਹ ਜਿਹੜੀ ਇੱਕ ਕਿਤਾਬ ਤਿਆਰ ਕੀਤੀ ਗਈ ਇਹ ਜਿਹੜਾ ਇਤਿਹਾਸਿਕ ਦਸਤਾਵੇਜ਼ ਆ ਇਹ ਮਿਲਿਆ ਸੀ। ਸੋ ਇਹਨੂੰ ਵਜਰ ਸੂਤਰ ਕਿਹਾ ਜਾਂਦਾ, ਸੋ ਇਹ ਬੁੱਧ ਧਰਮ ਦੇ ਨਾਲ ਸੰਬੰਧਿਤ ਸਿੱਖਿਆਵਾਂ ਕਹਿ ਲਓ ਤੁਸੀਂ, ਅੰਗਰੇਜ਼ੀ ਦੇ ਵਿੱਚ ਇਹਨੂੰ ਡਾਇਮੰਡ ਸੂਤਰ ਕਹਿ ਦਿੰਦੇ ਨੇ। ਸੋ ਦੁਨੀਆ ਦੀ ਸਭ ਤੋਂ ਪਹਿਲੀ ਛਪੀ ਕਿਤਾਬ ਜਿਹੜੀ ਆ ਉਹ ਅੱਜ ਦੇ ਦਿਨ ਦੀ, ਕਿਉਂਕਿ ਇਹਦੇ ਉੱਤੇ ਡੇਟ ਪਈ ਸੀ ਇਸ ਕਰਕੇ ਅੱਜ ਦੇ ਦਿਨ ਦੇ ਨਾਂ ਕੀਤੀ ਜਾਂਦੀ ਹੈ। ਅਤੇ ਇਹ ਸਬੂਤ ਬਾਅਦ ਵਿੱਚ ਇਸ ਕੰਮ ਵੀ ਆਏ ਕਿਉਂਕਿ ਆਪਾਂ ਜਿੱਥੇ ਯੂਰਪ ਦੇ ਵਿੱਚ ਇਸ ਪ੍ਰਣਾਲੀ ਨੂੰ ਜਿਹੜਾ ਪੇਟੈਂਟ ਹਰ ਗੱਲ ਦੇ ਉੱਤੇ ਯੂਰਪ ਕਰਵਾ ਲੈਂਦਾ ਜਾਂ ਫਿਰ ਪੜ੍ਹੇ ਲਿਖੇ ਕਰਵਾ ਲੈਂਦੇ ਨੇ, 1440 ਦੇ ਵਿੱਚ ਜਿਹੜੀ ਪ੍ਰੈਸ ਉਹਦੇ ਤੋਂ ਇਹ ਵੀ ਪਤਾ ਲੱਗਦਾ ਕਿ ਇਸ ਤੋਂ ਕਿਤੇ ਪਹਿਲਾਂ, ਕਿਤੇ ਸਮਾਂ ਪਹਿਲਾਂ, ਬਹੁਤ ਜ਼ਿਆਦਾ ਸਮਾਂ ਪਹਿਲਾਂ ਏਸ਼ੀਆ ਦੇ ਵਿੱਚ ਇਹ ਸਾਰਾ ਕੁਛ ਹੋ ਚੁੱਕਾ ਸੀ। ਖੈਰ ਉਹ ਅੱਜ ਵਰਗਾ ਨਹੀਂ ਸੀ, ਉਹ ਵੁੱਡ ਬਲੋਕ ਪ੍ਰਿੰਟਿੰਗ ਹੁੰਦੀ ਸੀ ਲੱਕੜ ਦੇ, ਕਹਿੰਦੇ ਕਿ ਵੱਡੇ ਵੱਡੇ ਤਖਤੇ ਉਹਨਾਂ ਦੇ ਉੱਤੇ ਉਹ ਅੱਖਰ ਜਿਹੜੇ ਨੇ ਸਾਰੇ ਖੁਣ ਦਿੱਤੇ ਜਾਂਦੇ ਸੀ, ਫਿਰ ਉਹਨੂੰ ਸ਼ਾਹੀ ਦੇ ਨਾਲ ਲਬੇੜ ਕੇ ਅਤੇ ਫਿਰ ਉਹਨੂੰ ਕਾਗਜ਼ ਦੇ ਉੱਤੇ ਫਿਰ ਉਹਨੂੰ ਕੱਢਿਆ ਜਾਂਦਾ ਸੀ। ਸੋ ਇਸ ਤਰੀਕੇ ਦੇ ਨਾਲ ਚਾਹੇ ਉਹ ਕਾਫੀ ਔਖਾ ਕੰਮ ਸੀ ਪਰ ਇੰਨਾ ਮਹਿੰਗਾ, ਅਤੇ ਇੰਨਾ ਔਖਾ ਹੋਣ ਦੇ ਬਾਵਜੂਦ ਵੀ ਉਸ ਸਮੇਂ ਦੇ ਸਰੋਤ ਇਹ ਕਹਿੰਦੇ ਨੇ ਕਿ ਉਦੋਂ ਵਾਂਗ ਜੀ ਨੇ ਆਪਣੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਮੁਫਤ ਇਹ ਕਿਤਾਬ ਵੰਡੀ ਸੀ। ਸੋ ਇਹ ਮਦਰ ਡੇ ਦੇ ਨਾਲ ਇਹ ਵੀ ਚੀਜ਼ ਜਿਹੜੀ ਆ ਉਹ ਸਿੱਧੇ ਸਿੱਧੇ ਤਰੀਕੇ ਦੇ ਨਾਲ ਆਪੇ ਹੀ ਜਾ ਕੇ ਜੁੜ ਜਾਂਦੀ ਹੈ। ਸੋ ਹੁਣ ਇਸ ਟਾਈਮ ਦੇ ਉੱਤੇ ਜੇਕਰ ਕਿਸੇ ਨੇ ਵੇਖਣਾ ਹੋਵੇ ਵੀ ਕਿੱਦਾਂ ਦਾ ਉਹ ਆਕਾਰ ਸੀ, ਕਿਵੇਂ ਦੀ ਹੈ, ਅਤੇ ਮੌਜੂਦਾ ਸਮੇਂ ਦੇ ਵਿੱਚ ਇਹ ਬ੍ਰਿਟਿਸ਼ ਲਾਇਬ੍ਰੇਰੀ ਲੰਡਨ ਦੇ ਵਿੱਚ ਕਹਿੰਦੇ ਨੇ ਕਿ ਪਈ ਹੈ, ਬੜੇ ਸੁਰੱਖਿਅਤ ਤਰੀਕੇ ਦੇ ਨਾਲ ਰੱਖੀ ਗਈ ਹੈ। ਅਤੇ ਜੇ ਕਿਤੇ ਜਾਓਗੇ ਤਾਂ ਫਿਰ ਤੁਸੀਂ ਉੱਥੇ ਦਰਸ਼ਨ ਦਿਦਾਰੇ ਜ਼ਰੂਰ ਕਰਕੇ ਤੁਸੀਂ ਆਇਓ। 1900 ਦੇ ਆਸ ਪਾਸ ਇਹ ਚੀਨ ਦੀਆਂ ਮੋਂਗਾਓ ਗੁਫਾਵਾਂ ਦੇ ਵਿੱਚੋਂ ਇਹ ਮਿਲੀ ਸੀ, ਇੱਕ ਕਾਫੀ ਗੁਪਤ ਜਿਹਾ ਕਮਰਾ ਸੀ ਕਹਿੰਦੇ ਨੇ ਕਿ ਬੈਕ ਸਾਈਡ ਦੇ ਉੱਤੇ। ਫਿਰ ਕਿਸੇ ਦਿਨ ਸਮਾਂ ਲੱਗਾ ਤਾਂ ਹੋਰ ਵਧੇਰੇ ਇਹਦੇ ਉੱਤੇ ਜਾਣਕਾਰੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਸੋ ਉੱਥੋਂ ਇਹਨੂੰ ਲੱਭਿਆ ਗਿਆ ਸੀ ਅਤੇ ਕਾਫੀ ਹੈਰਾਨ ਕਰਨ ਵਾਲੀ ਗੱਲ ਇਹ ਸੀ ਕਿ ਇਹ ਇੰਨੀ ਪਹਿਲਾਂ ਪ੍ਰਿੰਟਿੰਗ ਸ਼ੁਰੂ ਕਰ ਦਿੱਤੀ ਗਈ ਸੀ ਏਸ਼ੀਆ ਦੇ ਵਿੱਚ। ਸੋ ਫਿਲਹਾਲ ਇਹ ਅੱਜ ਦੇ ਦਿਨ ਦੇ ਨਾਲ ਸੰਬੰਧਿਤ ਜਾਣਕਾਰੀ ਇਸ ਕਰਕੇ ਤੁਹਾਡੇ ਨਾਲ ਆਪਾਂ ਸਾਂਝੀ ਕਰ ਦਿੱਤੀ। ਅਤੇ ਹੁਣ ਆਪਾਂ ਵਾਪਸ ਆਪਣੇ ਵਿਸ਼ੇ ਵੱਲ ਨੂੰ ਆਉਂਦੇ ਹਾਂ, ਕਿਹੜੀਆਂ ਕਿਹੜੀਆਂ ਸਮੱਸਿਆਵਾਂ ਤੁਹਾਨੂੰ ਆਈਆਂ ਪਰਵਿਸ਼ ਕਰਦੇ ਹਾਂ। ਹਾਂਜੀ ਜਸ ਜੀ,
1: ਹਾਂਜੀ ਬਿਲਕੁਲ, ਪੇਰੈਂਟਹੁੱਡ ਦੀ ਗੱਲ ਕਰ ਰਹੇ ਹਾਂ ਆਪਾਂ, ਅਤੇ ਆਪਣੇ ਪੇਰੈਂਟਸ ਦੀ ਗੱਲ ਕਿਵੇਂ ਨਾ ਕਰੀਏ, ਕਿ ਜਦੋਂ ਆਪਣੇ ਹੁਣ ਕਈ ਚੀਜ਼ਾਂ 'ਤੇ ਆਪਾਂ ਜਿਵੇਂ ਤੁਸੀਂ ਸ਼ੁਰੂ 'ਚ ਹੀ ਕਹਿ ਰਹੇ ਸੀਗੇ, ਭਾਵੇਂ ਤੁਸੀਂ ਐਕਸਪੀਰੀਅੰਸ ਕੀਤਾ ਹੋਏ ਜਾਂ ਪੇਰੈਂਟਸ ਬਣੇ ਹੋਣੇ, ਲੇਕਿਨ ਆਪਾਂ ਆਲੇ ਦੁਆਲੇ ਇੱਕ ਇੱਕ ਓਬਜ਼ਰਵ ਕਰਕੇ ਤਾਂ ਸਿੱਖਦੇ ਹਾਂ, ਅਤੇ ਕਈ ਸਾਰੀ ਚੀਜ਼ਾਂ ਭਾਵੇਂ ਤੁਸੀਂ ਕਹਿ ਲਓ ਉਹਨਾਂ ਦੇ ਮਜ਼ਾਕ 'ਚ ਕਈ ਡਾਇਲੋਗ ਹੋਣ ਜਾਂ ਕੁਛ ਵੀ ਮਾਂ ਪਿਓ ਦੇ ਫਿਕਸ ਪੈਟਰਨ ਹੋਣ, ਅਤੇ ਉਹ ਜਿਵੇਂ ਟਾਈਗਰ ਜੀ ਵੀ ਕਹਿ ਕੇ ਹਟਿਆ, ਹੁਣ ਹਰ ਇੱਕ ਚੀਜ਼ ਹਰ ਇੱਕ ਪੈਟਰਨ ਆਪਾਂ ਕਈ ਕਿਤੇ ਨਾ ਕਿਤੇ ਆਪਣੇ ਪੇਰੈਂਟਸ ਤੋਂ ਵੀ ਕਾਪੀ ਕਰਦੇ ਹਾਂ,
0: ਬਿਲਕੁਲ,
1: ਅਤੇ ਉਹ ਹੀ ਚੀਜ਼ ਤੁਸੀਂ ਕੈਰੀ ਫੋਰਵਰਡ ਵੀ ਕਰਦੇ ਹੋ, ਅਤੇ ਉਹ ਚੀਜ਼ਾਂ ਕਿਤੇ ਨਾ ਕਿਤੇ ਜਾ ਕੇ ਉਹ ਜਿਵੇਂ ਔਜ਼ੀ ਆਸਟ੍ਰੇਲੀਆ ਵਾਲਾ ਅਤੇ ਇੱਕ ਦੇਸੀ ਆਪਣਾ ਉੱਥੇ ਵਾਲਾ ਆਪਾਂ ਕਿਤੇ ਨਾ ਕਿਤੇ ਰਲਦਾ ਮਿਲਦਾ ਹੀ ਇੱਕ ਮਤਲਬ ਕਹਿ ਲਓ ਪਰਵਰਿਸ਼ ਦੀ ਕੋਸ਼ਿਸ਼ ਕਰਦੇ ਹਾਂ ਬੱਚਿਆਂ ਦੀ, ਤਾਂ ਹੀ ਕਿ ਬੈਲੈਂਸ ਹੋ ਪਾਏ, ਪਰ ਉਹਦੇ ਵਿੱਚ ਬੜੀ ਸਾਰੀ ਚੀਜ਼ਾਂ ਆਪਾਂ ਖੁਦ 'ਤੇ ਕਰਦੇ ਹਾਂ, ਬੜੀ ਸਾਰੀ ਚੀਜ਼ਾਂ ਆਪਾਂ ਬੱਚਿਆਂ ਤੋਂ ਵੀ ਸਿੱਖਦੇ ਹਾਂ, ਜਿਵੇਂ ਮੈਂ ਤੁਹਾਨੂੰ ਕਿਹਾ ਸੀਗਾ ਕਿ ਕਈ ਚੀਜ਼ਾਂ ਦੇ ਵਿੱਚ ਮੈਂ ਆਪਣੀ ਬੇਟੀ ਤੋਂ ਪੁੱਛਦੀ ਹਾਂ ਕਿ ਇਹਦੇ ਲਈ ਕੀ ਗਿਫਟ ਲਈ ਹੈ, ਅਤੇ ਬਹੁਤ ਸਾਰੀ ਲਰਨਿੰਗ ਤੁਹਾਨੂੰ ਤੁਸੀਂ ਇਕੱਲੇ ਨਹੀਂ ਆਪਣੇ ਆਪ ਜਾਂ ਬੱਚੇ ਨੂੰ ਨਹੀਂ ਦਿੰਦੇ, ਉਹ ਵੀ ਤੁਹਾਨੂੰ ਬਹੁਤ ਕੁਝ ਸਿਖਾਉਂਦਾ, ਸਭ ਤੋਂ ਵੱਡੀ ਗੱਲ ਹੀਲਿੰਗ ਸਿਖਾਉਂਦਾ ਬੱਚਾ, ਕੋਈ ਵੀ ਤੁਹਾਡੇ ਤੁਸੀਂ ਵੱਡੀ ਤੋਂ ਵੱਡੀ ਸਟ੍ਰੈਸ ਦੇ ਵਿੱਚੋਂ ਕੋਈ ਵੀ ਪਰੇਸ਼ਾਨੀ ਹੋ, ਇੱਕ ਵਾਰ ਜਦੋਂ ਤੁਹਾਡੇ ਸਾਹਮਣੇ ਤੁਹਾਡਾ ਬੱਚਾ ਆ ਜਾਂਦਾ ਨਾ, ਤੁਸੀਂ ਚੁੱਪ ਹੋ ਜਾਂਦੇ ਹੋ ਇੱਕਦਮ, ਤੁਸੀਂ ਨਾ ਉਹ ਲਾਈਟ ਮੋਡ 'ਚ ਚਲੇ ਜਾਂਦੇ ਹੋ ਆਪਣੇ ਬੱਚੇ ਨੂੰ ਦੇਖ ਕੇ, ਆਟੋਮੈਟਿਕ ਹੀ ਤੁਹਾਨੂੰ ਉਹਦੇ ਤੋਂ ਹੀਲਿੰਗ ਮਿਲ ਜਾਂਦੀ ਹੈ, ਭਾਵੇਂ ਜੇ ਗੋਦ ਦਾ ਬੱਚਾ ਹੈ ਤਾਂ ਉਹਦੀ ਹੱਸੀ ਜਾਂ ਕੋਈ ਆਵਾਜ਼ ਜਾਂ ਗੋਦ 'ਚ ਲਿਆ, ਤੁਸੀਂ ਇੱਕਦਮ ਹੀ ਚੇਂਜ ਹੋ ਜਾਂਦੇ ਹੋ, ਹੈ ਨਾ, ਤੁਸੀਂ ਸਵਿੱਚ ਕਰ ਜਾਂਦੇ ਹੋ ਉਹ ਚੀਜ਼, ਉਹ ਤੁਹਾਨੂੰ ਬੱਚਾ ਹੀਲਿੰਗ ਸਿਖਾਉਂਦਾ। ਪਿਓ ਦਾ ਕਹਿੰਦੇ ਕਿ ਕਈ ਵਾਰੀ ਆਪਣੇ ਵੱਡੇ ਵੀ ਕਹਿੰਦੇ ਕਿ ਜਿਹੜਾ ਗੁੱਸੇ ਵਾਲਾ, ਜਾਂ ਜਿਵੇਂ ਮੰਮੀਆਂ ਨੇ ਕਹਿਣਾ ਕਿ ਤੁਹਾਡੇ ਪਾਪਾ ਬੜੇ ਗੁੱਸੇ ਵਾਲੇ ਹੁੰਦੇ ਸੀ ਜਦੋਂ ਤੁਸੀਂ ਹੋਏ, ਮਤਲਬ ਸਾਡੀ ਮੰਮੀ ਨੇ ਇਹੀ ਕਹਿਣਾ ਕਿ ਜਦੋਂ ਤੁਸੀਂ ਹੋਏ ਇਹ ਬਿਲਕੁਲ ਹੀ ਚੇਂਜ ਹੋ ਗਏ, ਕਿ ਧੀਆਂ ਬਿਲਕੁਲ ਚੇਂਜ ਕਰ ਦਿੰਦੀਆਂ ਪਿਓ ਨੂੰ, ਉਹ ਚੀਜ਼ਾਂ ਤੁਸੀਂ ਆਪਣੇ ਬੱਚੇ ਦੇ ਥਰੂ ਸਿੱਖਦੇ ਹੋ, ਇੱਕ ਲਰਨਿੰਗ ਇਹ ਚੀਜ਼, ਪਲੱਸ ਤੁਸੀਂ ਪੇਸ਼ੈਂਸ ਕਿੰਨਾ ਸਿੱਖਦੇ ਹੋ ਇੱਕ ਬੱਚੇ ਤੋਂ, ਕਈ ਚੀਜ਼ਾਂ ਆਪਣੇ ਅੰਦਰ, ਕਈ ਚੀਜ਼ਾਂ ਦੇ ਵਿੱਚ ਪੇਸ਼ੈਂਸ ਹੀ ਨਹੀਂ ਹੁੰਦਾ, ਜਿੱਥੇ ਜੇ ਰਾਤ ਜਾਗਣ ਦੀ ਗੱਲ ਕਰੀਏ ਨੀਂਦ ਸਾਰਿਆਂ ਨੂੰ ਪਿਆਰੀ ਹੁੰਦੀ ਹੈ, ਲੇਕਿਨ ਜਦੋਂ ਨਵਾਂ ਬੱਚਾ ਹੁੰਦਾ, ਛੋਟਾ ਬੱਚਾ ਹੁੰਦਾ, ਈਵਨ ਛੋਟੇ ਕੀ ਕਾਫੀ ਹੱਦ ਤੱਕ ਕਈ ਬੱਚੇ ਸੌਣ 'ਚ ਇਸ਼ੂ ਕਰਦੇ, ਕਈ ਹੁਣੇ ਤੱਕ ਵੀ ਕੋ ਸਲੀਪ ਕਰਦੇ, ਅਤੇ ਆਪਣੇ ਪਰਿਵਾਰਾਂ 'ਚ ਤਾਂ ਕੋਮਨ ਹੀ ਹੈ ਕੋ ਸਲੀਪ ਵਾਲਾ ਕਲਚਰ, ਬਹੁਤ ਸਾਰੀ ਚੀਜ਼ਾਂ ਤੁਸੀਂ ਪੇਸ਼ੈਂਸ ਬੱਚੇ ਤੋਂ ਬਹੁਤ ਸਿੱਖਦੇ ਹੋ, ਭਾਵੇਂ ਤੁਹਾਡੇ ਅੰਦਰ ਕਿੰਨਾ ਵੀ ਹੋਵੇ, ਲੇਕਿਨ ਜਿੱਥੇ ਵੀ ਤੁਹਾਡੇ ਅੰਦਰ ਕਾਲੀ ਹੋਵੇ ਨਾ, ਇੱਕ ਸਬਰ ਸਿਖਾ ਦਿੰਦਾ ਤੁਹਾਨੂੰ ਬੱਚਾ।
0: ਨਹੀਂ ਬਿਲਕੁਲ, ਉਹ ਤਾਂ ਹੈ ਹੀ ਹੈ, ਵੇਖੋ ਕੁਛ ਵੀ ਤੁਹਾਡੇ ਨਾਲ ਆਸ ਪਾਸ ਕੋਈ ਵੀ ਕੁਦਰਤੀ ਵਰਤਾਰਾ ਵਾ, ਉਹ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਹੀਲਿੰਗ ਦਿੰਦਾ। ਸੋ ਇਹਦੇ ਵਿੱਚ ਆਪਾਂ ਜਿੱਥੇ ਆਪਾਂ ਅੱਜ ਕੱਲ੍ਹ ਸਟ੍ਰੈਸ ਕਹਿ ਦਿੰਦੇ ਹਾਂ, ਐਂਗਜ਼ਾਇਟੀ ਕਹਿ ਦਿੰਦੇ ਹਾਂ, ਹੋਰ ਮਤਲਬ ਵੱਡੇ ਵੱਡੇ ਸ਼ਬਦ ਵੀ ਆਪਾਂ ਯੂਜ਼ ਕਰਦੇ ਹਾਂ, ਸੋ ਉਸ ਸਭ ਕੁਛ ਦੇ ਵਿੱਚ ਬੱਚਾ ਤੁਹਾਡਾ ਪੂਰਾ ਸਾਥ ਦੇ ਰਿਹਾ ਹੁੰਦਾ, ਉਹ ਸਾਰੀਆਂ ਤੁਸੀਂ ਜਦੋਂ ਬਾਹਰੋਂ ਥੱਕੇ ਟੁੱਟੇ ਤੁਸੀਂ ਜਾਂਦੇ ਹੋ, ਅਤੇ ਉਹ ਚੀਜ਼ਾਂ ਜਿਹਦੇ ਨਹੀਂ ਆ ਧਿਆਨ ਦੇ ਵਿੱਚ, ਅਤੇ ਤੁਸੀਂ ਲੱਕੀ ਹੋ, ਪਰ ਕਿਉਂਕਿ ਆਟੋਮੈਟਿਕਲੀ ਆਪਣੇ ਆਪ ਉਹ ਚੀਜ਼ਾਂ ਸੁੱਤੇ ਸਿੱਧ ਹੋ ਰਹੀਆਂ ਨੇ ਤੁਹਾਡੀਆਂ।
1: ਬਿਲਕੁਲ, ਜਦੋਂ ਹੁਣ ਦੇਖੋ ਨਾ, ਛੋਟੀ ਛੋਟੀ ਖੁਸ਼ੀਆਂ ਕਿੰਨੀ ਵਧੀਆ ਲੱਗਦੀਆਂ, ਹੁਣ ਜਿਵੇਂ ਸ਼ਾਮ ਨੂੰ ਭਾਵੇਂ ਕਿੱਥੇ ਵੀ ਬੱਚੇ ਬਿਜ਼ੀ ਹੋਣ, ਲੇਕਿਨ ਜਦੋਂ ਦਰਵਾਜ਼ਾ ਖੁੱਲ੍ਹਦਾ ਹੈ, ਪਾਪਾ ਆਉਂਦੇ, ਬੱਚੇ ਭੱਜ ਕੇ ਜਦੋਂ ਜਾਂਦੇ ਹੈ, ਉਹ ਗੋਦ 'ਚ ਚੜ ਜਾਣਾ, ਉਹ ਖੁਸ਼ੀ, ਉਸ ਤੋਂ ਵੱਡੀ ਕੀ ਖੁਸ਼ੀ ਹੋਏਗੀ।
0: ਡੈਫੀਨੇਟਲੀ, ਕਿਉਂਕਿ ਹੁਣ ਅੱਜ ਕੱਲ੍ਹ ਤਾਂ ਇਹੋ ਹੀ ਚੈਲੰਜ ਹੈ, ਕਿਉਂਕਿ ਤੁਸੀਂ ਘਰ ਜਾਂਦੇ ਹੋ ਅਤੇ ਕੋਈ ਵੀ
1: ਆਈਪੈਡ 'ਚ ਚਿਪਕੇ ਹੋਣਾ,
0: ਕੋਈ ਵੀ ਤੁਹਾਡੇ ਵੱਲੋਂ ਆਇਆ ਨਹੀਂ ਆ, ਇਹੋ ਚੀਜ਼ ਜਿਹੜੀ ਆ ਉਹ ਸ਼ਾਇਦ ਆਪਾਂ ਸਮਝ ਸਕਦੇ ਹਾਂ ਵੀ ਆਪਾਂ ਉਹਦੇ ਵਿੱਚ ਵੀ ਬੱਚੇ ਦਾ ਥੋੜ੍ਹੀ ਕੋਈ ਕਸੂਰ ਹੈ, ਅਸੀਂ ਆਪ ਹੀ ਉਹਨੂੰ ਉੱਧਰ ਲਾ ਤਾ ਅਤੇ ਲੱਗ ਗਿਆ।
1: ਉਹੀ ਇੱਕ ਵਾਰੀ ਆਪਾਂ ਪਹਿਲਾਂ ਵੀ ਬਹੁਤ ਪਹਿਲਾਂ ਇਹ ਗੱਲ ਕਰਦੇ ਸੀਗੇ ਕਿ ਤੁਸੀਂ ਕੰਪਲੇਨ ਕਰਦੇ ਹੋ, ਸਪੈਸ਼ਲੀ ਮਤਲਬ ਮਾਵਾਂ ਦੀ ਗੱਲ ਕਰੀਏ ਕਿ ਕੰਪਲੇਨ ਕਰਦੇ ਕਿ ਸਕਰੀਨ ਟਾਈਮ ਬਹੁਤ ਹੋ ਗਿਆ, ਸਕਰੀਨ ਟਾਈਮ, ਲੇਕਿਨ ਜਦੋਂ ਤੁਸੀਂ ਸਬਜ਼ੀ ਬਣਾਉਣੀ ਹੈ, ਜਦੋਂ ਤੁਸੀਂ ਕੰਮ ਕਰਨਾ, ਸਾਰੇ ਕੰਮ ਤੁਸੀਂ ਕਰ ਰਹੇ ਹੋ, ਉਦੋਂ ਸਕਰੀਨ ਟਾਈਮ ਚੱਲ ਰਿਹਾ, ਤੁਹਾਨੂੰ ਤੁਸੀਂ ਓਕੇ ਹੋ, ਲੇਕਿਨ ਜਿਵੇਂ ਹੀ ਤੁਸੀਂ ਸਾਰੇ ਕੰਮਾਂ ਤੋਂ ਵਿਹਲੇ ਹੋਏ, ਤੁਸੀਂ ਸੋਫੇ 'ਤੇ ਬੈਠੇ, ਤੁਹਾਨੂੰ ਉਸ ਟਾਈਮ ਦਿਖਿਆ ਕਿ ਇਹ ਸਕਰੀਨ ਟਾਈਮ ਇੰਨਾ ਕਿਵੇਂ ਹੋ ਗਿਆ, ਅਤੇ ਲਾਇਆ ਕਿ ਇਹਨੇ ਟੀ ਵੀ ਦਿੱਤਾ ਕਿਸਨੇ, ਅਤੇ ਸ਼ੁਰੂਆਤ ਤਾਂ ਆਪਾਂ ਹੀ ਕਰਦੇ ਹਾਂ। ਅਤੇ ਈਵਨ ਫੂਡ ਦੀ ਵੀ ਜੇ ਗੱਲ ਕਰੀਏ, ਮੈਂ ਤਾਂ ਆਪਣਾ ਹੀ ਐਕਸਪੀਰੀਅੰਸ ਦੱਸਦੀ ਹਾਂ, ਕਿਉਂਕਿ ਉਦੋਂ ਅਸੀਂ ਸਟੂਡੈਂਟ ਸੀਗੇ ਜਦੋਂ ਹੋਈ ਸੀ ਨਾਇਸ਼ਾ, ਅਤੇ 3 ਮਹੀਨੇ ਦਾ ਹੀ ਵੀਜ਼ਾ ਸੀਗਾ ਮੰਮਾ ਕੋਲ, ਅਤੇ ਉਹ 1 ਮਹੀਨਾ ਪਹਿਲਾਂ ਆ ਗਏ ਸੀਗੇ ਹੋਣ ਤੋਂ, ਕਿਉਂਕਿ ਮੈਨੂੰ ਸੀਗਾ ਪਹਿਲਾਂ ਬੱਚਾ, ਮੈਂ ਬਹੁਤ ਜ਼ਿਆਦਾ ਮਤਲਬ ਓਵਰ ਹੀ ਨਰਵਸ ਸੀਗੀ, ਅਤੇ ਮੈਂ ਮੇਰੀ ਸੱਸ ਨੂੰ ਪਹਿਲਾਂ ਕਿ ਮੰਮੀ ਤੁਸੀਂ ਪਹਿਲਾਂ ਆ ਜਾਓ, ਅਤੇ ਉਹਨਾਂ ਕੋਲ ਜਦੋਂ ਹੋਈ ਮੇਰੀ ਬੇਟੀ, ਰਹੀ 1.5 ਤੋਂ 2.5 ਮਹੀਨੇ ਸੀਗੇ ਜਦੋਂ ਰਹੀ, ਕਿਉਂਕਿ 3 ਮਹੀਨੇ ਤੋਂ ਜ਼ਿਆਦਾ ਰੁਕ ਨਹੀਂ ਸਕਦੇ ਸੀਗੇ,
0: 1.25 ਮਹੀਨਾ ਕਰਾ ਗਏ,
1: ਹੈ ਨਾ, ਅਤੇ ਉਹ ਉਸਦੇ ਬਾਅਦ ਐਕਚੁਅਲ ਚੈਲੰਜਸ ਆਏ ਕਿ ਜਦੋਂ ਬੱਚਾ ਖਾਣਾ ਸ਼ੁਰੂ ਕਰਦਾ, ਕੁਛ ਫਿਰ ਉਹ ਯੂਟਿਊਬ ਦੀ ਦੁਨੀਆ, ਮਿਡਵਾਈਫ ਦੀ ਦੁਨੀਆ, ਜਾਂ ਫਿਰ ਇੱਕ ਕਿ ਅਸੀਂ ਸਟੂਡੈਂਟ ਵੀਜ਼ਾ ਤੇ ਹਾਂ, ਬੜੇ ਲੋਕਾਂ ਨੇ ਡਰਾ ਕਿ ਕੁਛ ਗਲਤੀ ਨਾ ਹੋ ਜਾਏ, ਉਹ ਕਰਕੇ ਫਿਰ ਮੈਂ ਵੀ ਮਤਲਬ ਕੁਛ ਨੀ, ਤੇ ਮੈਂ ਨਾ ਮਤਲਬ ਮਿਕਸੀ ਚ ਗ੍ਰਾਇੰਡ ਕਰ ਕਰਕੇ ਪਿਓਰੀ ਖਿਲਾਈ ਗਈ ਮੇਰੀ ਬੇਟੀ ਨੂੰ. ਚਾਈਲਡ ਕੇਅਰ ਵੀ ਪੜ੍ਹਾਈ ਕਰ ਰਹੀ ਸੀ ਤੇ ਉਸ ਦੇ ਵਿੱਚ ਵੀ ਇਹੀ ਕਿ ਸੋਫਟ ਫੂਡ ਏ. ਪਰ ਹੁਣ ਮੈਂ ਦੇਖਦੀ ਮਤਲਬ ਜੇ ਇੰਡੀਆ ਦੇ ਬੱਚਿਆਂ ਦੀ ਗੱਲ ਕਰੀਏ, ਮੇਰੀ ਜਠਾਣੀ ਦੇ ਬੱਚੇ, ਉਹਨਾਂ ਨੂੰ ਨਾਲ ਦੇ ਨਾਲ ਥੋੜਾ ਥੋੜਾ ਚਟਾਈ ਜਾਣਾ ਹਰ ਇੱਕ ਚੀਜ਼. ਹੁਣ ਅੱਜ ਦੇ ਤਰੀਕ 'ਚ ਉਹ ਸਾਰੀ ਸਬਜ਼ੀਆਂ ਸਭ ਕੁਛ ਖਾ ਲੈਂਦੇ ਕਿਉਂਕਿ ਉਹਨਾਂ ਨੂੰ ਸ਼ੁਰੂ ਤੋਂ ਹੀ
0: ਉਹ ਐਗਜੈਕਟਲੀ
1: ਡਿਵੈਲਪ ਕਰਾਇਆ ਗਿਆ. ਤੇ ਇੱਥੇ ਅਸੀਂ ਬਲੈਂਡ ਫੂਡ ਦੇ ਗਏ, ਹੁਣ ਅਸੀਂ ਐਕਸਪੈਕਟ ਕਰਦੇ ਹਾਂ ਕਿ ਬੱਚਾ ਇੱਕਦਮ ਹੀ ਸਾਰੇ ਖਾ ਲਏ ਸਾਰੀ ਚੀਜ਼ਾਂ. ਤੇ ਉਹ ਵੀ ਇੱਕ ਲਰਨਿੰਗ ਹੀ ਹੁੰਦਾ, ਐਕਸਪੀਰੀਅੰਸ ਹੁੰਦਾ. ਤੇ ਸੈਕਿੰਡ ਬਾਰੇ ਮੈਂ ਫਿਰ ਰੋਟੀ ਤੇ ਹੀ ਲਾਇਆ ਸੈਕਿੰਡ ਬੇਟੀ ਨੂੰ, ਤੇ ਹੁਣ ਉਹ ਭਾਵੇਂ ਕਿੱਥੇ ਵੀ ਜਾਏ ਉਹਨੂੰ ਰੋਟੀ ਹੀ ਚਾਹੀਦੀ ਹੈ ਘਰ ਆ ਕੇ.
0: ਉਹਨੂੰ ਬੇਸਿਕਲੀ ਤੇ ਇਹੋ ਹੀ ਜ਼ਿਆਦਾਤਰ ਜਿਹੜਾ ਕਿਹਾ ਜਾਂਦਾ, ਸੁਜੈਸਟ ਕੀਤਾ ਜਾਂਦਾ ਕਿ ਜੋ ਮਾਂ ਪਿਓ ਆਪ ਖਾਂਦਾ ਉਹ ਥੋੜਾ ਥੋੜਾ ਜਿਹਾ ਇੰਟਰੋਡਿਊਸ ਕਰੋ,
1: ਇੰਟਰੋਡਿਊਸ ਕਰਾਈ ਜਾਏ. ਐਗਜ਼ੈਕਟਲੀ. ਪਰ ਉਹੀ ਹੈ ਫਿਰ ਬਹੁਤ ਸਾਰੇ ਫੀਅਰਸ ਹੁੰਦੇ ਨਾ ਤੁਹਾਡੇ ਵਿੱਚ. ਇੱਕ ਇਹ ਵੀ ਸੀਗਾ ਕਿ ਹਾਂ ਕੋਈ ਗਲਤੀ ਨਾ ਹੋ ਜਾਏ, ਕੋਈ ਚੋਕਿੰਗ, ਕਿਉਂਕਿ ਪੜ੍ਹਾਈ ਵੀ ਕਰ ਰਹੀ ਸੀ ਮੈਂ ਨਾਲ ਨਾਲ ਕਿ ਚੋਕਿੰਗ ਹੈਜ਼ਰਡ ਹੁੰਦਾ ਹੈ ਜੇ ਖਵਾਤਾ, ਤੇ ਉਹਦੇ ਮਤਲਬ ਉਹਨੂੰ ਸਾਲਟ ਸ਼ੂਗਰ ਇਹ ਚੀਜ਼ਾਂ ਹੋਣੇ ਨਹੀਂ ਇੰਟਰੋਡਿਊਸ ਕਰਾਉਣੀ, ਓਇਲੀ ਚੀਜ਼ਾਂ ਨਹੀਂ ਇੰਟਰੋਡਿਊਸ ਕਰਾਉਣੀ. ਕਾਫੀ ਆਪਾਂ ਬਾਏ ਦਾ ਬੁੱਕ ਚੱਲਦੇ ਨਾ, ਉਹ ਵੀ ਦਿੱਕਤ ਦਿੰਦੀ ਹੈ ਕਈ ਵਾਰੀ.
0: ਹਾਂ, ਉਹਦੇ ਵਿੱਚ ਇੱਕ ਤਾਂ ਉਹ ਏਜ ਹੁੰਦੀ ਆ ਕਿ ਸੋ ਐਂਡ ਸੋ ਏਜ ਤੱਕ ਉਹ ਚੀਜ਼ਾਂ ਹੁੰਦੀਆਂ ਨੇ, ਉਸ ਤੋਂ ਬਾਅਦ ਤੇ ਫਿਰ ਕਿਹਾ ਜਾਂਦਾ ਕਿ ਸੋਲਿਡ ਹੁਣ ਇੰਟਰੋਡਿਊਸ ਕਰੋ. ਆਪਣੇ ਲੋਕ ਕਰਦੇ ਨਹੀਂ ਗੇ,
1: ਕਰਦੇ ਨਹੀਂ, ਤੁਸੀਂ ਰੈਡੀ ਨਹੀਂ
0: ਰਹਿੰਦੇ. ਲੋਕ ਨਹੀਂ ਕਰਦੇ ਉਸ ਏਜ ਦੇ ਵਿੱਚ, ਉਹ ਤੇ ਕਹਿੰਦੇ ਨੇ ਉਹਨਾਂ ਦੀ ਤੇ ਕਿਤਾਬ ਦੇ ਵਿੱਚ ਸਾਰਾ ਕੁਝ, ਜਦੋਂ ਆਪਾਂ ਮਿਡਵਾਈਫ ਕੋ ਜਾਂਦੇ ਹਾਂ ਉਹ ਸਾਰਾ ਦੱਸਦੇ ਨੇ ਤੁਹਾਨੂੰ.
1: ਹਾਂਜੀ.
0: ਤੇ ਉਹਦੀ ਉਹ ਏਜ ਜਿਹੜੀ ਆ ਉਹ ਪਹਿਲੀਆਂ ਦੇ ਵਿੱਚ ਮੈਂ ਆਪਾਂ ਰਿਅਲਾਈਜ਼ ਕੀਤਾ ਹੈ ਕਿ ਪਹਿਲੇ ਬੱਚੇ ਤੋਂ ਦੂਸਰੇ ਬੱਚੇ ਤੱਕ ਜਾਂਦਿਆਂ ਉਹ ਏਜ ਵੀ ਸ਼ਿਫਟ ਹੋਈ ਸੀ, ਪਹਿਲਿਆਂ ਦੇ ਵਿੱਚ ਉਹ ਏਜ ਦਾ ਫਰਕ ਸੀ. ਸੋ ਇਹ ਤੇ ਟਾਈਮ ਟੂ ਟਾਈਮ ਸਟੱਡੀਜ਼ ਜਿਹੜੀਆਂ ਨੇ ਉਸ ਹਿਸਾਬ ਦੇ ਨਾਲ ਉਹ ਚੀਜ਼ਾਂ ਬਦਲਦੀਆਂ ਰਹਿੰਦੀਆਂ. ਪਰ ਫਿਰ ਅਗੇਨ ਉਹੀ ਆ ਜਾਂਦੀ ਹੈ ਕਿ ਜੇ ਤੁਹਾਡਾ ਧਿਆਨ ਆ, ਹੁਣ ਇਹ ਨਹੀਂ ਆ ਵੀ ਤੁਸੀਂ ਇੱਥੇ ਫੜਾ ਕੇ ਕੁਛ ਤੇ ਮੁੜ ਕੇ ਤੁਸੀਂ ਆਪ ਲੱਗ ਪਏ, ਜੇ ਤੁਸੀਂ ਪਰੇ ਤੁਹਾਨੂੰ ਪਤਾ ਹੀ ਨਹੀਂ ਬੱਚਾ ਕੀ ਕਰਨਾ, ਡਿਪੈਂਡ ਆਨ ਬੱਚੇ ਦੀ ਕੀ ਏਜ ਆ. ਤੇ ਜੇ ਤੇ ਤੁਸੀਂ ਲੱਗੇ ਹੋ, ਤੁਸੀਂ ਕੇਅਰ ਕਰ ਸਕਦੇ ਹੋ ਤੇ ਤੁਸੀਂ ਸਾਰਾ ਕੁਛ ਕਰ ਸਕਦੇ ਹੋ. ਤੁਹਾਡਾ ਨਹੀਂ ਧਿਆਨ ਤੇ ਫਿਰ ਤਾਂ ਕੁਛ ਵੀ ਕਰਨਾ ਗਲਤ
1: ਹੈ. ਪਰ ਉਹ ਹੀ ਨਿਤ ਨਵੀਂ ਲਰਨਿੰਗ ਹੀ ਹੈ. ਹੁਣ ਤੁਸੀਂ ਹਰ ਟਾਈਮ ਜਿਹੜੀ ਚੀਜ਼ ਐਕਸਪੀਰੀਅੰਸ ਕਰਦੇ ਹੋ ਫਿਰ ਪਤਾ ਲੱਗਦਾ ਕਿ ਨਹੀਂ ਆਪਾਂ ਐਵੇਂ ਹੀ ਨਾ ਬੱਚੇ ਨੂੰ ਬਲੈਂਡ ਫੂਡ ਖਿਲਾਈ ਗਏ ਨਾ ਮਿਕਸੀ 'ਚ ਚਲਾ ਚਲਾ ਕੇ. ਜਦੋਂ ਖੁਦ ਕੰਮ ਕੀਤਾ ਚੱਲ ਕੇ ਮੈਂ ਦੇਖਿਆ ਇਹ ਤੇ ਸੈਂਡਵਿਚਸ ਖਾ ਰਹੇ ਬੇਬੀਜ਼ ਰੂਮ ਦੇ ਵਿੱਚ, 9 ਮੰਥ ਦਾ ਬੱਚਾ, ਸਾਰਾ ਕੁਛ. ਕਿਉਂਕਿ ਉਹਨਾਂ ਦੇ ਜਿਹੜੇ ਜੋ ਹੁੰਦੇ, ਉਹਨਾਂ ਦੇ ਜਬੜੇ ਹੁੰਦੇ, ਉਹ ਇੰਨੇ ਸਟਰੋਂਗ ਹੁੰਦੇ, ਤੁਹਾਡੀ ਉਂਗਲੀ ਜਦੋਂ ਚੱਬ ਸਕਦੇ ਹੋ ਬਿਨਾਂ ਟੀਤ ਦੇ, ਤੇ ਉਹ ਕਿੰਨੇ ਸਟਰੋਂਗ ਹੋਣੇ ਨਾ, ਤੇ ਐਕਸਪੋਜ਼ਰ ਹੀ ਨਹੀਂ ਦਿੱਤਾ. ਫਿਰ ਸੈਕਿੰਡ ਵਾਰੀ 'ਚ ਤੇ ਆਪਾਂ ਦਾਲ ਫੁਲਕਾ ਚਿਕਨ ਚਿਕਨ ਕੁਛ ਨਹੀਂ.
0: ਵੈਸੇ ਵੀ ਆਪਣੇ ਜਿਹੜੇ ਬਜ਼ੁਰਗ ਹੁੰਦੇ ਸੀ ਉਹ ਤੈਨੂੰ ਸ਼ਾਇਦ ਧਿਆਨ ਦੇ ਵਿੱਚ ਹੋਵੇ, ਬਜ਼ੁਰਗ ਜਿਹੜੇ ਉਹ ਆਪਾਂ ਉਹਨਾਂ ਨੇ ਘਿਓ ਘਿਆ ਪਾ ਕੇ ਤੇ ਉਹਨਾਂ ਨੇ ਪਰੌਂਠੀ ਜੀ ਬਣਾ ਲੈਣੀ, ਉਹਨਾਂ ਨੇ ਪੋਟੇ ਦੇ ਨਾਲ ਉਂਗਲ ਦੇ ਨਾਲ ਮਸ ਮਸ ਕੇ ਥੋੜਾ ਜਿਹਾ ਉਹਨੂੰ ਭੋਲਾ ਭੋਲਾ ਜਿਹਾ ਕਰਕੇ ਤੇ ਥੋੜੀ ਥੋੜੀ ਜੀ ਉਹਨਾਂ ਨੇ ਜਿੰਨੀ ਜਿੰਨੀ ਲੰਘਦੀ, ਮਤਲਬ ਉਨੀ ਕੀ ਮਾਤਰਾ ਹੁੰਦੀ ਸੀ ਵੀ ਜਿੰਨੀ ਚੋਕ ਨਹੀਂ ਕਰ ਸਕਦੀ ਉਹ, ਹਨਾ. ਉਹ ਵੇਖ ਲਓ ਬਿਨਾਂ ਕਿਸੇ ਪੜ੍ਹਾਈ ਦੇ ਉਹਨਾਂ ਨੂੰ ਸਾਰੀਆਂ
1: ਚੀਜ਼ਾਂ ਪਤਾ ਹੈ. ਸਾਡੇ ਵਰਗੇ ਨੇ ਤਾਂ ਹਲਕਾ ਜਿਹਾ ਹੀ ਕੀਤਾ, ਨਹੀਂ ਨਹੀਂ ਯਾਰ ਇਹ ਤੇ ਗਲਤ ਚੀਜ਼ ਹੈ, ਮੈਂ ਨਹੀਂ ਕੱਲ੍ਹ ਤੋਂ ਖਿਲਾਉਣੀ. ਉਹ ਦਿਮਾਗ 'ਚ ਇੱਕ ਮਿੱਥ ਕ੍ਰੀਏਟ ਕਰ ਲੈਣਾ ਖੁਦ ਹੀ, ਜਦੋਂ ਤੁਸੀਂ ਪਹਿਲੀ ਵਾਰੀ 'ਚ ਇੱਕ ਚੀਜ਼ ਤੁਸੀਂ ਨਾ ਮਤਲਬ ਬਹੁਤ ਓਵਰ, ਜਿਵੇਂ ਬਲਜੀਤ ਜੀ ਵੀ ਕਹਿ ਕੇ ਗਏ ਨੇ, ਓਵਰ ਤੁਸੀਂ ਜਦੋਂ ਪ੍ਰੋਟੈਕਟਿਵ ਵੇ 'ਚ ਕਰਦੇ ਨਾ, ਤੁਸੀਂ ਗਲਤੀਆਂ ਕਰਦੇ ਹੀ ਹੋ.
0: ਨਹੀਂ ਉਹਦਾ ਫਰਕ ਤੇ ਪੈਂਦਾ. ਵੇਖੋ ਇੱਥੇ ਤੇ ਸਾਡੇ ਕੋਲ ਬਹੁਤ ਤੇ ਕਿੰਨੀਆਂ ਫੈਸਿਲਿਟੀਆਂ ਨੇ ਸਾਡੇ
1: ਕੋਲ,
0: ਉੱਥੇ ਇਸ ਰੂਪ ਦੇ ਵਿੱਚ ਸ਼ਾਇਦ ਅੱਜ ਕੱਲ ਹੋ ਸਕਦਾ ਹੋਵੇ ਜਦੋਂ ਕੋਈ ਪੈਸਾ ਉੱਥੇ ਸਾਰਾ ਕੁਛ ਹੀ ਹੈ. ਪਰ ਇੱਥੇ ਤੇ ਤੁਹਾਨੂੰ ਮਤਲਬ ਨਹੀਂ ਵੀ ਤੁਸੀਂ ਅਫੋਰਡ ਕਰਦੇ ਤਾਂ ਵੀ ਤੁਹਾਡੇ ਕੋਲ ਕਿੰਨੀਆਂ ਕੌਂਸਲ ਦੇ ਵੱਲੋਂ ਤੁਹਾਡੇ ਕੋਲ ਫੈਸਿਲਿਟੀਜ਼ ਨੇ, ਹੋਸਪਿਟਲ ਦੇ ਵੱਲੋਂ ਫੈਸਿਲਿਟੀਜ਼ ਨੇ. ਤੁਸੀਂ ਅੱਧੀ ਰਾਤ ਜਦੋਂ ਮਰਜ਼ੀ ਤੁਸੀਂ ਫੋਨ ਕਰੋ ਤੇ ਜਿੱਦਾਂ ਦੀ ਮਰਜ਼ੀ ਜਾਣਕਾਰੀ ਲੈ
1: ਲਓ ਆਲ ਦਾ ਟਾਈਮ. ਹਾਂਜੀ ਹਾਂ,
0: ਪਰ ਇੱਕ ਪਾਸੇ ਤੁਸੀਂ ਚੱਲ ਲਓ ਜਾਂ ਉਹਨਾਂ ਦੇ ਨਾਲ ਚੱਲ ਲਓ ਜਾਂ ਉਹਦਾ ਅੱਧ ਵਿਰਤਾ ਜਾਂ ਆਪਾਂ ਜਿਹੜਾ ਮਤਲਬ ਕੁਛ ਕਨਸੈਪਟ ਤੁਹਾਡੇ ਕਲੀਅਰ ਹੋਣੇ 'ਚ ਬਹੁਤ ਜ਼ਰੂਰੀ ਨੇ.
1: ਉਹੀ ਤੇ ਫਿਰ ਲਰਨਿੰਗ ਦਾ ਪਾਰਟ ਹੈ ਕਿ ਕੀ ਤੁਸੀਂ ਲਰਨ ਕਰ ਕੀਤਾ ਤੇ ਕੀ ਤੁਸੀਂ ਅੱਗੇ ਕਰਨਾ. ਤੇ ਉਹ ਤੇ ਅਗੇਨ ਉਹੀ ਵਾਲੀ ਗੱਲ ਕਿ ਹਰ ਇੱਕ ਏਜ ਗਰੁੱਪ ਦੀ ਆਪਣੀ ਅਲੱਗ ਲਰਨਿੰਗ ਹੁੰਦੀ ਹੈ, ਹਰ ਇੱਕ ਬੱਚੇ ਦੀ ਆਪਣੀ ਲਰਨਿੰਗ ਹੁੰਦੀ ਹੈ, ਭਾਵੇਂ ਉਹ ਬੋਏ ਗਰਲ ਕਹਿ ਲਓ, ਭਾਵੇਂ ਸੇਮ ਗਰਲ ਗਰਲ ਕਹਿ ਲਓ, ਭਾਵੇਂ ਮਤਲਬ ਕਿਉਂਕਿ ਹਰ ਇੱਕ ਬੱਚੇ ਦਾ ਹਰ ਇੱਕ ਇੰਡੀਵਿਜੁਅਲ ਦਾ ਆਪਣਾ ਬਿਹੇਵੀਅਰ ਹੁੰਦਾ. ਭਾਵੇਂ ਐਵੇਂ ਹੀ ਕਹਿੰਦੇ ਨਾ, ਹਰ ਮਾਂ ਦੇ ਜੰਮੇ ਢਿੱਡੋ ਜੰਮੇ ਲੇਕਿਨ ਸਾਰੇ ਡਿਫਰੈਂਟ ਕਿਵੇਂ, ਕਿਉਂਕਿ ਉਸ ਹਰ ਇੱਕ ਇੰਡੀਵਿਜੁਅਲ ਦਾ ਆਪਣਾ ਇੱਕ ਕਹਿ ਲਓ ਸੁਭਾਅ ਹੈ.
0: ਬਿਲਕੁਲ.
1: ਤੇ ਉਹਦੇ ਨਾਲ ਹੀ ਤੁਹਾਨੂੰ ਨਿਤ ਨਵੀਂ ਲਰਨਿੰਗ ਮਿਲੇਗੀ. ਤੇ ਕੁੱਲ ਮਿਲਾ ਕੇ ਇਹੀ ਗੱਲ ਹੈ ਕਿ ਮਦਰਸ ਡੇ ਭਾਵੇਂ ਲੰਘ ਗਿਆ, ਆਪਾਂ ਇੱਕ ਦਿਨ ਸੈਲੀਬ੍ਰੇਟ ਕਰ ਲਿਆ, ਲੇਕਿਨ ਜਿਹੜੀ ਪੇਰੈਂਟਿੰਗ ਹੈ ਨਾ, ਉਹ ਹਰ ਦਿਨ ਤੁਹਾਨੂੰ ਨਵੀਂ ਚੀਜ਼ ਸਿਖਾਉਂਦੀ ਹੈ. ਹਰ ਦਿਨ ਤੁਸੀਂ ਨਵਾਂ ਕੁਛ ਸਿੱਖਦੇ ਹੋ ਤੇ ਨਵਾਂ ਨਵਾਂ ਸਾਹਮਣੇ ਵਾਲੇ ਨੂੰ ਵੀ ਸਿਖਾਉਂਦੇ ਹੋ, ਬੱਚੇ ਨੂੰ ਵੀ ਸਿਖਾਉਂਦੇ ਹੋ, ਉਸ ਤੋਂ ਵੀ ਸਿੱਖਦੇ ਹੋ. ਤੇ ਜੇ ਕਈ ਵਾਰੀ ਆਪਾਂ ਨੂੰ ਇੱਦਾਂ ਲੱਗੇ ਵੀ ਨਾ ਕਿ ਯਾਰ ਆਪਣੇ 'ਚ ਕੋਈ ਕਮੀ ਰਹਿ ਗਈ ਜਾਂ ਆਪਾਂ ਅਫਸੋਸ ਕਰੀਏ ਕਿ ਹਾਂ ਆਪਾਂ ਸਹੀ ਨਹੀਂ ਕਰ ਰਹੇ ਬੱਚੇ ਲਈ, ਲੇਕਿਨ ਮੈਨੂੰ ਇੱਦਾਂ ਲੱਗਦਾ ਕਿ ਜੇ ਆਪਾਂ ਉਹਦੇ ਵੱਲ ਹੋ ਕੇ ਵੇਖੀਏ ਨਾ, ਉਹਦੀ ਤਾਂ ਤੁਸੀਂ ਸਾਰੀ ਪੂਰੀ ਦਿੰਨੀ ਹੈ, ਉਹ ਭਾਵੇਂ ਤੁਸੀਂ ਜਿੰਨਾ ਵੀ ਕਰ ਰਹੇ ਹੋ ਨਾ ਉਹਦੇ ਲਈ ਬਹੁਤ ਜ਼ਿਆਦਾ ਹੈ। ਅਤੇ ਹਮੇਸ਼ਾ ਮਤਲਬ ਇਹੀ ਉਸ 'ਚ ਰੱਖਣਾ ਚਾਹੀਦਾ ਕਿ ਹਾਂ ਵਧੀਆ ਚੱਲ ਰਿਹਾ ਅਤੇ ਸਾਰਾ ਵਧੀਆ ਹੋਣਾ ਅੱਗੇ।
0: ਜੀ ਨਹੀਂ ਵਧੀਆ, ਤੁਸੀਂ ਵੇਖੋ ਜਿਹੜੀ ਵੀ ਚੀਜ਼ ਤੁਸੀਂ ਤੁਹਾਨੂੰ ਮਨੋਂ ਕਰਦੇ ਹੋ ਵਧੀਆ ਹੀ ਹੁੰਦੀ ਹੈ।
1: ਹਾਂਜੀ,
0: ਉਹ ਵੱਖਰੀ ਗੱਲ ਹੈ ਕਿ ਆਪਾਂ ਅੱਜ ਕੱਲ੍ਹ ਆਪਾਂ ਕੋਈ ਵੀ ਕਮੀ ਪੇਸ਼ੀ ਨਹੀਂ ਛੱਡਦਾ ਕੋਈ ਆਪਣੇ ਧੀ ਪੋਤੇ ਪਰਵਰਿਸ਼। ਈਵਨ ਅੱਜ ਕੱਲ੍ਹ ਸਮੱਸਿਆ ਓਵਰ ਦੀ ਹੈ, ਅੱਜ ਕੱਲ੍ਹ ਅਸੀਂ ਓਵਰ ਜ਼ਿਆਦਾ ਕਰਨ ਲੱਗ ਪਏ ਹਾਂ। ਸੋ ਉਸ ਸੰਬੰਧ ਦੇ ਵਿੱਚ ਥੋੜ੍ਹੀ ਥੋੜ੍ਹੀ ਜੀ ਜਿਹੜੀ ਆਪਾਂ ਨੂੰ ਟਾਈਮ ਟੂ ਟਾਈਮ ਇਹ ਚੀਜ਼ ਆਪਣੇ ਆਪ ਦੇ ਵਿੱਚ ਝਾਤੀ ਮਾਰ ਕੇ ਵੇਖ ਲੈਣੀ ਚਾਹੀਦੀ ਹੈ। ਅਤੇ ਬਹੁਤੀ ਵਾਰੀ ਇਹ ਹੁੰਦਾ ਵਾ ਵੀ ਆਪਾਂ ਨਾ ਹੁਣ ਆਪਾਂ ਆਲੇ ਦੁਆਲੇ ਨੂੰ ਸੁਣਨਾ ਬੰਦ ਕਰ ਦਿੱਤਾ, ਅਸੀਂ ਕੰਨ ਲਵੇਟ ਕੇ ਚੱਲਦੇ ਹਾਂ। ਹੁਣ ਪਹਿਲੀਆਂ 'ਚ ਇਹ ਹੁੰਦਾ ਸੀ ਵੀ ਆਲੇ ਦੁਆਲੇ ਦੇ ਸਲਾਹ ਮਸ਼ਵਰੇ ਤੁਰੇ ਜਾਂਦੇ, ਕੋਈ ਗੱਲ ਕਹਿ ਵੀ ਜਾਂਦਾ ਸੀ ਅਤੇ ਕੋਈ ਗੁੱਸਾ ਨਹੀਂ ਕਰਦਾ, ਸੁਣ ਲੈਂਦਾ ਸੀ। ਹੁਣ ਅੱਜ ਕੱਲ੍ਹ ਸਾਨੂੰ ਚੁਭਦੀ ਬੜੀ ਹੈ,
1: ਕੋਈ ਭਾਵੇਂ ਤੁਹਾਨੂੰ ਤੁਹਾਡੀ ਸੱਗੀ ਭੈਣ ਵੀ ਕੋਈ ਕੁਛ ਕਹਿ ਨਾ, ਜੇ ਉਹ ਤੁਹਾਡੇ ਉਹਦਾ ਮਕਸਦ ਇਹੀ ਹੈ ਕਿ ਉਹ ਤੁਹਾਡੀ ਕੇਅਰ ਕਰਦੀ ਆ, ਤੁਹਾਨੂੰ ਕੁਛ
0: ਸਾਰੀ ਉਮਰ ਚੱਲਦੀ ਰਹਿੰਦੀ ਹੈ ਬੱਚੇ ਦੀ, ਇਨਸਾਨ ਦੀ ਸਾਰੀ ਉਮਰ ਤੁਸੀਂ ਕੁਛ ਨਾ ਕੁਛ ਨਵਾਂ ਸਿੱਖਦੇ ਹੋ। ਪਹਿਲਾਂ ਸਿੱਖਿਆ ਤੁਹਾਨੂੰ ਇੱਕ ਸਟੇਜ ਆਉਂਦੀ ਆ ਜਦੋਂ ਤੁਸੀਂ ਰਿਅਲਾਈਜ਼ ਕਰਦੇ ਹੋ ਵੀ ਉਹ ਨਹੀਂ ਸਹੀ, ਫਿਰ ਉਹਦੇ ਬਾਰੇ ਕੁਛ ਨਵਾਂ ਸਿੱਖਦੇ ਹੋ, ਕੁਛ ਸਮੇਂ ਦੇ ਨਾਲ ਚੀਜ਼ਾਂ ਚੇਂਜ ਹੋ ਜਾਂਦੀਆਂ। ਸੋ ਰੋਜ਼ ਦੀ ਰੋਜ਼ ਜੇ ਤੁਸੀਂ ਆਪਣਾ ਉਸ ਚੀਜ਼ ਨੂੰ ਵੈਲਕਮ ਨਹੀਂ ਕਰਦੇ ਤੇ ਤੁਹਾਡਾ ਆਪਣਾ ਹੀ ਨੁਕਸਾਨ ਹੈ।
1: ਐਗਜ਼ੈਕਟਲੀ,
0: ਕੋਈ ਅੱਜ ਕੋਈ ਦੱਸ ਰਿਹਾ ਕੱਲ੍ਹ ਤੁਹਾਨੂੰ ਕੋਈ ਨਹੀਂ ਦੱਸੂਗਾ, ਇਹੋ ਹੀ ਹੋਊਗਾ। ਤੁਸੀਂ ਸਿਆਣੇ ਕਹਿੰਦੇ ਆ ਵੀ ਸੁਣੋ ਸਭ ਦੀ, ਕਰੋ ਆਪਣੇ ਮਨ ਦੀ, ਮਤਲਬ ਸਾਰੇ ਕਰੋ ਮਨ ਦੀ। ਮਤਲਬ ਇਹ ਨਹੀਂ ਹੁੰਦਾ ਵੀ ਸਾਰਿਆਂ ਦੀ ਸੁਣ ਕੇ ਤੇ ਫਿਰ ਤੁਸੀਂ ਗਲਤੀ ਕਰੋ, ਇਹ ਸੁਣ ਸਾਰਿਆਂ ਦੀ ਸੁਣ ਕੇ ਤੇ ਉਹਨੂੰ ਤੁਸੀਂ ਐਨਾਲਿਸਿਸ ਕਰ ਲਓ, ਉਹਦੇ ਵਿੱਚੋਂ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਉਹ ਤੁਸੀਂ ਰੱਖ ਲਓ। ਇਹ ਨਹੀਂ ਆ ਵੀ ਹੂ ਬਹੂ ਕਿਸੇ ਦੀ ਕਰਨੀ ਹੈ, ਇਹ ਨਹੀਂ ਆ ਵੀ ਤੁਹਾਡੀ ਤੁਸੀਂ ਆਪਣੀ ਕਰਨੀ ਹੈ। ਜੇ ਸਾਰਿਆਂ ਦੀ ਸੁਣਨ ਤੋਂ ਬਾਅਦ ਜੋ ਤੁਸੀਂ ਉਹਦਾ ਨਤੀਜਾ ਕੱਢਿਆ ਉਹ ਕਰ ਲਓ। ਤੋ ਕਿਸੇ ਦੀ ਕਿਸੇ ਦਾ ਸੁਣਨਾ ਨਾ ਬੰਦ ਕਰੋ ਤੁਸੀਂ ਕਿਸੇ ਦੇ, ਆਪਣੇ ਉਹ ਕੰਨ ਜ਼ਰੂਰ ਸਾਡੇ ਖੁੱਲ੍ਹੇ ਰਹਿਣੇ ਇਸ ਸੰਬੰਧ ਵਿੱਚ। ਰਿਚਰਡ ਜੀ ਤੁਸੀਂ ਆਉਂਦੇ ਰਹੋ।
2: ਮੇਰੇ ਡਾਟਰ ਕੇ ਸਾਥ ਮਾਈ ਵਾਈਫ ਵਾਸ ਅ ਬੇਕਰ, ਸੋ ਸ਼ੀ ਯੂਜ਼ ਟੂ ਗੋ ਲੇਟ ਇਨ ਦਾ ਨਾਈਟ, 12 ਵਜੇ ਐਂਡ ਸੁਬਹ 10 ਵਜੇ ਆਤੀ ਥੀ। ਸੋ ਮੈਨੇ ਕਭੀ ਆਪਣੇ ਲਾਈਫ ਮੇ ਲੜਕੀਓ ਕਾ ਜੂੜਾ ਯਾ ਪਲੇਟ ਨਹੀਂ ਬਣਾਇਆ ਥਾ। ਐਂਡ ਯੂਟਿਊਬ ਸੇ ਇਤਨੇ ਸਾਰੇ ਮੈਨੇ ਸਿੱਖੇ ਦੈਟ ਸ਼ੀ ਵੁਡ ਓਨਲੀ ਵਾਂਟ ਮੀ ਟੂ ਕੋਮ ਅ ਹੇਅਰ ਐਂਡ ਮੇਕ ਅ ਹੇਅਰ, ਬਿਕੋਜ਼ ਮਾਈ ਵਾਈਫ ਈਵਨ ਇਫ ਸ਼ੀ ਵੁਡ ਬੀ ਇੰਟਰਸਟਿਡ ਬਟ ਉਹ ਐਕਸਟਰਾ ਇਨੀਸ਼ੀਏਟਿਵ ਨਹੀਂ ਲਿਆ ਜੋ ਮੈਂ ਨਹੀਂ ਲਿਆ। ਸੋ ਚਾਹੇ ਫ੍ਰੈਂਚ ਹੋ, ਚਾਹੇ ਫਿਸ਼ ਟੇਲ ਹੋ, ਚਾਹੇ ਡੱਚ ਹੋ, ਮਤਲਬ ਮੈਂ ਐਕਸਪਰਟ ਹੋ ਗਿਆ ਥਾ ਤਬ ਤੱਕ। ਐਂਡ ਦੈਨ ਸ਼ੀ ਵਾਸ ਬਲੈਸਡ ਦੈਟ ਵੀ ਬੋਥ ਵਰ ਕੁਆਲੀਫਾਈਡ ਸ਼ੈਫ, ਸੋ ਜੋ ਜੋ ਬ੍ਰੇਕਫਾਸਟ ਮੈਂ ਉਸਕੋ ਅਲੱਗ ਅਲੱਗ ਖਿਲਾਤਾ ਥਾ। ਐਂਡ ਦੈਨ ਮਾਈ ਵਾਈਫ ਓਨਲੀ ਇੰਡੀਅਨ, ਲਾਈਕ ਚਾਹੇ ਨਾਰਥ ਇੰਡੀਅਨ ਹੋ, ਸਾਊਥ ਇੰਡੀਅਨ ਹੋ, ਅਮੇਜ਼ਿੰਗ, ਸ਼ੀ ਵਾਸ ਅ ਬਿਊਟੀਫੁਲ ਸ਼ੈਫ। ਐਂਡ ਸੋ ਜੈਨੀ ਹੈਡ ਬੈਸਟ ਆਫ ਬੋਥ ਵਰਲਡ ਐਂਡ ਗੋਡ ਬਲੈਸ ਹਰ, ਉਹ ਅਭੀ ਵੀ ਸ਼ੀ ਹਰਸੈਲਫ ਇਜ਼ ਅ ਵੈਰੀ ਗੁੱਡ ਕੁੱਕ ਨਾਓ। ਐਂਡ ਸਪੋਰਟਸ ਮੇ ਉਸਕਾ ਬਹੁਤ ਇੰਟਰਸਟ ਮੈਨੇ ਡਾਲਾ। ਐਂਡ ਸਵਿਮਿੰਗ ਸੁਬਹ ਸੁਬਹ ਜਾਣਾ ਪੜਦਾ ਥਾ, ਸੁਬਹ ਪਾਂਚ ਵਜੇ ਕਿ 6 ਵਜੇ ਕਲਾਸਿਸ ਸ਼ੁਰੂ ਹੋਤੀ ਥੀ ਉਨਕੀ। ਐਂਡ ਦੀਸ ਵਾਸ ਆਲ ਨਿਊ ਲਰਨਿੰਗ ਕਰਵ ਫੋਰ ਮੀ ਵੈਨ ਇਨ ਆਸਟ੍ਰੇਲੀਆ, ਕਿਉਂਕਿ ਮੈਂ ਤਾਂ ਇਕਦਮ ਮਸਤ ਮੋਲਾ ਬੰਦਾ ਥਾ, ਬਟ ਬਹੁਤ ਮਜ਼ੇ ਸੀ ਕਿਆ। ਦੈਨ ਫਿਊ ਈਅਰਸ ਲੇਟਰ ਪਰੀਨਾ ਵਾਸ ਬੋਰਨ, ਐਂਡ ਵੀ ਨਨ ਆਫ ਅਸ ਹੈਡ ਐਕਸਪੀਰੀਅੰਸ ਵਿਦ ਚਿਲਡਰਨ ਵਿਦ ਸਪੈਸ਼ਲ ਨੀਡ। ਐਂਡ ਉਸਕਾ ਬਹੁਤ ਸਾਰੇ ਕੰਪਲੀਕੇਸ਼ਨ ਸੇ, ਹੋਲ ਇਨ ਦਾ ਹਾਰਟ, ਨੋ ਮਸਲਸ, ਨੋ ਸਪਾਈਨ ਸਟਰੈਂਥ, ਨਥਿੰਗ। ਐਂਡ ਬਿਕੋਜ ਉਸਕੇ ਆਰਗਨਸ ਅੰਦਰ ਉਸਕੋ ਤੰਗ ਕਰਦੇ ਥੇ, ਸ਼ੀ ਯੂਜ਼ ਟੂ ਕ੍ਰਾਈ, ਸ਼ੀ ਕੁਡ ਨਾਟ ਸਲੀਪ, ਔਰ ਹਮ ਲੋਕ ਲਾਈਕ ਮਿੱਤੂ ਐਂਡ ਰੋਏ ਵਰ ਫਿਜ਼ੀਕਲੀ ਐਂਡ ਇਮੋਸ਼ਨਲੀ ਟੋਟਲੀ ਡਰੇਨਡ ਆਊਟ, ਬਿਕੋਜ 24/7 ਲੁਕਿੰਗ ਆਫਟਰ ਸਪੈਸ਼ਲ ਨੀਡ ਚਾਈਲਡ, ਔਰ ਹਮ ਲੋਕ ਤੋ ਖਾਲੀ ਦਿਨ ਮੇ ਜਾਤੇ ਥੇ। ਸੋ ਆਈ ਮੀਨ ਪਰੀਨਾ ਨੇ ਪੇਰੈਂਟਿੰਗ ਕਾ डेफिनेशन ही बदल दिया हम लोगों के लिए कि यू हैव टू बी. एंड रॉय वॉज लाइक यश जी, उसने कभी बच्चों को नहीं उठाया था, ही वॉज वेरी स्केर्ड ऑफ होल्डिंग किड्स एंड ऑल. एंड राइट नाउ रॉय से अच्छा फादर परीना को कोई नहीं मिल सकता. तो वो परीना बहुत, मतलब शी इज नॉन वर्बल, शी कैन ओनली से सेलेक्टिव थिंग्स, बट उसको कुछ भी चाहिए, चाहे मुझसे या यश से या रंजोत से, शी ओनली से रॉय. और उसको खाना पीना के लिए शील से अतू, बट इफ शी नीड एनीथिंग हेल्प विथ एनीथिंग शील से रॉय. एंड एवरी वन अंडरस्टैंड दैट शी नीड्स अ हैंड विथ समथिंग. तो आई मीन इट्स अमेजिंग. एंड देन वो स्ट्रॉन्ग हुई एंड उसका ऑपरेशन हुआ एंड शी बाउंस बैक स्ट्रेट अवे. मतलब 10 घंटे के ऑपरेशन के बाद 2 दिन के अंदर वो बाहर आके खेल भी कूद भी थी, बिकॉज ऑर्गन्स वो ऑल फंक्शनिंग टुगेदर फॉर द फर्स्ट टाइम. एंड हम लोग इतने इमोशनल, और वो बच्चा है 4 साल का बच्चा, शी वॉन्टेड टू डू नॉर्मल थिंग्स लाइक किड्स डू. तो मतलब इट वॉज अ वेरी इमोशनल रोलर कोस्टर राइड. एंड पेरेंटिंग हर किस्म का होता है, एंड आई जस्ट वॉन्टेड टू शेयर दीज टू पेरेंटिंग दैट बोथ वर अमेजिंग फॉर अस. एंड वी आर सो प्राउड दैट कि वो बेसिक इंस्टिंक्ट जो भगवान देता है वो हमारे साथ चला, और हम लोग ने दोनों बच्चों को बहुत अच्छी तरह परवरिश दी.
0: थैंक यू रिचर्ड जी,
2: थैंक यू जी, थैंक यू,
0: थैंक यू, थैंक यू शेयर करने के लिए. तो बड़ा वधिया तुहाडा सारिआं दा अपना अपना एक्सपीरियंस, ते मैनूं लगदा कि हर एक माँ प्यो दा ही ते हर एक बच्चे बारी तुहाडा वखरा एक्सपीरियंस हुंदा वा, वखरा कुछ आपां सिखदे करदे आं. चाहे कि अज दे समें दे विच साडे कोल इन्नियां ज़्यादियां साडे कोल फैसिलिटीज़ ने, पर फिर भी उहदे बावजूद भी इह उन्ना ही ज़्यादा अज दे समें दे विच फिर एक चैलेंजिंग विशा वा, क्योंकि हौली हौली पहलियां दे विच शायद बहुत सारिया चीज़ा एड ऑन नहीं ही परवरिश दे विच. हुण बच्चा जमदा वा ते जमदे दे नाल दे नाल ही साडे कोल किन्नी लंबी साडे कोल लिस्ट हुंदी है, भी आपां इहनूं आपां इहनूं की करना, कित्थे कित्थे आपां इहनूं घुमाउणा वा. पहलियां दे विच इह चिंता नहीं तुहानूं हुंदी भी हुण इस वारी बर्थडे मनाउण दे लई कित्थे जाणा वा, कित्थे बुकिंग कराउणी आ, किहनूं किहनूं इनवाइट करना, इह सारिया चीज़ां इनवॉल्व नहीं हुंदियां. पहलियां दे विच इह सारिया चीज़ां शामिल नहीं ही कि आपां इहनूं किद्दां दी पढ़ाई कराउणी आ, किदां दियां ट्यूशनां रखाउणियां, किदां दियां क्लासां. हुण अजकल 4-4 क्लासां आपां रखा के ते उस हिसाब दे नाल बच्चां नूं आपां ट्रेनिंग दवा रहे हैं. सो जिथे बहुत सारा कुछ ईजी होया उत्थे किन्ना सारा कुछ परवरिश दे विच ऐड भी हो गया. साडे टाइम शायद ये नहीं चीज़ां हैगियां भी इहनां नूं आपां जिंदगी दे विच बनाउणा की है, डॉक्टर बनाउणा, इंजीनियर बनाउणा, किहड़े पासे लैके जाणा. जस्ट यही भी हाँ ठीक है, स्कूल जांदे इहनां नूं बंदे बनाउणा, बेसिक जिहड़ियां चीज़ां वा जो स्कूलिंग आ उह होणी चाहीदी है. तो उस तो बाद वो चीज़ा बाद दियाँ हैं, बहुत लेट दियाँ, पर अजक आप मेहने भी बहुत अर्ली उन्होंने चीज़ों के उत्ते वर्क करना शुरू कर दिता जाता. सो ये सारा कुछ जोड़ा अजोके समय के जिते बहुत सारिया फैसिलिटीज़ ने उत्थे वह फैसिलिटीज़ साड़ी जान का खौ भी ने. फॉर एग्जाम्पल ये फोन हो गए, कंप्यूटर हो गया, लैपटॉप हो गया. सो उत्थे जिते वो सारिया चीज़ा सानू आसानी देंदिया ने, उत्थे वो साडे लई चैलेंज है भी उन्हों दियाँ अखा खराब हो रही ने, उन्होंने होर कई कई तरह दियाँ जड़ियाँ सुनन दियाँ जां होर कई प्रॉब्लम नाल दी नाल चल रही. सो उन्होंने सारे दे पहला कदी ये आप बहुत रेयर कितने सुन चाहता है भी अज मतलब अखा भी कितने चैक करवा जानियाँ जां कितने रेगुलर कन्न भी चैक करवाने. चंगी गल है, वो सारे नाल दी नाल हो रहे हैं, पर शायद पहला इन चीज़ों का चेत ख्याल ही नहीं,
1: पहला एक्सपोजर ही नहीं.
0: हाँ, सो जिते बहुत सारा कुछ कह मतलब कि साढ़े लिए ईजी है, उत्थे बहुत सारा कुछ नाल दी नाल साडे लई औखा भी आ, होर औखा वा. सो ये सारिया चीज़ा नाल लैके जिथे तुसीं सारे बड़ा सोहना बच्चों का पालन पोषण कर रहे हो, इन्ने सारे कुछ दे नाल तुसीं कैरी करके फिर चल रहे हो, तुहानूं अपने आप दे उत्ते माण महसूस होना चाहिए. जो भी तुसीं कर रहे हो बहुत वधिया कर रहे हो, तो करते रहो.
1: बिल्कुल बिल्कुल यही है कि हर दिन तुसी नवी चीज़ सीखते हो, तो हर दिन एक सैलीब्रेशन होना चाहिए. तो अपने उत्ते मतलब ये लगता कि इहदा कोई परफेक्ट फॉर्मूला नहीं है पेरेंटिंग का, जो आप गाली की कोई मैनुअल नहीं है, पर हर दिन ਨਿਤ ਨਵੇਂ ਦਿਨ ਤੁਸੀਂ ਮਤਲਬ ਕਰਦੇ ਰਹੋ ਨਿਰੰਤਰ, ਤੇ ਤੁਸੀਂ ਸੋਹਣਾ ਮਤਲਬ ਪੇਰੈਂਟਿੰਗ ਚੱਲਦੀ ਰਹੇਗੀ, ਸਾਰਾ ਕੁਛ ਵਧੀਆ ਚਲੀ ਜਾਏਗਾ, ਕਿਉਂਕਿ ਇਹ ਬੈਸਟ ਪੇਰੈਂਟ ਉਹ ਨਹੀਂ ਹੁੰਦਾ ਕਿ ਮਤਲਬ ਹਮੇਸ਼ਾ ਹਰ ਇੱਕ ਚੀਜ਼ ਵਧੀਆ ਹੋਏ, ਉਹ ਬੈਸਟ ਦੇ ਵਿੱਚ ਨਹੀਂ ਹੁੰਦੀ। ਹਮੇਸ਼ਾ ਤੁਸੀਂ ਆਪਣੇ ਬੱਚੇ ਲਈ ਅਵੇਲੇਬਲ ਰਹੋ, ਹਮੇਸ਼ਾ ਆਪਣੇ ਬੱਚੇ ਲਈ ਤੁਸੀਂ ਖੁਦ ਨੂੰ ਵੀ ਇੰਪਰੂਵ ਕਰਦੇ ਰਹੋ, ਉਹ ਵੀ ਬੈਸਟ ਪੇਰੈਂਟਿੰਗ ਦੇ ਵਿੱਚ ਆਉਂਦਾ।
0: ਹਾਂਜੀ, ਉਹੀ ਕਈ ਵਾਰੀ ਆਪਾਂ ਉਹਨੂੰ ਜਾਂ ਬਹੁਤੇ ਮਾਪੇ ਜਿਹੜੇ ਉਹ ਡੈਕੋਰੇਟਿਵ ਪੀਸ ਜਿਹੇ ਬਣਾ ਕੇ ਰੱਖਦੇ ਹੁੰਦੇ
1: ਆ, ਐਗਜੈਕਟਲੀ,
0: ਤੇ ਉਹ ਵੀ ਚੀਜ਼ ਮੁੜ ਕੇ ਬੱਚੇ ਨੂੰ ਜ਼ਿਆਦਾ ਡੈਲੀਕੇਟ ਜਿਹਾ ਬਣਾ ਕੇ ਤੇ ਤੁਸੀਂ ਤੰਗ ਪਰੇਸ਼ਾਨ ਆਪ ਵੀ ਹੁੰਦੇ ਹੋ ਤੇ ਉਹਨੂੰ ਵੀ ਕਰਦੇ ਹੋ। ਸੋ ਗੋ ਵਿਦ ਫਲੋ, ਥੋੜ੍ਹਾ ਜਿਹਾ ਕਈ ਚੀਜ਼ਾਂ 'ਚ ਵਿੱਚ ਲਾਈਟਰ ਰਹਿਣ ਦੇਣਾ ਵੀ ਬਹੁਤ ਵਧੀਆ ਹੁੰਦਾ, ਕਈ ਤਰ੍ਹਾਂ ਦੀਆਂ ਸ਼ਤਾਨੀਆਂ ਕਰ ਹੀ ਲੈਣ ਤੇ ਚੰਗਾ ਹੁੰਦਾ। 755 ਲਾਸਟ ਕਾਲਰ ਹੋਣਗੇ ਜੀ ਸਾਡੇ, 755।
3: ਇੰਡੀਆ ਭੇਜਦਾ ਹੈ ਨਾ ਆਪਣੇ ਦਾਦਾ ਦਾਦੀ ਕੋਲ ਰਹਿਣ ਵਾਸਤੇ, ਤੇ ਉਹ 4.5 ਸਾਲ ਦਾ ਸੀ ਜਦੋਂ ਇੱਥੇ ਆਇਆ ਹੈ ਨਾ, ਤੇ ਉਹ ਮਤਲਬ ਕਹਿ ਲੋ ਕਿ ਮੈਂ ਉਹਦਾ ਬਚਪਨ ਸਿਰਫ 7 ਮਹੀਨੇ ਦੇਖਿਆ ਹੈ ਨਾ, ਤੇ ਮੈਨੂੰ ਨੀ ਪਤਾ ਕਿ ਉਹਨੇ ਕਿੱਦਾਂ ਰਿੜਨਾ ਸਿੱਖਿਆ, ਕਿੱਦਾਂ ਉਹਨੇ ਤੁਰਨਾ ਸਿੱਖਿਆ ਹੈ ਨਾ, ਕਿੱਦਾਂ ਭੱਜਣਾ ਸਿੱਖਿਆ। ਤੇ ਹੁਣ ਮੇਰੀ ਬੇਟੀ ਹੋਈ ਆ, ਇਹਨੇ 1 ਸਾਲ ਦੀ ਹੋ ਜਾਣਾ ਅਗਲੇ ਮਹੀਨੇ
1: ਜੀ,
3: ਤੇ ਇਹਦਾ ਹੁਣ ਅਸੀਂ ਸਾਰਾ ਕੁਛ ਦੇਖ ਰਹੇ ਹਾਂ ਵੀ ਇਹ ਕਿੱਦਾਂ ਤੁਰਨਾ ਸਿੱਖ, ਮਤਲਬ ਤੁਰਨਾ ਤਾਂ ਨਹੀਂ ਇਹਨੇ ਸਿੱਖਿਆ, ਪਹਿਲਾਂ ਇਹਨੇ ਰਿੜਨਾ ਸਿੱਖਿਆ ਹੈ ਨਾ, ਫਿਰ ਹੌਲੀ ਹੌਲੀ ਇਹਨੇ ਹੁਣ ਖਲੋਣਾ ਸਿੱਖਿਆ ਚੀਜ਼ਾਂ ਪੜ੍ਹ ਕੇ ਚੇਅਰ ਟੇਬਲ ਹੈ ਨਾ
1: ਜੀ,
3: ਤੇ ਹੁਣ ਇਹ ਮਤਲਬ ਆਪੇ ਖਲੋਣ ਲੱਗ ਗਈ ਆ ਕਿਸੇ ਚੀਜ਼ ਤੋਂ
0: ਜੀ,
3: ਹੁਣ ਤੁਰਨਾ ਸਿੱਖਣਾ। ਤੇ ਹੁਣ ਜਿੱਦਾਂ ਮੈਂ ਆਰਵ ਦਾ ਯਾਦ ਕਰਦੀ ਕਿ ਆਰਵ ਨੇ ਕਿੱਦਾਂ ਤੁਰਨਾ ਸਿੱਖਿਆ ਹੋਊਗਾ, ਕਿੱਦਾਂ ਉਹਨੇ ਹੈ ਨਾ ਕਿੱਦਾਂ ਕਰਦਾ ਹੋਊਗਾ, ਇੰਨਾ ਕਿਉਂਕਿ ਹੁਣ ਮੇਰੇ ਮਦਰ ਆਏ ਸੀਗੇ ਤੇ ਉਹ 3 ਮਹੀਨੇ ਰਹਿ ਕੇ ਚਲੇ ਗਏ ਨਾ, ਉਸ ਤੋਂ ਬਾਅਦ ਮੈਂ ਇਕੱਲੀ ਦੇਖਦੀ ਹਾਂ ਹੈ ਨਾ
0: ਜੀ,
3: ਤੇ ਉਹ ਫਿਰ ਕਈ ਚੀਜ਼ਾਂ ਮੈਨੂੰ ਪਤਾ ਨੀ ਲੱਗਦੀਆਂ ਕਿਉਂਕਿ ਆਰਵ ਦਿਆਂ ਉੱਥੇ ਸੀਗਾ, ਮੈਂ ਦੇਖਿਆ ਜੀ ਹੈ ਨਾ ਉਹਨੂੰ ਕੀ ਖਵਾਉਂਦੇ ਹੁੰਦੇ ਸੀਗੇ ਉਹ, ਕਿੱਦਾਂ ਉਹਨੂੰ ਸ਼ੁਰੂ ਕੀਤਾ ਉਹਨਾਂ ਨੇ, ਰੋਟੀ ਕਦੋਂ ਸ਼ੁਰੂ ਕੀਤੀ, ਤਾਂ ਮੈਂ ਫੋਨ ਕਰਕੇ ਪੁੱਛੀ ਆਪਣੀ ਮਦਰ ਇਨ ਲਾਅ ਨੂੰ ਕਿ ਤੁਸੀਂ ਆਰਵ ਨੂੰ ਕਦੋਂ ਰੋਟੀ ਸਟਾਰਟ ਕਰਦੀ, ਕਿਹੜੇ ਮਹੀਨੇ ਚ ਸਟਾਰਟ ਕਰਦੀ ਹੈ ਨਾ, ਤੇ ਰੋਟੀ ਦਿੰਦੇ ਰਹੇ ਆ ਤੇ ਪਹਿਲਾਂ 2 ਮਹੀਨੇ ਦਿੱਤੀ ਆ ਖਿਚੜੀ ਜਾਂ ਦਲੀਆ, ਤੇ ਵੀ ਬਾਅਦ ਚੋਂ ਤੁਸੀਂ ਰੋਟੀ ਉਸੇ ਵੇਲੇ ਸਟਾਰਟ ਕਰਦੀ, ਫਿਰ ਦਾਦੀ ਕਹਿੰਦੇ ਕਿ ਮੈਂ ਇਹਨੂੰ ਏਦਾਂ ਸੁੱਕ ਲੈਣਾ, ਤੇ ਫਿਰ ਇਹਨੂੰ ਮੈਂ ਰੋਟੀ, ਜਿੱਦਾਂ ਤੁਸੀਂ ਭਾਜੀ ਕਹਿ ਰਹੇ ਸੀਗੇ ਨਾ ਕਿ ਬੁਰਕੀ ਮਸਲ ਕੇ ਘਿਓ ਦੇ ਵਿੱਚ, ਉਹ ਕਹਿੰਦੇ ਕਿ ਮੈਨੂੰ ਸਮਾਉਂਦੀ ਰਹੀ ਕਿ ਬੜਾ ਸੋਹਣਾ ਖਾ ਲੈਂਦਾ ਹੁੰਦਾ ਸੀਗਾ, ਤੇ ਫਿਰ ਮੈਂ ਅਸੀਸੋਗੀ ਹੈ ਨਾ ਓਦਾਂ ਹੀ ਸਟਾਰਟ ਕਰਤੀ। ਫਿਰ ਹੋਰ ਵੀ ਕੋਈ ਜਿਵੇਂ ਮੈਨੂੰ ਕਨਫਿਊਜ਼ਨ ਹੁੰਦੀ ਕਿ ਆਹ ਚੀਜ਼ ਇਹਦੀ ਕਿੱਦਾਂ ਕਰਾਂ, ਤੇ ਮੈਂ ਉਹਨਾਂ ਨੂੰ ਪੁੱਛਦੀ ਕਿ ਮੰਮੀ ਤੁਸੀਂ ਆਰਵ ਨੂੰ ਕਿੱਦਾਂ ਕਰਦੇ ਹੋ, ਨਹੀਂ ਜੇ ਤੇ ਮੈਂ ਫਿਰ ਓਦਾਂ ਹੀ ਹੈ ਨਾ ਇਹਨੂੰ ਕਰਦੀ ਹਾਂ ਹੁਣ, ਤੇ ਕਹਿ ਲਓ ਕਿ ਮੇਰਾ ਪਹਿਲਾ ਹੀ ਬੱਚਾ ਇਹ ਆ, ਕਿਉਂਕਿ ਸਾਨੂੰ ਪਤਾ ਹੀ ਨੀ ਕਿ ਮਤਲਬ ਕਿੱਦਾਂ ਬੱਚਾ ਹੈ ਨਾ ਉਹਨਾਂ ਨੇ ਪਾਲਿਆ, ਤੇ ਕਈ ਵਾਰੀ ਮੈਂ ਬੜੀ ਹੈਰਾਨ ਹੁੰਦੀ ਹਾਂ ਕਿ ਮਤਲਬ ਉਹ ਜਿਹੜੇ ਬਜ਼ੁਰਗ ਉਹ ਇਕੱਲੇ ਸੀਗੇ ਮੇਰੇ ਮਦਰ ਇਨ ਲਾਅ ਤੇ ਫਾਦਰ ਇਨ ਲਾਅ ਹੈ ਨਾ, ਉਹ ਸਾਨੂੰ ਸੋਚ ਕੇ ਲੱਗਦਾ ਕਿ ਉਹਨਾਂ ਵਾਸਤੇ ਕਿੰਨਾ ਔਖਾ ਹੋਊਗਾ ਆਰਵ ਨੂੰ ਪਾਲਣਾ, ਅਸੀਂ ਤੇ ਫਿਰ ਵੀ ਯੰਗ ਆ ਹਨਾ, ਔਰ ਇੰਨੀਆਂ ਫੈਸਿਲਿਟੀਜ਼ ਆ ਇੱਥੇ, ਤੇ ਉੱਥੇ ਕਿੰਨਾ ਔਖਾ ਉਹਨਾਂ ਨੇ ਹਨਾ ਇਹਨੂੰ ਪਾਲਿਆ ਹੋਊਗਾ, ਤੇ ਪਰ ਹੁਣ ਇਹਦਾ ਬਚਪਨ ਅਸੀਸ ਦਾ ਸਾਨੂੰ ਦੇਖ ਕੇ ਤੇ ਬੜਾ ਵਧੀਆ ਲੱਗਦਾ ਕਿ ਆਰਵ ਨੇ ਚਲੋ ਮਿਸ ਕੀਤਾ ਸੀਗਾ ਸਾਰਾ ਕੁਛ, ਤੇ ਉਹ ਜਗ੍ਹਾ ਹਨਾ ਵੇਖਣ ਨੂੰ ਮਿਲ ਗਿਆ,
0: ਇੱਕ ਤਰ੍ਹਾਂ ਨਾਲ ਪਲਿਆ ਪਲਾਇਆ ਉਹਨਾਂ ਨੇ ਤੁਹਾਨੂੰ ਦੇ ਦਿੱਤਾ ਬੱਚਾ। ਪਰ ਇਹ ਜਿਹੜੀ ਚੀਜ਼ ਤੁਹਾਨੂੰ ਭੈਣ ਜੀ ਲੱਗਦੀ ਹੈ ਨਾ ਵੀ ਪਤਾ ਨਹੀਂ ਉਹਨਾਂ ਨੇ ਕਿੱਦਾਂ ਪਾਲਿਆ ਹੋਊਗਾ, ਕਿੰਨਾ ਕੁ ਔਖਾ ਹੋਊਗਾ, ਕਿਉਂਕਿ ਤੁਸੀਂ ਸ਼ਾਇਦ ਯਾਦ ਕਰੋ ਕੋਈ ਆਪਣੇ ਆਸ ਪਾਸ ਦਾ ਕੋਈ ਬਜ਼ੁਰਗਾਂ ਦਾ ਕੋਈ ਪਾਲਣ ਦਾ ਤਰੀਕਾ, ਤੇ ਜਾਂ ਫਿਰ ਇੱਥੇ ਵੀ ਜਦੋਂ ਆਉਂਦੇ ਨੇ ਘਰਾਂ ਦੇ ਵਿੱਚ ਤੇ ਪਤਾ ਨਹੀਂ ਕਿੱਥੋਂ ਰੱਬ ਨੇ ਉਹਨਾਂ 'ਚ ਉਦਮ ਭਰਿਆ ਵਾ, ਤੇ ਉਹ ਇਹ ਚੀਜ਼ਾਂ ਮਤਲਬ 19 ਸ਼ਾਇਦ ਭੱਜਣ ਅੱਠ ਦੇ ਨਾਲ ਆਪਾਂ ਨਹੀਂ ਕਰ ਪਾਉਂਦੇ, ਖਾਸ ਤੌਰ ਦੇ ਉੱਤੇ ਜਿਹੜੇ ਉਹਨਾਂ ਦੇ ਦੋਤੇ ਦੋਤੀਆਂ ਪੋਤੇ ਪੋਤੇ ਦੀਆਂ ਜਿਹੜੀਆਂ ਕੋਈ ਵੀ ਕਿਸੇ ਵੀ ਕਿਸਮ ਦਾ ਕੰਮ ਹੈ, ਜਿੰਨੇ ਉਹ ਸਮੂਦਲੀ ਕਰ ਦਿੰਦੇ ਨੇ ਲੱਗਦਾ ਹੀ ਨਹੀਂ ਆ ਵੀ ਉਹ ਬੜਾ ਤੰਗ ਹੋ ਕੇ ਕਰ ਰਹੇ ਹੋਣ,
1: ਲੱਗਦਾ ਨਹੀਂ ਕਿ ਉਹ ਕੰਮ ਨਹੀਂ ਹੋਣਾ,
0: ਅਸੀਂ ਸਟਰਗਲ ਕਰਦੇ ਹਾਂ।
3: ਬਿਲਕੁਲ ਸਹੀ ਗੱਲ ਹੈ, ਤੇ ਕਿਉਂਕਿ ਉਹਨਾਂ ਦੇ ਲਾਗੇ ਹੈਲਪ ਵੀ ਹੁੰਦੀ ਹੈ ਨਾ ਕਾਫੀ, ਜਿੱਦਾਂ ਕੋਈ ਨਾ ਕੋਈ ਆਂਢੋ ਗੁਆਂਢੋ ਆ ਗਿਆ ਉਹਨੇ ਮਤਲਬ ਥੋੜਾ ਜਿਹਾ ਕਰਤਾ ਹਨਾ ਵੀ ਉਹਨੇ ਦੱਸਤਾ ਇੱਦਾਂ ਕਰੂ, ਤੇ ਆਪਾਂ ਨੂੰ ਚਲੋ ਉਹ ਵੀ ਇੱਥੇ ਨਹੀਂ ਹੈਗਾ ਹਨਾ, ਤੇ ਪਰ ਵਾਕਿਆ ਉਦਮ ਦੀ ਗੱਲ ਤੇ ਹੈਗੀ ਆ ਹਨਾ ਕਿ ਉਹਨਾਂ ਦੇ ਵਿੱਚ ਉਦਮ ਬਹੁਤ ਹੀਗਾ, ਤੇ ਬਾਕੀ ਜਦੋਂ ਮੇਰੇ ਮੰਮਾ ਇੱਥੇ ਆਏ ਨਾ ਤੇ ਉਹ ਸਮਝੇ ਕਿ ਮਤਲਬ ਮੈਂ ਇੱਥੇ ਵੇਲੇ ਖੇਲੀ ਜਾਣਾ, ਤੇ ਉਹਨਾਂ ਨੇ ਕਹਿਣਾ ਕਿ ਤੁਹਾਨੂੰ ਤੇ ਬੜਾ ਸੌਂਕ ਆ ਤੇ ਤੁਸੀਂ ਇੱਥੇ ਚੜ੍ਹ ਮੈਟਿੰਗ ਲਾ ਦਿੰਦੀ, ਪਜਾਮੀਆਂ
0: ਜੋ ਮੂਹਰੇ ਕੱਢ ਦਿੰਦੇ ਸਕੀਮਾਂ ਤੇ ਉਹਨਾਂ ਵੀ ਬੜੀਆਂ ਲਾਈਆਂ ਹੁੰਦੀਆਂ ਠੰਡ ਚ ਮੋਹਰੇ ਕੱਢੇ ਹੋਣੇ, ਹੋਰ ਠੰਡ ਪੈਣੀ ਪਿੱਛੋਂ ਇਮਿਊਨਿਟੀ ਐਵੇਂ ਥੋੜੀ ਸਟਰੋਂਗ ਹੋਈਆਂ
3: ਪਾਉਣ ਦਾ ਤਰੀਕਾ ਦੱਸਿਆ ਕਹਿੰਦੇ ਵੀ ਚੁੱਲ੍ਹੇ ਤੇ ਅੱਗ ਸਾਰਾ ਦਿਨ ਚੁੱਲ੍ਹੇ ਤੇ ਕੰਮ ਕਰਦੇ ਸੀ ਉਹ ਤੇ ਕਹਿੰਦੇ ਚੁੱਲ੍ਹੇ ਤੇ ਅੱਗ ਬਲਦੀ ਰਹਿੰਦੀ ਹੁੰਦੀ ਸੀ ਤੇ ਚੌਂਕੇ ਦੇ ਵਿੱਚ ਤੇ ਉਹਨਾਂ ਨੇ ਕਹਿੰਦੇ ਵੀ ਡੰਡਾ ਰੱਖ ਕੇ ਨਾ ਇੱਕ ਸਾਈਡ ਤੋਂ ਚੌਂਕੇ ਦੇ ਇੱਧਰਲੇ ਬੰਨੇ ਤੇ ਇੱਕ ਇੱਧਰ ਡੰਡਾ ਲਾ ਕੇ ਉਹਦੇ ਉੱਤੇ ਪਜਾਮੀਆਂ ਸੁੱਕਣੀਆਂ ਪਾ ਦੇਣੀਆਂ ਵੀ ਚੁੱਲ੍ਹੇ ਦੇ ਸੇਕ ਨਾਲ ਸੁੱਕਦੀਆਂ ਰਹਿਣਗੀਆਂ ਅੱਗ ਦੇ ਸੇਕ ਨਾਲ ਤੇ ਏਦਾਂ ਏਦਾਂ ਦੇ ਮੰਮੀ ਕਹਿੰਦੇ ਵੀ ਤਰੀਕੇ ਕਰਦੇ ਰਹੇ ਆ ਵੀ ਹੁਣ ਤਾਂ ਤੁਹਾਨੂੰ ਸੋਖ ਹੀ ਬਹੁਤ ਜ਼ਿਆਦਾ ਵਾ ਅਸੀਂ ਫਿਰ ਵੀ ਕਹਿ ਦਿੰਦੇ ਹਾਂ ਕਿ ਨਹੀਂ ਸਾਨੂੰ ਤੇ ਬੜਾ ਔਖਾ ਲੱਗਦਾ ਹਨਾ ਬੱਚੇ ਪਾਲਣਾ ਬਹੁਤ ਸਾਡੇ ਵੱਲ ਵੇਖੋ ਵੀ ਅਸੀਂ ਜੇ ਜਾਣਾ ਸੀ ਤੇ ਸਾਡੇ ਕੋਲ ਬੜਾ ਗੱਡੀਆਂ ਹੁੰਦੀਆਂ ਸੀ ਉਹਦਾ ਸਕੂਟਰ ਵੀ ਕਿਸੇ ਟਾਵੇਂ ਟਾਵੇਂ ਦੇ ਘਰ ਹੁੰਦਾ ਸੀਗਾ ਤੇ ਜਾਣਾ ਵੀ ਬੱਸਾਂ ਦੇ ਤੁਹਾਨੂੰ ਲੈ ਕੇ ਜਾਣਾ ਠੰਡ ਵੀ ਹੋਣੀ ਤਾਂ ਵੀ ਹਨਾ ਤੁਰ ਤੁਰ ਕੇ ਕਿੰਨਾ ਕਿੰਨਾ ਪੈਂਡਾ ਕਰ ਜਾਣਾ ਮੰਮੀ ਕਹਿੰਦੇ ਵੀ ਤੁਸੀਂ ਗਰਾਜ ਚ ਗੱਡੀ ਚ ਬਹਿੰਦੀਆਂ ਜੇ ਤੇ ਜਿੱਥੇ ਜਾਣਾ ਹਨਾ ਗੱਡੀ ਤੇ ਗਾੜੀ ਜਿੱਥੇ ਜਾਣਾ
0: ਹੁੰਦੀ ਹੈ ਸਹੀ ਹੈ ਜੋ ਉਹ ਚੀਜ਼ਾਂ ਸਿਰਫ ਆਪਾਂ ਡਿਸਕਸ ਹੀ ਕਰ ਸਕਦੇ ਹਾਂ ਕਿਸੇ ਨੇ ਕਦੀ ਡੰਗਾਈ 'ਚ ਇਮੈਜਿਨ ਕੀਤੀਆਂ ਹੋਣ ਜਾਂ ਉਹ ਵਾਲੀ ਜ਼ਿੰਦਗੀ ਵੇਖੀ ਹੋਵੇ ਤਾਂ ਉਹ ਫਿਰ ਦੱਸ ਸਕਦਾ ਵੇਖੋ ਉਹ ਇਸੇ ਕਰਕੇ ਉਹ ਇਹਨਾਂ ਦੇ ਲਈ ਉਹਨਾਂ ਦੇ ਲਈ ਇਹ ਕੰਮ ਬਹੁਤ ਈਜ਼ੀ ਨੇ ਆਸਾਨ ਨੇ ਕਿਉਂਕਿ ਉਹਨਾਂ ਨੇ ਬਹੁਤ ਔਖੇ 'ਚੋਂ ਇਹ ਵੇਖਿਆ ਵੀ ਇਹ ਕੰਪੈਰੀਜ਼ਨ 'ਚ ਕਿੰਨੇ ਸੌਖੇ ਹੈ ਅਤੇ ਸਾਡੇ ਲਈ ਇਹ ਇਹੋ ਹੀ ਬਹੁਤ ਔਖਾ ਕਿਉਂਕਿ ਆਪਾਂ ਤਾਂ ਐਕਸਪੀਰੀਅੰਸ ਨਹੀਂ ਕੀਤਾ ਕੁਛ ਹੋਰ ਹਾਰਡਸ਼ਿਪ ਆਪਾਂ ਵੇਖੀ ਨਹੀਂ ਬੱਸਾਂ ਚ ਜਾਂ ਮੰਨ ਲਓ ਵੈਨਾਂ ਦੇ ਵਿੱਚ ਗਏ ਜਾਂ ਸਿੱਧਾ ਹੀ ਸਾਈਕਲ ਸਕੂਟਰ ਤੋਂ ਆਪਾਂ ਸ਼ੁਰੂ ਕੀਤਾ ਸੋ ਆਪਾਂ ਉਹ ਨਹੀਂ ਨਾ ਸਮਝ ਸਕਦੇ ਉਹਨਾਂ ਦੀ ਹਾਰਡਸ਼ਿਪ ਉਹਨਾਂ ਨੂੰ ਤਾਂ ਕਰਕੇ ਉਹ ਚੀਜ਼ਾਂ ਈਜ਼ੀ ਲੱਗਦੀਆਂ ਕਿਉਂਕਿ ਉਹਨਾਂ ਨੇ ਤੇ ਉਹਦੇ ਨਾਲ ਕੰਪੇਅਰ ਕਰਨਾ ਔਖੇ ਦੇ ਨਾਲ ਤੇ ਸਾਡੇ ਕੋਲ ਕੰਪੇਅਰ ਕਰਨ ਵਾਲੇ ਕੁਛ ਹੈ ਨਹੀਂ ਹੈ ਨਿਆਣੇ ਗੱਲਾਂ ਏਦਾਂ ਦੀ ਬਹੁਤ ਨਿਆਣੇ ਮੈਂ ਵੇਖਿਆ ਵਾ ਵੀ ਉਹ ਕਰ ਲੈਂਦੇ ਆ ਪਰ ਇਹ ਤੁਹਾਡਾ ਬੱਚਾ ਏਦਾਂ ਦਾ ਵਾ ਵੀ ਗੱਲਾਂ ਵੀ ਕਰ ਲੈਂਦਾ ਤੇ ਤਮੀਜ਼ ਚ ਵੀ ਆ
1: ਹਾਂਜੀ ਐਗਜੈਕਟਲੀ
0: ਨਹੀਂ ਤੇ ਇਦਾਂ ਦੇ ਬੱਚੇ ਜਿਹੜੇ ਆ ਨਾ ਉਹ ਮੈਂ ਵੇਖਿਆ ਵੀ ਗੱਲਾਂ ਤੇ ਬਹੁਤ ਇਦਾਂ ਸਿੱਖ ਜਾਂਦੇ ਪੰਜਾਬੀ ਵੀ ਆਉਂਦੀ ਆ ਪਰ ਉਹ ਮੈਂ ਵੇਖਿਆ ਕਿ ਬਦਤਮੀਜ਼ੀ ਉਹਨਾਂ ਚੋਂ ਝਲਕਦੀ ਆ ਸੋ ਜਿਹੜੇ ਤੁਸੀਂ ਜਾਂ ਤੁਹਾਡੇ ਬਜ਼ੁਰਗਾਂ ਨੇ ਜਾਂ ਜੋ ਜਿੱਦਾਂ ਵੀ ਮਤਲਬ ਤੁਸੀਂ ਇਹਦੇ ਚ ਜੋ ਮਤ ਪਾਈ ਆ ਨਾ ਉਹਦੇ ਲਈ ਬਹੁਤ ਤੁਹਾਡਾ ਧੰਨਵਾਦ ਮਤਲਬ ਮਜ਼ਾ ਆ ਜਾਂਦਾ ਮੁੰਡੇ ਨਾਲ ਗੱਲ ਕਰਕੇ
3: ਕਿਉਂਕਿ
0: ਉਹ ਕਰਦੇ ਰਹਿੰਦੇ ਆ ਨਾਲ ਇਹਨਾਂ ਦੇ
3: ਹਾਂਜੀ ਬਿਲਕੁਲ ਤੇ ਹੁਣ ਵੀ ਉਹ ਬੜਾ ਖੁਸ਼ ਹੁੰਦੇ ਆ ਕਿ ਰੇਡੀਓ ਤੇ ਗੱਲ ਕਰਦਾ ਤੇ ਉਹ ਜਦੋਂ ਮੈਂ ਲਾਫਟਰ ਥੈਰੇਪੀ ਤੁਸੀਂ ਪਾਉਂਦੇ ਨਾ ਐਪ ਦੇ ਉੱਤੇ ਤੇ ਫਿਰ ਮੈਂ ਉੱਥੇ ਰਿਕਾਰਡ ਕਰਕੇ ਉਹਨਾਂ ਨੂੰ ਭੇਜ ਦਿੰਦੀ ਆ ਉਹ ਸੁਣਦੇ ਆ ਤੇ ਉਹ ਬਹੁਤ ਖੁਸ਼ ਹੁੰਦੇ ਤੇ ਉਹ ਕਹਿਣਗੇ ਵੀ ਭਾਜੀ ਨੇ ਜ਼ਰੂਰ ਥੈਂਕ ਯੂ ਕਰਿਓ ਤੁਸੀਂ ਮੇਰੇ ਉਹਨਾਂ ਵੱਲੋਂ
0: ਨਹੀਂ ਥੈਂਕ ਯੂ ਤੁਹਾਡਾ ਜੀ ਉਹਨਾਂ ਦਾ ਵੀ ਥੈਂਕ ਯੂ ਉਹਨਾਂ ਨੂੰ ਸਤਿ ਸ਼੍ਰੀ ਅਕਾਲ ਕਰਿਓ ਸਾਡੇ ਵੱਲੋਂ ਅਤੇ ਇਕੱਲੇ ਤੁਸੀਂ ਨਹੀਂ ਮਤਲਬ ਜਿੱਥੇ ਵੀ ਮੈਂ ਕਦੀ ਕਿਤੇ ਜਾਵਾਂ ਕਿਸੇ ਨਾ ਕਿਸੇ ਬੱਚੇ ਦੀ ਜ਼ਰੂਰ ਉੱਥੇ ਗੱਲ ਹੋਣੀ ਡਈ ਹੁੰਦੀ ਹੈ ਅਤੇ ਮਤਲਬ ਵਿਰਕ ਸਾਹਿਬ ਤਾਂ ਹੈ ਹੀ ਫਿਰ ਗੱਲਾਂ ਦਾ ਖਜ਼ਾਨਾ ਨੇ ਅਤੇ
1: ਇੱਕ ਯੂਨੀਕ ਸਟਾਈਲ ਬੜਾ ਵਧੀਆ ਲੱਗਦਾ
0: ਸਾਨੂੰ ਵੀ ਬੜਾ ਵਧੀਆ ਲੱਗਦਾ ਜਦੋਂ ਕਿਸੇ ਦੇ ਘਰ ਜਾਈਏ ਉਹ ਬੱਚੇ ਦੀ ਕੋਈ ਗੱਲ ਛੇੜ ਲੈਂਦੇ ਆ ਕੋਈ ਪਾਰਟੀ 'ਚ ਜਾਈਏ ਉੱਥੇ ਗੱਲਾਂ ਛੇੜ ਲੈਂਦੇ ਆ ਬੜਾ ਮਜ਼ਾ ਆਉਂਦਾ ਵੀ ਹਾਂ ਵਧੀਆ ਚਲੋ ਆਪਣੀ ਇੱਕ ਰੋਜ਼ ਗੱਲ ਕਰ ਕਰਕੇ ਤੇ ਐਂ ਲੱਗਦਾ ਵੀ ਜਦੋਂ ਸਾਡੇ ਹੀ ਆਪਣੇ ਹੀ ਜੀ ਨੇ
3: ਹਾਂਜੀ ਬਿਲਕੁਲ ਮੈਂ ਰੇਡੀਓ ਪਰ ਰੋਜ਼ ਸੁਣਦੀ ਹਾਂ ਪਰ ਕਦੀ ਕਾਲ ਨੂੰ ਕੀਤੀ ਕਦੀ ਮੈਸੇਜ ਨਹੀਂ ਕੀਤਾ ਤੇ ਅੱਜ ਮੈਨੂੰ ਸਵੇਰੇ ਕਹਿੰਦਾ ਕਹਿੰਦਾ ਮੰਮਾ ਅੱਜ ਕੀ ਟੋਪਿਕ ਹੋਊਗਾ ਰੇਡੀਓ ਤੇ ਮੈਂ ਕਿਹਾ ਕੁਛ ਪਤਾ ਨੀ ਉਹਦੇ ਉਦੋਂ ਹੀ ਪਤਾ ਚੱਲੂਗਾ ਮੈਂ ਪ੍ਰੋਗਰਾਮ ਆਊਗਾ ਤੇ ਕਹਿੰਦਾ ਕਿ ਤੁਸੀਂ ਅੱਜ ਗੱਲ ਕਰਿਓ ਜ਼ਰੂਰ ਗੱਲ ਕਰੂੰਗੀ ਤੇ
0: थैंक यू ਤੁਹਾਡਾ ਕਾਲ ਕਰਨ ਦੇ ਲਈ ਵਧੀਆ ਲੱਗਾ ਤੁਸੀਂ ਕਾਲ ਕੀਤੀ ਹੈ ਥੈਂਕ ਯੂ
1: ਥੈਂਕ ਯੂ ਜੀ ਥੈਂਕ ਯੂ
0: ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਹੁਣ ਆਪਾਂ ਕਾਲਰ ਤੇ ਨਹੀਂ ਲੈ ਪਾਵਾਂਗੇ ਕੁਛ ਇੱਕ ਮੈਸੇਜ ਫਿਰ ਆਪਾਂ ਇਜਾਜ਼ਤ ਜ਼ਰੂਰ ਲੈ ਪਾਵਾਂਗੇ ਘੁੰਮਣ ਸਾਹਿਬ ਕਹਿੰਦੇ ਨੇ ਕਿ ਬੱਚਿਆਂ ਦੀ ਮਾਂ ਨੂੰ ਦਵਾਏ ਅਸੀਂ ਸੈਚਰਡੇ ਨੂੰ ਸੋਹਣੇ ਸੋਹਣੇ ਗਿਫਟ ਤੇ ਕਈਆਂ ਨੇ ਲਾਈਆਂ ਕਮਾਓ ਤੇ ਡਬਲ ਡਬਲ ਡਾਲਰਾਂ ਦੀਆਂ ਸ਼ਿਫਟ ਉੱਧਰ ਵਿੰਡਮ ਏਰੀਆ ਦੇ ਵਿੱਚ ਨੌਜਵਾਨ ਗੱਡੀਆਂ ਦੇ ਟਾਇਰਾਂ ਦੀ ਕਢਾਉਂਦੇ ਦੇਖੇ ਮੈਂ ਡਰਿਫਟ ਤੇ ਇੱਧਰ ਘੁੰਮਣ ਕ੍ਰਿਗੀ ਬਰਨ ਗੁਰੂ ਘਰ ਵੱਲ ਜਾਂਦੇ ਬਜ਼ੁਰਗਾਂ ਨੂੰ ਵੋਲਟ ਤੋਂ ਦਿੰਦਾ ਹਮੇਸ਼ਾ ਲਿਫਟ ਸੁਖਦੀਪ ਸਿੰਘ ਘੁੰਮਣ ਜੀ ਧੰਨਵਾਦ ਤੁਹਾਡਾ ਮਿਹਰਬਾਨੀ ਜੀ ਬਹੁਤ ਸ਼ੁਕਰੀਆ ਤੇ ਸੈਨੀ ਸਾਹਿਬ ਕਹਿੰਦੇ ਨੇ ਵੀ ਮਦਰਸ ਡੇ ਪਰ ਕਿਸੀ ਨੇ ਆਪਣੇ ਪਾਪਾ ਕੋ ਸ਼ੁਕਰੀਆ ਅਦਾ ਨਹੀਂ ਕੀਆ ਇਤਨੀ ਅੱਛੀ ਮੰਮੀ ਢੂੰਢਣੇ ਕੇ ਲੀਏ ਅਹਿਸਾਨ ਫਰਾਮੋਸ਼ ਬੱਚੋ ਥੈਂਕ ਯੂ ਮਨਦੀਪ ਸਿੱਧੂ ਜੀ ਕਹਿੰਦੇ ਕਿ ਬਹੁਤ ਹੀ ਵਧੀਆ ਜੀ ਜ਼ਰੂਰੀ ਟੋਪਿਕ ਹੈ ਬੱਚਿਆਂ ਦਾ ਪਾਲਣ ਪੋਸ਼ਣ 'ਤੇ ਗੱਲ ਕਰਨੀ ਹਰ ਮਾਪੇ ਦੇ ਲਈ ਫਾਇਦੇਮੰਦ ਹੁੰਦੀ ਹੈ ਅੱਜ ਕੱਲ੍ਹ ਦੀ ਸਭ ਤੋਂ ਵੱਡੀ ਇਨਵੈਸਟਮੈਂਟ ਹੈ ਘਰ ਗੱਡੀ ਅਤੇ ਬਿਜ਼ਨਸ ਨਹੀਂ ਜੀ ਸਭ ਤੋਂ ਵੱਡੀ ਇਨਵੈਸਟਮੈਂਟ ਤਾਂ ਆਪਣੇ ਬੱਚਿਆਂ ਦੀ ਪਰਵਰਿਸ਼ ਹੈ ਧੰਨਵਾਦ ਜੀ ਮੋਹਨ ਜੀ ਕਹਿੰਦੇ ਨੇ ਕਿ ਸਾਡੇ ਗੁਆਂਢ ਜੋੜਿਆਂ ਕੁੜੀਆਂ ਹੋਈਆਂ ਨੇ ਅਤੇ ਹੁਣ ਇੱਕ ਸਾਲ ਦੀਆਂ ਹੋ ਗਈਆਂ ਨੇ ਉਹਨਾਂ ਨੂੰ ਪੂਰੀ ਗਲੀ ਪਾਈ ਫਿਰਦੀ ਪੂਰੀ ਗਲੀ ਪਾਲ ਰਹੀ ਆ ਅਤੇ ਇੱਕ ਘਰੋਂ ਦੂਜੇ ਘਰ ਦੂਜੇ ਘਰੋਂ ਤੀਜੇ ਘਰ ਅਤੇ ਬੜਾ ਮੋਹ ਲੈਂਦੀਆਂ ਨੇ ਅਤੇ ਬੜੀ ਵਧੀਆ ਗੱਲ ਹੈ ਜੀ ਧੀਆਂ ਅਤੇ ਫਿਰ ਹੈ ਹੀ ਬਹੁਤ ਮਰ ਜਾਣੀਆਂ ਪਿਆਰ ਲੈਂਦੀਆਂ ਅਤੇ ਇੱਧਰ ਬਲਜੀਤ ਕੌਰ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਕਹਿੰਦੇ ਨੇ ਕਿ ਬਹੁਤ ਵਧੀਆ ਜੀ ਜਾਣਕਾਰੀ ਅਤੇ ਕਹਿੰਦੇ ਕਿ ਮਾਵਾਂ ਦਾ ਇੱਕ ਦਿਨ ਨਹੀਂ ਹੁੰਦਾ ਮਾਵਾਂ ਬਿਨ ਕੋਈ ਦਿਨ ਨਹੀਂ ਹੁੰਦਾ ਕਿੰਨੀ ਮੁਹੱਬਤ ਕਿੰਨੀਆਂ ਫਿਕਰਾਂ ਕਰ ਦੁਆਵਾਂ ਦੇਣ ਅਸੀਸਾਂ ਮਾਂ ਦਾ ਪਿਆਰ ਕਦੇ ਮਿਣ ਨਹੀਂ ਹੁੰਦਾ ਕਦੇ ਮਿਣ ਨਹੀਂ ਹੁੰਦਾ ਸਭ ਮਾਵਾਂ ਦੀਆਂ ਉਮਰਾਂ ਲੰਮੀਆਂ ਹੋਣ ਮਾਂ ਬਣ ਕੇ ਜਾਣਿਆ ਕਿ ਮਾਂ ਦੀ ਦੁਨੀਆ ਬੱਚਿਆਂ ਦੇ ਦੁਆਲੇ ਹੀ ਘੁੰਮਦੀ ਹੈ ਹਰ ਦਿਨ ਹਰ ਪਲ ਨੂੰ ਸੋਹਣਾ ਗੁਜ਼ਾਰੋ ਕਿਉਂਕਿ ਕੁਝ ਵੀ ਦੁਬਾਰਾ ਨਹੀਂ ਆਉਣਾ ਥੱਕ ਜਾਓ ਪਰ ਤਾਂ ਆਰਾਮ ਕਰੋ ਪਰ ਬੱਚਿਆਂ ਤੋਂ ਕਦੇ ਨਾ ਆਕੋ ਧੰਨਵਾਦ ਜੀ ਅਤੇ ਇੱਧਰ ਕਰਮ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ ਮੇਰੇ ਦੋਨੋਂ ਬੱਚਿਆਂ ਦਾ ਐਕਸਪੀਰੀਅੰਸ ਡਿਫਰੈਂਟ ਰਿਹਾ ਵਾ ਮਦਰ ਬਣ ਕੇ ਜਦੋਂ ਸ਼੍ਰੇਆ ਹੋਈ ਸੀ ਤਾਂ 2020 ਦੇ ਵਿੱਚ ਕੋਵਿਡ ਟਾਈਮ ਸੀ ਅਤੇ ਉਦੋਂ ਪੇਰੈਂਟਸ ਇਨ ਲੋ ਨਹੀਂ ਸੀ ਆਏ ਅਤੇ ਬਟ ਕਹਿੰਦੇ ਨੇ ਕਿ ਇੱਕ ਸਾਲ ਜੋ ਮਦਰਲੈਂਡ ਮਦਰਹੁੱਡ ਐਕਸਪੀਰੀਅੰਸ ਲਿਆ ਵਾ ਮੈਂ ਲਾਈਕ ਬਾਥ ਕਿੱਦਾਂ ਦੇਣੀ ਆ ਮਾਲਿਸ਼ ਕਿੱਦਾਂ ਕਰਨੀ ਆ ਉਹਨਾਂ ਦੇ ਨਾਲ ਪਿਆਰ ਕਰਕੇ ਮੀਲ ਕਿੱਦਾਂ ਪ੍ਰੈਪ ਕਰਦੀ ਸੀ ਨਾਲੇ ਕਹਿੰਦੇ ਨੇ ਕਿ ਗੱਲਾਂ ਕਰਨੀਆਂ ਨਾਲੇ ਮੀਲ ਪ੍ਰੈਪ ਕਰਨਾ ਇੱਕ ਸਾਲ ਦਾ ਐਕਸਪੀਰੀਅੰਸ ਦੇ ਵਿੱਚ ਸ਼੍ਰੇਆ ਆਈ ਵਾਜ਼ ਸੋ ਵੰਡਰਫੁੱਲ ਅਤੇ ਪੂਰਾ ਮਦਰਹੁੱਡ ਦਾ ਐਕਸਪੀਰੀਅੰਸ ਲਿਆ ਐਵਰੀ ਥਿੰਗ ਵੀ ਡਿਡ ਟੂਗੈਦਰ ਮੀ ਐਂਡ ਮਾਈ ਹਸਬੈਂਡ ਅਤੇ ਕਦੋਂ ਅਸੀਸ ਹੋਇਆ ਸੀ ਆਫਟਰ ਡੇਢ ਸਾਲ ਅਤੇ ਪੇਰੈਂਟਸ ਇਨ ਲੋ ਆਏ ਸੀ ਅਤੇ ਥੋੜ੍ਹਾ ਰਿਲੈਕਸੇਸ਼ਨ ਥੋੜ੍ਹੀ ਮਿਲ ਗਈ ਬਟ ਆਈ ਐਕਸਪੀਰੀਅੰਸ ਮਦਰਹੁੱਡ ਡਿਊਟੀਜ਼ ਧੰਨਵਾਦ ਜੀ ਬਹੁਤ ਮਿਹਰਬਾਨੀ ਤੁਹਾਡੀ ਆਪਣੀ ਐਕਸਪੀਰੀਅੰਸ ਸਾਡੇ ਨਾਲ ਸਾਂਝੇ ਕਰਨ ਦੇ ਲਈ ਅਤੇ ਆਪਾਂ ਲਈਏ ਹੁਣ ਇਜਾਜ਼ਤ ਜਸੀ
1: ਜੀ ਬਿਲਕੁਲ ਬਹੁਤ ਬਹੁਤ ਸ਼ੁਕਰੀਆ ਸਾਰੇ ਸ਼ਰਧਾਵਾਂ ਦਾ ਵੀ ਜਿਨ੍ਹਾਂ ਨੇ ਇਹ ਟੋਪਿਕ 'ਚ ਸਾਂਝ ਪਾਈ ਜਾਂ ਜਿਨ੍ਹਾਂ ਨੇ ਸੁਣਿਆ ਅਤੇ ਉਮੀਦ ਕਰਦੇ ਹਾਂ ਤੁਹਾਨੂੰ ਵਧੀਆ ਲੱਗਿਆ ਹੋਣਾ ਇਸ ਤਰੀਕੇ ਨਾਲ ਅਸੀਂ ਹੋਰ ਸੋਹਣੇ ਸੋਹਣੇ ਟੋਪਿਕਸ ਲੈ ਕੇ ਆਵਾਂਗੇ
0: ਜੀ ਬਿਲਕੁਲ ਜੀ ਅਤੇ ਧੰਨਵਾਦ ਤੁਹਾਡਾ ਆਪਣੀ ਫੀਡਬੈਕ ਜ਼ਰੂਰ ਸਾਡੇ ਤੱਕ ਤੁਸੀਂ ਭੇਜਦੇ ਰਿਹਾ ਕਰੋ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

0: ਕਿਹੜਾ ਰੇਡੀਓ ਵੱਜਦਾ?
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਦੱਸ ਗਏ ਸੀ ਨੀ ਘੁੰਗਰੂ ਤੇਰਿਆਂ ਪੈਰਾਂ ਦੇ ਕਿ ਗੇੜਾ ਕੱਢ ਕੇ ਆਈ ਆ ਸਾਡੀ ਝਾਂਜਰ ਵਿਹੜੇ ਗੈਰਾਂ ਦੇ ਸਾਡੀ ਝਾਂਜਰ ਵਿਹੜੇ ਗੈਰਾਂ ਦੇ
1: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਯਾਰ, ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
5: Hi, man, I'm Saiko Mirbai from Manipur, Commonwealth champion, gold medalist. Sunte rahiye radio, Hanji.
6: Bale bale bale.
5: Bale bale bale.
6: Thank

0: शिकार जब तक नजरों के सामने है तीर चला देना चाहिए।
1: कल सिवा इस पिंजरे में होगा, जिंदा या मुर्दा।
2: ये हिंदवी स्वराज जवाब है हीतर श्रींचीचा।
3: Book your tickets now for Raja Shivaji, starring Ritesh Deshmukh, Sanjay Dutt, Abhishek Bachchan, and Vidya Balan. Releasing in cinemas on 1st May.
4: JBCO Films leke aaye action, emotion, ate full on entertainment. Punjabi feature film Shera.
5: 5 saal baad mudiya Shere, the mudiya bhi kede haatan ch.
6: Starring Parmesh Verma, Sonal Chauhan, Yogra Singh, Manav Vij, ate hor bhi uge kalakar.
7: Main utthon bhi mud ke jithon koi nahi mud ke aunga.
4: Written and directed by Savio Sandhu, produced by Anmol Sahni.
6: Hun vekhna na bhulyo 15 Mai ton tuhade nedle cinema gharan vich Shera.
8: ਫੁਲਕਾਰੀ ਉੱਤੇ ਵੇਲ ਬੂਟੀਆਂ ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ।

ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ ਈਰਾਨ ਤੋਂ ਕਈ ਮੁੱਦਿਆਂ ਦੇ ਨਾਲ ਚੱਲ ਰਹੀ ਤਨਾਤਨੀ ਦੇ ਦਰਮਿਆਨ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੀਨ ਯਾਤਰਾ ਦੀਆਂ ਖਬਰਾਂ ਸਾਹਮਣੇ ਆਉਣ ਲੱਗ ਪਈਆਂ ਨੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਟਰੰਪ 13 ਤੋਂ ਲੈ ਕੇ 15 ਮਈ ਤੱਕ ਚੀਨ ਦੀ ਯਾਤਰਾ ਦੇ ਉੱਤੇ ਰਹਿਣਗੇ। ਇਹ ਲਗਭਗ 9 ਸਾਲ ਬਾਅਦ ਕਿਸੇ ਅਮਰੀਕੀ ਰਾਸ਼ਟਰਪਤੀ ਦਾ ਚੀਨ ਦੌਰਾ ਹੋਏਗਾ। ਟਰੰਪ ਦਾ ਇਹ ਦੌਰਾ ਮਾਰਚ ਮਹੀਨੇ ਦੇ ਵਿੱਚ ਹੋਣਾ ਸੀ, ਪਰ ਮੱਧ ਪੂਰਬ ਦੇ ਵਿੱਚ ਚੱਲ ਰਹੇ ਤਣਾਅ ਦੀ ਵਜ੍ਹਾ ਦੇ ਚੱਲਦਿਆਂ ਇਸ ਨੂੰ ਟਾਲ ਦਿੱਤਾ ਗਿਆ। ਡੋਨਾਲਡ ਟਰੰਪ ਇਸ ਯਾਤਰਾ ਦੇ ਦਰਮਿਆਨ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਕੇ ਹੋਰਮੁਜ਼ ਸਟ੍ਰੇਟ ਅਤੇ ਮੱਧ ਪੂਰਬ ਦੇ ਵਿੱਚ ਚੱਲ ਰਹੀ ਜਿਹੜੀ ਇਹ ਤਣਾਅ ਦੀ ਸਥਿਤੀ ਹੈ ਇਸ ਦੇ ਉੱਤੇ ਚਰਚਾ ਕਰਨਗੇ। ਹਾਲੀਆ ਦਿਨਾਂ 'ਚ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਵੀ ਚੀਨ ਦੌਰੇ ਦੇ ਉੱਤੇ ਜਾ ਕੇ ਆਏ ਨੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੀਨ ਨੇ ਕਿਹਾ ਸੀ ਕਿ ਹੋਰਮੁਜ਼ ਸਟ੍ਰੇਟ ਦੁਨੀਆ ਦਾ ਬੇਹੱਦ ਅਹਿਮ ਵਪਾਰਕ ਮਾਰਗ ਹੈ, ਇਸ ਦੀ ਨਾਕਾਬੰਦੀ ਕਰਨਾ ਸਹੀ ਫੈਸਲਾ ਨਹੀਂ ਹੈ। ਨਾਕਾਬੰਦੀ ਕਰਨ ਦਾ ਫੈਸਲਾ ਡੋਨਾਲਡ ਟਰੰਪ ਨੇ ਲਿਆ ਸੀ। ਅਮਰੀਕੀ ਰਾਸ਼ਟਰਪਤੀ ਨੇ ਟਰੰਪ ਨੇ ਈਰਾਨ ਦੇ ਉਸ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਦੇ ਨਾਲ ਗੈਰ ਸਵੀਕਾਰ ਕਰ ਦਿੱਤਾ ਹੈ, ਜੋ ਕਿ ਜੰਗ ਨੂੰ ਖਤਮ ਕਰਨ ਦੇ ਮਕਸਦ ਦੇ ਨਾਲ ਭੇਜਿਆ ਗਿਆ ਸੀ। ਡੋਨਾਲਡ ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਮੈਂ ਹਾਲੇ ਵੀ ਈਰਾਨ ਦੇ ਨੁਮਾਇੰਦਿਆਂ ਦਾ ਜਵਾਬ ਪੜ੍ਹਿਆ ਹੈ, ਮੈਨੂੰ ਇਹ ਪਸੰਦ ਨਹੀਂ ਆਇਆ, ਇਹ ਪੂਰੀ ਤਰ੍ਹਾਂ ਦੇ ਨਾਲ ਗੈਰ ਸਵੀਕਾਰਯੋਗ ਹੈ। ਈਰਾਨ ਦੀ ਅਰਧ ਸਰਕਾਰੀ ਨਿਊਜ਼ ਏਜੰਸੀ ਤਸਨੀਮ ਨੇ ਦੱਸਿਆ ਹੈ ਕਿ ਈਰਾਨ ਨੇ ਪਾਕਿਸਤਾਨ ਦੇ ਜ਼ਰੀਏ ਇਹ ਪ੍ਰਸਤਾਵ ਇਹ ਮਸੌਦਾ ਭੇਜਿਆ ਸੀ। ਪਾਕਿਸਤਾਨ ਇਸ ਮਾਮਲੇ 'ਚ ਵਿਚੋਲਗੀ ਦੀ ਭੂਮਿਕਾ ਨਿਭਾ ਰਿਹਾ ਹੈ। ਅਮਰੀਕੀ ਨੇਵੀ ਦੀ ਨਾਕਾਬੰਦੀ ਖਤਮ ਕਰਨ, ਸਾਰੇ ਮੋਰਚਿਆਂ ਦੇ ਉੱਤੇ ਤੁਰੰਤ ਜੰਗ ਰੋਕਣ ਅਤੇ ਈਰਾਨ ਦੁਆਰਾ ਅੱਗੇ ਕੋਈ ਹਮਲਾ ਨਾ ਕਰਨ ਦੀ ਗਰੰਟੀ ਜਿਹੜੀ ਹੈ, ਐਸੀਆਂ ਸ਼ਰਤਾਂ ਜਿਹੜੀਆਂ ਈਰਾਨ ਦੀ ਤਰਫ ਤੋਂ ਭੇਜੀਆਂ ਗਈਆਂ ਸੀ। ਟੈਲੀਵਿਜ਼ਨ ਨੈਟਵਰਕ ਅਲ ਜ਼ਜ਼ੀਰਾ ਨੂੰ ਵੀ ਈਰਾਨ ਦੇ ਇੱਕ ਅਧਿਕਾਰਕ ਹਵਾਲੇ ਦੇ ਨਾਲ ਦੱਸਿਆ ਗਿਆ ਕਿ ਈਰਾਨ ਦੀ ਤਰਫ ਤੋਂ ਭੇਜਿਆ ਗਿਆ ਇਹ ਪ੍ਰਸਤਾਵ ਕਾਫੀ ਜ਼ਿਆਦਾ ਸਕਾਰਾਤਮਕ ਸੀ, ਪਰ ਅਮਰੀਕਾ ਆਪਣੇ ਹਿਸਾਬ ਦੇ ਨਾਲ ਕੋਈ ਵੀ ਸਮਝੌਤਾ ਅੱਗੇ ਤੋਰਨਾ ਚਾਹੁੰਦਾ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨਾ ਲੇਵਿਟ ਨੂੰ ਮਾਂ ਬਣਨ ਦੇ ਉੱਤੇ ਈਰਾਨ ਨੇ ਵਧਾਈ ਦਿੱਤੀ, ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉੱਤੇ ਨਿਸ਼ਾਨਾ ਵੀ ਸਾਧਿਆ। ਦਰਅਸਲ ਕੈਰੋਲਾਈਨ ਲੇਵਿਟ ਨੂੰ 7 ਮਈ ਨੂੰ ਇੱਕ ਐਕਸ ਦੇ ਵਿੱਚ ਪੋਸਟ ਦੇ ਅੰਦਰ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੀ ਇੱਕ ਧੀ ਹੋਈ ਹੈ। ਇਸ ਤੋਂ ਬਾਅਦ ਅਲੱਗ ਅਲੱਗ ਦੇਸ਼ਾਂ ਦੇ ਈਰਾਨੀ ਸਫਾਰਤਖਾਨਿਆਂ ਦੀ ਤਰਫ ਤੋਂ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ, ਯਾਨੀ ਕਿ ਈਰਾਨੀ ਕੌਂਸੂਲੇਟ ਆਫਿਸ ਜਾਂ ਹਾਈ ਕਮਿਸ਼ਨਰਸ ਦੀ ਤਰਫ ਤੋਂ। ਅਰਮੀਨੀਆ ਦੇ ਵਿੱਚ ਈਰਾਨ ਦੇ ਸਫਾਰਤਖਾਨੇ ਨੇ ਪੋਸਟ ਨੂੰ ਰੀਸ਼ੇਅਰ ਕਰਦੇ ਹੋਏ ਲਿਖਿਆ ਕਿ ਤੁਹਾਨੂੰ ਵਧਾਈ, ਬੱਚੇ ਮਾਸੂਮ ਅਤੇ ਪਿਆਰੇ ਹੁੰਦੇ ਨੇ, ਉਹ 168 ਬੱਚੇ ਜਿਨ੍ਹਾਂ ਨੂੰ ਤੁਹਾਡੇ ਬੌਸ ਨੇ ਮਿਨਾਬਦੀ ਸਕੂਲ ਦੇ ਵਿੱਚ ਮਾਰ ਦਿੱਤਾ, ਉਹਨਾਂ ਦਾ ਤੁਸੀਂ ਸਮਰਥਨ ਵੀ ਕੀਤਾ, ਉਹਨਾਂ ਦੀ ਹਮਾਇਤ ਵੀ ਕੀਤੀ ਹੈ, ਉਹ ਵੀ ਬੱਚੇ ਹੀ ਸੀ। ਅੱਗੇ ਲਿਖਿਆ ਹੈ ਕਿ ਜਦੋਂ ਤੁਸੀਂ ਆਪ ਬੱਚੇ ਨੂੰ ਚੁੰਮਦੇ ਹੋ ਤਾਂ ਉਹਨਾਂ ਬੱਚਿਆਂ ਦੀ ਮਾਂ ਨੂੰ ਜ਼ਰੂਰ ਯਾਦ ਕਰਿਓ। ਦਰਅਸਲ ਅਮਰੀਕਾ ਅਤੇ ਇਜ਼ਰਾਈਲ ਦੀ ਤਰਫ ਤੋਂ ਇਸੇ ਸਾਲ 28 ਫਰਵਰੀ ਨੂੰ ਈਰਾਨ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੀ, ਉਸ ਦੇ ਵਿੱਚ ਈਰਾਨ ਦੇ ਮਿਨਾਬ ਸ਼ਹਿਰ 'ਤੇ ਇੱਕ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਦੇ ਵਿੱਚ 168 ਮਾਸੂਮ ਬੱਚੇ ਬੱਚੀਆਂ ਦੀ ਮੌਤ ਹੋ ਗਈ ਸੀ। ਉੱਥੇ ਹੀ ਈਰਾਨ ਦੀ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਜ਼ਮਾਨਤ ਦੇ ਉੱਤੇ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਉਹਨਾਂ ਦੇ ਹਮਾਇਤੀਆਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਲ੍ਹ ਦੇ ਵਿੱਚ ਉਸ ਦੀ ਮੌਤ ਹੋ ਸਕਦੀ ਹੈ। ਇਸ ਦਰਮਿਆਨ ਉਸ ਨੂੰ ਤੁਰੰਤ ਇਲਾਜ ਦੇ ਲਈ ਤਹਿਰਾਨ ਜੇਲ੍ਹ ਭੇਜ ਦਿੱਤਾ ਗਿਆ। ਈਰਾਨ ਦੇ ਪਾਦਰੀ ਸਿਸਟਮ ਦੇ ਖਿਲਾਫ ਕੈਂਪੇਨ ਚਲਾਉਣ ਦੇ ਲਈ ਜੇਲ੍ਹ ਦੇ ਵਿੱਚ ਬੰਦ ਐਕਟੀਵਿਸਟ ਨਰਗਿਸ ਮੁਹੰਮਦੀ ਨੂੰ ਮਾਫ਼ ਕਰਨਾ, ਕਥਿਤ ਤੌਰ ਦੇ ਉੱਤੇ ਹਿਰਾਸਤ ਦੇ ਵਿੱਚ ਹੀ 2 ਵਾਰ ਦਿਲ ਦਾ ਦੌਰਾ ਪਿਆ ਸੀ। ਈਰਾਨੀ ਅਧਿਕਾਰੀਆਂ ਨੇ ਐਤਵਾਰ ਦੇ ਦਿਨ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਦੀ ਸਿਹਤ ਨੂੰ ਲੈ ਕੇ ਵੱਧ ਰਹੀ ਚਿੰਤਾ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਉਹਨਾਂ ਨੂੰ ਇਹ ਜ਼ਮਾਨਤ ਦੇ ਦਿੱਤੀ। ਭਾਰਤ ਦੇ ਨਾਲ ਜੁੜੀਆਂ ਖਬਰਾਂ, ਪਰ ਪਹਿਲਾਂ ਗੁਆਂਢ ਨੇਪਾਲ ਦੇ ਵਿੱਚੋਂ ਖਬਰ, ਜਿੱਥੇ ਨੇਪਾਲ ਦੀ ਰਾਜਧਾਨੀ ਸ਼ਹਿਰ ਕਠਮੰਡੂ ਦੇ ਵਿੱਚ ਤ੍ਰਿਭੂਵਨ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਲੈਂਡਿੰਗ ਦੇ ਦੌਰਾਨ ਇੱਕ ਟਰਕਿਸ਼ ਏਅਰਲਾਈਨਸ ਦੇ ਜਹਾਜ਼ ਦੇ ਟਾਇਰ ਦੇ ਵਿੱਚ ਅੱਗ ਲੱਗ ਗਈ। ਪੁਲਿਸ ਨੇ ਪੁਸ਼ਟੀ ਕੀਤੀ ਕਿ ਹਾਲਾਂਕਿ ਅੱਗ ਬੁਝਾ ਦਿੱਤੀ ਗਈ ਅਤੇ ਸਾਰੇ ਸੁਰੱਖਿਅਤ ਤਰੀਕੇ ਦੇ ਨਾਲ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ। ਦੱਸ ਦਈਏ ਕਿ ਟਰਕਿਸ਼ ਏਅਰਲਾਈਨ ਦੀ ਫਲਾਈਟ TK-726 ਇਸਤਾਨਬੁਲ ਤੋਂ ਕਠਮੰਡੂ ਆ ਰਹੀ ਸੀ। ਲੈਂਡਿੰਗ ਦੇ ਸਮੇਂ ਟਾਇਰ ਅੱਗ ਲੱਗਣ ਦੇ ਚੱਲਦਿਆਂ ਇਹ ਹਾਦਸਾ ਜਿਹੜਾ ਉਸ ਵਕਤ ਦਰਪੇਸ਼ ਆਇਆ। ਹਾਲਾਂਕਿ ਮੰਨਿਆ ਜਾ ਰਿਹਾ ਸੀ ਕਿ ਉਸ ਫਲਾਈਟ ਦੇ ਵਿੱਚ ਕੁੱਲ 278 ਯਾਤਰੀ ਅਤੇ 11 ਕਰੂ ਮੈਂਬਰ ਸਵਾਰ ਸੀ। ਹਾਦਸਾ ਕਾਫੀ ਭਿਆਨਕ ਹੋ ਸਕਦਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਦੇ ਦਿਨ ਤੇਲੰਗਾਨਾ ਦੌਰੇ ਦੇ ਉੱਤੇ ਕੁਝ ਐਸੀਆਂ ਗੱਲਾਂ ਕੀਤੀਆਂ ਜਿਹੜੀਆਂ ਕਿ ਹੁਣ ਅਗਲੇ ਕਈ ਮਹੀਨਿਆਂ ਤੱਕ, ਕਈ ਹਫ਼ਤਿਆਂ ਤੱਕ ਭਾਰਤ ਦੇ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀਆਂ ਰਹਿਣਗੀਆਂ। ਹੈਦਰਾਬਾਦ ਦੇ ਵਿੱਚ ਜਿੱਥੇ ਉਹਨਾਂ ਨੇ ਇੱਕ ਸਰਕਾਰੀ ਸਮਾਗਮ ਦੌਰਾਨ ਵਿਕਾਸ ਯੋਜਨਾਵਾਂ ਦਾ ਐਲਾਨ ਕੀਤਾ, ਉੱਥੇ ਸਿਕੰਦਰਾਬਾਦ

0: ਵਿੱਚ ਇੱਕ ਰੈਲੀ ਨੂੰ ਸੰਬੋਧਨ ਵੀ ਕੀਤਾ। ਸਿਕੰਦਰਾਬਾਦ ਦੇ ਵਿੱਚ ਆਯੋਜਿਤ ਪ੍ਰੋਗਰਾਮ ਦੇ ਅੰਦਰ ਬੋਲਦੇ ਆਇਆ ਮੋਦੀ ਨੇ ਲੋਕਾਂ ਤੋਂ ਵਿਦੇਸ਼ੀ ਮੁਦਰਾ ਬਚਾਉਣ ਦੀ ਅਪੀਲ ਕੀਤੀ। ਉਹਨਾਂ ਨੇ ਇਸ ਦੇ ਕਈ ਰਸਤੇ ਵੀ ਦੱਸੇ। ਮੋਦੀ ਨੇ ਇਸ ਦੌਰਾਨ ਇੱਕ ਸਾਲ ਤੱਕ ਸੋਨਾ ਨਾ ਖਰੀਦਣ, ਖਾਣੇ ਦੇ ਤੇਲ ਦਾ ਘੱਟ ਇਸਤੇਮਾਲ ਕਰਨ ਦੀ ਵੀ ਅਪੀਲ ਕੀਤੀ। ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਨਿੰਦਾ ਕੀਤੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਮੋਦੀ ਅਰਥ ਵਿਵਸਥਾ ਨੂੰ ਬਚਾਉਣ ਦੇ ਲਈ ਐਮਰਜੈਂਸੀ ਕਦਮ ਚੁੱਕਣ ਦੀ ਬਜਾਏ ਜਨਤਾ ਨੂੰ ਹੀ ਮੁਸ਼ਕਲਾਂ 'ਚ ਪਾ ਰਹੇ ਨੇ। ਮੋਦੀ ਨੇ ਅਸਲ 'ਚ ਇਸ ਰੈਲੀ ਦੇ ਅੰਦਰ ਕਿਹਾ ਕਿ ਸਪਲਾਈ ਚੇਨ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ। ਸਾਡੇ ਗੁਆਂਢ ਦੇ ਵਿੱਚ ਜੰਗ ਚੱਲ ਰਹੀ ਹੈ ਜਿਸ ਦੇ ਅਸਰ ਭਾਰਤ ਸਣੇ ਦੁਨੀਆ ਭਰ ਦੇ ਉੱਤੇ ਪਏ ਨੇ। ਭਾਰਤ ਦੇ ਵਿੱਚ ਵੱਡੇ ਵੱਡੇ ਤੇਲ ਦੇ ਖੂਹ ਤਾਂ ਹੈ ਨਹੀਂ, ਇਸ ਕਰਕੇ ਸਾਨੂੰ ਸਾਡੀਆਂ ਲੋੜਾਂ ਦੇ ਲਈ ਪੈਟਰੋਲ ਡੀਜ਼ਲ ਬਹੁਤ ਵੱਡੀ ਮਾਤਰਾ 'ਚ ਦੁਨੀਆ ਦੇ ਦੂਸਰੇ ਦੇਸ਼ਾਂ ਤੋਂ ਮੰਗਵਾਉਣੇ ਪੈਂਦੇ ਨੇ। ਜੰਗ ਦੀ ਵਜ੍ਹਾ ਦੇ ਚੱਲਦਿਆਂ ਦੁਨੀਆ ਭਰ ਦੇ ਵਿੱਚ ਪੈਟਰੋਲ ਡੀਜ਼ਲ ਗੈਸ ਫਰਟੀਲਾਈਜ਼ਰ ਦੀਆਂ ਕੀਮਤਾਂ ਵੱਧ ਚੁੱਕੀਆਂ ਨੇ, ਆਸਮਾਨ ਨੂੰ ਵੀ ਪਾਰ ਕਰ ਗਈਆਂ ਨੇ। ਗੁਆਂਢ ਦੇ ਦੇਸ਼ਾਂ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਉਹ ਅਖਬਾਰਾਂ ਦੇ ਵਿੱਚ ਆਉਂਦਾ ਹੀ ਹੈ। ਭਾਰਤ ਸਰਕਾਰ ਇਸ ਜੰਗ ਨੂੰ ਲੈ ਕੇ ਪਿਛਲੇ 2 ਮਹੀਨਿਆਂ ਤੋਂ ਦੇਸ਼ ਵਾਸੀਆਂ ਨੂੰ ਸੰਕਟ ਦੇ ਬਚਾਉਣ ਦੇ ਲਈ ਕਈ ਕਦਮ ਚੁੱਕ ਰਹੀ ਹੈ। ਅਜਿਹੇ ਦੇ ਵਿੱਚ ਖਾਣੇ ਦਾ ਤੇਲ ਵੀ, ਜਿਸ ਨੂੰ ਵੱਡੀ ਮਾਤਰਾ ਦੇ ਵਿੱਚ ਇੰਪੋਰਟ ਕੀਤਾ ਜਾਂਦਾ, ਉਸ ਦੇ ਉੱਤੇ ਵਿਦੇਸ਼ੀ ਮੁਦਰਾ ਖਰਚ ਕਰਨੀ ਪੈਂਦੀ ਹੈ। ਖਾਣੇ ਦੇ ਤੇਲ ਦੇ ਇਸਤੇਮਾਲ ਦੇ ਘੱਟ ਹੋਏਗਾ ਤਾਂ ਉਸ ਦੇ ਨਾਲ ਦੇਸ਼ ਦੇ ਲੋਕਾਂ ਦੀ ਦੇ ਦੁਆਰਾ ਮਦਦ ਵੀ ਹੋ ਸਕੇਗੀ ਅਤੇ ਤੁਹਾਡੀ ਦੇਹ ਵੀ ਤੰਦਰੁਸਤ ਰਹੇਗੀ, ਕਿਉਂਕਿ ਖਾਣੇ ਦਾ ਤੇਲ ਪਰਿਵਾਰ ਦੇ ਲਈ, ਇਨਸਾਨ ਦੇ ਲਈ ਚੰਗਾ ਨਹੀਂ ਹੁੰਦਾ। ਹੁਣ ਇਹ ਵੀ ਕਿਹਾ ਕਿ ਸੋਨਾ ਵੀ ਖਰੀਦ ਦਾ ਇੱਕ ਪਹਿਲੂ ਹੈ, ਵਿਦੇਸ਼ੀ ਮੁਦਰਾ ਵੀ ਬਹੁਤ ਖਰਚ ਹੁੰਦੀ ਹੈ ਅਤੇ ਇੱਕ ਸਮੇਂ ਆਉਂਦਾ ਹੈ ਜਦੋਂ ਸੰਕਟ ਹੁੰਦਾ ਹੈ ਤਾਂ ਸਾਰੇ ਲੋਕ ਦੇਸ਼ ਦੇ ਜਿਹੜੇ ਨੇ ਉਹ ਸੋਨਾ ਦਾਨ 'ਚ ਦੇ ਦਿੰਦੇ ਨੇ। ਅੱਜ ਹਾਲਾਂਕਿ ਦਾਨ ਦੇ ਵਿੱਚ ਦੇਣ ਦੀ ਲੋੜ ਨਹੀਂ ਹੈ, ਸਾਲ ਭਰ ਤੱਕ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਤਾਂ ਇੰਨਾ ਹੀ ਅਹਿਦ ਲਓ ਕਿ ਕੋਈ ਨਵਾਂ ਗਹਿਣਾ ਨਾ ਖਰੀਦੋ। ਸੋਨਾ ਨਹੀਂ ਖਰੀਦੋਗੇ ਤਾਂ ਵਿਦੇਸ਼ੀ ਮੁਦਰਾ ਬਚਾਉਣ ਦੇ ਵਿੱਚ ਸਾਡੀ ਮਦਦ ਹੋ ਸਕੇਗੀ। ਉੱਥੇ ਹੀ ਅੱਜ ਦੇ ਦਿਨ ਪ੍ਰਧਾਨ ਮੰਤਰੀ ਦੀ ਤਰਫ ਤੋਂ ਸੋਮਨਾਥ ਮੰਦਰ ਦੀ 75ਵੀਂ ਜਿਹੜੀ ਇੱਕ ਸਥਾਪਨਾ ਦਿਵਸ ਹੈ ਉਸ ਦੇ ਮੌਕੇ ਦੇ ਉੱਤੇ ਅੱਜ ਖਾਸ ਸ਼ਿਰਕਤ ਕੀਤੀ ਜਾਏਗੀ। ਦੱਸ ਦੇਈਏ ਕਿ ਸੋਮਨਾਥ ਅੰਮ੍ਰਿਤ ਮਹੋਤਸਵ ਦੇ ਨਾਮ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਇੱਥੇ ਵਿੱਢਿਆ ਜਾਣਾ, 11 ਅਲੱਗ ਅਲੱਗ ਧਾਰਮਿਕ ਸਥਾਨਾਂ ਤੋਂ ਪਾਣੀ ਜਿਹੜਾ ਪਵਿੱਤਰ ਜਲ ਜਿਹੜਾ ਉਸ ਨੂੰ ਲਿਆ ਕੇ 5 ਫੁੱਟ ਉੱਚੇ ਇੱਕ ਕਰੇਨ ਦੀ ਸਹਾਇਤਾ ਦੇ ਨਾਲ ਮੰਦਰ ਦੇ ਸ਼ਿਖਰ ਤੱਕ ਪਹੁੰਚਾਇਆ ਜਾਏਗਾ ਇੱਕ ਘੜੇ ਦੇ ਵਿੱਚ। ਐਤਵਾਰ ਦੇ ਦਿਨ ਇਸ ਦੀ ਪ੍ਰੈਕਟਿਸ ਵੀ ਕੀਤੀ ਗਈ ਸੀ। ਉੱਥੇ ਹੀ ਦੱਸ ਦਈਏ ਕਿ ਇਸ ਦਰਮਿਆਨ ਪ੍ਰਧਾਨ ਮੰਤਰੀ ਤੋਂ ਇਲਾਵਾ ਜਿਹੜੇ ਇੱਕ ਇਸ ਪ੍ਰੋਗਰਾਮ ਦੇ ਵਿੱਚ ਗੁਜਰਾਤ ਦੀ ਸੀਨੀਅਰ ਲੀਡਰਸ਼ਿਪ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਹਾਜ਼ਰ ਹੋਣਗੇ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤਾਂ ਇਹ ਖਬਰ ਕਾਫੀ ਚਿੰਤਾਜਨਕ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਯਾਨੀ NCRB ਦੇ ਵੱਲੋਂ ਜਾਰੀ ਕੀਤੇ ਅੰਕੜਿਆਂ ਨੇ ਦੇਸ਼ ਦੇ ਵਿੱਚ ਇੱਕ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ। ਰਿਪੋਰਟ ਦੇ ਮੁਤਾਬਕ ਸਾਲ 2024 ਦੇ ਵਿੱਚ ਭਾਰਤ ਭਰ ਦੇ ਅੰਦਰ ਵਿਦਿਆਰਥੀਆਂ ਦੀ ਖੁਦਕੁਸ਼ੀਆਂ ਦੀ ਗਿਣਤੀ 14,488 ਸੀ, ਜੋ ਕਿ ਪਿਛਲੇ ਇੱਕ ਦਹਾਕੇ ਦੇ ਵਿੱਚ ਸਭ ਤੋਂ ਉੱਚੇ ਪੱਧਰ ਦੇ ਉੱਤੇ। ਸਾਲ 2023 'ਚ 13,892 ਵਿਦਿਆਰਥੀਆਂ ਨੇ ਖੁਦਕੁਸ਼ੀਆਂ ਕੀਤੀਆਂ ਸੀ। NCRB ਦੀ ਰਿਪੋਰਟ ਇਹ ਗੱਲ 'ਤੇ ਵੀ ਹੈਰਾਨ ਕਰ ਦੇਣ ਵਾਲੀ ਹੈ ਕਿ ਜਿੱਥੇ ਦੇਸ਼ ਦੇ ਵਿੱਚ ਖੁਦਕੁਸ਼ੀਆਂ ਦੀ ਦਰ ਦੇ ਵਿੱਚ 0.5% ਗਿਰਾਵਟ ਆਈ ਹੈ, ਉੱਥੇ ਵਿਦਿਆਰਥੀਆਂ ਦੀ ਖੁਦਕੁਸ਼ੀਆਂ ਦੇ ਅੰਦਰ ਇਹ ਰੁਝਾਨ ਵਧਿਆ ਹੈ। ਸਾਲ 2015 ਦੇ ਮੁਕਾਬਲੇ 2024 ਦੇ ਵਿੱਚ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਦੇ ਵਿੱਚ 62% ਵਾਧਾ ਦੇਖਣ ਨੂੰ ਮਿਲਿਆ ਔਰ ਇਸ ਮਾਮਲੇ 'ਚ ਮਹਾਰਾਸ਼ਟਰ ਸਭ ਤੋਂ ਅੱਗੇ ਹੈ। ਉਸ ਤੋਂ ਬਾਅਦ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਤਮਿਲਨਾਡੂ ਦਾ ਨੰਬਰ ਆਉਂਦਾ ਹੈ। NCRB ਦੇ ਮੁਤਾਬਕ ਸਾਲ 2024 'ਚ ਪਰਿਵਾਰਕ ਸਮੱਸਿਆਵਾਂ ਦੇ ਕਾਰਨ ਖੁਦਕੁਸ਼ੀਆਂ ਸਭ ਤੋਂ ਵੱਧ ਹੁੰਦੀਆਂ ਸੀ, ਪਰ ਵਿਦਿਆਰਥੀਆਂ ਦੇ ਖੁਦਕੁਸ਼ੀਆਂ ਦੇ ਕਈ ਕਾਰਨ ਹੋ ਸਕਦੇ ਨੇ, ਜਿਵੇਂ ਇਸ ਦਰਮਿਆਨ ਵਿਦਿਆਰਥੀ ਮਾਨਸਿਕ ਦਬਾਅ ਦੇ ਵਿੱਚੋਂ ਗੁਜ਼ਰਦੇ ਨੇ, ਉਹਨਾਂ ਦੀ ਬਿਹਤਰ ਕੌਂਸਲਿੰਗ ਹੋਣੀ ਚਾਹੀਦੀ ਹੈ, ਅਕਾਦਮਿਕ ਪ੍ਰੈਸ਼ਰ ਜਿਹੜਾ ਅਕੈਡਮਿਕ ਪ੍ਰੈਸ਼ਰ ਉਸ ਨੂੰ ਘੱਟ ਕੀਤਾ ਜਾਣਾ ਚਾਹੀਦਾ ਹੈ। ਉੱਥੇ ਪ੍ਰੈਸ਼ਰ ਘੱਟ ਕਰਨ ਦੀ ਜਦੋਂ ਗੱਲ ਆਉਂਦੀ ਹੈ ਤਾਂ ਆਸਟ੍ਰੇਲੀਆ ਦੇ ਵਿੱਚ ਪ੍ਰੋਫੈਸ਼ਨਲੀ ਯਾਨੀ ਪੇਸ਼ੇਵਰ ਤਰੀਕੇ ਦੇ ਨਾਲ ਦਬਾਅ ਕਿੰਨਾ ਜ਼ਿਆਦਾ ਵੱਧ ਰਿਹਾ, ਮਹਿੰਗਾਈ ਦੇ ਅਸਰ ਕਿਵੇਂ ਪੈ ਰਹੇ ਨੇ, ਇਸ ਦੇ ਨਾਲ ਜੁੜੀਆਂ ਕੁਝ ਖਬਰਾਂ। ਨੈਬ ਦੀ ਤਰਫ ਤੋਂ ਉਂਝ ਤਾਂ ਆਸਟ੍ਰੇਲੀਆ ਭਰ ਦੇ ਵਿੱਚ ਆਪਣੇ ਬੈਂਕ ਬੰਦ ਕੀਤੇ ਜਾ ਰਹੇ ਨੇ, ਨੌਕਰੀਆਂ ਖਤਮ ਕੀਤੀਆਂ ਜਾ ਰਹੀਆਂ ਨੇ, IT ਜਾਂ ਹੋਰ ਮਹਿਕਮਿਆਂ ਦੇ ਵਿੱਚੋਂ ਲੋਕ ਕੱਢੇ ਜਾ ਰਹੇ ਨੇ ਇਹ ਕਹਿ ਕੇ ਕਿ ਬੈਂਕ ਆਪਣੇ ਖਰਚੇ ਬਚਾਉਣੇ ਚਾਹੁੰਦਾ, ਪਰ ਅਜਿਹੇ ਦੇ ਵਿੱਚ ਨੈਬ ਦੀ ਤਰਫ ਤੋਂ 1500 ਨੌਕਰੀਆਂ ਵਿਦੇਸ਼ ਦੇ ਵਿੱਚ ਦੇ ਦਿੱਤੀਆਂ ਗਈਆਂ ਨੇ। ਪਤਾ ਇਹ ਚੱਲਿਆ ਹੈ ਕਿ ਨੈਬ ਦੀ ਤਰਫ ਤੋਂ ਹੁਣ ਵੀਅਤਨਾਮ ਅਤੇ ਭਾਰਤ ਦੇ ਵਿੱਚ ਸਟਾਫ ਜਿਹੜਾ ਉਹ ਵਧਾਇਆ ਜਾ ਰਿਹਾ ਤਾਂ ਕਿ ਉਹ ਨੈਬ ਦਾ ਜਿਹੜਾ ਕਸਟਮਰ ਕੇਅਰ ਹੈ ਜਾਂ ਹੋਰ ਜਿਹੜੀਆਂ ਪੋਲਿਸੀਜ਼ ਨੇ ਉਸ ਨੂੰ ਲਾਗੂ ਕਰ ਸਕੇ। ਅਜਿਹੇ ਦੇ ਵਿੱਚ ਡੇਲੀ ਟੈਲੀਗ੍ਰਾਫ ਦੀ ਤਰਫ ਤੋਂ ਇਹ ਖਬਰ ਵੀ ਪ੍ਰਕਾਸ਼ਿਤ ਕੀਤੀ ਗਈ ਹੈ ਕਿ ਇਸ ਸ਼ੁੱਕਰਵਾਰ ਦੇ ਦਿਨ ਨੈਬ ਦੇ ਜਿਹੜੇ ਸਟਾਕ ਮਾਰਕੀਟ ਦੇ ਵਿੱਚ ਸ਼ੇਅਰ ਸੀ ਉਹ ਵੀ ਤੇਜ਼ੀ ਦੇ ਨਾਲ ਵਧੇ ਨੇ। ਅਜਿਹੇ 'ਚ ਬੈਂਕ ਜਦੋਂ ਇਹ ਕਹਿੰਦਾ ਹੈ ਕਿ ਉਹਨਾਂ ਨੂੰ ਘਾਟਾ ਪੈ ਰਿਹਾ ਅਤੇ ਘਰੇਲੂ ਨੌਕਰੀਆਂ ਯਾਨੀ ਦੇਸ਼ ਦੀ ਜ਼ਮੀਨ ਦੇ ਉੱਤੇ ਨੌਕਰੀਆਂ ਖਤਮ ਕਰਨੀਆਂ ਨੇ ਪਰ ਵਿਦੇਸ਼ਾਂ ਦੇ ਵਿੱਚ ਜਾ ਕੇ ਨੌਕਰੀਆਂ ਵਿਕਸਿਤ ਕੀਤੀਆਂ ਜਾ ਰਹੀਆਂ ਨੇ, ਇਹ ਬੜੀ ਹੈਰਾਨੀ ਦੀ ਗੱਲ ਹੈ। ਦੱਸ ਦਈਏ ਕਿ ਇਸ ਪਿਛਲੇ ਸਾਲ ਸਪਤੰਬਰ ਮਹੀਨੇ ਦੇ ਵਿੱਚ ਵੀ ਨੈਬ ਨੇ 400 ਦੇ ਕਰੀਬ ਨੌਕਰੀਆਂ ਖਤਮ ਕਰਨ ਦੀ ਗੱਲ ਕੀਤੀ ਸੀ। ਫਾਈਨੈਂਸ ਸੈਕਟਰ ਯੂਨੀਅਨ ਨੇ ਬੈਂਕ ਦੇ ਇਹਨਾਂ ਫੈਸਲਿਆਂ ਦੀ ਨਿੰਦਾ ਵੀ ਕੀਤੀ ਸੀ ਅਤੇ ਹੁਣ ਇਹ ਵੀ ਕਿਹਾ ਹੈ ਕਿ ਹੁਣ ਜਦੋਂ ਵਿਦੇਸ਼ਾਂ ਦੇ ਵਿੱਚ ਨੌਕਰੀਆਂ ਪੈਦਾ ਕੀਤੀਆਂ ਜਾ ਰਹੀਆਂ ਨੇ ਉਹ ਵੀ ਕੋਈ 100, 200, 250 ਨਹੀਂ ਬਲਕਿ 1500 ਤੋਂ ਜ਼ਿਆਦਾ, ਤਾਂ ਉਹ ਦੇਸ਼ ਦੇ ਨੌਜਵਾਨਾਂ ਦੇ ਨਾਲ ਜਾਂ ਇੱਥੋਂ ਦੇ ਰੁਜ਼ਗਾਰ ਜਿਹੜੀ ਮਾਰਕੀਟ ਹੈ ਜਿਹੜੀ ਇੰਪਲੋਈ ਮਾਰਕੀਟ ਹੈ ਉਸ ਦੇ ਲਈ ਵੀ ਇਹ ਇੱਕ ਧੱਕਾ ਮੰਨਿਆ ਜਾ ਰਿਹਾ। ਉੱਥੇ ਦੇਸ਼ ਦੀ ਮਿਡਲ ਕਲਾਸ ਜਿਹੜੀ ਉਹ ਲਗਾਤਾਰ ਦੱਬ ਰਹੀ ਹੈ, ਹੋਰ ਜ਼ਿਆਦਾ ਗਰੀਬ ਹੋ ਰਹੀ ਹੈ ਔਰ ਜਿਨ੍ਹਾਂ ਦੇ ਕੋਲ ਜੱਦੀ ਪੁਸ਼ਤੈਨੀ ਜਾਇਦਾਦ ਹੈ ਉਹਨਾਂ ਦੀ ਵੈਲਥ ਦੇ ਵਿੱਚ ਉਹਨਾਂ ਦੀ ਆਮਦਨੀ ਦੇ ਵਿੱਚ ਇਜ਼ਾਫਾ ਹੋ ਰਿਹਾ। COVID-19 ਤੋਂ ਬਾਅਦ ਇਹ ਜਿਹੜਾ ਦੇਸ਼ ਦਾ ਇੱਕ ਨਵੀਂ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ। ਅਦਾਰੇ KPMG ਦੀ ਤਰਫ ਤੋਂ ਇਸ ਕਿਸਮ ਦੀ ਰਿਪੋਰਟ ਦੇ ਵਿੱਚ ਇਸ਼ਾਰਾ ਕੀਤਾ ਗਿਆ ਹੈ ਕਿ ਦੇਸ਼ ਦੇ ਅੰਦਰ ਐਵਰੇਜ ਹਾਊਸਹੋਲਡ ਵੈਲਥ ਜਿਹੜੀ ਹੈ ਯਾਨੀ ਇੱਕ ਔਸਤਨ ਘਰੇਲੂ ਜਿਹੜੀ ਜਾਇਦਾਦ ਹੈ ਜਾਂ ਜਿਹੜੀ ਸਰਮਾਇਆ ਹੈ ਜਿਹੜਾ ਲੋਕਾਂ ਦੇ ਕੋਲ ਉਹ 2024-25 ਦੇ ਮੁਕਾਬਲੇ 2019-20 ਦੇ ਮੁਕਾਬਲੇ 2024-25 ਦੇ ਵਿੱਚ 24% ਵਧਿਆ। ਪਹਿਲਾਂ ਇਹ 1.26 million ਸੀ ਅਤੇ ਹੁਣ 2024-25 'ਚ 1.56 million ਇਹ ਦੱਸਿਆ ਗਿਆ ਹੈ, ਯਾਨੀ ਕਿ 1.5 million 15 ਕੁ ਲੱਖ ਔਸਤਨ ਸਰਮਾਇਆ। ਹਾਲਾਂਕਿ ਤੁਹਾਡੇ ਕੋਲ ਨਾ ਹੋਵੇ ਤਾਂ ਹੈਰਾਨ ਨਾ ਹੋਇਓ ਕਿਉਂਕਿ ਇਹਦੇ ਵਿੱਚ ਕੁਝ ਲੋਕ ਬੇਹੱਦ ਅਮੀਰ ਨੇ। ਇਹੀ ਆਸਟ੍ਰੇਲੀਆ ਦੇ ਵਿੱਚ ਪੈਸੇ ਦੀ ਇੱਕ ਕਾਣੀ ਵੰਡ ਹੈ। ਮੰਨਿਆ ਜਾ ਰਿਹਾ ਕਿ ਉਹਨਾਂ ਲੋਕਾਂ ਦੇ ਕੋਲ ਨਾ ਸਿਰਫ ਜੱਦੀ ਪਸ਼ਤੈਨੀ ਜਾਇਦਾਦਾਂ ਨੇ, ਪ੍ਰੋਪਰਟੀਜ਼ ਨੇ, ਸੁਪਰ ਐਨੂਏਸ਼ਨ ਹੈ, ਸੇਵਿੰਗ ਹੈ, ਬਿਜ਼ਨਸਿਸ ਨੇ, ਵਹੀਕਲਸ ਨੇ ਔਰ ਕਰਜ਼ੇ ਵੀ ਨਾ ਦੇ ਬਰਾਬਰ ਨੇ। ਇਸ ਕਰਕੇ ਵੀ ਇਹ ਲੋਕ ਹੋਰ ਜ਼ਿਆਦਾ ਅਮੀਰ ਹੋ ਰਹੇ ਨੇ। ਰਾਂਸਲੀ ਨਾਮ ਦੇ ਇੱਕ ਅਦਾਰੇ ਦੀ ਤਰਫ ਤੋਂ ਇਹ ਵੀ ਐਸਟੀਮੇਟ ਲਗਾਇਆ ਗਿਆ ਕਿ ਔਸਤਨ ਜਿਹੜੇ ਮੱਧ ਵਰਗੀ ਪਰਿਵਾਰ ਨੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਆਮਦਨ $7 lakh ਕੁ ਦੇ ਆਸ ਪਾਸ ਉਹਨਾਂ ਦਾ ਇੰਨਾ ਕੁ ਸਰਮਾਇਆ ਬਣਦਾ ਹੈ। ਹਾਲਾਂਕਿ ਰਾਂਸਲੀ ਦੀ ਤਰਫ ਤੋਂ ਇਹ ਵੀ ਦੱਸਿਆ ਗਿਆ ਹੈ ਕਿ ਮਿਡਲ ਇਨਕਮ ਅਰਨਰ ਜਿਹੜੇ ਨੇ ਉਹਨਾਂ ਦੇ ਉੱਤੇ ਕਰਜ਼ ਵੀ ਲਗਾਤਾਰ ਵੱਧ ਰਹੇ ਆ ਔਰ ਲਗਾਤਾਰ ਵਧੇ ਕਰਜ਼ ਦੇ ਚੱਲਦਿਆਂ ਹੋਇਆ ਉਹਨਾਂ ਦੀ ਆਮਦਨ ਦੇ ਵਿੱਚ ਘਾਟਾ ਵੀ ਜਿਹੜਾ ਪੈਂਦਾ ਦਿਖਾਈ ਦੇ ਰਿਹਾ। ਉੱਥੇ ਫਾਈਨੈਂਸ ਦੇ ਨਾਲ ਹੀ ਜੁੜੀ ਅਗਲੀ ਖਬਰ ਵੀ ਸਾਂਝੇ ਕਰਦੇ ਹੋਏ ਚੱਲੀਏ, ਜਿੱਥੇ ਮਹਿੰਗਾਈ 7% ਤੱਕ ਛੋ ਸਕਦੀ ਹੈ ਆਸਟ੍ਰੇਲੀਆ ਦੇ ਲਈ, ਇਹ ਇੱਕ ਚਿੰਤਾ ਦਾ ਵਿਸ਼ਾ ਹੋਏਗਾ। ਸਿਡਨੀ ਮਾਰਨਿੰਗ ਹੈਰਾਲਡ ਦੀ ਤਰਫ ਤੋਂ ਪ੍ਰਕਾਸ਼ਿਤ ਇੱਕ ਖਬਰ ਦੇ ਵਿੱਚ ਦੱਸਿਆ ਗਿਆ ਹੈ ਕਿ ਟ੍ਰੈਜਰੀ ਨੂੰ ਇੰਜ ਲੱਗਦਾ ਹੈ ਕਿ ਰਿਜ਼ਰਵ ਬੈਂਕ ਦੀਆਂ ਜਿਹੜੀਆਂ ਫੋਰਕਾਸਟ ਨੇ ਉਹਨਾਂ ਦੇ ਤਹਿਤ ਮੱਧ ਪੂਰਬ ਦੇ ਵਿੱਚ ਜਿਹੜਾ ਇਸ ਵਕਤ ਤਣਾਅ ਫੈਲਿਆ ਹੋਇਆ, ਤੇਲ ਦੀਆਂ ਕੀਮਤਾਂ $100 ਪ੍ਰਤੀ ਬੈਰਲ ਤੋਂ ਤਾਂ ਚੱਲ ਰਹੀਆਂ ਨੇ, ਉਹਨੇ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਲਿਖੇ ਪੈਣ ਹੀ ਨਹੀਂ ਦੇਣਾ। ਹੋਰ ਤਾਂ ਹੋਰ, ਜੇਕਰ ਇਹ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਹੋਰ ਵਾਧਾ ਹੁੰਦਾ ਜਾਂਦਾ ਤਾਂ ਮਹਿੰਗਾਈ ਦੇ ਵਿੱਚ 7% ਤੱਕ ਦਾ ਇਜ਼ਾਫਾ ਦੇਖਣ ਨੂੰ ਮਿਲ ਸਕਦਾ ਹੈ। ਦੱਸ ਦਈਏ ਕਿ ਇਸ ਵਕਤ 1 kilogram ਫਰੀ ਰੇਂਜ ਚਿਕਨ ਜਿਹੜਾ ਉਹ ਕੋਲਸ ਤੋਂ ਲਗਭਗ $14 ਦਾ ਮਿਲ ਰਿਹਾ ਔਰ ਇਹ $17 ਤੱਕ ਜਾ ਸਕਦਾ ਹੈ। ਪਹਿਲਾਂ ਹੀ ਕੀਮਤਾਂ ਬਹੁਤ ਜ਼ਿਆਦਾ ਵਧੀਆ ਹੋਈਆਂ ਨੇ। ਠੀਕ ਇਸੇ ਤਰੀਕੇ ਦੇ ਨਾਲ ਵੂਲਵਰਸ ਤੋਂ ਵੀ $13-14 ਦਾ ਇਸ ਵਕਤ ਇਹ ਮਿਲ ਰਿਹਾ। ਆਲੂਆਂ ਦੀ ਕੀਮਤ 2 kilogram ਆਲੂ ਜਿਹੜੇ ਨੇ ਉਹ $8.5 ਦੇ ਮਿਲ ਰਹੇ ਨੇ, ਜੋ ਕਿ ਸੁਪਰ ਮਾਰਕੀਟ ਵਧਾ ਕੇ $9-10 ਤੱਕ ਕਰ ਸਕਦੀਆਂ ਨੇ। ਠੀਕ ਇਸੇ ਤਰੀਕੇ ਦੇ ਨਾਲ ਪੈਂਟਰੀ ਦੇ ਵਿੱਚ ਹੋਰ ਵੀ ਬਹੁਤ ਜ਼ਿਆਦਾ ਜਿਵੇਂ ਜਿਹੜੇ ਤੁਹਾਡੇ ਉਤਪਾਦ ਨੇ, ਉਦਾਹਰਣ ਦੇ ਤੌਰ ਦੇ ਉੱਤੇ ਸ਼ੂਗਰ ਤੋਂ ਲੈ ਕੇ ਵੀਟ ਬਿਕਸ ਤੱਕ, ਕਿਊਕੰਬਰ ਤੋਂ ਲੈ ਕੇ ਐਵਾਕੈਡੋ ਤੱਕ, ਇਹ ਸਾਰੀਆਂ ਕੀਮਤਾਂ ਦੇ ਵਿੱਚ ਇਜ਼ਾਫੇ ਹੋਣ ਦੀ ਸੰਭਾਵਨਾ। ਪੈਕਟ ਫੂਡ ਦੇ ਵਿੱਚ ਥੋੜ੍ਹਾ ਜ਼ਿਆਦਾ ਇਜ਼ਾਫਾ ਹੋਏਗਾ। ਇੱਕ ਆਮ ਤੌਰ ਦੇ ਉੱਤੇ ਅੱਗੇ ਵੀ ਸਰਵੇਖਣ ਤੁਹਾਡੇ ਨਾਲ ਸਾਂਝੇ ਕੀਤੇ ਜਾਂਦੇ ਨੇ ਕਿ ਜੇ ਬੇਸਿਕ ਗਰੋਸਰੀ ਦਾ ਜਿਹੜਾ ਕੋਲਸ ਤੋਂ ਇੱਕ ਬਕੇਟ ਹੈ ਉਹ ਜੇ ਲਈ ਜਾਵੇ ਉਹ $68-69 ਦੀ ਪੈਂਦੀ ਸੀ, ਹੁਣ ਉਹ $75 ਤੱਕ ਦੀ ਪੈ ਰਹੀ ਹੈ। ਵੂਲਵਰਸ ਤੋਂ ਉਹ ਜਿਹੜੀ ਬਕਟ ਸੀ ਉਹੀ $65-66 ਤੱਕ ਦੀ ਪੈਂਦੀ ਸੀ, ਉਹ ਹੁਣ $71 ਤੱਕ ਦੀ ਪੈ ਰਹੀ ਹੈ। ਅਜਿਹੇ ਦੇ ਵਿੱਚ ਟ੍ਰੈਜਰੀ ਦੀ ਤਰਫ ਤੋਂ ਭਲਕੇ ਯਾਨੀ ਕਿ ਕੱਲ੍ਹ ਦੇ ਦਿਨ ਆਸਟ੍ਰੇਲੀਆ ਦਾ ਬਜਟ ਵੀ ਪੇਸ਼ ਕੀਤਾ ਜਾਣਾ, ਉਹਦੇ 'ਤੇ ਵੀ ਨਿਗਾਹ ਬਣਾ ਕੇ ਰੱਖਿਓ। ਉੱਥੇ ਹੈਂਟਾ ਵਾਇਰਸ ਦੀ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹੋਏ ਚੱਲੀਏ। ਦੱਸ ਦਈਏ ਕਿ ਹੈਂਟਾ ਵਾਇਰਸ ਜਿੱਥੇ ਅਰਜਨਟੀਨਾ ਤੋਂ ਨਿਕਲਿਆ ਸੀ, ਹੁਣ ਆਸਟ੍ਰੇਲੀਆ ਦੇ ਲੋਕਾਂ ਨੂੰ ਸਮਾਰਟ ਟਰੈਵਲ ਦੇ ਉੱਤੇ ਇੱਕ ਅਪਡੇਟ ਦਿੱਤੀ ਜਾ ਰਹੀ ਹੈ ਕਿ ਬਿਊਨਸ ਏਰਿਸ ਜਾਂ ਫਿਰ ਜਿਹੜੇ ਅਰਜਨਟੀਨਾ ਦੇ ਉੱਤਰੀ ਇਲਾਕੇ ਨੇ ਉਹਨਾਂ ਦੇ ਵਿੱਚ ਸਫ਼ਰ ਕਰਨ ਤੋਂ ਬਚਿਆ ਜਾਵੇ। 3 ਲੋਕਾਂ ਦੀ ਹੁਣ ਤੱਕ ਹੈਂਟਾ ਵਾਇਰਸ ਦੇ ਚੱਲਦਿਆਂ ਮੌਤ ਹੋ ਚੁੱਕੀ ਹੈ। ਇਹ ਇੱਕ ਡੈਡਲੀ ਵਾਇਰਸ ਹੈ, ਹਾਲਾਂਕਿ ਹਿਊਮਨ ਟੂ ਹਿਊਮਨ ਸਪਰੈਡ ਨਹੀਂ ਹੁੰਦਾ, ਪਰ ਫਿਰ ਵੀ ਚੂਹਿਆਂ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਇਸ ਦੇ ਅਸਰ ਵਧੇਰੇ ਦੇਖੇ ਜਾਂਦੇ ਨੇ। ਮੰਨਿਆ ਗਿਆ ਹੈ ਕਿ ਹੁਣ ਸਮਾਰਟ ਟਰੈਵਲਰ ਦੇ ਉੱਤੇ ਆਸਟ੍ਰੇਲੀਅਨ ਲੋਕਾਂ ਨੂੰ ਇੱਕ ਚੇਤਾਵਨੀ ਦੇ ਦਿੱਤੀ ਗਈ ਹੈ। ਹਾਲਾਂਕਿ ਕੁਝ ਆਸਟ੍ਰੇਲੀਅਨ ਵੀ ਉਸ ਸ਼ਿਪ ਦੇ ਉੱਤੇ ਸਵਾਰ ਸਨ ਜਿਹੜੀ ਸ਼ਿਪ ਇਸ ਵਕਤ ਸਪੇਨ ਦੇ ਤੱਟ ਦੇ ਉੱਤੇ ਰੋਕੀ ਹੋਈ ਹੈ। ਮੰਨਿਆ ਗਿਆ ਹੈ ਕਿ ਇਸ ਲਗਜ਼ਰੀ ਕਰੂਜ਼ ਸ਼ਿਪ ਦੇ ਉੱਤੇ ਹੀ ਇਹ ਹੈਂਟਾ ਵਾਇਰਸ ਦੇ ਸਭ ਤੋਂ ਪਹਿਲਾਂ ਕੇਸ ਜਿਹੜੇ ਆਏ, ਜਿਸ ਤੋਂ ਬਾਅਦ ਇਹ ਦੁਨੀਆ ਭਰ ਦੇ ਵਿੱਚ ਇਹਨਾਂ ਲੋਕਾਂ ਨੇ ਟਰੈਵਲ ਵੀ ਕੀਤਾ। ਉੱਥੇ ਹੀ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਹੁਣ ਕੁਝ ਵੱਡੇ ਦਾਅਵੇ ਕੀਤੇ ਜਾ ਰਹੇ ਨੇ। ਕੱਲ੍ਹ ਦੇ ਦਿਨ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਫੈਰਰ ਦੀ ਸੀਟ ਦੇ ਉੱਤੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਆਪਣਾ ਉਮੀਦਵਾਰ ਜਿੱਤਣ ਤੋਂ ਬਾਅਦ ਬਹੁਤ ਵੱਡੇ ਵੱਡੇ ਦਾਅਵੇ ਕਰ ਦਿੱਤੇ ਗਏ ਨੇ। ਵਨ ਨੇਸ਼ਨ ਨੇ ਪਹਿਲੀ ਵਾਰ ਹਾਊਸ ਆਫ ਰਿਪ੍ਰਜੈਂਟੇਟਿਵ ਦੇ ਵਿੱਚ ਇਹ ਸੀਟ ਜਿੱਤੀ ਹੈ। ਡੈਵਿਡ ਫੈਡਲੇ ਦੀ ਨੂੰ ਕੈਂਡੀਡੇਟ ਬਣਾਇਆ ਸੀ ਉਹਨਾਂ ਨੇ ਸੁਜ਼ਨ ਲੀ ਦੀ ਇਸ ਸੀਟ ਤੋਂ। ਸੁਜ਼ਨ ਲੀ ਨੇ ਜਦੋਂ ਆਪਣੇ ਪੋਲੀਟੀਕਲ ਕਰੀਅਰ ਤੋਂ ਹੀ ਅਸਤੀਫਾ ਦੇ ਦਿੱਤਾ ਤਾਂ ਇਸ ਸੀਟ ਤੋਂ ਲੜਨ ਦਾ ਮਨ ਬਣਾਇਆ। ਲਿਬਰਲ ਪਾਰਟੀ ਦਾ ਕੋਈ ਮਜ਼ਬੂਤ ਦਾਅਵੇਦਾਰ ਨਹੀਂ ਸੀ। ਇੱਕ ਅਪੋਨੈਂਟ ਵੀ ਜਿਹੜਾ ਸੀ ਡੈਵਿਡ ਫੈਡਲੇ ਦਾ, ਉਹ ਇੱਕ ਇਸ ਕਿਸਮ ਦਾ ਆਜ਼ਾਦ ਉਮੀਦਵਾਰ ਸੀ। ਅਜਿਹੇ ਦੇ ਵਿੱਚ ਫੈਡਲੇ ਨੇ 57% ਟੂ ਪਾਰਟੀ ਪ੍ਰੈਫਰਡ ਵੋਟ ਹਾਸਲ ਕਰਕੇ ਲਿਬਰਲ ਪਾਰਟੀ ਦੇ ਵੀ ਰਿਕਾਰਡ ਤੋੜ ਛੱਡੇ। ਇਸ ਜਿੱਤ ਨੇ ਵਨ ਨੇਸ਼ਨ ਪਾਰਟੀ ਦੇ ਹੌਸਲੇ ਵੀ ਬੁਲੰਦ ਕਰ ਦਿੱਤੇ ਨੇ। ਅਜਿਹੇ ਦੇ ਵਿੱਚ ਹੁਣ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਰਹੇ ਅਤੇ ਪਹਿਲਾਂ ਨੈਸ਼ਨਲ ਪਾਰਟੀ ਤੋਂ ਦੇ ਨਾਲ ਜੁੜੇ ਰਹੇ ਅਤੇ ਹੁਣ ਨੈਸ਼ਨਲ ਪਾਰਟੀ ਨੂੰ ਛੱਡ ਕੇ ਵਨ ਨੇਸ਼ਨ ਪਾਰਟੀ ਨੂੰ ਆਪਣੀ ਅਗਵਾਈ ਦੇ ਰਹੇ। ਬਾਨਵੀ ਜੋਇਸ ਨੇ ਇਹ ਗੱਲ ਕਹੀ ਹੈ ਕਿ ਹੁਣ ਉਹਨਾਂ ਦੀ ਨਿਗਾਹ ਅਗਲੀਆਂ ਚੋਣਾਂ ਦੇ ਵਿੱਚ, ਫੈਡਰਲ ਚੋਣਾਂ ਦੇ ਵਿੱਚ ਪੱਛਮੀ ਸਿਡਨੀ ਦੇ ਉੱਤੇ ਹੋਏਗੀ। ਪੱਛਮੀ ਸਿਡਨੀ ਨੂੰ ਆਸਟ੍ਰੇਲੀਆ ਦੇ ਸਭ ਤੋਂ ਮਲਟੀ ਡਾਇਵਰਸ ਇਲਾਕਿਆਂ ਦੇ ਵਿੱਚੋਂ ਇੱਕ ਮੰਨ ਲਿਆ ਜਾਂਦਾ। ਬਹੁਤ ਸਾਰੇ ਅਲੱਗ ਅਲੱਗ ਭਾਈਚਾਰਿਆਂ ਦੇ ਲੋਕ ਜਿਹੜੇ ਨੇ ਪੱਛਮੀ ਸਿਡਨੀ ਦੇ ਅਲੱਗ ਅਲੱਗ ਸਬਰਬਸ ਦੇ ਵਿੱਚ ਰਹਿੰਦੇ ਨੇ। ਅਜਿਹੇ ਦੇ ਵਿੱਚ ਖਾਸ ਤੌਰ ਦੇ ਉੱਤੇ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਦੇ ਇਲਾਕੇ ਦੇ ਵਿੱਚ ਸੰਨ ਮਾਰੀ ਜਾਏਗੀ। ਇਹ ਦਾਅਵਾ ਬਾਨਵੀ ਜੋਇਸ ਨੇ ਕੀਤਾ। ਉਹਨਾਂ ਇਹ ਵੀ ਕਿਹਾ ਕਿ ਲਿਬਰਲ ਪਾਰਟੀ ਅਤੇ ਨੈਸ਼ਨਲ ਪਾਰਟੀ ਨੂੰ ਨੁਕਸਾਨ ਤੋਂ ਇਲਾਵਾ ਹੁਣ ਲੇਬਰ ਪਾਰਟੀ ਨੂੰ ਸੰਨ ਲਗਾਉਣ ਦਾ ਕੰਮ ਜਿਹੜਾ ਉਹ ਵਨ ਨੇਸ਼ਨ ਪਾਰਟੀ ਕਰੇਗੀ। ਹੁਣ ਤੱਕ ਤਾਂ ਇਹੀ ਮੰਨਿਆ ਜਾ ਰਿਹਾ ਸੀ ਕਿ ਲਿਬਰਲ ਨੈਸ਼ਨਲ ਗੱਠਜੋੜ ਨੂੰ ਵਧੇਰੇ ਨੁਕਸਾਨ ਹੋ ਰਿਹਾ ਵਨ ਨੇਸ਼ਨ ਦੀ ਵੱਧ ਰਹੀ ਲੋਕਪ੍ਰਿਯਤਾ ਦੇ ਚੱਲਦਿਆਂ। IPL ਦੀ ਖਬਰ ਦੀ ਸਾਂਝ ਪਾਈਏ ਤੇ ਕੱਲ੍ਹ ਦੇ ਦਿਨ ਮੁੰਬਈ ਇੰਡੀਅਨ ਬਨਾਮ ਰਾਇਲ ਚੈਲੇਂਜਰ ਬੈਂਗਲੁਰੂ ਦਾ ਇੱਕ ਮੁਕਾਬਲਾ ਸੀ। ਮੁੰਬਈ ਇੰਡੀਅਨ ਨੇ 166 ਦੌੜਾਂ ਦਾ ਸਕੋਰ ਖੜਾ ਕੀਤਾ। ਰਾਇਲ ਚੈਲੇਂਜਰ ਬੈਂਗਲੁਰੂ ਹਾਲਾਂਕਿ ਸੰਘਰਸ਼ ਕਰਦੀ ਨਜ਼ਰ ਜ਼ਰੂਰ ਆਈ, ਪਰ ਫਿਰ ਵੀ 20 ਓਵਰ ਦੇ ਵਿੱਚ ਆਖਰੀ ਗੇਂਦ ਤੱਕ ਇਹ ਮੁਕਾਬਲਾ ਗਿਆ। 2 ਵਿਕਟਾਂ ਬਾਕੀ ਰਹਿੰਦਿਆਂ ਹੀ RCB ਨੇ, ਬੈਂਗਲੁਰੂ ਨੇ ਇਹ ਮੈਚ ਜਿੱਤ ਲਿਆ ਔਰ 2 ਵਿਕਟਾਂ ਦੇ ਫਰਕ ਦੇ ਨਾਲ ਇਸ ਮੈਚ ਨੂੰ ਜਿੱਤਿਆ। ਮੁੰਬਈ ਇੰਡੀਅਨਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਨਮਨ ਧਿਰ ਦੀਆਂ 47, ਤਿਲਕ ਵਰਮਾ ਦੀਆਂ 57 ਦੌੜਾਂ ਦੀ ਬਦੌਲਤ 166 ਦੌੜਾਂ ਬਣਾਈਆਂ। ਬਾਕੀ ਕੋਈ ਵੀ ਬੱਲੇਬਾਜ਼ ਇੰਨਾ ਵਧੀਆ ਸਕੋਰ ਖੜਾ ਨਹੀਂ ਕਰ ਸਕਿਆ। ਕਪਤਾਨ ਸੂਰਿਆ ਕੁਮਾਰ ਯਾਦਵ ਨੇ ਇੱਕ ਵਾਰ ਫਿਰ ਤੋਂ ਨਿਰਾਸ਼ ਕੀਤਾ, ਡੱਕ ਦੇ ਉੱਤੇ ਉਹ ਆਊਟ ਹੋਏ। ਉੱਧਰ ਬੈਂਗਲੁਰੂ ਦੀ ਜੇ ਗੱਲ ਕਰੀਏ ਤਾਂ ਵਿਰਾਟ ਕੋਹਲੀ ਵੀ ਡੱਕ 'ਤੇ ਹੀ ਆਊਟ ਹੋਏ, 0 ਦਾ ਸਕੋਰ। ਪਰ ਉਸ ਤੋਂ ਇਲਾਵਾ ਜੈਕਬ ਬੈਥਲ ਦੀਆਂ 27, ਕਰਨਾਲ ਪਾਂਡਿਆ ਦੀਆਂ 73 ਦੌੜਾਂ ਦੀ ਬਦੌਲਤ ਟੀਮ ਥੋੜ੍ਹਾ ਅੱਗੇ ਵਧੀ। ਅਖੀਰਲੇ ਬੱਲੇਬਾਜ਼ਾਂ ਦੇ ਵਿੱਚੋਂ ਭੁਵਨੇਸ਼ਵਰ ਕੁਮਾਰ ਨੇ ਛਿੱਕਾ ਮਾਰ ਕੇ ਅਤੇ ਰਸਿਕ ਸਲਾਮ ਨੇ 2 ਗੇਂਦਾਂ 'ਚ 3 ਦੌੜਾਂ ਬਣਾ ਕੇ ਚੰਗਾ ਸਾਥ ਨਿਭਾਉਂਦਿਆਂ ਹੋਇਆਂ ਇਸ ਮੈਚ ਨੂੰ ਜਿੱਤ ਦੇ ਵੱਲ ਲੈ ਕੇ ਗਏ। ਦੱਸ ਦਈਏ ਕਿ IPL ਦੇ ਵਿੱਚ ਹੁਣ ਸਥਿਤੀ ਇਹ ਹੈ ਕਿ ਬੈਂਗਲੁਰੂ ਨੇ ਕੱਲ੍ਹ ਦਾ ਮੈਚ ਜਿਹੜਾ ਜਿੱਤ ਲਿਆ, ਉਸ ਤੋਂ ਬਾਅਦ ਹੁਣ 11 ਦੇ ਵਿੱਚੋਂ 7 ਮੈਚ ਬੈਂਗਲੁਰੂ ਨੇ ਜਿੱਤੇ ਨੇ, 4 ਹਾਰੇ ਨੇ ਅਤੇ ਨੈੱਟ ਰਨ ਰੇਟ ਦੇ ਲਿਹਾਜ਼ ਦੇ ਨਾਲ ਉਹ ਪਹਿਲੇ ਨੰਬਰ 'ਤੇ ਨੇ। 11 'ਚੋਂ 7 ਹੀ ਮੈਚ ਅਤੇ ਨੈੱਟ ਰਨ ਰੇਟ ਦੇ ਹਿਸਾਬ ਦੇ ਨਾਲ ਸਨਰਾਈਜ਼ਰ ਹੈਦਰਾਬਾਦ ਦੂਜੇ ਨੰਬਰ 'ਤੇ ਅਤੇ 11 'ਚੋਂ 7 ਹੀ ਮੈਚ ਅਤੇ ਥੋੜ੍ਹੀ ਹੋਰ ਘੱਟ ਰਨ ਰੇਟ ਦੇ ਹਿਸਾਬ ਦੇ ਨਾਲ ਗੁਜਰਾਤ ਟਾਈਟਨ 3 ਨੰਬਰ 'ਤੇ ਹੈ। ਪੰਜਾਬ ਦੀ ਟੀਮ 10 ਦੇ ਵਿੱਚੋਂ 6 ਮੈਚ ਜਿੱਤ ਚੁੱਕੀ ਹੈ। ਉਸ ਤੋਂ ਬਾਅਦ 5ਵੇਂ ਨੰਬਰ 'ਤੇ ਚੇਨਈ, ਜਿਸ ਨੇ 11 'ਚੋਂ 6 ਮੈਚ ਜਿੱਤੇ ਨੇ, ਅਤੇ ਰਾਜਸਥਾਨ ਰਾਇਲ, ਜਿਨ੍ਹਾਂ ਨੇ 11 'ਚੋਂ 6 ਮੈਚ ਜਿੱਤੇ ਨੇ ਅਤੇ ਰਨ ਰੇਟ ਦੇ ਹਿਸਾਬ ਦੇ ਨਾਲ 6ਵੇਂ ਨੰਬਰ 'ਤੇ ਨੇ। ਅਖੀਰੇ ਪਾਏਦਾਨ ਦੇ ਉੱਤੇ ਕੋਲਕਾਤਾ, ਦਿੱਲੀ, ਮੁੰਬਈ ਅਤੇ ਲਖਨਊ ਦੀਆਂ ਟੀਮਾਂ ਨੇ ਕ੍ਰਮਵਾਰ ਤਰੀਕੇ ਦੇ ਨਾਲ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਨਹੀਂ ਦਿਓ ਇਜਾਜ਼ਤ, ਧੰਨਵਾਦ।
1: JBCO Films leke aaye ne action, emotion ate full on entertainment. Punjabi feature film Shera.
2: 5 saal baad mudiyan Shere, te mudiyan vi kede haathan ch.
3: Starring Parmesh Verma, Sonal Chauhan, Yograj Singh, Manav Vij ate hor vi ugge kalakar.
4: Main utthon vi mud ke aaya jithon koi nahi mud ke aunga.
1: Written and directed by Savio Sandhu, produced by Anmol Sahni.
3: Hun vekhna na bhullo 15 mai ton tuhade nedle cinema gharan vich Shera.
5: ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਜੱਸੀ ਗਿੱਲ ਤੇ ਤੁਸੀਂ ਮੈਨੂੰ ਸੁਣ ਰਹੇ ਹੋ ਰੇਡੀਓ ਹਾਂਜੀ ਤੇ 1674 AM।

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਆਪਕੀ ਖਿਦਮਤ ਮੈਂ ਆਪਣੀ ਚੰਦ ਗਜ਼ਲਾਂ ਪੇਸ਼ ਕਰਨ ਕੀ ਇਜਾਜ਼ਤ ਚਾਹਤੀ ਹੂੰ ਇਜਾਜ਼ਤ ਹੈ

0: यार तू इतनी नीचे थी आके पक्का भी हो गया, की जुगाड़ लाया है?
1: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
0: नंबर ता दे बंसल इमीग्रेशन वालियां दा।
1: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
2: जवाकां दी एक्टिंग है कमाल, पवेगा हुण धमाल। नीरू बाजवा अते निर्मल ऋषि जी दी मूवी जवाक वेखण जरूर आयो।
3: सतिकाल, मैं हां जी शेर गिल, ते तुसीं सुन रहे हो रेडियो हां जी 1674 AM।
4: Station is now the ultimate power in the universe.
5: Radio Haji 1674 AM.
0: सुनो जी, गड्डी अक्षरा ज्वेलर्स वाल ले लो।
6: ओ जो हुकम मेरी सरकार।
0: ओ आ किधर, हैरी स्पार्क वाल जाना, तुसी आ किथे जा रहे हो?
6: अक्षरा ज्वेलर्स दी दूजी लोकेशन रिवरस्टंच,
0: यानी हुन 22 कैरेट गोल्ड हॉलमार्क ज्वेलरी, डायमंड ज्वेलरी अते बर्थ स्टोन रिंग्स दे नवे डिजाइन, सिल्वर आइटम्स, पूजा आइटम्स, सब कुछ हुन दो दो लोकेशन ते मिलनगे।
6: आहो जी आहो,
0: अक्षरा ज्वेलर अपनी दूजी लोकेशन 56 गारफील्ड रोड, ईस्ट रिवरस्टन विच वी तुहाडी सेवा विच। हुन थोड़े मोडे नाल मोडा मिला के थोड़ी तरक्की दी राह नु होर भी सौखा अते सुरक्षित बनाउन दा वादा करदा है वेरी बी टोयोटा,
1: जिथे है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। तुहाडी जरूरत अनुसार प्रितपाल सिंह तुहानू हेल्प करनगे तुहाडी अपनी टोयोटा चूज करन ले, जो ने एक दहाके तो वेर बी टोयोटा दे नाल।
0: बेस्ट डील लई कॉल करो 0431-465-186 ते 212-216 ओल्ड जी लोंग रोड हॉपर्स क्रॉसिंग। वेरी बी टोयोटा द स्मार्ट चॉइस।
7: शिकार जब तक नजरों के सामने है तीर चला देना चाहिए।
8: कल सिवा इस पिंजरे में होगा, जिंदा या मुर्दा।
9: ये हिंदवी स्वराज जवाब है हीतर श्रींचीचा।
10: Book your tickets now for Raja Shivaji, starring Ritesh Deshmukh, Sanjay Dutt, Abhishek Bachchan and Vidya Balan. Releasing in cinemas on 1st May.
0: Australia to India bhejna, India to Australia mangwana. Documents, baggage ya business courier. Bas ek hi naam, Ship Global Australia. 15 saala da international experience. Melbourne to Bath, hun Sydney, Harris Park vich vi. Special offer vich pao. 10 kilo Australia to India, sirf $295 vich. 22 kilo India to Australia, sirf $310. Delivery Siddhi Tarde address tak. Hone dial karo 0406-966-668 or visit shipglobal.au.
11: रेडियो हांजी 1674 में दोस्तों, तुसी इस टाइम सानू रेडियो हांजी दे यूट्यूब चैनल दे वेख रहे हो ते रेडियो दे उत्ते तुसी हो सकदा के सुन रहे हो इस टाइम। आज दे दिन तुहाडे लई एक बड़ी अहम जानकारी लैके हाजिर होए, एक बड़ी खूबसूरत एक किताब पिछले दिन छपी है। माण वाली गल है कि इत्थे मेलबर्न दे विच किताब लिखी गई ते छपाई गई, ते तुहाडे लई इह किथे किथे किदां किदां उपलब्ध है, इस किताब दे विच की है। ये जरूरी इस करके भी है क्योंकि इस दे पिछे बड़ियां माणमतियां शख्सियतां ने जिन्हां नूं लम्मा चौड़ा तजर्बा इत्थे आस्ट्रेलिया दे विच पढ़ाई दे खेतर दे विच, टाउन प्लैनिंग दे खेतर दे विच। प्रोफेसर हरजिंदर सिंह जी साडे नाल इस टाइम स्टूडियो दे विच ने, बाकी आपां इन्हां दे कोलों जाणदे हां। सर सत श्री अकाल, थैंक यू। सत
12: श्री अकाल जी, सत श्री अकाल,
11: थैंक यू तुहाडा समां कढ़न दे लई,
12: तुहाडा धन्नवाद, तुसीं बुलाया, मेहरबानी तुहाडी,
11: थैंक यू सर। सर पिछले दिन ही किताब तुसी लोक अर्पित की है, की हुण तक दा लेखा जोखा रहा? मैनू पता लगा भी दोबारा छपाउणी पै गई है किताब, इन्नी ज़्यादा पसंद की गई।
12: हाँ जी, एक किताब दा नाँ हैगा जी
11: जीवन
12: जीवन जाच, ते जिहड़ी किताब है इहदे इहदे विच विचार, पहला जिहड़ा इहदा सैक्शन है उहदे विच विचार ने, जिहड़े विचार ने वह रूहानियत दे डिफरेंट जिहड़े आस्पेक्ट ने उन्होंने नाल रिलेटड ने, ते वह विचार साडे ज्ञानी रघवीर सिंह जी सीगे इत्थे उन्होंने ने, ते सैकंड पार्ट आ जिहड़ा किताब दा उहदे विच उन्हां दा जीवन भी आ, ते जो मेरे नाल उन्हां दी इंटरैक्शन होई कोई 14-15 साल दे दौरान, ਉਹ ਉਹਦੇ ਵਿੱਚੋਂ ਕੁਛ ਅੰਸ਼ ਉਹਦੇ ਵਿੱਚ ਨੇ।
11: ਸੋ ਜਿੱਦਾਂ ਇਹ ਕਿਤਾਬ ਦਾ ਨਾਂ ਹੀ ਦੱਸਦਾ ਜੀਵਨ ਜਾਚ, ਯਾਨੀ ਕਿ ਜੀਵਨ ਜੀਣ ਦਾ ਚੱਜ, ਕਿੱਦਾਂ ਆਪਾਂ ਜੀਵਨ ਜੀਣਾ, ਕੀ ਮੁਸ਼ਕਲਾਂ ਆਉਂਦੀਆਂ ਨੇ, ਕਿੱਦਾਂ ਉਹਨਾਂ ਸਵਾਲਾਂ ਦੇ ਹੱਲ। ਸੋ ਇੱਦਾਂ ਦਾ ਹੀ ਕੁਛ ਕਿਤਾਬ 'ਚ।
12: ਹਾਂਜੀ, ਇਸ ਕਿਤਾਬ ਦੇ ਵਿੱਚ ਇਸ ਤਰ੍ਹਾਂ ਜੀ ਕਿ ਕਿਉਂਕਿ ਅਸੀਂ ਜਿਹੜੀ ਜ਼ਿੰਦਗੀ ਅਸੀਂ ਜਿਉਂਦੇ ਹਾਂ ਉਹ ਜ਼ਿੰਦਗੀ ਅਸੀਂ ਇੱਕ ਸੁਚੱਜੀ ਸਾਵੇਂ ਪੱਧਰੇ ਚੰਗੀ ਜ਼ਿੰਦਗੀ ਕਿੱਦਾਂ ਜਿਉਂ ਸਕਦੇ ਹਾਂ, ਅਤੇ ਸਾਡੀ ਜਿਹੜੀ ਸੋਚ ਆ ਉਹ ਕਿਸ ਤਰ੍ਹਾਂ ਉਸਾਰੂ ਹੋ ਸਕਦੀ ਆ, ਉਹ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਇਹ ਵਿਚਾਰ ਉਸ ਚੀਜ਼ ਦੇ ਨਾਲ ਸੰਬੰਧਿਤ ਨੇ। ਔਰ ਬਹੁਤੇ ਜਿਹੜੇ ਵਿਚਾਰ ਨੇ ਉਹ ਬੰਦੇ ਨੂੰ ਆਪਾਂ ਜਾਣਨ ਦੇ ਲਈ ਕਿ ਉਹ ਆਪਣੇ ਅੰਦਰ ਝਾਤੀ ਮਾਰੇ, ਆਪਣੇ ਮਨ ਦੀ ਪੱਤਰੀ ਆ ਜਿਹੜੀ ਉਹ ਰੋਜ਼ ਪੜ੍ਹੇ ਅਤੇ ਸੋਚੇ ਅਤੇ ਉਹਦੇ ਬਾਰੇ ਜ਼ਿਆਦਾ। ਅਤੇ ਬਾਕੀ ਇਹ ਆ ਵੀ ਜਿਹੜੀ ਜੋ ਆਪਣੇ ਗੁਰੂਆਂ ਨੇ ਗੁਰਬਾਣੀ ਜਿਸ ਤਰ੍ਹਾਂ ਦੱਸਦੇ ਆ ਕਿ ਕਿਸ ਤਰ੍ਹਾਂ ਅਸੀਂ ਆਪਣੇ ਜੀਵਨ ਨੂੰ ਵਧੀਆ ਬਣਾ ਸਕਦੇ ਹਾਂ, ਉਹ ਸਾਰੇ ਜਿਹੜੇ ਵਿਚਾਰ ਨੇ ਜਿਸ ਤਰ੍ਹਾਂ ਕਿ ਜ਼ਿੰਦਗੀ ਦਾ ਮਕਸਦ ਕੀ ਆ ਅਤੇ ਸੱਚ ਕੀ ਆ, ਰੂਹ ਕੀ ਆ, ਮੁਹੱਬਤ ਕੀ ਆ, ਨਾਮ ਕੀ ਆ, ਇਹ ਵਗੈਰਾ ਇਸ ਤਰ੍ਹਾਂ ਦੇ, ਔਰ ਇਹਨਾਂ ਦਾ ਸਾਡੀ ਜ਼ਿੰਦਗੀ ਦੇ ਨਾਲ ਕੀ ਸੰਬੰਧ ਆ, ਇਸ ਤਰ੍ਹਾਂ ਦੇ ਸਵਾਲਾਂ ਦੇ ਜਿਹੜੇ ਜਵਾਬ ਨੇ ਅਤੇ ਇਸ ਤਰ੍ਹਾਂ ਦੇ ਵਿਚਾਰ ਨੇ
11: ਇਸ ਕਿਤਾਬ 'ਚੋਂ ਮਿਲਣਗੇ।
12: ਹਾਂਜੀ।
11: ਅੱਛਾ, ਤੁਸੀਂ ਜ਼ਿਕਰ ਕੀਤਾ ਗਿਆ ਨਹੀਂ ਰਘਬੀਰ ਸਿੰਘ ਜੀ ਦਾ, ਉਹਨਾਂ ਦੇ ਵਿਚਾਰ ਤੁਸੀਂ ਇਸ ਕਿਤਾਬ ਦੇ ਵਿੱਚ ਦਰਜ ਕੀਤੇ ਨੇ, ਉਹਨਾਂ ਦੇ ਬਾਰੇ ਥੋੜ੍ਹਾ ਜਿਹਾ ਦੱਸੋਗੇ ਸਾਡੇ ਸਰੋਤਿਆਂ ਨੂੰ?
12: ਹਾਂਜੀ, ਉਹ ਇਸ ਤਰ੍ਹਾਂ ਜੀ ਕਿ ਮੇਰਾ ਉਹਨਾਂ ਨਾਲ ਮੇਲ 96 ਦੇ ਵਿੱਚ ਜਦੋਂ ਮੈਂ ਇੱਥੇ ਮਾਈਗ੍ਰੇਟ ਹੋ ਕੇ ਆਇਆ ਉਸਨੂੰ ਥੋੜ੍ਹਾ ਦੇਰ ਬਾਅਦ ਹੋਇਆ ਸੀ। ਉਹ ਆਪਣੇ ਪਰਿਵਾਰ ਨਾਲ ਰਹਿੰਦੇ ਸੀਗੇ ਅਤੇ ਬਾਕੀ ਇਹ ਆ ਵੀ ਬਚਪਨ ਦੇ ਵਿੱਚ ਉਹਨਾਂ ਨੂੰ ਪਰਮਾਰਥ ਦੇ ਨਾਲ ਪਰਮਾਤਮਾ ਨਾਲ ਜੁੜਨ ਦਾ ਉਹਨਾਂ ਦਾ ਬਹੁਤ ਖਿਆਲ ਸੀ, ਉਹਨਾਂ ਦੀ ਤੀਬਰ ਇੱਛਾ ਸੀ। ਅਤੇ ਇੱਕ ਦਫ਼ਾ ਮਤਲਬ ਜਿਹੜਾ ਵੀ ਕੋਈ ਸੰਤ ਮਹਾਤਮਾ ਜਾਂ ਕਿਤੇ ਉਹਨਾਂ ਨੂੰ ਇਸ ਤਰ੍ਹਾਂ ਦੀ ਗੱਲ ਹੁੰਦੀ ਸੀ ਉਹ ਉਸ ਪਾਸੇ ਚੱਲ ਪੈਂਦੇ ਸੀ। ਅਤੇ ਜਦੋਂ 22 ਸਾਲ ਦੀ ਉਹਨਾਂ ਦੀ ਉਮਰ ਹੋਈ ਤਾਂ ਉਸ ਵੇਲੇ ਉਹਨਾਂ ਦਾ ਮੇਲ ਆ ਜਿਹੜਾ ਬਾਬਾ ਨੰਦ ਸਿੰਘ ਜੀ ਨਾਨਕਸਰ ਵਾਲੇ ਉਹਨਾਂ ਨਾਲ ਹੋਇਆ, ਉੱਥੋਂ ਉਹਨਾਂ ਨਾਲ ਉਹਨਾਂ ਦੇ ਸੰਗ ਰਹੇ ਅਤੇ ਉੱਥੋਂ ਆਪਣਾ ਜਿਹੜਾ ਜੀਵਨ ਆ ਉਹਨਾਂ ਦੇ ਨਾਲ, ਉਹਨਾਂ ਨੇ ਕਾਫੀ ਜੰਗਲਾਂ ਦੇ ਵਿੱਚ ਵੀ ਰਹਿ ਬਿਤਾਇਆ। ਉਸ ਤੋਂ ਬਾਅਦ ਫਿਰ ਉਹ ਸਿੰਗਾਪੁਰ ਆਏ, ਸਿੰਗਾਪੁਰ ਤੋਂ 8-10 ਕੁ ਸਾਲ ਉੱਥੇ ਰਹੇ, 15 ਸਾਲ। ਉਸ ਤੋਂ ਬਾਅਦ ਫਿਰ ਉਹ ਮੈਲਬਰਨ ਦੇ ਵਿੱਚ ਆਪਣਾ ਉਹਨਾਂ ਦੇ ਬੇਟੇ ਨੇ ਇੱਥੇ ਪ੍ਰਿਤਪਾਲ ਸਿੰਘ
11: ਜੀ
12: ਅਤੇ ਉਹ ਬਰੈਕਪੁਰਮ ਗੁਰਦੁਆਰੇ ਜਦੋਂ ਬਣਿਆ ਤਾਂ ਉਹਦੇ ਵਿੱਚ ਉਹਨਾਂ ਨੇ ਕਾਫੀ ਰੋਲ ਪਲੇ ਕੀਤਾ ਸੀਗਾ, ਉਹਦੇ ਪ੍ਰਧਾਨ ਵੀ ਉਹ ਰਹੇ ਸੀਗੇ ਅਤੇ ਉਹ ਫਿਰ ਪਰਿਵਾਰ ਦੇ ਨਾਲ ਬਲੈਕਬਰਨ ਦੇ ਵਿੱਚ ਉਹ ਰਹੇ। ਅਤੇ ਮੈਂ ਉਹਨਾਂ ਨੂੰ ਆਮ ਤੌਰ ਦੇ ਉੱਤੇ ਗੁਰਦੁਆਰੇ ਐਤਵਾਰ ਨੂੰ ਅਤੇ ਜਾਂ ਕਈ ਦਫ਼ਾ ਸ਼ਨਿਚਰਵਾਰ ਨੂੰ ਉਹਨਾਂ ਦੇ ਘਰ ਵੀ ਮਿਲਦਾ ਸਾਂ ਅਤੇ ਉਹਨਾਂ ਨਾਲ ਜਦੋਂ ਵਿਚਾਰ ਵਟਾਂਦਰਾ ਹੁੰਦਾ ਸੀ ਤਾਂ ਮੈਨੂੰ ਬਹੁਤ ਉਹਨਾਂ ਦੇ ਵਿਚਾਰਾਂ ਦੀ ਖਿੱਚ ਪੈਂਦੀ ਸੀ ਅਤੇ ਫਿਰ ਮੈਂ ਉਹਨਾਂ ਦੇ ਵਿਚਾਰਾਂ ਨੂੰ ਹੌਲੀ ਹੌਲੀ ਲਿਖਣਾ ਸ਼ੁਰੂ ਕੀਤਾ। ਸ਼ਾਮ ਨੂੰ ਸੌਣ ਤੋਂ ਪਹਿਲਾਂ ਮੈਂ ਕਹਿ ਲਓ ਵੀ ਹਰ ਹਫ਼ਤੇ ਮੁਲਾਕਾਤ ਤੋਂ ਬਾਅਦ ਮੈਂ ਜੋ ਉਹਨਾਂ ਨਾਲ ਗੱਲਬਾਤ ਹੁੰਦੀ ਸੀ ਉਹ ਫਿਰ ਮੈਂ ਲਿਖਦਾ ਸਾਂ ਅਤੇ ਉਸ ਤੋਂ ਬਾਅਦ ਫਿਰ ਹੌਲੀ ਹੌਲੀ ਮੇਰਾ ਵਿਚਾਰ ਬਣਿਆ ਕਿ ਕਿਤਾਬ ਦਾ ਰੂਪ ਦਿੱਤਾ ਜਾਵੇ ਪਰ ਉਹਨਾਂ ਨੇ ਮੈਨੂੰ ਇਸ ਦੀ ਇਜਾਜ਼ਤ ਨਹੀਂ ਸੀ ਦਿੱਤੀ ਕਿ ਕਿਤਾਬ ਛਾਪੀ ਜਾਵੇ ਕਿਉਂਕਿ ਉਹ ਲੁੱਕ ਛਿਪੇ ਹੀ ਰਹਿਣਾ ਚਾਹੁੰਦੇ ਸੀਗੇ। ਪਰ ਫਿਰ ਮੈਂ ਨਾਨਕਸਰ ਉੱਥੇ ਜਿਹੜੇ ਮਹਾਂਪੁਰਖ ਨੇ ਬਾਬਾ ਹਰਭਜਨ ਸਿੰਘ ਸੀ ਉਹਨਾਂ ਤੋਂ ਇਜਾਜ਼ਤ ਲੈ ਕੇ ਕਿਤਾਬ ਦਾ ਰੂਪ ਦਿੱਤਾ। ਉਹ ਇਹ ਕਿਤਾਬ ਆ ਜਿਹੜੀ ਸੱਚਲ ਪ੍ਰਕਾਸ਼ਨ ਅੰਮ੍ਰਿਤਸਰ ਵਾਲਿਆਂ ਨੇ ਛਾਪੀ ਆ ਅਤੇ ਉਹਨਾਂ ਨੇ ਬੜੀ ਮਿਹਨਤ ਅਤੇ ਬੜੇ ਪਿਆਰ ਦੇ ਨਾਲ ਬੜੀ ਰੂਹ ਦੇ ਨਾਲ ਇਹ ਕਿਤਾਬ ਛਾਪੀ ਆ। ਪਹਿਲਾਂ ਅਸੀਂ 500 ਦੇ ਕਰੀਬ ਕਿਤਾਬ ਛਪਵਾਈ ਸੀ ਪਰ ਉਹ ਵੀ ਫਿਰ ਥੋੜ੍ਹੀ ਪੈ ਗਈ ਅਤੇ ਪੰਜਾਬ ਦੀ ਕਾਲਜ ਦੀ ਹਰ ਲਾਇਬ੍ਰੇਰੀ ਵਿੱਚ, ਪੰਜਾਬ ਦੀ ਹਰ ਯੂਨੀਵਰਸਿਟੀ ਦੀ ਲਾਇਬ੍ਰੇਰੀ ਦੇ ਵਿੱਚ ਅਤੇ ਪੰਜਾਬ ਦੀਆਂ ਕੋਈ 325 ਜਿਹੜੀਆਂ ਪੇਂਡੂ ਲਾਇਬ੍ਰੇਰੀਆਂ ਨੇ ਉਹਨਾਂ ਦੇ ਵਿੱਚ ਕਿਤਾਬ ਪਹੁੰਚ ਗਈ ਆ। ਬਾਕੀ ਇੱਥੇ ਮੈਲਬਰਨ ਦੇ ਵਿੱਚ ਵੀ ਕਾਫੀ ਲੋਕਾਂ ਨੇ, ਅਸੀਂ ਇੱਕ ਫੰਕਸ਼ਨ ਕੀਤਾ ਸੀਗਾ, ਉਸ ਫੰਕਸ਼ਨ ਦੇ ਦੌਰਾਨ ਵੀ ਕਾਫੀ ਲੋਕਾਂ ਨੇ ਉਹ ਕਿਤਾਬ ਆ ਜਿਹੜੀ ਉਹ ਲੈ ਕੇ ਪੜ੍ਹ ਰਹੇ ਨੇ
11: ਜੀ। ਅਤੇ ਕੀ ਕਿੰਨੇ ਕੁ ਦੀ ਕਿਤਾਬ ਆ, ਅਤੇ ਜੇ ਹੁਣ ਕੋਈ ਲੈਣਾ ਚਾਹੇ ਤਾਂ ਫਿਰ ਕਿੱਥੋਂ ਲਵੇ?
12: ਕਿਤਾਬ ਆਸਟ੍ਰੇਲੀਅਨ $10 ਦੀ ਆ, ਬੜੀ ਉਹ ਤਾਂ ਕੋਸਟ ਵੀ ਅਸੀਂ ਕਵਰ ਨਹੀਂ ਕਰਦੀ, ਪਰ ਅਸੀਂ $10 ਇਸ ਕਰਕੇ ਰੱਖੀ ਆ ਵੀ ਤਾਂ ਕਿ ਇੱਕ ਜੈਨੂਅਨ ਜਿਹੜਾ ਬੰਦਾ ਰੀਡਰ ਆ
11: ਵਕਤ ਹੋਵੇ,
12: ਹਾਂ ਉਹੀ ਕਿਤਾਬ ਨੂੰ ਲਵੇ ਅਤੇ ਪੜ੍ਹੇ
11: ਜੀ। ਅਤੇ ਕਿੱਥੋਂ ਲੈ ਸਕਦੇ ਹਾਂ ਆਪਾਂ
12: ਇਹ ਕਿਤਾਬ? ਇਸ ਤਰ੍ਹਾਂ ਜੀ ਕਿ ਮੇਰੇ ਕੋਲ ਵੀ, ਮੇਰੇ ਤੋਂ ਲਈ ਜਾ ਸਕਦੀ ਹੈ
11: ਜੀ,
12: ਬਾਕੀ ਅਸੀਂ ਤੁਹਾਨੂੰ ਵੀ ਕਿਤਾਬਾਂ ਦਾ ਕੁਛ ਸੈੱਟ ਦੇ ਦਾਂਗੇ, ਤੁਹਾਡੇ ਕੋਲੋਂ ਵੀ ਲਈਆਂ ਜਾ ਸਕਦੀਆਂ,
11: ਇੱਥੋਂ ਰੇਡੀਓ ਤੋਂ ਪਿੱਕ ਕਰ ਸਕਦੇ?
12: ਹਾਂਜੀ ਬਿਲਕੁਲ। ਅਤੇ ਬਾਕੀ ਕੋਈ ਕੰਟੈਕਟ ਕਰੇ ਮੇਰੇ ਨਾਲ, ਕੰਟੈਕਟ ਕਰ ਸਕਦੇ ਨੇ
11: ਤੁਹਾਡੇ
12: ਰਾਹੀਂ,
11: ਤੁਹਾਡਾ ਨੰਬਰ ਇੱਥੇ ਥੱਲੇ ਗੱਲਬਾਤ ਦੇ ਪਾ ਦਈਏ।
12: ਮੇਰਾ ਖਿਆਲ ਆ ਤੁਸੀਂ ਅਜੇ ਆਪਣਾ ਨੰਬਰ ਦਿਓ
11: ਜੀ, ਸਮਝ ਗਿਆ ਜੀ, ਠੀਕ ਹੈ ਜੀ,
12: ਕਿਤਾਬ ਪਹੁੰਚ ਜਾਏਗੀ ਤੁਹਾਡੇ ਕੋਲ
11: ਜੀ। ਸੋ ਸਾਡੇ ਤੱਕ ਕੋਈ ਈਮੇਲ ਕਰ ਦੇ ਜਾਂ ਮੈਸੇਜ?
12: ਹਾਂਜੀ ਹਾਂਜੀ
11: ਸਰ, ਬਹੁਤ ਸਾਰੀ ਇਹਦੇ ਵਿੱਚ ਮੈਂ ਮੋਟੀ ਮੋਟੀ ਜਿਹੀ ਝਾਤ ਮਾਰੀ ਆ, ਬੜੀਆਂ ਹਰ ਰੋਜ਼ ਜਿਹੜੀਆਂ ਬੰਦੇ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਨੇ, ਜਿੱਦਾਂ ਤੁਸੀਂ ਗੱਲ ਕੀਤੀ ਆ ਕਿ ਬੰਦਾ ਖੁਸ਼ ਕਿੱਦਾਂ ਰਹਿ ਸਕਦਾ, ਖਾਸ ਤੌਰ ਦੇ ਉੱਤੇ ਪਰਦੇਸਾਂ ਦੇ ਵਿੱਚ ਆਪਾਂ ਇੱਕ ਐਵੇਂ ਅਜੀਬ ਜਿਹਾ ਭਾਰ ਜਿਹਾ ਆਪਾਂ ਮਹਿਸੂਸ ਕਰਦੇ ਹਾਂ, ਵੀ ਫਿਰ ਆਪਾਂ ਇਹ ਵੀ ਮਹਿਸੂਸ ਕਰਦੇ ਹਾਂ ਵੀ ਇਸ ਭਾਰ ਦੇ ਥੱਲੋਂ ਛੇਤੀ ਕਿਤਿਆਂ ਆਪਾਂ ਨਿਕਲ ਜਾਈਏ, ਰਾਤੋਂ ਦਿਨ ਨਾ ਚੜ੍ਹੇ, ਅਗਲੇ ਦਿਨ ਫਿਰ ਇੱਕ ਨਵਾਂ ਭਾਰ ਆਪਾਂ ਲੱਦ ਕੇ ਤੋਰਦੇ ਹਾਂ। ਬਹੁਤ ਸਾਰਾ ਕੁਛ ਤਾਂ ਮੈਂ ਚਾਹੂੰਗਾ ਕਿ ਹੁਣ ਕਿਤਾਬ 'ਚੋਂ ਹੀ ਸਾਰੇ ਜਣੇ ਪੜ੍ਹਨ, ਤੁਸੀਂ ਵੀ ਇੱਥੇ ਉੱਥੇ ਵੀ ਲੰਮਾ ਸਮਾਂ ਤੁਸੀਂ ਵਿਚ ਰਹੇ ਹੋ, ਇੱਥੇ ਵੀ ਹੁਣ ਲੰਮਾ ਸਮਾਂ ਹੋ ਗਿਆ ਵਾ ਤੁਹਾਨੂੰ, ਤੁਸੀਂ ਵੀ ਉਹ ਮਹਿਸੂਸ ਕਰਦੇ ਹੋਵੋਗੇ, ਕਿੱਦਾਂ ਮੈਨੇਜ ਕਰ ਸਕਦੇ ਹਾਂ?
12: ਦੇਖੋ ਇਹਦੇ ਵਿੱਚ ਇਹ ਆ ਜੀ, ਪਹਿਲੀ ਗੱਲ ਤਾਂ ਹੈ ਵੀ ਤੁਸੀਂ ਜੋ ਕਰ ਸਕਦੇ ਹੋ ਤੁਸੀਂ ਉਹ ਕਰੋ, ਅਤੇ ਦੂਸਰੀ ਗੱਲ ਇਹ ਆ ਵੀ ਉਸਾਰੂ ਸੋਚ ਰੱਖੋ ਆਪਣੀ, ਕਿਉਂਕਿ ਜਿਹੜਾ ਪੋਜ਼ਿਟਿਵ ਰਹਿਣਾ ਉਸਾਰੂ ਸੋਚ ਰੱਖਣੀ ਆ, ਇਹ ਬਹੁਤ ਜ਼ਰੂਰੀ ਆ। ਅਤੇ ਜਿਹੜੀ ਨੈਗੇਟਿਵਿਟੀ ਆ ਕਿਸੇ ਵੀ ਕਿਸਮ ਦੀ, ਉਹ ਬੰਦੇ ਨੂੰ ਖਰਾਬ ਕਰਦੀ ਹੈ, ਤੁਹਾਨੂੰ ਵੀ ਖਰਾਬ ਕਰਦੀ ਹੈ ਜੇ ਆਪਾਂ ਉਹ ਰੱਖੀਏ। ਕਈ ਲੋਕ ਮੈਂ ਦੇਖਿਆ ਇੱਥੇ ਉਹ ਸੋਚਣਗੇ ਜੀ ਇੱਥੇ ਰੇਸਿਜ਼ਮ ਆ ਜੀ, ਗੋਰੇ ਸਾਡੇ ਨੂੰ ਧੱਕਾ ਕਰਦੇ ਆ ਜੀ, ਮੈਂ ਇਸ ਖਿਆਲ ਦਾ ਨਹੀਂ ਹੈਗਾ। ਕਈ ਦਫ਼ਾ ਸਾਡੇ ਆਪਣੇ ਦੇ ਵਿੱਚ ਚੀਜ਼ਾਂ ਨੇ ਉਹ ਦੀ ਘਾਟ ਹੁੰਦੀ ਆ, ਸਾਨੂੰ ਆਪਣੀ ਇੰਪਰੂਵ ਕਰਨ ਦੀ ਲੋੜ ਹੁੰਦੀ ਆ, ਅਤੇ ਅਸੀਂ ਉਹ ਇੰਪਰੂਵ ਕਰੀਏ, ਲੋਕਾਂ ਨੂੰ ਚ ਵਿਚਰੀਏ, ਸਿੱਖੀਏ। ਅਤੇ ਅਸੀਂ ਹੁਣ ਜਿਸ ਤਰ੍ਹਾਂ ਮੈਂ ਆਪਣੀ ਪੱਗ ਦੇ ਨਾਲ 15-16 ਥਾਵਾਂ 'ਤੇ ਇੱਥੇ ਨੌਕਰੀਆਂ ਕੀਤੀਆਂ, ਔਰ ਵਧੀਆ ਨੌਕਰੀ ਕੀਤੀ ਆ, ਅਤੇ ਮੈਨੂੰ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਲੱਗੀ ਕਿ ਇੱਥੇ ਰੇਸਿਜ਼ਮ ਆ। ਮੈਂ ਤੁਹਾਡੇ ਨਾਲ ਇੱਕ ਚੀਜ਼ ਸਾਂਝੀ ਕਰਦਾ, ਅਸੀਂ ਇੱਕ ਫੰਕਸ਼ਨ ਕੀਤਾ ਸੀਗਾ, ਉਸ ਫੰਕਸ਼ਨ ਦੇ ਉੱਤੇ ਮੈਂ ਇਹੀ ਗੱਲ ਕਹੀ ਸੀਗੀ ਵੀ ਆਪਾਂ ਇੱਕ ਦੂਸਰੇ ਤੋਂ ਮਦਦ ਜਿੰਨੀ ਕਰ ਸਕਦੇ ਹਾਂ ਕਰਦੀ ਹਾਂ, ਵੀ ਇਹ ਬੜੀ ਬੜੀ ਸੋਹਣੀ ਸੁਸਾਇਟੀ ਆ, ਬੜੀ ਚੰਗੀ ਸੁਸਾਇਟੀ ਆ, ਆਸਟ੍ਰੇਲੀਅਨ ਸੁਸਾਇਟੀ ਆ, ਇਹ ਬੜੀ ਐਕਸੈਪਟਿੰਗ ਆ, ਨਾਟ ਓਨਲੀ ਐਕਸੈਪਟਿੰਗ ਇਹ ਰਿਸਪੈਕਟਿੰਗ ਵੀ ਆ। ਤਾਂ ਮੈਨੂੰ ਇੱਕ ਸੱਜਣ ਮਿਲਿਆ, ਉਹਨਾਂ ਨੇ ਕਿਹਾ ਜੀ ਨਹੀਂ ਜੀ ਤੁਸੀਂ ਗੱਲ ਤਾਂ ਕਰਦੇ ਹੋ ਪਰ ਬੜੇ ਰੇਸਿਸਟ ਨੇ, ਮੇਰੀ ਵਾਈਫ ਆ ਜਿਹੜੀ ਉਹਨੂੰ ਤਾਂ 4 ਹੋ ਗਏ ਜੋਬ ਅਪਲਾਈ ਕਰਦੇ ਨੂੰ, ਉਹਨੂੰ ਤਾਂ ਨੌਕਰੀ ਵੀ ਨਹੀਂ ਮਿਲੀ। ਮੈਂ ਉਹਨੂੰ ਕਿਹਾ ਵੀ ਕੋਈ ਗੱਲ ਨਹੀਂ, ਤੁਸੀਂ ਆਪਣਾ ਸੀ ਵੀ ਦੀ ਕਾਪੀ ਮੈਨੂੰ ਭੇਜ ਦਿਓ, ਜਾਂ ਜਿਸ ਤਰ੍ਹਾਂ ਤੁਸੀਂ ਅਪਲਾਈ ਕਰਦੇ ਹੋ ਉਹਦਾ ਕੋਈ ਸੈਂਪਲ ਐਪਲੀਕੇਸ਼ਨ ਜਿਹੜੀ ਤੁਸੀਂ ਤਿਆਰ ਕੀਤੀ ਉਹਨੂੰ ਭੇਜ ਦਿਓ, ਅਤੇ ਮੈਂ ਤੁਹਾਨੂੰ ਜਿੰਨੀ ਫੀਡਬੈਕ ਦੇ ਦਿਆਂਗਾ ਜਾਂ ਜਿੰਨਾ ਮੈਂ ਕਰ ਸਕਦਾ ਕਰਾਂਗਾ। ਤਾਂ ਜੋ ਉਹਨਾਂ ਨੇ ਮੈਨੂੰ ਭੇਜਿਆ ਮੈਂ ਉਹ ਦੇਖਿਆ, ਤਾਂ ਉਹ ਦੇਖ ਕੇ ਜੇ ਮੈਂ ਵੀ ਕੋਈ ਨੌਕਰੀ ਦੇਣੀ ਹੁੰਦੀ ਤਾਂ ਸ਼ਾਇਦ ਮੈਂ ਬਣਾ ਦਿੰਦਾ, ਕਿਉਂਕਿ ਉਹਦੇ ਵਿੱਚ ਦੱਸਿਆ ਹੀ ਕੁਛ ਨਹੀਂ ਸੀ, ਠੀਕ ਆ। ਅਤੇ ਉਹ ਖੈਰ ਮੈਂ ਥੋੜ੍ਹਾ ਜਿਹਾ ਟਾਈਮ ਲਾਇਆ, ਮੈਂ ਉਹਨਾਂ ਦਾ ਕਵਰਿੰਗ ਲੈਟਰ ਜਾਂ ਉਹਨਾਂ ਦਾ ਸੀ ਵੀ ਸੀ ਜਾਂ ਸਿਲੈਕਸ਼ਨ ਕ੍ਰਾਈਟੇਰੀਆ ਸੀ ਉਹ ਵੀ ਸਾਰਾ ਉਹਨਾਂ ਨੂੰ ਬਣਾ ਕੇ ਦਿੱਤਾ, ਅਤੇ ਜਦੋਂ ਉਹਦਾ ਪੁਜੀਸ਼ਨ ਆਈ, ਉਹਨਾਂ ਨੇ ਅਪਲਾਈ ਕੀਤਾ, ਉਹਨਾਂ ਨੂੰ ਇੰਟਰਵਿਊ ਆਈ
11: ਜੀ,
12: 4 ਬਾਅਦ ਪਹਿਲੀ ਇੰਟਰਵਿਊ ਆਈ
11: ਜੀ।
12: ਇੰਟਰਵਿਊ ਆਈ ਅਤੇ ਇੰਟਰਵਿਊ ਤੋਂ ਫਿਰ ਉਹ ਮੇਰੇ ਕੋਲ ਆਏ, ਅਤੇ ਮੈਂ ਉਹਨਾਂ ਨੂੰ ਸਾਰਾ ਇੰਟਰਵਿਊ ਦੀ ਤਿਆਰੀ ਕਰਵਾਈ ਵੀ ਇਸ ਤਰ੍ਹਾਂ ਦੇ ਸਵਾਲ ਹੁੰਦੇ ਨੇ, ਕੁਛ ਪਰਸਨਲ ਕੁਸ਼ਚਨ ਹੁੰਦੇ ਨੇ ਤੁਹਾਡੀ ਸ਼ਖਸੀਅਤ ਬਾਰੇ, ਕੁਛ ਪ੍ਰੋਫੈਸ਼ਨ ਦੇ ਬਾਰੇ ਹੁੰਦੇ ਨੇ, ਆਪਾਂ ਇਸ ਤਰ੍ਹਾਂ ਕਰ ਸਕਦੇ ਹਾਂ। ਚਲੋ ਉਹਨਾਂ ਨੇ ਤਿਆਰੀ ਕੀਤੀ, ਉਹਨਾਂ ਨੌਕਰੀ ਮਿਲ ਗਈ। ਸੋ ਕਹਿਣ ਦਾ ਮੇਰਾ ਮਤਲਬ ਇਹ ਆ ਵੀ ਕਈ ਦਫ਼ਾ ਸਾਨੂੰ ਆਪ ਨੂੰ ਪਤਾ ਨਹੀਂ ਹੁੰਦਾ, ਜਾਂ ਸਾਨੂੰ ਪ੍ਰੈਜੈਂਟ ਕਰਨ ਦਾ ਨਹੀਂ ਪਤਾ ਹੁੰਦਾ ਕਿ ਅਸੀਂ ਆਪਣੇ ਆਪ ਨੂੰ ਕਿੱਦਾਂ ਪ੍ਰੈਜ਼ੈਂਟ ਕਰਨਾ ਦੂਸਰਿਆਂ ਲਈ, ਅਤੇ ਅਸੀਂ ਮੌਕਾ ਸਾਨੂੰ ਨਹੀਂ ਮਿਲਦਾ। ਇਹ ਨਹੀਂ ਕਿ ਅਸੀਂ ਬਲੇਮ ਗੇਮ ਕਰੀਏ ਕਿ ਸਾਡੇ ਨਾਲ ਧੱਕਾ ਹੋ ਰਿਹਾ ਜਾਂ ਸਾਡੇ ਨਾਲ ਇਹ ਗੱਲ ਹੋਈ ਹੈ। ਸੋ ਗੱਲ ਤਾਂ ਮੁੱਕਦੀ ਹੈ ਵੀ ਸਾਨੂੰ ਉਸਾਰੂ ਸੋਚ ਰੱਖਣੀ ਚਾਹੀਦੀ ਹੈ ਕਿ ਅਸੀਂ ਲਰਨ ਕਰੀਏ। ਅਸੀਂ ਹਰ ਇੱਕ ਤੋਂ ਹੀ ਲਰਨ ਕਰ ਸਕਦੇ ਹਾਂ। ਅਸੀਂ ਸੜਕ 'ਤੇ ਜਾਂਦੇ ਹਾਂ, ਸੜਕ ਪਾਰ ਕਰਦੇ ਹਾਂ, ਅਸੀਂ ਉਦੋਂ ਵੀ ਬੜਾ ਕੁਛ ਸਿੱਖਦੇ ਕਰਦੇ ਹਾਂ, ਕਿਸੇ ਨਾਲ ਗੱਲ ਕਰਦੇ ਹਾਂ, ਸਿੱਖਦੇ ਹਾਂ। ਅਤੇ ਸੋ ਇਸ ਕਰਕੇ ਬਾਕੀ ਜਿਹੜੀ ਵੀ ਚੀਜ਼, ਜਿਹੜੇ ਵੀ ਲਾਈਨ 'ਚ ਕੋਈ ਬੰਦਾ ਜਾਣਾ ਚਾਹੁੰਦਾ, ਜਿਹੜਾ ਤੁਹਾਡੀ ਆਤਮਾ ਅਤੇ ਮਨ ਕਹਿੰਦਾ ਨਾ ਵੀ ਮੈਂ ਇਸ ਲਾਈਨ 'ਚ ਜਾਣਾ, ਉਹਦੇ ਲਈ ਕੋਸ਼ਿਸ਼ ਕਰੋ। ਅਤੇ ਦੂਸਰਾ ਇਹ ਹੈ ਵੀ ਜਿਸ ਤਰ੍ਹਾਂ ਦੇ ਜਿਹੜੀ ਮਾਰਕੀਟ ਦੇ ਵਿੱਚ ਜਿਹੜੀ ਚੀਜ਼ ਦੀ ਲੋੜ ਆ, ਉਹ ਵੀ ਤੁਹਾਨੂੰ ਗਿਆਨ ਹੋਣਾ ਚਾਹੀਦਾ ਵੀ ਕਿਹਦੀ, ਉਹ ਉਸ ਲਈ ਆਪਣੀ ਤਿਆਰੀ ਕਰੋ। ਸੋ ਸਿੱਖੋ, ਪ੍ਰਪੇਅਰ ਕਰੋ, ਅਤੇ ਮੇਰਾ ਖਿਆਲ ਆ ਵੀ ਜਿਹੜੀ ਕਾਮਯਾਬੀ ਆ ਉਹ ਬੰਦੇ ਨੂੰ ਮਿਲਦੀ ਆ। ਬਾਕੀ ਪੰਜਾਬੀ ਆਪਾਂ ਜਦੋਂ ਆਪਾਂ ਸਮੁੰਦਰ ਪਾਰ ਕਰਕੇ ਇੱਥੇ ਪਹੁੰਚ ਗਏ ਹਾਂ, ਇੱਥੇ ਵੀ ਕਾਮਯਾਬ ਹੋਵਾਂਗੇ। ਅਤੇ ਇਸ ਕਰਕੇ ਉਸਾਰੂ ਸੋਚ ਬਹੁਤ ਜ਼ਰੂਰੀ ਆ।
11: ਸਰ ਕਈ ਕਈ ਲੋਕ ਇਹ ਵੀ ਕਹਿ ਦਿੰਦੇ ਕਿ ਇਸ ਪਰ ਧਰਤੀ ਦੇ ਉੱਤੇ ਹੀ ਪ੍ਰੈਸ਼ਰ ਆ, ਇਹ ਮਨ ਦੇ ਉੱਤੇ ਬੋਝ ਆ ਜਾਂਦਾ, ਉੱਥੇ ਜਦੋਂ ਆਪਾਂ ਉਤਰਦੇ ਹਾਂ ਜਾਂਦੇ ਹਾਂ ਰਿਲੈਕਸ ਹੋ ਜਾਈਦਾ, ਜਦੋਂ ਆਏ ਹਾਂ ਉਦੋਂ ਵੀ ਬੜੇ ਰਿਲੈਕਸ ਹਾਂ, ਇਸ ਧਰਤੀ ਦੇ ਵਿੱਚ ਹੀ ਸਟ੍ਰੈਸ ਆ।
12: ਨਹੀਂ, ਇਸ ਤਰ੍ਹਾਂ ਦੀ ਕੋਈ ਦੇਖੋ ਗੱਲ ਨਹੀਂ ਹੈ, ਧਰਤੀ ਤਾਂ ਸਾਰੀ ਇੱਕੋ ਹੀ ਆ, ਬਲਕਿ ਇੱਕ ਧਰਤੀ ਨੇ ਪਰਮਾਤਮਾ ਨੇ ਪਤਾ ਨਹੀਂ ਕਿੰਨੀਆਂ ਕੁ ਧਰਤੀਆਂ ਬਣਾਈਆਂ ਨੇ, ਅਤੇ ਬਾਕੀ ਬੰਦਾ ਇਹ ਸਮਝ ਸਾਰੀ ਧਰਤੀ ਵੀ ਆਪਣੀ ਆ, ਠੀਕ ਹੈ ਨਾ। ਅਤੇ ਦੂਸਰਾ ਇਹ ਆ ਵੀ ਹੁਣ ਤਾਂ ਜਦੋਂ ਅਸੀਂ ਮਾਈਗ੍ਰੇਟ ਕੀਤਾ 30 ਸਾਲ ਪਹਿਲਾਂ, ਉਦੋਂ ਤਾਂ ਫੋਨ ਵੀ $2 ਮਿੰਟ ਦਾ ਹੁੰਦਾ ਸੀ, ਅਤੇ ਇੰਨਾ ਨਹੀਂ ਸੀ ਹੁੰਦਾ ਕਿ ਅਸੀਂ 5 ਮਿੰਟ ਵੀ ਗੱਲ ਕਰੀਏ, ਸਟ੍ਰੈਸ ਉਦੋਂ ਜ਼ਰੂਰ ਹੁੰਦਾ ਸੀਗਾ। ਅਤੇ ਹੁਣ ਤਾਂ ਫੋਨ ਨੇ, ਵੀਡੀਓ ਕਾਲਸ ਨੇ, ਕੋਈ ਐਸੀ ਗੱਲ ਨਹੀਂ, ਤੁਸੀਂ ਬਾ ਪਿੱਛੇ ਵੀ ਗੱਲ ਕਰਨੀ ਹੈ ਭੈਣਾਂ ਭਰਾਵਾਂ ਨਾਲ, ਪਰਿਵਾਰ ਨਾਲ ਗੱਲਬਾਤ ਕਰਨੀ ਆ, ਦੋਸਤਾਂ ਮਿੱਤਰਾਂ ਨਾਲ ਗੱਲ ਕਰਨੀ ਆ। ਦੂਸਰਾ ਇਹ ਆਪਣੀ ਕਮਿਊਨਿਟੀ ਹੁਣ ਇੰਨੀ ਇੱਥੇ ਵੱਡੀ ਆ, ਅਤੇ ਹਰ ਤਰ੍ਹਾਂ ਦਾ ਬੰਦਾ, ਹਰ ਪ੍ਰੋਫੈਸ਼ਨ ਦਾ ਬੰਦਾ ਤੁਹਾਨੂੰ ਮਿਲ ਜਾਂਦਾ, ਤੁਸੀਂ ਉਹਨੂੰ ਮਿਲ ਕੇ ਕੰਟੈਕਟ ਕਰ ਸਕਦੇ ਹੋ, ਤੁਸੀਂ ਆਪਣਾ ਤਿਆਰੀ ਕਰ ਸਕਦੇ ਹੋ, ਜਿਹੜੇ ਵੀ ਤੁਸੀਂ ਬਿਜ਼ਨਸ ਜਾਣਾ, ਨੌਕਰੀ 'ਚ ਜਾਣਾ, ਜਾਂ ਕੋਈ ਸੈਲਫ ਇੰਪਲੋਇਡ ਕੋਈ ਵੀ ਗੱਲ ਕਰਨੀ ਹੈ, ਤੁਸੀਂ ਯਾਨੀ ਮੌਕੇ ਇੱਥੇ ਬਹੁਤ ਨੇ।
11: ਸੋ ਆਪਣੇ ਆਪਾਂ ਕਈ ਵਾਰੀ ਆਊਟਪੁੱਟ ਪਹਿਲਾਂ ਹੀ ਤੈਅ ਕੀਤੀ ਹੁੰਦੀ ਵੀ ਆਹ ਜਵਾਬ ਮੈਨੂੰ ਅੱਗੋਂ ਮਿਲ ਜਾਣਾ, ਅਤੇ ਗੱਲ ਆਪਾਂ ਕਰਦੇ ਨਹੀਂ, ਉਹ ਸੋਚ ਕੇ ਗੱਲ ਤੋਰਦੇ ਹੀ ਨਹੀਂ ਆਪਾਂ ਉਸ ਪਾਸੇ ਨੂੰ। ਸੋ ਇੱਦਾਂ ਦੀਆਂ ਬਹੁਤ ਸਾਰੀਆਂ ਗੱਲਾਂ ਬਾਤਾਂ ਜੀਵਨ ਜਾਚ ਕਿਤਾਬ ਦੇ ਵਿੱਚੋਂ ਤੁਸੀਂ ਪੜ੍ਹ ਸਕਦੇ ਹੋ, ਸਿੱਖ ਸਕਦੇ ਹੋ, ਅਤੇ ਪੜ੍ਹ ਕੇ ਅਤੇ ਆਪਣੀ ਫੀਡਬੈਕ ਵੀ ਦੇ ਸਕਦੇ ਹੋ। ਸਰ ਬਹੁਤ ਧੰਨਵਾਦ ਤੁਹਾਡਾ, ਤੁਸੀਂ ਸਮਾਂ ਕੱਢਿਆ, ਅਤੇ ਫਿਰ ਦੁਬਾਰਾ ਕਿਸੇ ਦਿਨ ਫਿਰ ਆਉਣ ਦਾ ਵਾਅਦਾ ਅਸੀਂ ਚਾਹਾਂਗੇ ਕਿ ਕਰਕੇ ਜਾਓ, ਅਤੇ ਫਿਰ ਹੋਰ ਵਧੇਰੇ ਅਤੇ ਖੁੱਲ੍ਹੇ ਸਮੇਂ ਲਈ ਗੱਲਾਂ ਬਾਤਾਂ ਹੋਣ।
12: ਧੰਨਵਾਦ ਤੁਹਾਡਾ, ਜ਼ਰੂਰ ਆਵਾਂਗੇ, ਥੈਂਕ ਯੂ
11: ਜੀ। ਸੋ ਦੋਸਤੋ, ਇਹ ਸਨ ਸਾਡੇ ਨਾਲ ਪ੍ਰੋਫੈਸਰ ਹਰਜਿੰਦਰ ਸਿੰਘ ਜੀ, ਅਤੇ ਕਿਤਾਬ ਜੀਵਨ ਜਾਚ ਕਰੀ ਪੜ੍ਹਿਓ, ਬਹੁਤ ਵੱਡੀ ਕੋਈ ਕਿਤਾਬ ਨਹੀਂ ਹੈ, ਬੜੀ ਛੋਟੀ ਜਿਹੀ ਕਿਤਾਬ ਹੈ, ਅਤੇ ਤੁਸੀਂ ਇੱਕ ਵਾਰੀ ਪੜ੍ਹਨੀ ਸ਼ੁਰੂ ਕਰੋਗੇ ਤਾਂ ਤੁਹਾਨੂੰ ਮਜ਼ਾ ਦਊਗੀ। ਅਤੇ ਮੈਂ ਜਿੱਦਾਂ ਬਾਹਰ ਗੱਲ ਕਰ ਰਿਹਾ ਸੀ ਪ੍ਰੋਫੈਸਰ ਸਾਹਿਬ ਦੇ ਨਾਲ, ਅਤੇ ਉਹਨਾਂ ਦਾ ਇਹ ਕਹਿਣਾ ਸੀ ਕਿ ਇੱਕ ਵਿਚਾਰ ਜਿਹੜਾ 2-4 ਲਾਈਨਾਂ ਦਾ ਹੀ ਆ, ਕਈ 2 ਲਾਈਨਾਂ ਦਾ ਹੀ ਆ, ਉਹ ਤੁਸੀਂ ਪੜ੍ਹੋ, ਉਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਪਹਿਲਾਂ ਵਾਚੋ ਆਪਣੀ ਜ਼ਿੰਦਗੀ 'ਚ, ਕੋਸ਼ਿਸ਼ ਕਰੋ ਉਹਨਾਂ ਨੂੰ ਲੈ ਕੇ ਆਉਣ ਦੀ, ਅਤੇ ਫਿਰ ਭਾਵੇਂ ਅਗਲੇ 'ਤੇ ਵੱਧ ਜਾਓ। ਬੜਾ ਸੌਖਾ ਜਿਹਾ ਤਰੀਕਾ, ਬੜੀ ਸੌਖੀ ਜਿਹੀ ਪ੍ਰੈਕਟਿਸ ਹੈ, ਅਤੇ ਬਾਕੀ ਇੱਕ ਵਾਰੀ ਕਿਤਾਬ ਪੜ੍ਹ ਕੇ ਆਪਣੀ ਫੀਡਬੈਕ ਹੈ ਜ਼ਰੂਰ ਦੇ ਦਿਓ। ਤੁਸੀਂ ਕਿੱਦਾਂ ਲੈ ਸਕਦੇ ਹੋ, ਤੁਸੀਂ ਉਹ ਤੁਸੀਂ ਇਸ ਦੇ ਥੱਲੇ ਕਮੈਂਟ ਵੀ ਪਾ ਦਿਓਗੇ ਗੱਲਬਾਤ ਦੇ, ਅਤੇ ਆਪਾਂ ਤਾਂ ਵੀ ਤੁਹਾਡੇ ਤੱਕ ਪਹੁੰਚ ਕਰ ਲਵਾਂਗੇ। ਇਜਾਜ਼ਤ ਚਾਹੁੰਦੇ ਤੁਹਾਡੇ ਕੋਲੋਂ, ਹੱਸਦੇ ਖੇਡਦੇ ਰਹੋ, ਤੰਦਰੁਸਤ ਰਹੋ, ਚੰਗਾ ਸੁਣਦੇ ਰਹੋ, ਚੰਗਾ ਪੜ੍ਹਦੇ ਰਹੋ, ਸੁਣਦੇ ਰਹੋ ਰੇਡੀਓ ਹਾਂਜੀ 1600।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: यार तू इतने नीचे थी आके पक्का भी हो गया, की जुगाड़ लाया है?
4: जुगाड़ नहीं, ये है 8 साल तो भी वड्डा तजुर्बा बंसल इमीग्रेशन दा, जिन्होंने वधिया कोर्स विच एडमिशन कराई अते फिर मेनू पीआर दी राह भी विखाई। एना ही नहीं, ए स्टूडेंट वीजा, एटी अपील्स, स्किल्ड वीजा, पीआर, यूएस विजिटर वीजा अते होर भी कई माइग्रेशन सर्विसेज प्रोवाइड करदे ने।
3: नंबर ता दे बंसल इमीग्रेशन वालियां दा।
4: हां जी, अपॉइंटमेंट बुक करवाउन लई कॉल करो 0406-660-960 दे या फिर विजिट करो bansalimmigration.com.au।
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
5: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
4: ਜੁਗਾੜ ਨਹੀਂ, ਇਹ ਹੈ 8 ਸਾਲ ਤੋਂ ਵੀ ਵੱਡਾ ਤਜੁਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
3: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
4: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਜਵਾਕਾਂ ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ।
8: ਇਸ 8 ਮਈ ਨੂੰ ਸਿਨੇਮਾ ਵਿੱਚ ਰਿਲੀਜ਼ ਹੋਣ ਜਾ ਰਹੀ ਹੈ ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ।

ਤੈਨੂੰ ਪਿਆਰ ਕੀਤਾ ਸੱਜਣਾ ਸਦੀਆਂ ਤੋਂ। ਨਮਸਤੇ, ਸਤਿ ਸ਼੍ਰੀ ਅਕਾਲ ਆਦਾਬ, ਮੈਂ ਹਾਂ ਕ੍ਰਿਸ਼ਨਨ, ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM। ਹਾਂਜੀ, ਕੀ ਹਾਲ ਚਾਲ ਸਾਰਿਆਂ ਦੇ? ਠੀਕ ਠਾਕ। ਅੱਜ ਜੀ ਮੈਂ ਮੋਰਚਾ ਆਪ ਆਪਣੇ ਵਾਸਤੇ ਖੁਦ ਲਈ ਨਾ ਮੈਂ ਸੰਭਾਲ ਕੇ ਰੱਖਿਆ। ਮੈਂ ਕਿਹਾ ਬਈ ਕੁਝ ਗੱਲਾਂ ਮੈਂ ਕਰਨੀਆਂ ਹੁੰਦੀਆਂ, ਮੈਨੂੰ ਕਰਨ ਦਿਆ ਕਰੋ ਆਪਣੇ ਆਪ 'ਚ ਆਪਣੇ ਲੈਵਲ 'ਤੇ, ਕਿਉਂਕਿ ਕਾਫੀ ਟੋਪਿਕਸ ਹੁੰਦੇ ਮਾਇੰਡ 'ਚ ਯਾਰ ਕਿ ਅਸੀਂ ਵੀ ਡਿਸਕਸ ਕਰੀਏ, ਕੋਈ ਗੱਲਬਾਤ ਡਿਸਕਸ ਕਰੀਏ। ਅਤੇ ਫਿਰ ਥੈਂਕ ਯੂ ਟੂ ਰੇਡੀਓ ਹਾਂਜੀ ਟੀਮ, ਥੈਂਕ ਯੂ ਟੂ ਰਣਜੋਤ ਸਿੰਘ ਜੀ, ਉਹਨਾਂ ਨੇ ਕਿਹਾ ਹਾਂ ਬਈ ਜਾਈ ਜਾਓ ਜੀ, ਜਿਹੜੀ ਮਰਜ਼ੀ ਗੱਲਬਾਤ ਕਰਨੀ ਕਰੋ। ਅਤੇ ਮੈਂ ਕਿਹਾ ਬਈ ਮੈਂ ਜਿਹੜੀ ਗੱਲਬਾਤ ਕਰਨਾ ਚਾਹੁੰਦਾ ਨਾ, ਉਹ ਗੱਲਬਾਤ ਹੋਏਗੀ ਆਪਣੀ, ਸਾਡੇ ਲੋਕਾਂ ਦੀ, ਸਾਡੇ ਲੋਕਾਂ ਦੇ ਮਾਇੰਡ 'ਚ ਚੱਲਣ ਵਾਲੇ ਜਿੰਨੇ ਵੀ ਖੁਰਾਫਾਤੀ ਕੰਪਲੈਕਸ ਚੱਲਦੇ ਆ, ਆਈਡੀਆਜ਼ ਚੱਲਦੇ ਆ, ਉਹਦੇ ਬਾਰੇ ਇੱਕ ਟੈਬੂ ਨੂੰ ਖਤਮ ਕਰਨ ਵਾਸਤੇ ਆਪਾਂ ਇੱਦਾਂ ਦਾ ਇੱਕ ਸ਼ੋਅ ਲੈ ਕੇ ਆਉਣਾ। ਸ਼ੋਅ ਦਾ ਨਾਮ ਮੈਂ ਰੱਖਿਆ ਕਿਆ ਬਾਤ ਹੈ, ਕਿਆ ਬਾਤ ਹੈ ਨਾਮ ਮੈਂ ਇਸ ਕਰਕੇ ਰੱਖਿਆ ਸ਼ੋਅ ਦਾ, ਕਿਉਂਕਿ ਮੈਂ ਕਦੀ ਵੀ ਕੁਛ ਜੇ ਪੜ੍ਹਦਾ, ਕੋਈ ਕੰਸੈਪਟ ਪੜ੍ਹਦਾ, ਕੋਈ ਕੰਸੈਪਟ ਮੈਨੂੰ ਦਿਸਣ 'ਚ ਮਿਲਦਾ, ਕਿਸੇ ਫਿਲਮ 'ਚ ਵੇਖ ਲਿਆ, ਕਿਸੇ ਕਿਤਾਬ 'ਚ ਪੜ੍ਹ ਲਿਆ, ਕੋਈ ਆਰਟੀਕਲ ਪੜ੍ਹ ਲਿਆ, ਜਾਂ ਫਿਰ ਕਿਸੇ ਦੀ ਆਪ ਬੀਤੀ ਸੁਣ ਲਈ, ਅਤੇ ਮਾਇੰਡ 'ਚ ਆਉਂਦਾ ਨਾ ਕਿਆ ਬਾਤ ਹੈ ਯਾਰ, ਇੱਦਾਂ ਵੀ ਹੁੰਦਾ ਲਾਈਫ ਦੇ ਅੰਦਰ, ਕਿਆ ਬਾਤ ਹੈ ਯਾਰ। ਮੈਂ ਤਾਂ ਬਹੁਤ ਸੋਚਦਾ ਸੀਗਾ ਕਿ ਇਟਸ ਅ ਵੈਰੀ ਹਿਊਜ ਥਿੰਗ, ਪਰ ਇਹ ਤਾਂ ਬੜੀ ਛੋਟੀ ਗੱਲ ਆ। ਕਿਆ ਬਾਤ ਹੈ ਯਾਰ, ਮੈਨੂੰ ਤਾਂ ਲੱਗਦਾ ਸੀ ਕਿ ਮੇਰੇ ਅੰਦਰ ਹੀ ਇਹ ਵਾਲਾ ਕੰਪਲੈਕਸ ਹੈ, ਪਰ ਇਹ ਤਾਂ ਬਹੁਤ ਜ਼ਿਆਦਾ ਨੋਰਮਲ, ਬਹੁਤ ਜ਼ਿਆਦਾ ਰਿਲੇਟੇਬਲ ਚੀਜ਼ ਹੈ, ਬੜੇ ਲੋਕਾਂ ਨਾਲ ਵਾਪਰ ਰਿਹਾ। ਸੋ ਕਿਆ ਬਾਤ ਹੈ, ਮੇਰੀ ਲਾਈਫ 'ਚ ਰੋਲ ਅਦਾ ਕਰਦਾ ਇੱਕ ਈਜ਼ੀਨੈਸ ਲੈ ਕੇ ਆਉਂਦਾ, ਇੱਕ ਇਹ ਪੱਖ ਲੈ ਕੇ ਆਉਂਦਾ ਕਿ ਬਈ ਠੀਕ ਹੈ, ਜੋ ਮੈਂ ਆਪਣੇ ਆਪ ਨੂੰ ਬਹੁਤ ਜੇ ਗ੍ਰੇਟ ਵੀ ਫੀਲ ਕਰਾਂ, ਜਾਂ ਮੈਂ ਆਪਣੇ ਆਪ 'ਚ ਬਹੁਤ ਸੈਡ ਵੀ ਫੀਲ ਕਰਾਂ, ਇਹ ਇੱਕ ਬੜੀ ਜਾਚੀ ਹੋਈ, ਪਛਾਣੀ ਹੋਈ ਬੇਸਿਕ ਜੀ ਪ੍ਰੋਬਲਮ ਹੈ, ਜੋ ਸਾਡੇ ਐਵੋਲਿਊਸ਼ਨਰੀ ਮਾਇੰਡ ਸੈੱਟ ਦੇ ਅੰਦਰ ਪਤਾ ਨਹੀਂ ਕਿੰਨੇ ਸਾਲਾਂ ਤੋਂ ਚੱਲਦੀ ਆ ਰਹੀ ਹੈ। ਮੈਂ ਜੇ ਤੁਹਾਨੂੰ ਇੱਕ ਸਿੰਪਲ ਜਿਹਾ ਇੱਕ ਆਈਡੀਆ ਦੇਵਾਂ ਕਿ ਤਕਰੀਬਨ 800 ਕਰੋੜ ਲੋਕ ਲੈ ਦੇ ਕੇ 16 ਪਰਸਨੈਲਿਟੀਜ਼ ਦੇ ਅੰਦਰ ਹੀ ਆਉਂਦੇ ਆ। ਜੀ ਹਾਂ, ਦੇਰ ਆਰ ਓਨਲੀ 16 ਪਰਸਨੈਲਿਟੀ ਸਬ ਟਾਈਪਸ, ਅਤੇ ਉਹਦੇ ਵਿੱਚ ਸਾਰੇ ਦੇ ਸਾਰੇ 800 ਕਰੋੜ ਲੋਕ ਉਹਦੇ ਅੰਦਰ ਆ ਜਾਂਦੇ ਆ। ਉਹਨਾਂ ਨੂੰ ਤੁਸੀਂ ਸੈਗਮੈਂਟਾਈਜ਼ ਕਰ ਸਕਦੇ ਹੋ। ਜੇ ਤੁਸੀਂ ਕਦੀ ਇਹ ਵਾਲਾ ਟੈਸਟ ਕਰਨਾ ਹੋਵੇ ਤਾਂ ਉਹ ਟੈਸਟ ਹੋ ਜਾਂਦਾ ਬਹੁਤ ਈਜ਼ੀਲੀ। ਉਹਨੂੰ ਗੂਗਲ 'ਤੇ ਜਾਓ, ਸਿੰਪਲ ਕਰੋ ਕਿ ਪਰਸਨੈਲਿਟੀ ਟੈਸਟ, ਪਰਸਨੈਲਿਟੀ ਟੈਸਟ ਜਦੋਂ ਤੁਸੀਂ ਭਰੋਂਗੇ, ਕੋਈ ਵੀ ਪਹਿਲੀ ਵੈਬਸਾਈਟ ਜਿਹੜੀ ਆਏਗੀ ਉਹਦੇ ਅੰਦਰ ਉਹ ਕੁਛ ਤੁਹਾਨੂੰ 100 ਕੁ ਤਰ੍ਹਾਂ ਦੇ ਸਵਾਲ ਪੁੱਛਣਗੇ, 100 ਸਵਾਲ ਪੁੱਛਣਗੇ, ਉਹਦਾ ਯੈਸ ਜਾਂ ਨੋ ਦਾ ਜਵਾਬ ਦੇਣਾ ਹੁੰਦਾ। ਜਦੋਂ ਤੁਸੀਂ ਯੈਸ ਜਾਂ ਨੋ ਦਾ ਜਵਾਬ ਦਿਓਗੇ ਕਿ ਬਾਸ਼ਰਤਾ ਕਿ ਸਮਝੋ ਤੁਸੀਂ ਪਬਲਿਕ ਸਪੀਕਿੰਗ ਦੇ ਅੰਦਰ ਗਏ ਹੋ, ਅਤੇ ਤੁਹਾਨੂੰ ਜੋ ਉੱਥੇ ਮੌਕਾ ਮਿਲਿਆ ਅਚਾਨਕ ਬੋਲਣ ਦਾ, ਤੁਸੀਂ ਬੋਲੋਗੇ ਯੈਸ ਜਾਂ ਨੋ, ਅਤੇ ਇੱਦਾਂ ਦੇ ਹੀ ਸਵਾਲ ਹੋਣਗੇ। ਜਦੋਂ ਤੁਸੀਂ ਉਹਨਾਂ ਦਾ ਜਵਾਬ ਦਿੰਦੇ ਹੋ ਤਾਂ ਫਿਰ ਉਸ ਹਿਸਾਬ ਨਾਲ ਤੁਹਾਡੀ ਪਰਸਨੈਲਿਟੀ ਦਾ ਆਰਕਟਾਈਪ ਦੱਸਦੇ ਆ ਕਿ ਤੁਸੀਂ ਕਿਸ ਤਰ੍ਹਾਂ ਦੀ ਪਰਸਨੈਲਿਟੀ ਦਾ ਟਾਈਪ ਹੈ। ਕਾਫੀ ਹੱਦ ਤੱਕ ਮੈਂ ਜਿੰਨੇ ਵੀ ਲੋਕਾਂ ਨੂੰ ਰੈਕਮੈਂਡ ਕੀਤਾ, ਮੈਂ ਆਪਣੇ ਉੱਪਰ ਵੀ ਕੀਤਾ ਜਦੋਂ ਵੀ, ਕਾਫੀ ਹੱਦ ਤੱਕ ਉਹ ਸਹੀ ਨਿਕਲਦਾ। ਸੋ ਅਗੇਨ ਬੇਸਿਕ ਪੁਆਇੰਟ ਮੈਂ ਇਹ ਸ਼ੋਅ ਕਰਨਾ ਚਾਹੁੰਦਾ ਸੀਗਾ ਇਸ ਚੀਜ਼ ਲਈ ਕਿ ਜਿਹੜੇ ਸਾਡੇ ਮਾਇੰਡ 'ਚ ਨਾ ਬੜੇ ਖੁਰਾਫਾਤੀ ਜੇ ਕੰਪਲੈਕਸ ਨੇ, ਬੜੇ ਖੁਰਾਫਾਤੀ ਜੇ ਆਈਡੀਆਜ਼ ਨੇ ਨਾ, ਉਹਨਾਂ ਨੂੰ ਆਪਾਂ ਸ਼ਾਂਤ ਕਰੀਏ ਕਿਸੇ ਤਰੀਕੇ, ਉਹਨਾਂ ਦੀ ਆਪਾਂ ਜਿਹੜੀ ਬੋਲਤੀ ਹੈ ਨਾ ਉਹ ਕਰੀਏ ਬੰਦ, ਅਤੇ ਡਿਸਕਸ ਕਰੀਏ ਕਿ ਬਈ ਜਿਹੜੀਆਂ ਇਹ ਚੀਜ਼ਾਂ ਸਾਡੇ ਮਾਇੰਡ 'ਚ ਚੱਲਦੀਆਂ ਨਾ ਵਾਰ ਵਾਰ, ਉਹ ਅਸਲ 'ਚ ਇਹ ਨਹੀਂ ਕਿ ਨਾਯਾਬ ਨੇ, ਯੂਨੀਕ ਨੇ, ਦੇਰ ਇਜ਼ ਨੋ ਪ੍ਰੋਬਲਮ ਵਿਚ ਇਜ਼ ਯੂਨੀਕ ਟੂ ਅਸ। ਠੀਕ ਹੈ ਜੀ। ਸੋ ਅੱਜ ਦਾ ਸਾਡਾ ਟੋਪਿਕ ਹੈ ਡਗ ਡਗ ਡਗ ਡਗ ਡਗ, ਇਹ ਡਰਮ ਰੋਲ ਕਰ ਰਹੇ ਹਾਂ ਬਈ, ਕਾਫੀ ਲੋਕ ਕਹਿੰਦੇ ਡਰਮ ਰੋਲ, ਮੈਨੂੰ ਕਰਨਾ ਨਹੀਂ ਆਉਂਦਾ, ਅਤੇ ਅੱਜ ਮੇਰੇ ਓਪਰੇਟਰ ਸਾਹਿਬ ਵੀ ਹੈ ਜਿਹੜੇ, ਉਹ ਕਹਿੰਦੇ ਬਈ ਆਪ ਹੀ ਓਪਰੇਟ ਕਰਕੇ ਦੱਸੋ, ਨਹੀਂ ਤਾਂ ਮੈਂ ਫਿਰ ਮਾੜਾ ਡਰਮ ਰੋਲ ਵੀ ਚਲਵਾ ਦਿੰਦਾ ਤੁਹਾਡੇ ਵਾਸਤੇ। ਪਰ ਖੈਰ, ਅੱਜ ਦਾ ਸਾਡਾ ਟੋਪਿਕ ਹੈ ਸਪੋਟ ਲਾਈਟ ਇਫੈਕਟ। ਜੀ ਹਾਂ, ਅੱਜ ਅਸੀਂ ਗੱਲ ਕਰਾਂਗੇ ਇੱਕ ਇੱਦਾਂ ਦੇ ਸਾਈਕੋਲੋਜੀਕਲ ਕੰਸੈਪਟ ਬਾਰੇ ਜਿਹਦਾ ਨਾਮ ਹੈ ਸਪੋਟ ਲਾਈਟ ਇਫੈਕਟ। ਹੁਣ ਜੇ ਤੁਸੀਂ ਮੈਨੂੰ ਪੁੱਛੋ ਕਿ ਬਈ ਸਪੋਟ ਲਾਈਟ ਇਫੈਕਟ ਹੁੰਦਾ ਕੀ ਆ,

ਤੇ ਸੋਚੋ ਸਪੋਟਲਾਈਟ ਕੀ ਹੁੰਦੀ ਆ? ਸਪੋਟਲਾਈਟ ਹੁੰਦੀ ਹੈ ਜੀ ਹਨੇਰੇ ਨੂੰ ਡਿਫਰ ਕਰਨ ਲਈ, ਇੱਕਦਮ ਤੁਹਾਡੇ ਉੱਪਰ ਇੱਕ ਲਾਈਟ ਆਉਂਦੀ ਹੈ ਜਦੋਂ ਤੁਸੀਂ ਸੈਂਟਰ ਸਟੇਜ 'ਤੇ ਹੁੰਦੇ ਹੋ ਐਂਡ ਸਾਰੀ ਆਡੀਅੰਸ ਤੁਹਾਨੂੰ ਦੇਖ ਰਹੀ ਆ। ਇੱਕ ਆਡੀਟੋਰੀਅਮ ਹੈ, ਇੱਕ ਹਾਲ ਹੈ, ਜਸਟ ਇਮੈਜਿਨ ਕੁਝ 500-600-700 ਲੋਕਾਂ ਦਾ ਹਾਲ ਹੈ, ਭਰਿਆ ਹੋਇਆ, ਖੱਚਾ ਖੱਚ, ਇੱਕਦਮ ਹਨੇਰਾ, ਘੁੱਪ ਹਨੇਰਾ, ਅਤੇ ਤੁਹਾਡੇ ਉੱਪਰ ਸਪੋਟਲਾਈਟ ਅਚਾਨਕ। ਹਾਂ ਵੀ ਬੋਲ, ਹਾਂ ਵੀ ਦੱਸ, ਹਾਂ ਵੀ ਕਿੱਦਾਂ ਲੱਗ ਰਿਹਾ ਦਿਖਣ 'ਚ? ਉਹ ਯਾਰ ਇਹਦਾ ਤਾਂ ਐਕਸੈਂਟ ਹੀ ਬੜਾ ਅਜੀਬ ਹੈ ਯਾਰ, ਤੂੰ ਜਿੰਮ ਆ ਗਿਆ, ਤੂੰ ਤਾਂ ਭਾਰਾ ਬਣਾ, ਤੂੰ ਕੱਪੜੇ ਕਿੱਦਾਂ ਦੇ ਪਾਇਆ ਯਾਰ, ਤੂੰ ਵਿਆਹ 'ਤੇ ਆਇਆ, ਤੈਨੂੰ ਪਤਾ ਨਹੀਂ ਕਿੱਦਾਂ ਦੇ ਕੱਪੜੇ ਪਾਈਦੇ ਆ, ਐਟਸੈਟਰਾ ਐਟਸੈਟਰਾ ਐਟਸੈਟਰਾ। ਅਸੀਂ ਅਸਲ ਜ਼ਿੰਦਗੀ 'ਚ ਤਾਂ ਬਈ ਸਪੋਟਲਾਈਟ ਦੇ ਹੇਠਾਂ ਕਾਫੀ ਘੱਟ ਹੁੰਦੇ ਹਾਂ, ਪਰ ਸਾਡੇ ਮਾਇੰਡ 'ਚ ਵੀ ਆਰ ਆਲਵੇਜ਼ ਥਿੰਕਿੰਗ ਯਾਰ ਲੋਕ ਕੀ ਸੋਚਣਗੇ, ਜਾਂ ਫਿਰ ਮੈਨੂੰ ਲੋਕ ਕਿਸ ਤਰ੍ਹਾਂ ਸੋਚਣਗੇ ਜੇ ਮੈਂ ਆਪਣੀ ਮਰਜ਼ੀ ਦਾ ਕੋਈ ਕੰਮ ਕਰ ਦਿੱਤਾ। ਐਗਜ਼ਾਮਪਲ ਦੇ ਤੌਰ 'ਤੇ ਜੇ ਲੈ ਲਈਏ, ਕਾਫੀ ਲੋਕ ਜਿੰਮ ਇਸ ਕਰਕੇ ਨਹੀਂ ਜਾਂਦੇ ਕਿਉਂਕਿ ਉਹ ਥੋੜ੍ਹੇ ਓਵਰਵੇਟ ਜ਼ਿਆਦਾ ਹੁੰਦੇ ਆ, ਜਾਂ ਫਿਰ ਉਹਨਾਂ ਨੂੰ ਨੌਲੇਜ ਨਹੀਂ ਹੁੰਦੀ ਕਿ ਜਿਮ 'ਤੇ ਜਾ ਕੇ ਕਰਨਾ ਕੀ, ਤਾਂ ਉਹਨਾਂ ਨੂੰ ਹੁੰਦਾ ਯਾਰ ਲੋਕ ਮੇਰੇ 'ਤੇ ਹੱਸਣਗੇ ਕਿ ਯਾਰ ਬੰਦਾ ਆਇਆ ਜਿਮ ਲਾਉਣ ਲਈ, ਇੱਕ ਅਡਲਟ ਆਦਮੀ ਆਇਆ, ਹੈ ਨਾ, ਜਾਂ ਫਿਰ ਫੋਰ ਦੈਟ ਮੈਟਰ ਆਫ ਫੈਕਟ ਇੱਕ ਲੇਡੀ ਆਈ, ਹੈ ਨਾ, ਅਡਲਟ, ਐਂਡ ਬਈ ਪਤਾ ਹੀ ਨਹੀਂ ਆ ਕਿ ਕੀ ਕਰਨਾ ਕੀ ਨਹੀਂ ਕਰਨਾ, ਆਪਣੀ ਆ ਕੇ ਇੱਧਰ ਉੱਧਰ ਘੁੰਮਦੇ ਪਏ ਆ ਜੀ, ਕੱਪੜੇ ਕਿਸ ਤਰ੍ਹਾਂ ਦੇ ਪਾਏ ਆ, ਭਾਰੇ ਕਿੰਨੇ ਆ, ਜਿਮ ਆ ਗਿਆ, ਜਦਕਿ ਕੋਈ ਇਹ ਗੱਲ ਕੰਸਿਡਰ ਨਹੀਂ ਕਰਦਾ ਕਿ ਜਿਮ ਇਜ਼ ਐਕਚੁਲੀ ਨੋਟ ਅ ਪਲੇਸ ਆਫ ਫਿਟ ਪੀਪਲ। ਜਿਮ ਅਸਲ 'ਚ ਤਾਂ ਅਨਫਿਟ ਬੰਦਾ ਜਾਂਦਾ ਨਾ ਫਿੱਟ ਹੋਣ ਲਈ। ਸੋ ਜੇ ਕੋਈ ਅਸਲ 'ਚ ਬਹੁਤ ਫਿੱਟ ਆਦਮੀ ਜਾਂ ਔਰਤ ਤੁਹਾਡੇ ਸਾਹਮਣੇ ਜਿਮ 'ਚ ਹੋਏਗੀ ਤਾਂ ਉਹ ਤੁਹਾਨੂੰ ਜੱਜ ਨਹੀਂ ਕਰ ਰਹੀ ਹੋਏਗੀ, ਉਹ ਹਾਂ ਸ਼ਾਇਦ ਮਾਇੰਡ 'ਚ ਇਹ ਸੋਚ ਰਿਹਾ ਹੋਵੇ ਕਿ ਯਾਰ ਵੈਲ ਡਨ ਕਿ ਇਹ ਬੰਦੇ ਨੇ ਆਪਣੇ ਬਾਰੇ ਸੋਚਿਆ, ਆਪਣੀ ਬੋਡੀ ਬਾਰੇ ਸੋਚਿਆ ਅਤੇ ਆਇਆ। ਇਸੇ ਤਰੀਕੇ ਨਾਲ ਜੇ ਆਪਾਂ ਗੱਲ ਕਰੀਏ ਤਾਂ ਵਿਆਹ ਸ਼ਾਦੀ ਵੀ ਕਹਿ ਸਕਦੇ ਆਪਾਂ, ਹੈ ਨਾ, ਕਿ ਮੇਰੇ ਬੂਆ ਕੇ ਚਾਚੇ ਕੇ ਤਾਏ ਕੇ ਮਾਮੇ ਕੇ ਬੇਟੇ ਕੇ ਚਾਚੇ ਕੇ ਗੁਆਂਢੀ ਕੇ ਡਰਾਈਵਰ ਕੇ ਫੂਫਾ ਜੀ ਕੇ ਬੇਟੇ ਕੀ ਸ਼ਾਦੀ ਹੈ ਜੀ, ਹੈ ਨਾ, ਐਂਡ ਅਸੀਂ ਤਾਂ ਮਹਿੰਗੇ ਤੋਂ ਮਹਿੰਗਾ ਸੂਟ, ਸਾੜੀ, ਕੋਟ, ਪੈਂਟ, ਹੈ ਵਧੀਆ ਜੇ ਚੈਲਸੀ ਸ਼ੂਜ਼, ਇਹ ਸਭ ਤਿਆਰ ਤਿਊਰ ਕਰਕੇ ਐਨ ਬਣ ਠਣ ਕੇ ਆਪਾਂ ਪਹੁੰਚਦੇ ਹਾਂ ਕਿ ਬਾਈ ਦੇਖੋ ਸਾਡੇ ਸਾਰਿਆਂ ਦੀ ਨਜ਼ਰ ਨਾ ਸਾਡੇ 'ਤੇ ਹੋਣੀ ਆ। ਵੈਸੇ ਇਸ ਤਰ੍ਹਾਂ ਹੁੰਦਾ? ਕਦੀ ਵੀ ਹੁੰਦਾ? ਅੱਛਾ ਚਲੋ ਤੁਸੀਂ ਇਹਨੂੰ ਰਿਵਰਸ ਸਾਈਕੋਲੋਜੀ ਦੇ ਨਾਲ ਦੇਖੋ, ਆਪਾਂ ਕਿੰਨਾ ਕੁ ਲੋਕਾਂ ਨੂੰ ਜੱਜ ਕਰਦੇ ਹਾਂ ਜਾਂ ਆਪਾਂ ਕਿੰਨਾ ਕੁ ਲੋਕਾਂ ਨੂੰ ਵੇਖਦੇ ਹਾਂ। ਅਸੀਂ ਵੀ ਤਾਂ ਲੋਕਾਂ ਵੱਲ ਇਸ ਨਿਗਾਹ ਨਾਲ ਵੇਖਦੇ ਨਹੀਂ ਹਾਂ ਬਿਲਕੁਲ ਵੀ ਕਿ ਬਈ ਯਾਰ ਇਹ ਅੱਜ ਕੀ ਪਾ ਕੇ ਆਇਆ, ਜਾਂ ਫਿਰ ਇਹਨੇ ਕੀ ਕੀਤਾ ਹੋਇਆ, ਜਾਂ ਫਿਰ ਆਹ ਕਿੰਨਾ ਭਾਰਾ ਬੰਦਾ ਜਿਮ 'ਤੇ ਕਿਉਂ ਆਇਆ। ਸ਼ਾਇਦ ਸੋਚਦੇ ਹੋਵਾਂਗੇ, ਮੈਂ ਨਹੀਂ ਕਹਿੰਦਾ ਨਹੀਂ ਸੋਚਦੇ ਹੋਵਾਂਗੇ, ਸ਼ਾਇਦ ਸੋਚਦੇ ਹੋਵਾਂਗੇ, ਪਰ ਉਹ ਸਾਡੀ ਲਾਈਫ ਦਾ ਕੋਈ 4-6 ਸੈਕਿੰਡ ਦਾ ਰੋਲ ਹੁੰਦਾ। ਪਰ ਇਹ ਚੀਜ਼ ਜਦੋਂ ਆਪਾਂ ਕਿਸੇ ਹੋਰ ਨਾਲ ਕਰਦੇ ਹਾਂ 6 ਸੈਕਿੰਡ ਲੈਂਦੀ ਆ, ਪਰ ਇਹ ਚੀਜ਼ ਜਦੋਂ ਆਪਾਂ ਸੋਚਦੇ ਕਿ ਸਾਡੇ ਵਾਰੀ ਲੋਕ ਯਾਰ ਕੀ ਸੋਚਦੇ ਹੋਣਗੇ, ਉਹ ਸਾਡੀ ਲਾਈਫ ਲੈ ਲੈਂਦੀ ਹੈ ਪ੍ਰੋਪਰ। ਕਿੰਨੇ ਲੋਕ ਨੇ, ਆਈ ਨੋ ਦਮ ਪਰਸਨਲੀ, ਉਹ ਆਪਣੀ ਕੋਈ ਹੋਬੀ ਹੋਏਗੀ, ਬਹੁਤ ਲੋਕ ਨੇ ਜਿਨ੍ਹਾਂ ਨੂੰ ਗਾਉਣ ਦਾ ਬਹੁਤ ਸ਼ੌਂਕ ਹੁੰਦਾ ਬਰਦਿਆ ਲੈ ਕਿ ਨਹੀਂ ਯਾਰ ਕੀ ਕਰਨਾ ਗਾ ਕੇ, ਬਹੁਤ ਲੋਕ ਨੇ ਘੰਟਾ ਘੰਟਾ, 2-2 ਘੰਟੇ ਇੱਕੋ ਤਸਵੀਰ ਨੂੰ ਨਾ ਆਪਣੇ ਇੰਸਟਾਗ੍ਰਾਮ ਦੇ ਡਰਾਫਟ 'ਚ ਕਰੀ ਜਾਣਗੇ ਐਡਿਟ ਕਿ ਯਾਰ ਆਈ ਐਮ ਨੋਟ ਲੁਕਿੰਗ ਦੈਟ ਗੁੱਡ, ਹੈ ਨਾ, ਇਹ ਐਡਿਟ ਨਹੀਂ ਸਹੀ ਹੋਈ। ਕੋਈ ਰੀਲ ਬਣਾਉਣਗੇ ਤਾਂ ਫਿਰ ਕਿੰਨੀ ਦੇਰ ਤੱਕ ਉਹਨੂੰ ਐਡਿਟ ਕਰਦੇ ਰਹਿਣਗੇ, ਕਦੀ ਆਹ ਸਬਟਾਈਟਲ ਜੀ, ਕਦੀ ਉਹ ਸਬਟਾਈਟਲ, ਕਦੀ ਪੰਜਾਬੀ 'ਚ ਕਰਤਾ, ਕਦੀ ਇੰਗਲਿਸ਼ 'ਚ ਕਰਤਾ, ਕਦੀ ਰੰਗ ਯੈਲੋ ਕਰਤਾ, ਰੈੱਡ ਕਰਤਾ, ਬਟ ਦ ਰਿਐਲਿਟੀ ਇਜ਼ ਨੋ ਵਨ ਕੇਅਰਸ। ਐਂਡ ਇਹ ਅੱਛੀ ਗੱਲ ਹੈ ਵੈਸੇ, ਕਿੰਨਾ ਹੀ ਬਲੈਸਡ ਹੈ ਇਹ ਸਮਾਜ ਕਿ ਨੋ ਵਨ ਕੇਅਰਸ। ਹਾਂ ਤੁਸੀਂ ਅੱਛਾ ਕਰੋਗੇ ਤਾਂ ਸਮਾਜ ਇਹ ਜ਼ਰੂਰ ਕਹਿਣਾ ਹੈ ਕਿ ਯਾਰ ਵੈਲ ਡਨ, ਵੈਰੀ ਗੁੱਡ, ਅਤੇ ਜੇ ਤੁਸੀਂ ਕੁਛ ਮਾੜਾ ਕਰੋਗੇ ਓਬਵੀਅਸਲੀ ਸਮਾਜ ਆਏਗਾ ਕਹਿਣ ਲਈ ਕਿ ਬਈ ਆ ਤਾਂ ਤੂੰ ਬਹੁਤ ਮਾੜਾ ਕੀਤਾ। ਪਰ ਜੇ ਤੁਸੀਂ ਆਪਣੀ ਨੋਰਮਲ ਆਮ ਮੈਂਗੋ ਲਾਈਫ ਜੀਂਦੇ ਹੋਵੋਗੇ, ਨੋ ਵਨ ਇਜ਼ ਗੋਨਾ ਕੇਅਰ, ਦੇ ਐਵਰੀ ਵਨ ਇਜ਼ ਲਿਵਿੰਗ ਦੇਅਰ ਓਨ ਲਾਈਫ, ਅਤੇ ਸਾਨੂੰ ਵੀ ਇਸੇ ਤਰੀਕੇ ਨਾਲ ਜੀਣੀ ਚਾਹੀਦੀ ਹੈ। ਹੁਣ ਆਨੇ ਜੀ ਉਸ ਪੁਆਇੰਟਰ 'ਤੇ ਜਿਸ ਪੁਆਇੰਟਰ ਕਰਕੇ ਸ਼ੋਅ ਹੋ ਰਿਹਾ। ਇਹ ਗੱਲਾਂ ਤਾਂ ਸਾਰੀਆਂ ਸੁਣੀਆਂ ਸੁਣਾਈਆਂ, ਮੈਂ ਤੁਹਾਨੂੰ ਕਹਿ ਰਿਹਾ, ਤੁਸੀਂ ਸੁਣ ਰਹੇ ਹੋ, ਪਰ ਇਹ ਗੱਲ ਕਿਹੜਾ ਕਿਸੇ ਮੈਂ ਕੋਈ ਨਾਯਾਬ ਜਾਂ ਨਿਊ ਚੀਜ਼ ਕੱਢ ਕੇ ਦਿੱਤੀ ਹੈ, ਹੈ ਨਾ, ਇਹ ਸਭ ਤਾਂ ਨੋਰਮਲ ਕੰਸੈਪਟ ਨੇ, ਹਰ ਕੋਈ ਕਹਿੰਦਾ, ਸਾਡੇ ਵੱਡੇ ਬਜ਼ੁਰਗ ਕਹਿੰਦੇ ਆ, ਅਸੀਂ ਜਦੋਂ ਸਕੂਲ 'ਚ ਸੀਗੇ ਸਾਡੀਆਂ ਮੈਡਮਾਂ ਕਹਿੰਦੀਆਂ ਸੀ, ਬੇਟਾ ਯੂ ਨੀਡ ਟੂ ਪਾਰਟੀਸਪੇਟ ਇਨ ਡਿਬੇਟ, ਯੂ ਨੀਡ ਟੂ ਪਾਰਟੀਸਪੇਟ ਇਨ ਥੀਏਟਰ, ਹੈ ਨਾ, ਘਰ ਦੇ ਕਈਆਂ ਦੇ ਘਰਾਂ 'ਚ, ਹੈ ਨਾ, ਕਲਚਰ ਹੁੰਦਾ ਕਿ ਤੁਸੀਂ ਪਾਰਟੀਸਪੇਸ਼ਨ ਕਰਨੀ ਹਰ ਚੀਜ਼ਾਂ 'ਚ। ਅਸੀਂ ਕਿੰਨੇ ਲੋਕ ਹੋਵਾਂਗੇ ਜਿਨ੍ਹਾਂ ਨੂੰ ਜਾਣਦੇ ਹਾਂ ਜਿਹੜੇ ਯੂਥ ਫੈਸਟ ਹੋ ਗਏ ਜਾਂ ਫਿਰ ਕਾਲਜ ਦੇ ਛੋਟੇ ਮੋਟੇ ਕੋਈ ਫੰਕਸ਼ਨ ਹੋ ਗਏ ਉਹਨਾਂ 'ਚ ਪਾਰਟੀਸਪੇਟ ਕਰਦੇ ਸੀ, ਅੱਜ ਵੀ ਪਾਰਟੀਸਪੇਟ ਕਰਦੇ, ਤਾਂ ਫਿਰ ਅੱਜ ਦੀ ਗੱਲਬਾਤ 'ਚ ਰੀਅਲ ਕੀ ਹੈ? ਰੀਅਲ ਇਹ ਹੈ
कि यह बैक्ड बाय साइंस है जी, जो मैं कंसेप्ट दे रहा। स्पॉटलाइट इफेक्ट ये बैक्ड बाय 3 universities है। 3 universities ने इस उपर गलबात की है जी। पहली यूनिवर्सिटी का नाम है कॉर्नेल यूनिवर्सिटी 2000 च, फिर जर्नल ऑफ पर्सनैलिटी एंड सोशल साइकोलॉजी नाम का पेपर कढ़िया थॉमस गिलोविच नाम के एक साइंटिस्ट ने, ते उन्होंने होर भी दो भागीदार सिगे। उन्होंने 3-4 एक्सपेरिमेंट किए वक्खो वक्खरे। उन्होंने नाल सिगे विक्टोरिया मेडेव एंड कैनेथ सेविट्सकी। मैनू बहुत माण अपने आप से, मैं एकदम सही नाम ले लिता। तो उन्होंने पता की गलबात दसी, उन्होंने दसिया कि ये एक फैक्ट है कि जे तुसी एक रूम के अंदर किसी नू समझो एक वियर्ड जी शर्ट पवा के भेजता हासे मजाक लिए, समझो एक ड्रेस अप ईवेंट है एन गोरिया ना लब लब प्रॉपर हाई जेंट्री लोग आए हुए हैं, पर कोई बंदा अजे थोड़ी फनी जी टी शर्ट पा के है ना। लैट सपोज बंद ने टी शर्ट पाई है जिदे अंदर सेंटर चीर वाला पोज है बब्बू मान साहब का, वड्डी सारी फोटो लगी पई है, इदा दी टीशर्टा पवा के ना उन्होंने लोगों को भेजा वक्रे वक्रे रूम्स के अंदर, ठीक है, कॉन्फ्रेंसिस के अंदर। जदों लोग गए तो वापस आए तो लोगों ने कहा भाई साढ़े तो बहुत नज़र सगिया। लोगों ने एटलीस्ट 30-40 लोगों ने यह कहा कि साढ़े तो जड़िया नज़र सगिया ना वह एटलीस्ट 70-80% लोग मैनू वेख रहे थे। बट इन रियालिटी जो तुम वेखो तो इन रियालिटी सिर्फ 17% लोगों ने इस चीज़ की तवज्जो दी। कैन यू बिलीव जस्ट 17% पीपल वर लुकिंग एट दैम। कितनी बड़ी गल है। आप सोचते हैं भाई कि जे मैं किसी साडा सब तो व्डा देखो यही है ना डर, सब तो व्डा डर की है, सब तो व्डा डर यही है कि यार मैं 4 लोगों की जे पार्टी च बैठा पाया ना तो मैं मजाक का पात्र ना बना, मेरा मखौल ना उड्डे, है ना। तो उही होया कि ये सारे दे माइंड च भी यही वाला डर सी, यही वाला टेंशन सी, पर जो वो लोग गए तो जो असल च उन्हां दे माइंड च सीगा ते जो असल च रिजल्ट निकल के आया उहदा जमीन आसमान का फर्क है। इन जे तुसी इनू इन रियालिटी देखो तो 3.25% फर्क सिर्फ इन्नी जी गल दा कि भाई लोग साढ़े बारे ज़्यादा सोचते हैं, लोग साढ़े बारे ज़्यादा ध्यान देंगे ने। सो मैं तो एक ही गल कहूँगा थोनू सारियां नू कि माड़ी जी हिम्मत करो तो जो सानू हस्तिंदर भाजी ने कहा है ना उहदे ते अमल करो। की क्या भाई, लो जी हुणी सुनो।

ਹੈਲੋ ਹੈਲੋ ਹੱਸਦੇ ਹੀ ਰਹਿੰਦੇ ਹਾਂ ਜੀ ਹੁਸਤਿੰਦਰ ਦਾ ਗਾਣਾ ਬਹੁਤ ਹੀ ਬਾਕਮਾਲ ਤੁਸੀਂ ਸੁਣਿਆ ਹੋਣਾ ਹੱਸਦੇ ਹਸਾਉਂਦੇ ਅਸੀਂ ਦੇਖੋ ਜੀ ਪਹਿਲਾ ਪਾਰਟ ਤਾਂ ਸੈਗਮੈਂਟ ਦਾ ਕੰਪਲੀਟ ਕਰ ਦਿੱਤਾ ਅਸੀਂ ਦੱਸ ਦਿੱਤਾ ਜੀ ਕਿ ਅਸੀਂ ਕਿਆ ਬਾਤ ਹੈ ਨਾਮ ਦਾ ਸ਼ੋਅ ਕਰਾਂਗੇ ਉਹਦੇ ਅੰਦਰ ਅਸੀਂ ਇਹ ਵੀ ਦੱਸ ਦਿੱਤਾ ਕਿ ਅਸੀਂ ਹਰ ਵਾਰੀ ਕੋਈ ਸਾਈਕੋਲੋਜੀਕਲ ਜਾਂ ਫਿਲੋਸੋਫੀਕਲ ਕੰਸੈਪਟ ਚੱਕਿਆ ਕਰਾਂਗੇ ਅਤੇ ਉਹਨੂੰ ਤੋੜਾਂਗੇ ਮਰੋੜਾਂਗੇ ਕਿ ਬਾਈ ਕਿਆ ਫੈਕਟ ਹੈ ਕਿਆ ਫੈਕਟ ਨਹੀਂ ਹੈ ਕਿੰਨੀ ਕੁ ਇਹ ਗੱਲਾਂ ਜ਼ਰੂਰੀ ਨੇ ਕਿੰਨੀਆਂ ਕੁ ਜ਼ਰੂਰੀ ਨਹੀਂ ਹੈ ਮੇਰੇ ਖਿਆਲ ਨਾਲ ਹਿਸਟਰੀ ਸਾਈਕੋਲੋਜੀ ਫਿਲੋਸਫੀ ਜਿੰਨਾ ਕੁ ਅਸੀਂ ਉਸ ਲੈਵਲ 'ਤੇ ਪੜ੍ਹ ਅਤੇ ਜਾਣ ਸਕੀਏ ਜਿਸ ਲੈਵਲ 'ਤੇ ਤੁਹਾਨੂੰ ਸਮਝ ਆ ਸਕੇ ਅਤੇ ਤੁਹਾਨੂੰ ਇਹ ਪਤਾ ਲੱਗ ਜਾਂਦਾ ਕਿ ਅਸੀਂ ਯਾਰ ਇੱਕ ਬਹੁਤ ਵੱਡੀ ਮਸ਼ੀਨਰੀ ਦੇ ਬਹੁਤ ਹੀ ਛੋਟੇ ਜਿਹੇ ਸਕਰੂ ਹਾਂ ਰਾਈਟ ਐਂਡ ਉਹਦੇ ਅੰਦਰ ਵੀ ਆਪਾਂ ਕਿੰਨਾ ਸੀਰੀਅਸ ਰਹਿੰਦੇ ਹਾਂ ਉਹਦੇ ਅੰਦਰ ਵੀ ਆਪਾਂ ਕਿੰਨੀ ਜ਼ਿਆਦਾ ਆਪਣੀ ਲਾਈਫ ਸਿਰਫ ਇਸ ਚੀਜ਼ 'ਚ ਕੱਢ ਦਿੰਦੇ ਹਾਂ ਕਿ ਯਾਰ ਚਾਰ ਲੋਕ ਕੀ ਕਹਿਣਗੇ ਮੈਂ ਉਹ ਚਾਰ ਲੋਕਾਂ ਨੂੰ ਮਿਲਿਆ ਉਹ ਚਾਰਾਂ ਵਿੱਚੋਂ ਤਿੰਨ ਤਾਂ ਕਹਿੰਦੇ ਯਾਰ ਸਾਡੇ ਕੋਲ ਟਾਈਮ ਹੀ ਨਹੀਂ ਹੈ ਸੁਣਨ ਲਈ ਅਤੇ ਚੌਥਾ ਮੈਂ ਆਪ ਸੀਗਾ ਪਰ ਜੋ ਵੀ ਹੈ ਇਹ ਗੱਲ ਤਾਂ ਫੈਕਟ ਹੈ ਨਾ ਯਾਰ ਕਿ ਅਸੀਂ ਕਿੰਨਾ ਜ਼ਿਆਦਾ ਸਮਾਂ ਸਿਰਫ ਇਸ ਚੀਜ਼ ਨੂੰ ਦੇ ਦਿੰਦੇ ਹਾਂ ਕਿ ਬਈ ਲੋਕ ਕੀ ਕਹਿਣਗੇ ਮੈਂ ਮਿਊਜ਼ੀਸ਼ੀਅਨ ਬਣਨਾ ਚਾਹੁੰਦਾ ਪਰ ਲੋਕ ਕੀ ਕਹਿਣਗੇ ਮੈਂ ਆਪਣਾ ਮੈਰਾਥੋਨ ਰਨਰ ਬਣਨਾ ਚਾਹੁੰਦਾ ਅਤੇ ਜੇ ਮੈਂ ਹਰ ਰੋਜ਼ ਉਹਦੀ ਤਿਆਰੀ ਕਰਨੀ ਸ਼ੁਰੂ ਕਰਤੀ ਤਾਂ ਮੇਰੇ ਲੋਕ ਬਾਹਰਲਿਆਂ ਦਾ ਕੀ ਹੈ ਲੋਕਾਂ ਨੂੰ ਘਰਦਿਆਂ ਦਾ ਕਿੰਨਾ ਕੰਪਲੈਕਸ ਹੁੰਦਾ ਕਿ ਯਾਰ ਘਰਦੇ ਹੀ ਕਹਿਣਗੇ ਤੈਨੂੰ ਕੀ ਹੋਇਆ ਤੂੰ ਤੇਰਾ ਦਿਮਾਗ ਖਰਾਬ ਹੈ ਤੂੰ ਹੀ ਕਰਨਾ ਬਈ ਸਾਰੇ ਸ਼ਹਿਰ ਦਾ ਲੈਪ ਕਰਕੇ ਹੈ ਨਾ ਇਟ ਡਜ਼ਨਟ ਮੈਟਰ ਕਈ ਲੋਕ ਆਪਣੀ ਪੋਲੀਟੀਕਲ ਆਈਡੀਓਲੋਜੀ ਤੱਕ ਨਹੀਂ ਸਾਹਮਣੇ ਰੱਖ ਸਕਦੇ ਹੈ ਨਾ ਕਿ ਚਾਰ ਲੋਕ ਕੀ ਬੋਲਣਗੇ ਕਿ ਮੈਂ ਇਸ ਫਲਾਨ ਲੀਡਰ ਨੂੰ ਸਪੋਰਟ ਕਰਦਾ ਜਾਂ ਉਹਦੀ ਆਈਡੀਓਲੋਜੀ ਨੂੰ ਸਪੋਰਟ ਕਰਦਾ ਲਾਈਫ ਦੋਸਤੋ ਜਿੰਨੀ ਵੀ ਹੈ ਕਾਫੀ ਘੱਟ ਆ ਐਂਡ ਸਭ ਤੋਂ ਬਿਊਟੀਫੁਲ ਗੱਲ ਪਤਾ ਕੀ ਲਾਈਫ ਦੀ ਕਿ ਜੇ ਆਪਾਂ ਪ੍ਰੈਜੈਂਟ 'ਚ ਰਹਿਣਾ ਸ਼ੁਰੂ ਕਰ ਦਈਏ ਤਾਂ ਤੁਹਾਨੂੰ ਪਤਾ ਐਵਰੀ ਡੇ ਇਜ਼ ਅ ਨਿਊ ਡੇ ਦੇਖਿਆ ਫਿਰ ਤੋਂ ਸੁਣੀ ਸੁਣਾਈ ਗੱਲ ਮੈਂ ਦੱਸਤੀ ਪਰ ਜਿਹਨੂੰ ਪ੍ਰੈਕਟੀਕਲੀ ਇੰਪਲਾਈ ਕਰੋ ਤਾਂ ਫੈਕਟ ਆ ਨਾ ਯਾਰ ਫੈਕਟ ਤਾਂ ਇਹੀ ਹੈ ਕਿ ਮੈਂ ਜੋ ਕਰਨਾ ਚਾਹੁੰਦਾ ਅਤੇ ਜੋ ਮੈਂ ਕਰ ਰਿਹਾ ਉਹਦੇ ਅੰਦਰ ਡਿਫਰੈਂਸ ਪਤਾ ਕੀ ਹੈ ਉਹਦੇ ਅੰਦਰ ਡਿਫਰੈਂਸ ਹੈ ਮੇਰੇ ਮਾਇੰਡ ਸੈੱਟ ਦਾ ਅਤੇ ਉਹੀ ਬਸ ਹੁਣ ਆਪਾਂ ਕੋਸ਼ਿਸ਼ ਕਰਨੀ ਹੈ ਸ਼ੋਅ ਦੇ ਥਰੂ ਕਿ ਜਿੰਨਾ ਆਪਾਂ ਮਾਇੰਡ ਸੈੱਟ ਨੂੰ ਨਿਖਾਰ ਸਕੀਏ ਅਤੇ ਮਾਇੰਡ ਸੈੱਟ ਨੂੰ ਨਿਖਾਰਿਆ ਕਿਸ ਤਰ੍ਹਾਂ ਜਾ ਸਕਦਾ ਬੈਟਰ ਕਿਸ ਤਰ੍ਹਾਂ ਕੀਤਾ ਜਾ ਸਕਦਾ ਸਭ ਤੋਂ ਵਧੀਆ ਤਰੀਕਾ ਹੁੰਦਾ ਦੱਸਣ ਲਈ ਕਿ ਤੁਸੀਂ ਇਕੱਲੇ ਨਹੀਂ ਯੂ ਆਰ ਨੋਟ ਅਲੋਨ ਲਾਈਫ ਦੇ ਅੰਦਰ ਕੋਈ ਵੀ ਇਸ ਤਰ੍ਹਾਂ ਦਾ ਇਸ਼ੂ ਹੈ ਜੋ ਤੁਹਾਨੂੰ ਲੱਗਦਾ ਕਿ ਯਾਰ ਮੇਰੇ ਨਾਲ ਬਹੁਤ ਬੁਰਾ ਚੱਲ ਰਿਹਾ ਮੇਰੇ ਨਾਲ ਤਾਂ ਯਾਰ ਕੁਛ ਠੀਕ ਹੋ ਨਹੀਂ ਰਿਹਾ ਤੁਸੀਂ ਨਾਲ ਨਾਲ ਦੇ ਪਾਸੇ ਵੇਖੋਗੇ ਉਸ ਤੋਂ ਵੀ ਜ਼ਿਆਦਾ ਹੋਏਗਾ ਕੋਈ ਬਹੁਤ ਜ਼ਿਆਦਾ ਪ੍ਰਿਵਲੇਜਡ ਹੋਏਗਾ ਸ਼ਾਇਦ ਬਹੁਤ ਜ਼ਿਆਦਾ ਪੈਸਾ ਉਸ ਇਨਸਾਨ ਨੇ ਦੇਖਿਆ ਹੋਏਗਾ ਸ਼ਾਇਦ ਪਰ ਉਹਦੀ ਆਪਣੀ ਖੁਦ ਦੀ ਸਟਰਗਲ ਵੀ ਕੋਈ ਹੋਰ ਹੋ ਸਕਦੀ ਕੋਈ ਬਹੁਤ ਪੜ੍ਹਿਆ ਲਿਖਿਆ ਹੋ ਸਕਦਾ ਪਰ ਉਹਦੀ ਆਪਣੀ ਸਟਰਗਲ ਹੋਏਗੀ ਅਤੇ ਜੋ ਸੁਸਾਇਟੀ 'ਚ ਵੰਛਿਤ ਲੋਕ ਨੇ ਆਲਰੇਡੀ ਉਹਨਾਂ ਦੀ ਤਾਂ ਸਟਰਗਲ ਸਾਨੂੰ ਪਤਾ ਹੀ ਹੈ ਪਰ ਹਰ ਕਿਸੇ ਦੀ ਆਪਣੀ ਖੁਦ ਦੀ ਸਟਰਗਲ ਹੁੰਦੀਆਂ ਸਾਰੀ ਸਟਰਗਲਸ ਨਾ ਇੰਟਰਨਲ ਹੁੰਦੀਆਂ ਸਾਰੇ ਕਨਫਲਿਕਟ ਇੰਟਰਨਲ ਹੁੰਦੇ ਆ ਆਊਟਰ ਕਨਫਲਿਕਟ ਤਾਂ ਅਸੀਂ ਬਹੁਤ ਬਾਅਦ 'ਚੋਂ ਦੇਖਦੇ ਹਾਂ ਜਾਂ ਸੁਣਦੇ ਹਾਂ ਪਰ ਸਾਡਾ ਸਾਰਾ ਦਿਨ ਸਾਡੇ ਆਪਸ 'ਚ ਗਹਿਮਾ ਗਮੀ ਲੱਗੀ ਰਹਿੰਦੀ ਆ ਹੈ ਨਾ ਦੂਸਰੇ ਦਾ ਗਮ ਆਪਾਂ ਕੀ ਸਮਝਣਾ ਦੂਸਰੇ ਦਾ ਦੁੱਖ ਦਰਦ ਆਪਾਂ ਕੀ ਸੁਣਨਾ ਅਸੀਂ ਇਹ ਸੋਚਣਾ ਹਰ ਚੀਜ਼ ਨੂੰ ਸੁਣਦੇ ਹਾਂ ਕਿ ਯਾਰ ਅੱਛਾ ਤੂੰ ਚੁੱਪ ਕਰ ਮੈਂ ਤੈਨੂੰ ਦੱਸਦਾ ਹੈਂ ਉਹ ਗਾਣਾ ਸੀ ਨਾ ਉਹ ਪੁਰਾਣਾ ਕਿ ਜੋ ਹਮਨੇ ਦਾਸਤਾਂ ਆਪਣੀ ਸੁਣਾਈ ਆਪ ਕਿਉਂ ਰੋਏ ਇਸ ਤਰ੍ਹਾਂ ਦਾ ਬੰਨਾ ਬਹੁਤ ਜ਼ਰੂਰੀ ਆ ਹੈ ਨਾ ਕਿ ਇਸ ਤਰ੍ਹਾਂ ਦੇ ਇਨਸਾਨ ਬਣੋ ਕਿ ਲੋਕਾਂ ਦੀ ਗੱਲਬਾਤ ਸੁਣ ਸਕੋ ਲੋਕਾਂ ਦੀ ਗੱਲਬਾਤ ਸੁਣ ਕੇ ਉਹਦੇ 'ਤੇ ਕੁਛ ਵਿਚਾਰ ਕਰ ਸਕੋ ਕੁਛ ਖੁਦ ਸਿੱਖ ਸਕੋ ਕੁਛ ਅਗਲੇ ਨੂੰ ਸਿਖਾ ਸਕੋ ਜਾਂ ਫਿਰ ਜਸਟ ਫੋਰ ਦੈਟ ਮੈਟਰ ਆਫ ਫੈਕਟ ਜਸਟ ਬੀ ਵਿਦ ਦੈਮ ਹੈ ਨਾ ਸੋ ਗੱਲਬਾਤ ਹੋ ਰਹੀ ਸੀ ਜੀ ਸਪੋਟ ਲਾਈਟ ਇਫੈਕਟ 'ਤੇ ਕਿ ਮੇਰੇ ਉੱਪਰ ਹੀ ਸਪੋਟ ਲਾਈਟ ਹੈ ਬਈ ਹਰ ਵਾਰੀ ਮੈਂ ਕੁਛ ਵੀ ਕਰਦਾ ਅਤੇ ਲੋਕ ਮੈਨੂੰ ਹੀ ਵੇਖਦੇ ਆ ਮੈਂ ਲਾਈਫ ਦੇ ਅੰਦਰ ਕੁਛ ਗਲਤ ਨਹੀਂ ਕਰ ਸਕਦਾ ਬਈ ਨਾ ਨਾ ਨਾ ਨਾ ਨਾ ਨਾ ਨਾ ਮੈਨੂੰ ਤਾਂ 40 ਦੇ ਜ਼ੋਨ 'ਚ 40 'ਚ ਕਾਰ ਹੀ ਚਲਾਉਣੀ ਪੈਣੀ ਆ ਮੈਨੂੰ ਤਾਂ ਹਰ ਵਿਆਹ ਸ਼ਾਦੀ ਫੰਕਸ਼ਨ ਭੋਗ ਹਰ ਜਗ੍ਹਾ ਬਹੁਤ ਵੈਲ ਡਰੈਸਡ ਪ੍ਰੋਪਰ ਪ੍ਰਸੀਜਨ ਵਾਲਾ ਹੋਣਾ ਪੈਣਾ ਮੈਨੂੰ ਤਾਂ ਬਈ 11ਵੀਂ 'ਚ ਆਪਣਾ ਇੰਜੀਨੀਅਰਿੰਗ ਹੀ ਕਰਨੀ ਪੈਣੀ ਆ ਮੈਨੂੰ ਤਾਂ ਜੀ 11ਵੀਂ ਦੇ ਅੰਦਰ ਕਮਰਸ ਦੀ ਫੀਲਡ ਹੀ ਲੈਣੀ ਪੈਣੀ ਹੈ ਤਾਂ ਕਿਉਂ ਮੈਂ ਰਾਈਟਰ ਬਣਨਾ ਚਾਹੁੰਦਾ ਤਾਂ ਕਿਉਂ ਮੈਂ ਮਿਊਜ਼ੀਸ਼ੀਅਨ ਬਣਨਾ ਚਾਹੁੰਦਾ ਨਾ ਸਮਾਜ ਨੇ ਕਿਹਾ ਅਤੇ ਸਮਾਜ ਮੈਨੂੰ ਹਰ ਵਕਤ ਦੇਖ ਰਿਹਾ ਹਰ ਵਕਤ ਆਪਣੀਆਂ ਦੋ ਮੋਟੀ ਮੋਟੀ ਨਿਗਾਹਾਂ ਮੇਰੇ ਉੱਥੇ ਧਰੀ ਬੈਠਾ ਸਮਾਜ ਸਮਾਜ ਨੂੰ ਵੇਲ ਆ ਮੇਰੀ ਗੱਲ ਹੋਈ ਸੀ ਸਮਾਜ ਨਾਲ
ਉਹਦੇ ਕੋਲ ਵੇਲ ਕੋਈ ਨਹੀਂ ਹੈ। ਸਮਾਜ ਨੇ ਰੂਮਰ ਫੈਲਾ ਕੇ ਨਾ ਬਸ ਆਪ ਬਾਏ ਬਾਏ ਟਾਟਾ ਕਰ ਦਿੱਤਾ ਤੁਹਾਨੂੰ ਸਾਰਿਆਂ ਨੂੰ। ਦੈਟ ਇਜ਼ ਅ ਮੈਟਰ ਆਫ ਫੈਕਟ, ਸਹੀ ਕਿ ਨਹੀਂ? ਹੁਣ ਆਪਾਂ ਜਦੋਂ ਆਪਾਂ ਅੱਗੇ ਹੋਰ ਗੱਲਬਾਤ ਕਰਦੇ ਹਾਂ ਸਪੋਟਲਾਈਟ ਇਫੈਕਟ ਦੇ ਉੱਪਰ, ਅਤੇ ਇਹਦੇ ਅੰਦਰ ਇਹ ਚੀਜ਼ ਇੱਕ ਬਹੁਤ ਮੇਜਰ ਆਉਂਦੀ ਹੈ ਜੋ ਅੱਜ ਕੱਲ੍ਹ ਲੋਕਾਂ ਨੂੰ ਬਹੁਤ ਤੰਗ ਕਰ ਰਹੀ ਹੈ। ਦੋ ਪੁਆਇੰਟਰਸ ਨੇ, ਪੁਆਇੰਟ ਨੰਬਰ 1 ਇਜ਼ ਕਰੀਅਰ ਚੋਇਸ ਐਂਡ ਪੁਆਇੰਟ ਨੰਬਰ 2 ਇਜ਼ ਸੋਸ਼ਲ ਮੀਡੀਆ। ਇਹ ਦੋ ਚੀਜ਼ਾਂ ਜਿਹਦੇ ਅੰਦਰ ਆਪਾਂ ਸਭ ਤੋਂ ਜ਼ਿਆਦਾ ਇਸ ਇਫੈਕਟ ਨੂੰ ਆਪਣੇ ਉੱਪਰ ਹਾਵੀ ਹੋਣ ਦਿੰਦੇ ਹਾਂ। ਐਗਜ਼ਾਮਪਲ ਦੇ ਤੌਰ 'ਤੇ ਜਿਸ ਤਰ੍ਹਾਂ ਆਪਾਂ ਪਹਿਲੇ ਗੱਲ ਕੀਤੀ ਕਿ ਕਾਫੀ ਲੋਕ ਜਿਸ ਕਲਚਰ ਤੋਂ ਅਸੀਂ ਆਉਂਦੇ ਹਾਂ, ਕਾਫੀ ਲੋਕ ਇਸ ਕਾਰਨ ਇੰਜੀਨੀਅਰ ਬਣਦੇ ਆ ਜਾਂ ਇਸ ਕਾਰਨ ਡਾਕਟਰ ਬਣਨ ਦੀ ਤਿਆਰੀ ਕਰਦੇ ਜਾਂ ਬਣਦੇ ਆ, ਕਿਉਂਕਿ ਕੁਛ ਅਨਨੋਨ ਲੋਕ, ਜਿਹੜੇ ਦੇਖਿਆ ਜਾਵੇ ਸਾਡੇ ਪੇਰੈਂਟਸ ਨੂੰ ਵੀ ਨਹੀਂ ਮਿਲੇ ਹੁੰਦੇ ਉਹ ਲੋਕ, ਪਰ ਕੁਛ ਅਨਨੋਨ ਲੋਕਾਂ ਨੇ ਕਿਹਾ ਹੋਇਆ ਕਿ ਜੇ ਇੰਜੀਨੀਅਰ ਬਣੂੰਗੇ, ਜੇ ਡਾਕਟਰ ਬਣੂੰਗੇ ਤਾਂ ਕੁਛ ਕਹਾਉਂਗੇ ਤਾਂ ਤੁਹਾਡੀ ਵੈਲਿਊ ਪਏਗੀ, ਨਹੀਂ ਤਾਂ ਬਈ ਸੋਰੀ ਹੈ ਜੀ। ਜਦਕਿ ਇਸ ਤਰ੍ਹਾਂ ਦਾ ਹੈ ਕਿ ਨਹੀਂ ਹੈ, ਹੈ ਨਾ? ਸੋਚੋ ਬਈ ਸਚਿਨ ਤੇਂਦੁਲਕਰ ਦੇ ਫਾਦਰ ਸਾਹਿਬ, ਹੈ ਨਾ, ਉਹ ਕਹਿੰਦੇ ਬਈ ਕੀ ਕਰਨਾ, ਤੇਰਾ ਦਿਮਾਗ ਖਰਾਬ ਹੈ ਬੇਟਾ, 11ਵੀਂ 'ਚ ਨੀਟ ਦੀ ਤਿਆਰੀ ਕਰ ਅਤੇ ਬਾਅਦ 'ਚੋਂ ਫਿਰ ਤੈਨੂੰ BDS ਦੀ ਸੀਟ ਲੈ ਦੇਵਾਂਗੇ ਅਤੇ ਬਣੀ ਡੈਂਟਿਸਟ, ਸਹੀ ਕਿ ਨਹੀਂ? ਕਿੰਨਾ ਕੀ ਹੁੰਦਾ, ਹੈ ਨਾ? ਆਪਣੇ ਸਿੰਗਰਸ ਲੈ ਲਓ, ਸੋਚੋ ਡਾਕਟਰ ਸਰਤਾਜ, ਅੱਜ ਰੌਡ ਲੇਵਰ ਦੇ ਅੰਦਰ 2 ਲਗਾਤਾਰ ਸ਼ੋਅ ਨੇ ਉਹਨਾਂ ਦੇ। ਸੋਚੋ ਸਦਰਨ ਹੈਮਿਸਫੇਅਰ ਦੇ ਅੰਦਰ, ਆਸਟ੍ਰੇਲੀਆ ਦੇ ਅੰਦਰ ਇੱਕ ਪੰਜਾਬੀ 'ਚ ਗਾਉਣ ਵਾਲਾ ਸਿੰਗਰ ਐਂਡ ਰਾਈਟਰ 2 ਵਾਰੀ ਇੱਕ ਅਰੀਨਾ ਫੁੱਲ ਕਰਦਾ ਹੈ, 2 ਵਾਰੀ। ਸੋਚੋ ਹੀ ਆਲਸੋ ਹੈਡ ਲਿਸਨ ਟੂ ਅਦਰ ਪੀਪਲ, ਹੈ ਨਾ? ਇੱਕ ਗੱਲ ਇਹ ਵੀ ਆ ਜਾਂਦੀ ਕਿ ਬਈ ਤੁਹਾਡੇ ਕੋਲ ਉਸ ਲੈਵਲ ਦਾ ਟੈਲੈਂਟ ਹੈ ਕਿ ਨਹੀਂ ਹੈ, ਤੁਹਾਡੇ ਕੋਲ ਉਸ ਲੈਵਲ ਦਾ ਤੁਹਾਡੀ ਕਲਮ ਜਾਂ ਫਿਰ ਤੁਹਾਡਾ ਬੱਲਾ ਜਾਂ ਫਿਰ ਜੋ ਵੀ ਤੁਹਾਡਾ ਪੈਸ਼ਨ ਹੈ ਉਹਦੇ ਅੰਦਰ ਕੁਛ ਹੈ ਕਿ ਨਹੀਂ ਹੈ। ਪਰ ਮੇਰੇ ਖਿਆਲ ਨਾਲ ਅੱਜ ਦੇ ਦੌਰ 'ਚ ਐਟਲੀਸਟ ਅਸੀਂ ਆਪਣੇ ਆਪ ਨਾਲ ਇੰਨਾ ਕੁ ਤਾਂ ਕਰ ਸਕਦੇ ਹਾਂ ਕਿ ਜੋ ਸਾਨੂੰ ਕਰਨ ਦੀ ਇੱਛਾ ਹੈ, ਜੋ ਅਸੀਂ ਪਾਉਣਾ ਚਾਹੁੰਦੇ ਹਾਂ, ਉਹਦੇ ਲਈ ਐਜ਼ ਅ ਸਾਈਡ ਹਸਲ ਤਾਂ ਹਸਲ ਕਰ ਸਕਦੇ ਕਿ ਨਹੀਂ ਕਰ ਸਕਦੇ ਹਾਂ, ਰਾਈਟ? ਅਤੇ ਦੂਸਰਾ ਜੀ ਆ ਜਾਂਦਾ ਪੁਆਇੰਟਰ ਜਿਹਦੇ ਉੱਪਰ ਆਪਾਂ ਗੱਲ ਕਰਦੇ ਪਏ ਸੀਗੇ, ਸੋਸ਼ਲ ਮੀਡੀਆ। ਹੁਣ ਅਸੀਂ ਵੇਖਦੇ ਹਾਂ ਜੀ ਸਾਰਾ ਦਿਨ ਲੋਕ ਕਿੰਨੀਆਂ ਹੀ, ਹੈ ਨਾ, ਰੀਲਾਂ ਪੈਂਦੀਆਂ, ਕਿੰਨੀਆਂ ਪੋਸਟਾਂ ਪੈਂਦੀਆਂ। ਕਾਫੀ ਲੋਕਾਂ ਦਾ ਮਨ ਕਰਦਾ ਬਈ ਆਹ ਸਾਰੀਆਂ ਪੋਸਟਾਂ ਵੇਖ ਕੇ ਕਿ ਬਈ ਮੈਂ ਵੀ ਕੁਛ ਪਾਵਾਂ, ਮੈਂ ਵੀ ਕੋਈ ਪੋਸਟ ਕਰਾਂ ਚੀਜ਼, ਮੈਂ ਵੀ ਕੋਈ ਰੀਲ ਬਣਾਵਾਂ। ਪਰ ਫਿਰ ਲੋਕਾਂ ਨੂੰ ਪਤਾ ਨਹੀਂ ਹੈ ਕਿ ਮੈਂ ਕੀ ਬਣਾਉਣਾ। ਹੁਣ ਇਹ ਹੈਗੀ ਹੈ ਡਬਲ ਸਾਈਡਡ ਪ੍ਰੋਬਲਮ, ਪਤਾ ਕਿੱਦਾਂ? ਇੱਕ ਹੈ ਜੀ ਜਿਹੜਾ ਜੈਨੂਅਨਲੀ ਚਾਹੁੰਦਾ ਕਿ ਮੈਂ ਕ੍ਰੀਏਟਰ ਬਣਾ, ਪਰ ਉਹ ਘਬਰਾਉਂਦਾ ਕਿ ਆ ਜਿਹੜੇ ਲੋਕ ਮੈਨੂੰ ਪਿਛਲੇ 30-40 ਸਾਲ ਤੋਂ ਜਾਣਦੇ ਉਹ ਕਹਿਣਗੇ ਇਹਨੂੰ ਕਿੱਥੋਂ ਆ ਗਿਆ ਬਈ, ਇਹਨੇ ਕਿੱਥੋਂ ਡਾਇਰੀ ਕੱਢ ਲਿੱਤੀ ਜਿਹਦੇ ਅੰਦਰ ਇੰਨੇ ਵਧੀਆ ਵਧੀਆ ਇੰਨੇ ਸ਼ਾਇਰੀਆਂ ਲਿਖੀਆਂ ਪਈਆਂ, ਜਾਂ ਫਿਰ ਇਹ ਵਾਲਾ ਗਲਾ ਇਹਦਾ ਕਿੱਥੇ ਸੀਗਾ ਜਿੱਥੇ ਇੰਨੇ ਵਧੀਆ ਵਧੀਆ ਸੁਰ ਲੱਗਦੇ ਪਏ ਆ, ਹੈ ਨਾ? ਅਤੇ ਦੂਸਰੇ ਪਾਸੇ ਇਹ ਹੁੰਦਾ ਕਿ ਬਈ ਸਾਰੇ ਕਰਦੇ ਪਏ ਆ। ਦੇਖੋ ਹਰ ਸਿੱਕੇ ਦੇ 2 ਪਹਿਲੂ ਹੁੰਦੇ ਆ। ਦੂਸਰੇ ਪਾਸੇ ਹੁੰਦਾ ਯਾਰ ਸਾਰੇ ਕਰੀ ਜਾ ਰਹੇ, ਮੈਂ ਨਹੀਂ ਕਰ ਰਿਹਾ, ਸਾਰੇ ਰੀਲਾਂ ਪਾ ਰਹੇ ਆ, ਮੈਂ ਨਹੀਂ ਰੀਲ ਪਾ ਰਿਹਾ। ਫਿਰ ਹੁੰਦਾ ਕੀ ਹੈ ਜੀ, ਕੋਈ ਵੀ ਗਾਣਾ ਆ ਗਿਆ, ਪੁੱਠਾ ਸਿੱਧਾ ਸਟੈਪ ਮਾਰ ਲਿਆ, ਕੁਛ ਕਰ ਲਿਆ, ਠੀਕ ਹੈ, ਯੋਰ ਵਿਸ਼। ਪਰ ਯੋਰ ਵਿਸ਼ ਐਂਟਰਟੇਨਮੈਂਟ ਇਜ਼ ਆਲਸੋ ਅ ਚੋਇਸ ਨਾ। ਅਸੀਂ ਲੋਕ ਤਾਂ ਇਸ ਸਪੋਟਲਾਈਟ ਇਫੈਕਟ ਦੇ ਕਾਰਨ ਐਂਟਰਟੇਨਮੈਂਟ ਵੀ ਉਹ ਵਾਲਾ ਚੂਜ਼ ਕਰਦੇ ਹਾਂ ਜੋ ਸਾਨੂੰ ਸਮਾਜ ਕਹਿੰਦਾ ਚੂਜ਼ ਕਰਨ ਨੂੰ। ਹੁਣ ਸਾਰੇ ਲੋਕ ਰੀਲ ਬਣਾਉਣਾ ਸ਼ੁਰੂ ਹੋ ਗਏ ਤਾਂ ਕਿੰਨਿਆਂ ਨੂੰ ਹੁਣ ਬਣਾਉਣੀ ਪੈਂਦੀ ਹੈ ਬਈ, ਕਿ ਕਿਉਂਕਿ ਆ ਫਲਾਂ ਢਮੀਕ ਆ ਜਿੰਨੇ ਵੀ ਸਾਨੂੰ ਲੋਕ ਜਾਣਦੇ ਰੀਲਾਂ ਬਣਾ ਰਹੇ, ਅਸੀਂ ਨਾ ਪਿੱਛੇ ਰਹਿ ਜਾਈਏ ਬਈ ਕਿਤੇ, ਹੈ ਨਾ? ਪਰ ਬਈ ਹਾਊ ਡਜ਼ ਇਟ ਮੈਟਰ, ਕੀ ਫਰਕ ਪੈਂਦਾ ਜੇ ਕੋਈ ਹੋਰ ਰੀਲ ਬਣਾ ਰਿਹਾ ਤਾਂ ਮੈਂ ਵੀ ਬਣਾਵਾਂ ਹੀ ਬਣਾਵਾਂ, ਜਾਂ ਫਿਰ ਕੀ ਫਰਕ ਪੈਂਦਾ ਕਿ ਮੈਂ ਰੀਲ ਬਣਾਵਾਂ ਅਤੇ ਪਾਵਾਂ ਅਤੇ ਲੋਕ ਕੀ ਕਹਿਣਗੇ? ਲੋਕ ਕੁਛ ਨਹੀਂ ਕਹਿਣਗੇ, ਤੁਹਾਨੂੰ ਪਸੰਦ ਆਉਣਾ ਚਾਹੀਦਾ, ਖੁਦ ਨੂੰ ਪਸੰਦ ਕਰਨਾ ਸਿੱਖੋ। ਖੁਦ ਨੂੰ ਜਦੋਂ ਕੋਈ ਵੀ ਚੀਜ਼ ਪਸੰਦ ਆਏਗੀ, ਜਦੋਂ ਖੁਦ ਦੀ ਮੌਤ 'ਚ ਰਹੋਂਗੇ, ਫਿਰ ਆਪੇ ਸਭ ਕੁਛ ਠੀਕ ਹੁੰਦਾ, ਸਹੀ ਕਿ ਨਹੀਂ? ਕਿਉਂਕਿ ਇਹ ਪੁਆਇੰਟ ਵੀ ਨਾ ਯਾਦ ਰੱਖਣਾ ਬਹੁਤ ਜ਼ਰੂਰੀ ਹੈ ਕਿ ਇਹ ਸਭ ਕੁਛ ਆਉਂਦਾ ਸਾਡੇ ਅੰਦਰ ਨਾ, ਐਵੋਲਿਊਸ਼ਨਰੀ ਸਾਈਕੋਲੋਜੀ ਹੈ ਕਿ ਇੱਕ ਗੁਲਾਮ ਮਾਇੰਡ ਸੈੱਟ ਤੋਂ, ਕਿ ਅਸੀਂ ਗਿੱਜੇ ਹੋਏ ਹਾਂ, ਸਾਨੂੰ ਸਿਸਟਮ ਨੇ ਇਸ ਤਰ੍ਹਾਂ ਬਣਾਇਆ ਕਿ ਤੁਹਾਨੂੰ ਤੁਸੀਂ ਇੱਕ ਸੈੱਟ ਰੂਲਸ ਫੋਲੋ ਕਰਨਾ, ਵਿਚ ਇਜ਼ ਨੋਟ ਰੋਂਗ, ਹੈ ਨਾ? ਪਰ ਐਕਸੈਸ ਆਫ ਐਵਰੀਥਿੰਗ ਇਜ਼ ਰੋਂਗ, ਕਿ ਆਪਾਂ ਉਹ ਰੂਲਸ ਨੂੰ ਫੋਲੋ ਕਰਦੇ ਹੋਏ, ਉਹ ਸਿਸਟਮ ਨੂੰ ਫੋਲੋ ਕਰਦੇ ਕਰਦੇ ਕਈ ਵਾਰੀ ਆਪਣੀ ਪਛਾਣ ਤੋਂ ਅਤੇ ਅਸੀਂ ਜੋ ਅਸਲ 'ਚ ਹੋ ਸਕਦੇ ਹਾਂ
ਉਹਦੇ ਤੋਂ ਵੰਛਿਤ ਰਹਿ ਜਾਂਦੇ। ਫਿਰ ਹੁੰਦਾ ਪਤਾ ਕੀ ਆ, ਹੁੰਦਾ ਹੈ ਕਿ ਲਾਈਫ ਦਾ ਨਾ ਇੱਕ ਟਾਈਮ ਆਉਂਦਾ ਇਸ ਤਰ੍ਹਾਂ ਦਾ, ਹਰ ਬੰਦੇ ਦੀ ਲਾਈਫ 'ਚ ਇੱਕ ਟਾਈਮ ਆਉਂਦਾ ਜਦੋਂ ਨਾ ਇਕੱਲਾ ਬੈਠਾ ਸੋਚਦਾ ਕਿ ਮੈਂ ਕੀ ਹੋ ਸਕਦਾ ਸੀ ਅਤੇ ਮੈਂ ਕੀ ਹਾਂ, ਐਂਡ ਜਦੋਂ ਫਰਕ ਵੇਖਦਾ ਇਹਨਾਂ ਦੋਨਾਂ ਚੀਜ਼ਾਂ ਦਾ ਤਾਂ ਉਹ ਸੋਚਦਾ ਕਿ ਵੈਸੇ ਜੋ ਮੈਂ ਜੋ ਹੋ ਸਕਦਾ ਸੀ ਉਹਦੇ ਲਈ ਮੈਂ ਟਰਾਈ ਕਰ ਵੀ ਲੈਂਦਾ ਤਾਂ ਡਜ਼ਨਟ ਮੈਟਰ। ਉਹ ਜਿਹੜੇ ਚਾਰ ਲੋਕ ਸੀਗੇ ਬਾਕੀ ਉਹ ਇੰਟਰਸਟਿਡ ਨਹੀਂ ਸੀਗੇ, ਕਿਉਂਕਿ ਉਹ ਚਾਰ ਲੋਕ ਸਿਰਫ ਮੇਰੇ ਜ਼ਹਿਨ 'ਚ, ਮੇਰੇ ਘਰ ਵਾਲਿਆਂ ਦੇ ਸ਼ਾਇਦ ਜ਼ਹਿਨ 'ਚ ਸੀਗੇ, ਅਸਲ 'ਚ ਉਹ ਚਾਰ ਲੋਕ ਕਿਤੇ ਵੀ ਐਗਜ਼ਿਸਟ ਨਹੀਂ ਕਰਦੇ। ਹੋਰ ਅੱਗੇ ਆਪਾਂ ਗੱਲਾਂ ਨੂੰ ਜੇ ਵਧਾਈਏ ਅਤੇ ਐਕਚੁਅਲੀ ਗੱਲਾਂ ਵਧਾਉਣ ਤੋਂ ਪਹਿਲਾਂ ਯਾਰ ਮੈਂ ਇੰਨਾ ਜ਼ਿਆਦਾ ਤੁਹਾਨੂੰ ਗੱਲਾਂ ਬਾਤਾਂ ਸੁਣਾਈ ਜਾ ਰਿਹਾ ਹੈ ਨਾ, ਥੋੜ੍ਹਾ ਜਿਹਾ ਗਾਣਾ ਸ਼ਾਣਾ ਵੀ ਤਾਂ ਹੋਣਾ ਚਾਹੀਦਾ ਗਾਇਸ ਕਿ ਨਹੀਂ ਹੋਣਾ ਚਾਹੀਦਾ। ਚਲੋ ਫਿਰ ਤੁਹਾਨੂੰ ਇੱਕ ਪਿਆਰਾ ਜਿਹਾ ਗਾਣਾ ਸੁਣਾਉਂਦੇ ਹਾਂ ਅਤੇ ਫਿਰ ਆਉਂਦੇ ਹਾਂ ਆਪਾਂ ਲਾਸਟ ਸੈਗਮੈਂਟ ਆਫ ਦਾ ਸ਼ੋਅ 'ਤੇ।

0: ਜੀ ਤੁਸੀਂ ਸੁਣ ਰਹੇ ਸੀਗੇ ਸਤਿੰਦਰ ਸਰਤਾਜ ਦੇ ਆਵਾਜ਼ 'ਚ ਵਾਲਿਦ। ਕਿਆ ਖੂਬ ਸਿੰਗਰ ਹੈ ਯਾਰ, ਕਿਆ ਹੀ ਖੂਬ ਸਿੰਗਰ ਨੇ। ਜਿੰਨਾ ਇਹਨਾਂ ਦੀ ਤਾਰੀਫ ਕੀਤੀ ਜਾਵੇ ਉਨਾ ਘੱਟ। ਪਰ ਅਸੀਂ ਜੀ ਬੈਠੇ ਪਏ ਸੀਗੇ ਜਿਸ ਟੋਪਿਕ ਨੂੰ ਲੈ ਕੇ, ਉਸ ਟੋਪਿਕ ਦੇ ਹੁਣ ਆਪਾਂ ਲਾਸਟ ਪੋਰਸ਼ਨ 'ਚ ਜਾ ਰਹੇ ਹਾਂ। ਉਸ ਲਾਸਟ ਪੋਰਸ਼ਨ 'ਤੇ ਜਦੋਂ ਆਪਾਂ ਗੱਲਬਾਤ ਕਰਾਂਗੇ ਕਿ ਸਪੋਟਲਾਈਟ ਇਫੈਕਟ ਕਰਦਾ ਕੀ ਹੈ, ਉਸ ਤੋਂ ਬਾਅਦ ਆਪਾਂ ਇਹ ਵੀ ਤਾਂ ਗੱਲ ਕਰਨੀ ਹੈ ਬਈ ਕਿ ਇਹਦਾ ਇਸ ਨੂੰ ਵੇਖੀਏ ਕਿਸ ਤਰ੍ਹਾਂ, ਹੈ ਨਾ, ਵੱਟ ਆਰ ਦਾ ਸਲਿਊਸ਼ਨਸ, ਇਸ ਨੂੰ ਪਾਰ ਕਿੱਦਾਂ ਪਾਈਏ। ਚਲੋ ਫਿਰ ਹੁਣ ਆਪਾਂ ਆਹ ਡਿਸਕਸ ਕਰਦੇ ਹਾਂ। ਸੋ ਸਭ ਤੋਂ ਮੇਜਰ ਗੱਲ ਜਿਹੜੀ ਹੈ ਨਾ, ਜਿਹੜੀ ਸਪੋਟਲਾਈਟ ਇਫੈਕਟ ਦੇ ਅੰਦਰ ਸਾਨੂੰ ਤੰਗ ਕਰਦੀ ਆ, ਉਹ ਕੀ ਹੈ? ਸਾਡਾ ਕੰਪਲੈਕਸ। ਸਾਨੂੰ ਇੱਕ ਡਰ ਆ ਕਿ ਬਈ ਇਹ ਜੋ ਵੀ ਹੋ ਰਿਹਾ ਆਸ ਪਾਸ, ਇਹ ਸਾਰਾ ਸਿਸਟਮ ਨਾ, ਇਹ ਸਾਰਾ ਤਾਮਾ ਜਾਮਾ ਸਾਨੂੰ ਹੀ ਵੇਖੀ ਜਾਂਦਾ ਪਿਆ। ਮੈਂ ਜੋ ਡਿਸੀਜਨ ਲੈ ਰਿਹਾ ਉਹ ਇੱਕ ਤਰਾਜ਼ੂ ਦੇ ਉੱਪਰ ਤੁਲਦਾ ਪਿਆ ਸਮਾਜ ਦੇ, ਹੈ ਨਾ। ਮੈਂ ਜੋ ਵੀ ਆਪਣੇ ਮਨ 'ਚ ਵਸਾ ਕੇ ਰੱਖਿਆ ਪਿਆ ਉਹ ਮੈਂ ਸ਼ੈਤਾਨ ਹੀ ਬੋਲ ਪਾਉਂਦਾ, ਕਿਉਂਕਿ ਲੋਕ ਕੀ ਕਹਿਣਗੇ, ਕੀ ਹੋਏਗਾ। ਸੋ ਸਭ ਕੁਛ ਹੈ ਮਾਇੰਡ ਸੈੱਟ। ਸੋ ਮੈਂਟਲ ਕੰਡੀਸ਼ਨਿੰਗ ਕਿਸ ਤਰ੍ਹਾਂ ਹੁੰਦੀ ਹੈ, ਇਹ ਕਾਰਨਲ ਯੂਨੀਵਰਸਿਟੀ ਦੇ ਜਿਹੜੇ ਅਗੇਨ ਉਹੀ ਵਾਲੇ ਪ੍ਰੋਫੈਸਰਸ ਜਿਨ੍ਹਾਂ ਦਾ ਮੈਂ ਪਹਿਲੇ ਨਾਮ ਲਿੱਤਾ, ਗਿਲੋਵਿਚ ਹੋਰੀ, ਉਹਨਾਂ ਦਾ ਦਿੱਤੇ ਹੋਏ ਇਹ ਰੂਲਸ ਨੇ ਕਿ ਜੇ ਤੁਸੀਂ ਉਹਨੂੰ ਫੋਲੋ ਕਰੋ ਤੇ ਇਟ ਕੈਨ ਹੈਲਪ ਯੂ, ਰਾਈਟ। ਸੋ ਚਲੋ ਆਪਾਂ ਵੇਖਦੇ ਹਾਂ ਕਿਸ ਤਰ੍ਹਾਂ ਆਪਾਂ ਹੈਲਪ ਕਰ ਸਕਦੇ ਹਾਂ। ਪਹਿਲਾ ਪੁਆਇੰਟ ਆਉਂਦਾ ਜੀ ਇਹਦੇ ਅੰਦਰ, 2 ਮਿਨਟ ਰੂਲ। ਜੀ ਇਹਦੇ ਅੰਦਰ ਇਹ ਕਿ ਜਦੋਂ ਵੀ ਤੁਹਾਡੇ ਮਾਇੰਡ ਦੇ ਅੰਦਰ ਖਿਆਲ ਆਵੇ ਨਾ, ਲੈਟ ਸਪੋਜ਼ ਮੈਂ ਇੱਕ ਐਗਜ਼ਾਮਪਲ ਲੈਂਦਾ, ਮੈਂ ਜੇ ਇੱਕ ਐਗਜ਼ਾਮਪਲ ਲਵਾਂ ਕਿ ਯਾਰ ਮੈਂ ਨਾ ਚਾਰ ਲੋਕਾਂ ਦੇ ਵਿੱਚ ਖੜਾ ਪਿਆ, 4-5 ਲੋਕਾਂ ਦੇ ਅੰਦਰ ਖੜਾ ਪਿਆ, ਮੈਂ ਵੀ ਸੋਚੀ ਜਾ ਰਿਹਾ ਯਾਰ ਇਹ ਸਭ ਲੋਕ ਮੈਨੂੰ ਵੇਖ ਰਹੇ ਆ, ਇਹ ਸਭ ਲੋਕ ਮੈਨੂੰ ਜੱਜ ਕਰ ਰਹੇ ਆ, ਇਹ ਕਿਉਂ ਮੈਨੂੰ ਜੱਜ ਕਰ ਰਿਹਾ, ਕੀ ਹੋ ਰਿਹਾ, ਮੈਂ ਕੁਝ ਗਲਤ ਪਾਇਆ, ਮੈਂ ਸ਼ਾਇਦ ਕੁਝ ਗਲਤ ਬੋਲ ਦਿੱਤਾ, ਮੇਰੇ ਚਿਹਰੇ 'ਤੇ ਕੁਛ ਲੱਗਾ, ਡਗ ਡਗ ਡਗ ਡਗ ਡਗ ਡਗ, ਸ਼ਸ਼, ਸ਼ਾਂਤੀ, 2 ਮਿੰਟ ਆਪਣੇ ਆਪ ਨਾਲ ਰਹੋ, ਆਰਾਮ ਨਾਲ ਸ਼ਾਂਤ ਦਿਮਾਗ ਨਾਲ ਸੋਚੋ ਕਿ ਇਹ ਲੋਕਾਂ ਨੂੰ ਕੋਈ ਇੰਟਰਸਟ ਹੈ ਮੇਰੇ ਅੰਦਰ, ਅਤੇ ਜੇ ਮੈਂ ਜਿੱਦਾਂ ਦਾ ਵੀ ਹਾਂ, ਮੈਂ ਜੋ ਵੀ ਹਾਂ, ਮੇਰੇ ਅੰਦਰ ਕਮੀ ਤਾਂ ਕੋਈ ਹੈ ਨਹੀਂ ਆ। ਯੂ ਆਲਵੇਜ਼ ਹੈਵ ਟੂ ਹਾਈਪ ਯੋਰ ਸੈਲਫ ਅਪ, ਹਮੇਸ਼ਾ ਆਪਣੇ ਆਪ ਨੂੰ ਹਾਈਪ ਅਪ ਕਰਨਾ ਸਿੱਖੋ, ਸਹੀ ਕਿ ਨਹੀਂ। ਸਮਝੋ ਤੁਹਾਡੇ ਤੋਂ ਕੌਫੀ ਡਿੱਗ ਜਾਵੇ, ਤੁਸੀਂ ਕੌਫੀ ਸ਼ੋਪ ਹੋ, ਤੁਸੀਂ ਆਪਣੀ ਬਹੁਤ ਹੀ ਮਨ ਪਸੰਦੀਦਾ ਓਟ ਮਿਲਕ ਲਾਟੇ ਵਿਦ ਹਨੀ ਐਂਡ ਆਲ ਦੈਟ, ਜੋ ਵੀ ਅੱਜ ਕੱਲ੍ਹ ਚੱਲਦਾ ਪਿਆ ਬਈ, ਹੈ ਨਾ, ਆਈ ਡੋਂਟ ਨੋ, ਪਰ ਖੈਰ ਉਹ ਵਾਲੀ ਤੁਸੀਂ ਕੌਫੀ ਕਰ ਦਿੱਤੀ ਜੀ ਔਡਰ, ਹੈ ਨਾ। ਤੁਸੀਂ ਪਕੜੀ ਕੌਫੀ, ਜਿਸ ਤਰ੍ਹਾਂ ਹੀ ਵਾਪਸ ਮੁੜੇ ਹੋ ਤੁਹਾਡੇ ਸਾਹਮਣੇ ਕੋਈ ਹੋਰ ਵਿਅਕਤੀ, ਕੋਈ ਇਨਸਾਨ, ਕੋਈ ਅਗਲਾ ਪੈਟਰਨ ਸੀਗਾ, ਤੁਸੀਂ ਉਹਨਾਂ ਦੇ ਵਿੱਚ ਵੱਜੇ, ਕੌਫੀ ਗਿਰ ਗਈ, ਡੁੱਲ ਗਈ, ਕਾਫੀ ਲੋਕ ਘਬਰਾ ਜਾਂਦੇ, ਹੜਬੜਾ ਹਟ 'ਚ ਆ ਜਾਂਦੇ, ਪਰ ਆਰਾਮ ਨਾਲ ਸੋਚੋ, ਇਟਸ ਅ ਵੈਰੀ ਹਿਊਮਨ ਥਿੰਗ, ਤੁਸੀਂ ਪਿੱਛੇ ਮੁੜੇ, ਤੁਹਾਨੂੰ ਕੋਈ ਦੱਸਿਆ ਨਹੀਂ, ਕਿਉਂ? ਕਿਉਂਕਿ ਤੁਹਾਡੇ ਓਬਵੀਅਸਲੀ ਮੱਥੇ ਦੇ ਬੈਕ ਸਾਈਡ 'ਤੇ ਤਾਂ ਅੱਖਾਂ ਨਹੀਂ ਲੱਗੀਆਂ ਪਈਆਂ, ਸਿਰ ਦੇ ਬੈਕ ਸਾਈਡ 'ਤੇ ਅੱਖਾਂ ਨਹੀਂ ਲੱਗੀਆਂ ਪਈਆਂ। ਸੋ ਕੌਫੀ ਡਿੱਗ ਗਈ ਤਾਂ ਯੂ ਕੈਨ ਆਲਵੇਸ ਸੇ ਓ ਸੋਰੀ ਕੌਫੀ ਗਿਰ ਗਈ, ਕੈਨ ਆਈ ਹੈਲਪ ਯੂ, ਉੱਥੇ ਦੇ ਸਟਾਫ ਨੂੰ ਕਹੋ, ਉਹ ਕਹਿੰਗੇ ਨਹੀਂ ਨਹੀਂ ਕੋਈ ਗੱਲ ਨਹੀਂ, ਕੋਈ ਨਹੀਂ, ਚੱਕਰ ਵਾਲੀ ਗੱਲ ਨਹੀਂ, ਇੱਕ ਵਾਰੀ ਦੁਬਾਰਾ ਔਡਰ ਕਰ ਲੈ, ਵੀਲ ਕਲੀਨ ਇਟ ਅਪ, ਈਜ਼ੀ। ਹਰ ਚੀਜ਼ ਨੂੰ 2 ਮਿੰਟ 2.5 ਮਿੰਟ ਦਾ ਟਾਈਮ ਦਿਓ ਕਿ ਇਨ ਰੀਅਲ ਵਰਲਡ, ਇੱਕ ਅਸਲ ਦੁਨੀਆ ਦੇ ਅੰਦਰ, ਜਦੋਂ ਸਾਰੇ ਲੋਕ ਆਪਣੀ ਆਪਣੀ ਗੱਡੀਆਂ ਲੈ ਕੇ ਆਏ ਹੋਣਗੇ ਉਸ ਕੈਫੇ ਦੇ ਅੰਦਰ, ਮਸਾਂ ਹੀ ਕਿਤੇ ਪਾਰਕ ਕੀਤੀ ਹੋਣੀ ਹੈ, ਕੋਈ ਆਪਣੇ ਸਪਾਊਸ ਨਾਲ ਆਇਆ ਹੋਏਗਾ, ਕੋਈ ਆਪਣੇ ਭੈਣ ਭਰਾ ਨਾਲ ਆਇਆ ਹੋਏਗਾ, ਕੋਈ ਆਪਣੇ ਕੰਮ ਤੋਂ ਬ੍ਰੇਕ ਲੈ ਕੇ ਆਇਆ ਹੋਏਗਾ, ਕੋਈ ਆਪਣਾ ਲੰਚ ਕਰ ਰਿਹਾ ਹੋਏਗਾ, ਕੋਈ ਆਪਣਾ ਬ੍ਰੰਚ ਕਰ ਰਿਹਾ ਹੋਏਗਾ, ਕੋਈ ਇਕੱਲਾ ਡਰਿੰਕ ਲੈਣ ਆਇਆ ਹੋਏਗਾ, ਉਹਨਾਂ ਸਾਰਿਆਂ ਦੇ ਸਾਹਮਣੇ ਜੇ ਤੁਹਾਡੀ ਕੌਫੀ ਗਿਰ ਗਈ ਤਾਂ ਉਹਨਾਂ ਦੇ ਦਿਨ 'ਚ ਕੋਈ ਫਰਕ ਨਹੀਂ ਪਏਗਾ ਬਈ, ਕਿਉਂਕਿ ਉਹਨਾਂ ਸਾਰਿਆਂ ਨਾਲ ਵੀ ਇਹ ਕਦੀ ਨਾ ਕਦੀ ਹੋਇਆ ਹੋਣਾ। ਸੋ ਆਪਣੇ ਮਾਇੰਡ ਨੂੰ ਥੋੜ੍ਹਾ ਸ਼ਾਂਤ ਰੱਖੋ, ਨੈਵਰ ਗੈਟ ਟੂ ਐਕਸਾਈਟਡ ਅਬਾਊਟ ਦੀਸ ਥਿੰਗਸ, ਹੈ ਨਾ। ਫਿਰ ਦੂਸਰਾ ਜੀ, ਰਿਵਰਸ ਪਰਸਪੈਕਟਿਵ, ਇਹ ਮੇਰਾ ਫੇਵਰੇਟ ਆ ਐਂਡ ਇਹ ਮੈਂ ਅਪਲਾਈ ਵੀ ਕਰਦਾ, ਠੀਕ ਹੈ ਜੀ। ਇਹਦੇ ਅੰਦਰ ਇਹ ਹੈ ਕਿ ਸਮਝੋ, ਮੈਂ ਕਿਸ ਤਰ੍ਹਾਂ ਸਮਝਾਈ, ਹਾਂ, ਲੈਟ ਸਪੋਜ਼ ਮੈਂ ਕਿਤੇ ਪ੍ਰੈਜੈਂਟੇਸ਼ਨ ਦੇਣ ਚਲਾ ਗਿਆ, ਹੈ ਨਾ, ਅਤੇ ਮੇਰੇ ਤੋਂ ਕੋਈ ਗਲਤੀ ਹੋ ਜਾਵੇ, ਮੈਂ ਕੋਈ ਗਲਤ ਵਰਡ ਬੋਲ ਦਿੱਤਾ, ਹੈ ਨਾ। ਸਾਡੇ ਨਾਲ ਇੱਥੇ ਰੇਡੀਓ ਬਹੁਤ ਵਾਰੀ ਹੁੰਦਾ, ਅੱਜ ਹੀ ਮੈਂ ਬਲਕੀਰਤ ਨਾਲ ਸ਼ੋਅ ਕਰਦਾ ਪਿਆ ਸੀਗਾ, ਉਹਨੇ ਸਫੋਕੇਸ਼ਨ ਨੂੰ ਸੋਫਿਸਟੀਕੇਸ਼ਨ ਕਹਿ ਦਿੱਤਾ। ਮੈਂ ਕਿੰਨੀ ਦੇਰ ਤੱਕ ਸੋਚੀ ਪਿਆ ਰਿਹਾ, ਮੈਂ ਕਿਹਾ ਸੋਫਿਸਟੀਕੇਸ਼ਨ ਕਹੀ ਜਾ ਰਿਹਾ, ਜੱਚ ਜੀ ਨਹੀਂ ਰਹੀ ਗੱਲ, ਹੈ ਨਾ, ਪਰ ਬਲਕੀਰਤ ਆਪਣਾ ਬਲਕੀਰਤ ਆ, ਸਾਡਾ ਵਿਸ਼ੇਸ਼ਗ, ਖੈਰ ਜੋ ਵੀ ਹੈ ਬਈ। ਹੁਣ ਜੇ ਕੋਈ ਗਲਤ ਵਰਡ ਬੋਲ ਦਿੱਤਾ ਗਿਆ ਤਾਂ ਤੁਹਾਡੇ ਤੋਂ ਤਾਂ ਓਨ ਇਟ, ਹੈ ਨਾ, ਔਰ ਮੇ ਬੀ ਮੇਕ ਅ ਜੋਕ ਆਫ ਇਟ, ਜੋ ਜੋ ਦੇਖੋ ਅੱਜ ਅਗੇਨ ਪਤਾ ਨਹੀਂ ਹੈ ਨਾ ਕਦੋਂ ਕੀ ਕਿਸ ਟਾਈਮ 'ਤੇ ਕੀ ਚੱਲਦਾ, ਪਰ ਜਦੋਂ ਵੀ ਕੋਈ ਗਲਤ ਲਫ਼ਜ਼ ਨਿਕਲ ਆਵੇ ਤਾਂ ਅਸੀਂ ਆਪ ਹੀ ਕੋਈ ਉਹਦੇ 'ਤੇ ਤੰਜ ਕੱਸ ਲਈਦਾ ਅਤੇ ਇਸ ਤਰ੍ਹਾਂ ਮਜ਼ਾਕ ਕਰ ਲਈਦਾ ਕਿ ਕਹਿ ਦਾ ਕਿ ਗੱਲ ਆਈ ਗਈ ਹੋਗੀ, ਹੈ ਨਾ? ਕਿਉਂ? ਕਿਉਂਕਿ ਸਲਿਪ ਆਫ ਟੰਗ ਹਰ ਕਿਸੇ ਤੋਂ ਹੁੰਦੀ ਹੈ। ਐਂਡ ਖਾਸ ਕਰ ਤੁਸੀਂ ਅੱਜ ਤੱਕ ਸਲਿਪ ਆਫ ਟੰਗ ਕਿਹਦੀਆਂ ਸੁਣੀ ਹੋਣੀਆਂ? ਜਿਹੜਾ ਬੰਦਾ ਪਬਲਿਕ ਸਪੀਕਿੰਗ ਕਰ ਰਿਹਾ, ਕਿਉਂਕਿ ਓਬਵੀਅਸਲੀ ਆਪਾਂ ਸਪੀਚਾਂ ਹੀ ਹੈ ਤਾਂ ਜ਼ਿਆਦਾਤਰ ਸੁਣਦੇ ਹਾਂ। ਜਿੰਨੇ ਵੀ ਤੁਹਾਡੇ ਨੇਤਾ ਤੋਂ ਲੈ ਕੇ ਅਭਿਨੇਤਾ ਤੱਕ ਮੋਟੀਵੇਸ਼ਨਲ ਸਪੀਕਰ ਹੋ ਗਏ, ਹਮੇਸ਼ਾ ਕੋਈ ਨਾ ਕੋਈ ਫੈਕਟ ਗਲਤ ਬੋਲ ਦੇਣਗੇ, ਕੋਈ ਨਾ ਕੋਈ ਵਰਡ ਗਲਤ ਬੋਲ ਦੇਣਗੇ, ਪਰ ਉਹਦਾ ਤੁਹਾਡੇ ਉੱਪਰ ਕੋਈ ਇੱਦਾਂ ਅਸਰ ਨਹੀਂ ਹੋਣਾ ਚਾਹੀਦਾ ਕਿ ਤੁਸੀਂ ਉਸ ਤੋਂ ਬਾਅਦ ਜੋ ਵੀ ਗੱਲਬਾਤ ਕਰਨੀ ਹੈ ਉਹਨੂੰ ਲੈ ਕੇ ਅੰਡਰ ਕੋਨਫੀਡੈਂਟ ਹੋ ਜਾਓ। ਦੇਰ ਇਜ਼ ਸੋਕਰੇਟਸ ਨੇ ਕਿਹਾ ਸੀਗਾ, ਜਿਹਨੂੰ ਆਪਾਂ ਸੁਕਰਾਤ ਪੰਜਾਬੀ ਜੇ ਲਿੰਗੋ 'ਚ ਆਪਾਂ ਕਹਿ ਦਈਏ ਤਾਂ ਸੁਕਰਾਤ ਕਹਿੰਦੇ, ਅਤੇ ਜਦੋਂ ਸਾਰੇ ਏਥਨਸ ਦੇ ਅੰਦਰ ਰੌਲਾ ਪੈ ਗਿਆ ਨਾ ਕਿ ਬਈ ਇਹ ਕੌਣ ਹੈ, ਸਭ ਤੋਂ ਜ਼ਿਆਦਾ ਵਾਈਜ਼ ਆਦਮੀ ਕੌਣ ਹੈ, ਸਭ ਤੋਂ ਜ਼ਿਆਦਾ ਵਾਈਜ਼, ਸਭ ਤੋਂ ਜ਼ਿਆਦਾ ਅਕਲ ਵਾਲਾ, ਸਭ ਤੋਂ ਜ਼ਿਆਦਾ ਸਮਾਰਟ ਇੰਟਲੈਕਚੁਅਲ ਆਦਮੀ ਕੌਣ ਹੈ ਬਈ ਪੂਰੇ ਏਥਨਸ 'ਚ? ਸਾਰਿਆਂ ਨੇ ਕਿਹਾ ਸੁਕਰਾਤ ਹੈ ਬਈ, ਹੋਰ ਕੋਈ ਨਹੀਂ। ਸੁਕਰਾਤ ਤੱਕ ਗੱਲ ਪਹੁੰਚੀ ਕਿ ਹੈ ਮੈਂ, ਅਤੇ ਉਹ ਕਹਿੰਦੇ ਬਈ ਕਿ ਤੁਸੀਂ ਹੀ ਹੋ, ਤੁਸੀਂ ਤਾਂ ਕਾਇੰਡ ਆਫ ਰਾਜਨੇਤਾ ਹੋ, ਹਰ ਕਿਸੇ ਨੂੰ ਤੁਸੀਂ ਹੀ ਸਮਝਾਉਂਦੇ ਹੋ, ਸਹੀ ਕਿ ਨਹੀਂ? ਅਤੇ ਉਹ ਕਹਿੰਦਾ ਬਈ ਤੁਸੀਂ ਤਾਂ ਕਹਿ ਦਿੰਦੇ ਹੋ ਕਿ ਮੈਂ ਬਹੁਤ ਜ਼ਿਆਦਾ ਅਕਲ ਵਾਲਾ, ਪਰ ਮੈਂ ਜੇ ਤੁਸੀਂ ਮੈਨੂੰ ਪੁੱਛੋ ਕਿ ਮੈਂ ਵਾਈਜ਼ ਕਿਉਂ ਹਾਂ ਤਾਂ ਮੇਰਾ ਜਵਾਬ ਪਤਾ ਕੀ ਹੈ? ਉਹ ਕਹਿੰਦੇ ਹਾਂਜੀ ਦੱਸੋ, ਤੁਸੀਂ ਕਿਉਂ ਵਾਈਜ਼ ਹੋ, ਕਿਸ ਤਰ੍ਹਾਂ ਤੁਸੀਂ ਇੰਨਾ ਕੁਛ ਜਾਣਦੇ ਹੋ? ਉਹ ਕਹਿੰਦੇ ਕਿਉਂਕਿ ਮੈਂ ਕੁਛ ਨਹੀਂ ਜਾਣਦਾ। ਦਾ ਆਰਟ ਆਫ ਨੋਇੰਗ ਨਥਿੰਗ, ਹਰ ਰੋਜ਼ ਕੁਛ ਨਵਾਂ ਹੋ ਰਿਹਾ। 5 ਸਾਲ ਦੇ 6 ਸਾਲ ਦੇ ਬੱਚੇ 6-7 ਕਰ ਰਿਹਾ, ਸਾਨੂੰ ਨਹੀਂ ਪਤਾ ਬਈ ਉਹ ਕਿਉਂ ਕਰ ਰਿਹਾ, ਪਰ ਇਹ ਦੁਨੀਆ ਹੁਣ ਉਹਨਾਂ ਦੀ ਹੈ, ਹੈ ਨਾ? ਨਵੀਂ ਜਨਰੇਸ਼ਨ ਦੀ ਦੁਨੀਆ, ਅਸੀਂ ਤਾਂ ਹੁਣ ਜਦੋਂ ਅਸੀਂ ਨਵੀਂ ਜਨਰੇਸ਼ਨ ਸੀਗੇ ਤਦ ਉਹ ਸਾਡੀ ਦੁਨੀਆ ਸੀ, ਹੁਣ ਨਵੀਂ ਜਨਰੇਸ਼ਨ ਦੀ ਦੁਨੀਆ ਹੁਣ ਉਹਨਾਂ ਦੀ ਹੈ, ਅਸੀਂ ਹਮ ਕਿਰਾਏਦਾਰ ਹੈ, ਜ਼ਿਆਦਾ ਮਕਾਨ ਨਹੀਂ ਹੈ ਹਮਾਰਾ ਯਹਾਂ ਪੇ, ਠੀਕ ਹੈ ਨਹੀਂ? ਸੋ ਐਵਰੀ ਡੇ ਇਜ਼ ਅ ਨਿਊ ਡੇ, ਹਮੇਸ਼ਾ ਕੁਛ ਨਾ ਕੁਛ ਨਵਾਂ ਹੀ ਸਿੱਖਣਾ ਪੈਂਦਾ ਹੈ ਬੰਦੇ ਨੂੰ। ਅਤੇ ਜੇ ਇਸ ਲੰਬੇ ਚੌੜੇ ਪ੍ਰੋਸੈਸ ਦੇ ਅੰਦਰ ਕੋਈ ਇੱਕ ਅੱਧੀ ਸਲਿਪ ਆਫ ਟੰਗ ਹੋ ਜਾਏ, ਕੋਈ ਮਿਸਮੈਚ ਜੁਰਾਬ ਹੋ ਜਾਏ, ਤਾਂ ਉਹਨੂੰ ਖੁਦ ਹੀ ਹੱਸ ਕੇ ਟਾਲ ਦੇਣਾ ਚਾਹੀਦਾ, ਕਿਉਂਕਿ ਐਟ ਦੀ ਐਂਡ ਆਫ ਦ ਡੇ ਵੀ ਆਰ ਆਲ ਹਿਊਮਨਸ। ਐਂਡ ਦੂਸਰਾ ਜੀ, ਇਹ ਉਹਨਾਂ ਲੋਕਾਂ ਵਾਸਤੇ ਜੋ ਬਹੁਤ ਨਰਵਸ ਰਹਿੰਦੇ ਆ, ਬਹੁਤ ਐਂਕਸ਼ੀਅਸ ਰਹਿੰਦੇ ਆ, ਉਹਨਾਂ ਨੂੰ ਪਤਾ ਕਿਸ ਤਰ੍ਹਾਂ ਰਹਿਣਾ ਚਾਹੀਦਾ? ਉਹਨਾਂ ਨੂੰ ਇਸ ਤਰ੍ਹਾਂ ਹੋਣਾ ਚਾਹੀਦਾ, ਇਹ ਵੀ ਕਹਿ ਸਕਦੇ ਹਾਂ ਕਿ ਰਿਵਰਸ ਸਾਈਕੋਲੋਜੀ ਦਾ ਹਿੱਸਾ, ਰਿਵਰਸ ਪਰਸਪੈਕਟਿਵ ਦਾ ਹਿੱਸਾ, ਮੇਰਾ ਫੇਵਰੇਟ ਆ। ਇਹਦੇ ਅੰਦਰ ਤੁਸੀਂ ਇਸ ਤਰ੍ਹਾਂ ਕਰ ਸਕਦੇ ਹੋ ਬਈ ਕਿ ਲੈਟ ਸਪੋਜ਼ ਕੀ ਗੱਲ ਕਰੀਏ, ਲੈਟ ਸਪੋਜ਼ ਮੈਂ ਪਾਰਟੀ 'ਤੇ ਜਾ ਰਿਹਾ ਐਂਡ ਆਈ ਐਮ ਵੈਰੀ ਮੱਚ ਅੰਡਰ ਕੋਨਫੀਡੈਂਟ ਕਿ ਚਲੋ ਛੱਡੋ ਪਾਰਟੀ ਕਿਉਂ, ਲੈਟ ਸਪੋਜ਼ ਮੈਂ ਜਿੰਮ ਜਾ ਰਿਹਾ, ਮੈਂ ਪਹਿਲੀ ਵਾਰੀ ਜਿੰਮ ਜਾ ਰਿਹਾ। ਹੁਣ ਜਿੰਮ ਬੜਾ ਨਾ ਖਤਰਨਾਕ ਜਿਹਾ ਏਰੀਆ, ਮੈਨੂੰ ਖੁਦ ਨੂੰ ਕਈ ਵਾਰੀ ਬਹੁਤ ਕੰਪਲੈਕਸ ਹੁੰਦਾ ਕਿਉਂਕਿ ਜੋ ਲੋਕ ਮੈਨੂੰ ਫਿਜ਼ੀਕਲੀ, ਜਿਨ੍ਹਾਂ ਨੇ ਨਹੀਂ ਦੇਖਿਆ, ਮੈਂ ਦੱਸ ਦੇਵਾਂ ਕਿ ਮੈਂ ਕਾਫੀ ਹੀ ਜ਼ਿਆਦਾ ਅਨਫਿਟ ਕਾਇੰਡ ਆਫ ਪਰਸਨ ਹਾਂ, ਹੈ ਨਾ? ਪਤਲੀਆਂ ਬਾਹਾਂ, ਲੰਬਾ ਕੱਦ, ਕੋਈ ਖਾਸ ਇਸ ਤਰ੍ਹਾਂ ਦੀ ਬੋਡੀ ਸ਼ੋਡੀ ਨਹੀਂ ਹੈ, ਹੈ ਨਾ? ਐਂਡ ਕਈ ਲੋਕ ਬਹੁਤ ਓਵਰਵੇਟ ਹੁੰਦੇ ਹੋਣਗੇ, ਹਰ ਤਰ੍ਹਾਂ ਦਾ ਬੰਦਾ। ਜਿਮ ਦੇ ਅੰਦਰ ਜਾਂਦੇ ਹੋ, ਤੁਸੀਂ ਵੇਖਦੇ ਹੋ ਬਈ ਕਿਆ ਬਾਤ ਹੈ, ਲੋਕਾਂ ਦੇ ਪੇਟ 'ਤੇ ਬਿਸਕਿਟ ਬਣੇ ਪਏ ਆ ਬਈ, ਮਤਲਬ ਉਹ KS ਮੱਖਣ ਦਾ ਕਿਹੜਾ ਗਾਣਾ ਸੀਗਾ, ਸੇਮ ਸਾਈਜ਼ ਆ ਨਹੀਂ ਪਤਲੋ ਤੇਰੇ ਲੱਕ 'ਤੇ ਜੱਟ ਦੇ ਡੋਲੇ ਦਾ, ਵਟ ਐਵਰ, KS ਮੱਖਣ ਜ਼ਿੰਦਾਬਾਦ। ਖੈਰ ਪੁਆਇੰਟ 'ਤੇ ਵਾਪਸ ਆਉਂਦੇ ਹੋਏ ਕਿ ਇਸ ਤਰ੍ਹਾਂ ਦੀ ਬੋਡੀ ਵਾਲੇ ਲੋਕ ਹੁੰਦੇ ਉੱਥੇ ਆਸੇ ਪਾਸੇ। ਹੁਣ ਹਰ ਕਿਸੇ ਦੇ ਮਾਇੰਡ 'ਚ ਆਏਗਾ ਯਾਰ ਇਹਦੇ ਸਾਈਡ 'ਤੇ ਜੇ ਮੈਂ ਸੈੱਟ ਲਗਾਉਣ ਲੱਗ ਪਿਆ ਨਾ, ਪਤਾ ਨਹੀਂ ਕੀ ਸੋਚੂਗਾ, ਮੈਂ ਸਹੀ ਲਾ ਰਿਹਾ ਕਿ ਨਹੀਂ, ਕਿੰਨਾ ਜ਼ਰਾ ਲੋਕ ਕੰਪਲੈਕਸ ਖਾਂਦੇ ਆ। ਲੈਟ ਸਪੋਜ਼ ਤੁਸੀਂ ਆਪਣੇ ਮਾਇੰਡ ਨੂੰ ਇਹ ਕਹੋ ਕਿ ਯਾਰ ਜਿਹੜਾ ਸਾਈਡ 'ਤੇ ਆ ਉਹਨੂੰ ਇਹ ਕਹਿ ਦਿੰਦੇ ਕਿ ਯੂ ਨੋ ਗ੍ਰੇਟ ਬੋਡੀ ਮੈਨ, ਕਿਆ ਬਾਤ ਹੈ, ਕੀ ਕਰਦੇ ਹੋ ਤੁਸੀਂ, ਕੰਪਲੀਮੈਂਟ ਪੀਪਲ, ਰਾਈਟ? ਕਿਸੇ ਪਾਰਟੀ ਫੰਕਸ਼ਨ 'ਤੇ ਗਏ ਹੋ, ਕਿਸੇ ਕਾਨਫਰੰਸ 'ਤੇ ਗਏ ਹੋ, ਕਿਸੇ ਆਫਿਸ ਸਪੇਸ ਦੇ ਅੰਦਰ ਹੈਗੇ ਹੋ, ਜਿੱਥੇ ਤੁਹਾਨੂੰ ਇਸ ਤਰ੍ਹਾਂ ਦਾ ਲੱਗਦਾ ਕਿ ਯਾਰ ਮੈਂ ਕਿੱਦਾਂ ਦਾ ਹੈਗਾ, ਮੈਂ ਕਿਤੇ ਘੱਟ ਤਾਂ ਨਹੀਂ ਹੈ ਇਹਨਾਂ ਲੋਕਾਂ ਸਾਹਮਣੇ, ਮੇਰੀ ਇੰਟੈਲੀਜੈਂਸ ਲੈਵਲ ਨੂੰ ਕਰ ਲਓ ਜਾਂ ਮੇਰੇ ਐਕਸੈਂਟ ਨੂੰ ਦੇਖ ਕੇ ਜਾਂ ਫਿਰ ਮੇਰੇ ਕੱਪੜਿਆਂ ਨੂੰ ਵੇਖ ਕੇ, ਕਿਸ ਵੀ ਬੇਸ 'ਤੇ ਮੈਂ ਕਿਤੇ ਘੱਟ ਤਾਂ ਨਹੀਂ ਹਾਂ, ਤਾਂ ਫਿਰ ਆਲਵੇਜ਼ ਗੋ ਬਿਯੋਂਡ ਦੈਟ ਐਂਡ ਟੈਲ ਦੈਮ ਕਿ ਹਾਊ ਕੈਨ ਆਈ ਹੈਲਪ ਯੂ, ਡੂ ਯੂ ਥਿੰਕ ਆਈ ਕੈਨ ਐਡ ਸਮ ਵੈਲਿਊ ਟੂ ਯੂ, ਕੋਈ ਚੀਜ਼ ਹੈ ਜੋ ਮੈਂ ਇੱਥੇ ਆ ਕੇ ਕਰਾ ਸਕਦਾ, ਕੋਈ ਇੱਧਰ ਹੀ ਚੀਜ਼ ਹੈ ਜਿਹਦੇ ਅੰਦਰ ਮੈਂ ਤੁਹਾਡੀ ਲਾਈਫ ਦੇ ਅੰਦਰ ਜੇ ਮੈਂ ਉਹ ਕਰ ਦੇਵਾਂ ਅੱਜ ਇਸ ਕਾਨਫਰੰਸ 'ਚ ਜਾਂ ਆਫਿਸ ਦੇ ਅੰਦਰ, ਤਾਂ ਉਹ ਤੁਹਾਡੀ ਲਾਈਫ ਦੇ ਅੰਦਰ ਈਜ਼ ਲਿਆਏਗਾ, ਇੱਕ ਇਜ਼ਾਫਾ ਲਿਆਏਗਾ ਤੁਹਾਡੀ ਆਫਿਸ ਲਾਈਫ ਦੇ ਅੰਦਰ ਜਾਂ ਫਿਰ ਅੱਜ ਦੇ ਇਸ ਇਵੈਂਟ ਦੇ ਅੰਦਰ। ਦਿਸ ਵਰਕਸ ਵੰਡਰ, है ना, एंड ਤੁਹਾਡੇ ਅੰਦਰ ਵੀ ਨਾ ਇਸ ਚੀਜ਼ ਦਾ ਇੱਕ ਕੌਨਫੀਡੈਂਸ ਬਹੁਤ ਚੱਲਦਾ। ਅੱਜ ਕੱਲ੍ਹ ਸੋਸ਼ਲ ਮੀਡੀਆ 'ਤੇ ਬਹੁਤ ਟ੍ਰੈਂਡਿੰਗ ਚੱਲ ਰਿਹਾ ਰਿਜੈਕਸ਼ਨ ਥਿਊਰੀ। ਹਰ ਰੋਜ਼ ਕਿਤੇ ਇੱਕ ਐਸੀ ਜਗ੍ਹਾ 'ਤੇ ਜਾਓ ਅਤੇ ਐਸੀ ਰਿਕੁਐਸਟ ਕਰੋ ਜਿਹੜੀ ਤੁਹਾਨੂੰ ਲੱਗਦੀ ਕਿ ਥੋੜ੍ਹੀ ਯੂ ਨੋ ਆਊਟ ਆਫ ਆਰਡੀਨਰੀ ਹੈ, ਐਂਡ ਨਾ ਸੁਣੋ ਲੋਕਾਂ ਤੋਂ। ਮਤਲਬ ਜ਼ਰੂਰੀ ਨਹੀਂ ਹੈ ਲੋਕ ਨਾ ਹੀ ਕਰਨ, ਪਰ ਇਹ ਰਿਜੈਕਸ਼ਨ ਥਿਊਰੀ ਦਾ ਪੁਆਇੰਟ ਹੀ ਇਹ ਹੈ ਕਿ ਆਪਾਂ ਆਪਣੇ ਮਨ 'ਚ ਇੰਨੇ ਸਾਰੇ ਦਰਵਾਜ਼ੇ ਲਗਾਏ ਹੁੰਦੇ ਆ ਕਿ ਯੂਜਲੀ ਜਦੋਂ ਤੁਸੀਂ ਕਿਸੇ ਕੋਲ ਜਾ ਕੇ ਕਿਸੇ ਗੱਲ ਦੀ ਹੈਲਪ ਮੰਗੋ ਜਾਂ ਫਿਰ ਹੈਲਪ ਔਫਰ ਕਰੋ, ਜਵਾਬ ਜ਼ਿਆਦਾਤਰ ਹਾਂ ਹੀ ਆਉਂਦਾ। ਦਰਵਾਜ਼ਾ ਬੰਦ ਨਹੀਂ ਕੀਤਾ ਜਾਂਦਾ, ਦਰਵਾਜ਼ਾ ਖੋਲ੍ਹਿਆ ਜਾਂਦਾ। ਇਸੇ ਕਰਕੇ ਆਪਣੇ ਦਿਲ ਕੇ ਦਰਵਾਜ਼ੇ ਖੋਲ੍ਹੇ ਔਰ ਟੈਨਸ਼ਨ ਕੋ ਬੋਲੇ ਬਾਏ ਬਾਏ, ਗੁੱਡ ਬਾਏ, ਟੇਕ ਕੇਅਰ। ਸਪੋਟਲਾਈਟ ਆਪਣੇ ਉੱਪਰ ਜੋ ਬਿਠਾਈ ਹੋਈ ਹੈ ਉਹਦਾ ਕੰਪਲੈਕਸ ਨਾ ਖਾਓ। ਉਹਨੂੰ ਕਹੋ ਕਿ ਵਾਹ ਬਈ ਰੱਜ ਕੇ ਮੇਰੇ 'ਤੇ ਲਾਈਟ ਪਾ, ਕਿਉਂਕਿ ਹਮ ਤੋ ਬਈ ਜੈਸੇ ਹੈ ਵੈਸੇ ਰਹੇਂਗੇ। ਦਿਸ ਵਾਜ਼ ਮਾਈ ਸ਼ੋਅ, ਦਿਸ ਵਾਜ਼ ਮਾਈ ਗੱਲਬਾਤ ਔਨ ਸਪੋਟਲਾਈਟ ਇਫੈਕਟ। ਪਲੀਜ਼ ਆਪਣਾ ਫੀਡਬੈਕ ਜ਼ਰੂਰ ਦੇਣਾ। ਹਾਂ, ਥੋੜ੍ਹਾ ਕਿਹਾ ਨਾ, ਇੱਕ ਥੋੜ੍ਹਾ ਜਿਹਾ ਇੱਕ ਲੀਨੀਅੰਸੀ ਵੀ ਰੱਖਣਾ ਯਾਰ ਆਪਣੇ ਭਰਾ ਨਾਲ। ਪਤਾ ਕੀ ਹੈ, ਕਦੀ ਇਕੱਲੇ ਮੈਂ ਸ਼ੋਅ ਇਸ ਤਰ੍ਹਾਂ ਕਰਦਾ ਨਹੀਂ, ਸਾਹਮਣੇ ਕੋਈ ਬੈਠਾ ਨਹੀਂ, ਅਤੇ ਇਕੱਲੇ ਗੱਲਬਾਤ ਕਰਦੇ ਹੋਏ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ। ਹੁਣ 18 ਮਿੰਟ ਹੋ ਗਏ, 22 ਮਿੰਟ ਹੋ ਗਏ, ਜਿੰਨੇ ਵੀ ਮਿੰਟ ਹੋ ਗਏ ਆ, ਮਤਲਬ ਮਜ਼ੇਦਾਰ ਮਿੰਟ ਹੋ ਗਏ, ਕੋਈ ਨਿਰੋਲੇ ਵਾਲੀ ਗੱਲ ਨਹੀਂ ਹੈ। ਤੁਸੀਂ ਜ਼ਰੂਰ ਦੱਸਣਾ ਤੁਹਾਨੂੰ ਕਿੱਦਾਂ ਲੱਗਾ ਇਹ ਸ਼ੋਅ। ਜੇ ਤੁਹਾਨੂੰ ਵਧੀਆ ਲੱਗਾ ਤਾਂ ਆਪਾਂ ਇਹਦੇ ਅੰਦਰ ਹੋਰ ਵੀ ਕਾਫੀ ਸਾਰੇ ਇੱਧਰ ਸਾਈਕੋਲੋਜੀਕਲ ਅਤੇ ਫਿਲੋਸੋਫਿਕਲ ਫੈਕਟਸ ਨੇ, ਥਿਊਰੀਜ਼ ਨੇ ਜਿਹੜੀ ਸਾਇੰਟੀਫਿਕਲੀ ਬੈਕਡ ਨੇ, ਅਤੇ ਉਹਨਾਂ ਨੂੰ ਆਪਾਂ ਡਿਸਕਸ ਕਰ ਸਕਦੇ ਹਾਂ। ਤੁਸੀਂ ਓਬਵੀਅਸਲੀ ਤੁਹਾਨੂੰ ਪਤਾ ਸੋਸ਼ਲ ਮੀਡੀਆ ਰਾਹੀਂ, ਵੈਬਸਾਈਟ ਰਾਹੀਂ ਅਤੇ ਜਿਹੜਾ ਆਪਣਾ ਫੋਨ ਨੰਬਰ ਹੈ ਉਹਦੇ ਰਾਹੀਂ ਫੀਡਬੈਕ ਦੇ ਸਕਦੇ ਹੋ ਉਸ ਸ਼ੋਅ ਵਾਸਤੇ। ਅਤੇ ਜਾਣ ਤੋਂ ਪਹਿਲਾਂ ਮੇਰਾ ਜਿਹੜਾ ਲਾਸਟ ਗਾਣਾ ਮੈਂ ਉਹ ਤੁਹਾਨੂੰ ਸੁਣਾਊਂਗਾ, ਮੇਰੀ ਬਹੁਤ ਪਸੰਦੀਦਾ ਗਜ਼ਲ ਹੈ ਅਤੇ ਇਹਦੇ ਪਿੱਛੇ ਇੱਕ ਕਹਾਣੀ ਵੀ ਹੈ। ਉਹ ਕਹਾਣੀ ਵੀ ਦੱਸੂੰਗਾ ਅਤੇ ਤੁਹਾਨੂੰ ਉਹ ਗਜ਼ਲ ਵੀ ਸੁਣਾਊਂਗਾ, ਫਿਰ ਮੈਂ ਘਰ ਚਲਾ ਜਾਊਂਗਾ, ਠੀਕ ਹੈ ਨਾ। ਸੋ 1930s ਦੀ ਗੱਲ ਹੈ ਬਾਈ, ਜਦੋਂ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ ਸੀਗਾ ਇੰਡੀਆ ਦੇ ਅੰਦਰ ਹਿੰਦੂ ਮੁਸਲਿਮ ਡਿਵਾਈਡ ਨੂੰ ਲੈ ਕੇ। ਹਿੰਦੂ ਮੁਸਲਿਮ ਡਿਵਾਈਡ ਨੂੰ ਲੈ ਕੇ ਬਹੁਤ ਜ਼ਿਆਦਾ ਰੌਲਾ ਪਿਆ ਹੋਇਆ, ਮੁਸਲਿਮ ਲੀਗ ਵੱਲੋਂ ਵੀ, ਇੱਥੇ ਕਾਂਗਰਸ ਵੱਲੋਂ ਵੀ। ਅਤੇ ਉਹਦੇ ਉੱਪਰ ਨਾ ਅਕਬਰ ਇਲਾਹਾਬਾਦੀ, ਇੱਕ ਬਹੁਤ ਬਹੁਤ ਹੀ ਮਕਬੂਲ ਪੋਇਟ ਹੋਏ ਆ ਲਖਨਊ ਦੇ ਅੰਦਰ, ਉਹਨਾਂ ਨੇ ਕਿਹਾ ਕਿ ਬਈ ਸਾਰਿਆਂ ਨੂੰ ਰਲ ਮਿਲ ਕੇ ਰਹਿਣਾ ਚਾਹੀਦਾ, ਡਿਵੀਜ਼ਨ ਦਾ ਕੋਈ ਪੁਆਇੰਟ ਨਹੀਂ ਹੈ। ਇਹ ਗੋਰੇ ਜਿਹੜੇ ਮਾਇੰਡ ਗੇਮ ਖੇਲ ਰਹੇ ਕਿ ਇਹ ਦੋ ਪਾੜ ਕਰਨਾ ਚਾਹੁੰਦੇ ਸਾਡੇ, ਕਿ ਸਾਰੇ ਇੱਕੋ ਹੈ ਅਸੀਂ, ਗੰਗਾ ਜਮੁਨਾ ਤਹਿਸੀਬ ਜਿਹਨੂੰ ਕਹਿੰਦੇ ਆ, ਹੈ ਨਾ। ਅਤੇ ਲੋਕਾਂ ਨੇ ਨਾ ਉਹਨਾਂ ਦੇ ਤੰਜ ਕੱਸਤਾ ਕਿ ਬਈ ਤੂੰ ਆਪ ਤਾਂ ਮੁਸਲਮਾਨ ਹੋ ਕੇ ਸ਼ਰਾਬ ਪੀਨਾ, ਹੈ ਨਾ, ਅਤੇ ਤੂੰ ਸਾਨੂੰ ਕੀ ਦੱਸੇਗਾ ਕਿ ਕਿਆ ਸਹੀ ਹੈ ਕਿਆ ਗਲਤ ਹੈ। ਉਹਨਾਂ ਨੂੰ ਬੜਾ ਮਾਇੰਡ ਹੋ ਗਿਆ ਬਈ, ਕਹਿੰਦੇ ਅੱਛਾ ਇਹ ਗੱਲ ਹੈ। ਉਹਨਾਂ ਨੇ ਗਜ਼ਲ ਲਿਖਤੀ ਬਈ, ਉਹ ਗਜ਼ਲ ਲਿਖੀ ਅਤੇ ਉਹ ਉਸ ਦੌਰ 'ਚ ਤਾਂ ਬਹੁਤ ਮਸ਼ਹੂਰ ਹੋਈ। ਪਰ ਕੁਛ ਸਾਲਾਂ ਬਾਅਦ ਨਾ ਮਹਿਦੀ ਹਸਨ ਸਾਹਿਬ ਉਹਨਾਂ ਨੇ ਗਜ਼ਲ ਨੂੰ ਗਾਇਆ, ਉਹ ਗਾਇਆ ਅਤੇ ਉਹ ਮਸ਼ਹੂਰ ਹੋਈ ਕਾਫੀ। ਅਤੇ ਉਸ ਤੋਂ ਬਾਅਦ ਉਹਨਾਂ ਨੇ ਉਸ ਗਜ਼ਲ ਨੂੰ ਗਾਣਾ ਬੰਦ ਕਰ ਦਿੱਤਾ। ਮਤਲਬ ਉਹਨਾਂ ਕੋਲ, ਕਿਉਂਕਿ ਉਹਨਾਂ ਦੀ ਪਲੇਲਿਸਟ 'ਚ ਇੰਨੀਆਂ ਗਜ਼ਲਾਂ ਸੀਗੀਆਂ ਕਿ ਉਹਦੀ ਇੰਨੀ ਖਾਸੀ ਵਾਰੀ ਆਉਂਦੀ ਨਹੀਂ ਸੀ। ਅਤੇ ਉਹਨਾਂ ਦਾ ਇੱਕ ਜੂਨੀਅਰ ਹੋਇਆ, ਜੂਨੀਅਰ ਨੂੰ ਆਪਾਂ ਸਭ ਜਾਣਦੇ ਹਾਂ, ਬਹੁਤ ਮਸ਼ਹੂਰ ਗਜ਼ਲ ਗਾਇਕ ਗੁਲਾਮ ਅਲੀ ਸਾਹਿਬ। ਉਹਨਾਂ ਨੇ ਇਹ ਗਜ਼ਲ ਨੂੰ ਗਾਇਆ ਦੁਬਾਰਾ, ਅਤੇ ਉਹਨਾਂ ਦੀ ਪਰਸਨੈਲਿਟੀ ਦੇ ਨਾਲ ਅਤੇ ਉਹਨਾਂ ਦੇ ਹਰ ਸ਼ੋਅ ਦੇ ਅੰਦਰ ਉਹ ਗਜ਼ਲ ਬਹੁਤ ਜ਼ਿਆਦਾ ਮਸ਼ਹੂਰ ਹੋ ਗਈ। ਪਰ ਉਹਨਾਂ ਨੇ ਪਤਾ ਉਹ ਗਜ਼ਲ ਕਿਉਂ ਗਾਈ? ਉਹਨਾਂ ਨੇ ਉਹ ਗਜ਼ਲ ਇਸ ਕਰਕੇ ਗਾਈ ਬਈ ਕਿ ਇੱਕ ਵਾਰੀ ਮਹਿਦੀ ਹਸਨ ਸਾਹਿਬ ਕਿਸੇ ਬਹੁਤ ਹੀ ਤਗੜੀ ਕਾਨਫਰੰਸ 'ਚ ਸੀਗੇ ਅਤੇ ਉਹਨਾਂ ਨੇ ਨਹੀਂ ਪਰਵਾਹ ਕੀਤੀ, ਉਹਨਾਂ ਦੇ ਉੱਪਰ ਸਪੋਟਲਾਈਟ ਇਫੈਕਟ ਹੈ। ਸੋ ਮਹਿਦੀ ਹਸਨ ਸਾਹਿਬ ਨੇ ਥੋੜ੍ਹੀ ਜਿਹੀ ਇੱਕ ਦੋ, ਹੈ ਨਾ, ਡਰਿੰਕਸ ਜ਼ਿਆਦਾ ਲੈ ਲਿੱਤੀਆਂ, ਸੋ ਥੋੜ੍ਹੇ ਜਿਹੇ ਡਗਮਗਾ ਗਏ, ਥੋੜ੍ਹਾ ਜਿਹਾ ਡੋਲ ਕੇ ਬੋਲਦੇ ਰਹੇ, ਥੋੜ੍ਹਾ ਜਿਹਾ ਡੋਲ ਕੇ ਚੱਲੇ ਅਤੇ ਘਰ ਚਲੇ ਗਏ। ਅਤੇ ਕਾਫੀ ਲੋਕਾਂ ਨੇ ਉਹਨਾਂ ਦੇ ਉੱਪਰ ਉਹਨਾਂ ਦੀ ਆਲੋਚਨਾ ਕੀਤੀ ਕਿ ਬਈ ਇੰਨੇ ਤਗੜੇ ਆਰਟਿਸਟ ਹੁੰਦੇ ਹੋਏ ਤੁਸੀਂ ਕਿਸ ਤਰ੍ਹਾਂ, ਹੈ ਨਾ, ਸ਼ਰਾਬ ਪੀ ਕੇ ਕੁਛ ਵੀ ਕਹਿ ਸਕਦੇ ਹੋ ਜਾਂ ਫਿਰ ਇੰਨੀ ਸ਼ਰਾਬ ਪੀ ਲਓ ਕਿ ਤੁਹਾਨੂੰ ਆਪਣਾ ਹੋਸ਼ ਹੀ ਨਹੀਂ, ਤੁਸੀਂ ਕਿੱਥੇ ਹੋ? ਤਦ ਇਹ ਗਜ਼ਲ ਜੋ ਅਕਬਰ ਇਲਾਹਾਬਾਦੀ ਨੇ ਲਿਖੀ, ਜੋ ਬਾਅਦ 'ਚੋਂ ਬਹੁਤ ਜ਼ਿਆਦਾ ਮਕਬੂਲ ਕੀਤੀ ਗੁਲਾਮ ਅਲੀ ਸਾਹਿਬ ਨੇ, ਹੰਗਾਮਾ ਹੈ ਕਿਉਂ ਬਰਪਾ, ਚੋਰੀ ਤੋਂ ਨਹੀਂ ਕੀ ਹੈ, ਡਾਕਾ ਤੋਂ ਨਹੀਂ ਡਾਲਾ, ਚੋਰੀ ਤੋਂ ਨਹੀਂ ਕੀ ਹੈ।
1: This station is now the ultimate power in the universe.
2: Radio Haji 16748. ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟਸ, ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ, ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ। ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ ਸਪੈਸ਼ਲ ਆਫਰ ਵਿੱਚ ਪਾਓ। 23 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310। ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 ਔਰ ਵਿਜ਼ਿਟ shipglobal.au।
3: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ। ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ ਔਰ ਇਹ ਤੀਸਰੀ ਦੋਸਤ ਹੀ ਹੈ ਨਾ।
4: ਦੇਖਿਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ ਇਨ ਪਤੀ ਪਤਨੀ ਔਰ ਵੋ ਦੋ 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ।
5: ਯੇ ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੀਏ, ਧਿਆਨ ਸੇ ਇਸ਼ਕ ਕੀਜੀਏ ਕਿਉਂਕਿ ਸ਼ਾਦੀ ਵੀ ਹੋ ਸਕਤੀ ਹੈ। ਸੋ ਦੋਸਤੋ, ਮੈਂ ਹੂੰ ਆਪਕਾ ਆਪਣਾ ਰਾਜੀਵ ਠਾਕੁਰ ਔਰ ਆਪ ਸੁਣਤੇ ਰਹੀਏ ਰੇਡੀਓ ਹਾਂਜੀ 1674 AM। ਹੱਸੀਏ, ਮਸਤ ਰਹੀਏ, ਨਾਚਤੇ ਰਹੀਏ, ਖੁਸ਼ ਰਹੀਏ।

0: ਮੈਂ ਵਧੀਆ, ਤੁਸੀਂ ਕਿਵੇਂ ਹੋ?
1: ਓ ਅਸੀਂ ਵੀ ਠੀਕ ਆ। ਤੁਸੀਂ ਹੈਪੀ ਹੈ ਪੀਓ ਅੱਜ?
0: ਹਾਂਜੀ।
1: ਖੁਸ਼ ਹੋ?
0: ਹਾਂਜੀ।
1: ਫਾਈਨ ਫੂਈਨ ਤੇ ਨੀ ਪਾਉਣਾ ਅੱਜ? ਮੈਂ ਕੀ ਪਤਾ ਹੁੰਦਾ ਕੀ ਲੈ ਫਿਰ ਅੱਜ
2: ਕੀ ਸੁਣਾਓਗੇ?
0: ਤੇ ਮੈਂ ਵਿਸ਼ ਕਰਨਾ ਚਾਹੁੰਦਾ ਤਵਨੀਤ ਦੀਦੀ ਨੂੰ, ਕਿਉਂਕਿ ਅੱਜ ਉਹਨਾਂ ਦਾ ਬਰਥਡੇ ਆ।
1: ਓਕੇ ਓਕੇ, ਵੈਰੀ ਗੁੱਡ, ਤੁਸੀਂ ਤੇ ਯਾਦ ਰੱਖਿਆ ਫਿਰ। ਹੈ
0: ਪਾਪਾ ਨੇ ਬੰਪਰ ਨੀ ਲਵਾਏ ਸੀ ਸਾਈਡਾਂ ਤੇ, ਫਿਰ ਵੀ ਉਹ ਸਿੱਧੀ ਗਈ ਸੀ, ਉਹ ਸਾਈਡ ਤੇ ਨੀ ਗਈ।
1: ਓਕੇ ਓਕੇ, ਪਾਪਾ ਦਾ ਨਿਸ਼ਾਨਾ ਠੀਕ ਹੋਣਾ ਨਾ। ਠੰਡ ਤੇ ਨੀ ਲੱਗਦੀ? ਲੱਗਦੀ ਆ ਨਾ। ਓਕੇ ਓਕੇ, ਤੁਹਾਡਾ ਠੰਡ ਚ ਗੱਲਾਂ ਕਰਨ ਨੂੰ ਜੀ ਕਰਦਾ ਕਿ ਚੁੱਪ ਰਹਿਣ ਨੂੰ? ਗੱਲਾਂ ਕਰਨ ਦਾ ਜੀ ਕਰਦਾ ਨਾ। ਕਰੋ ਫਿਰ, ਕਰੋ ਗੱਲਾਂ, ਸੁਣਾਓ ਫਿਰ
2: ਕੀ ਲਿਆਂਦਾ ਅੱਜ,
1: ਸੁਣਾਓ ਗੱਲਾਂ।
0: ਬਾਜ਼ਾਰ
1: ਕਵਿਤਾ। ਓਕੇ, ਵਾਹ ਵਾਹ, ਅੱਜ ਤੇ ਕਵੀ ਜਾਗ ਗਿਆ ਤੁਹਾਡੇ ਘਰ।
0: ਮਾਂ ਮੇਰੀ ਪਿਆਰੀ, ਰੱਬ ਦੀ ਸਵਾਰੀ, ਮਾਂ ਮੇਰੀ ਗੋਦੀ ਚ ਗੋਦੀ ਸੋਂਦੀ, ਮਾਂ ਮੇਰੀ ਲੋਈ ਲੋਈ ਕਰਕੇ ਠੋਂਦੀ।
1: ਲੋਰੀ ਕਰਕੇ
0: ਟਰੂ ਆ, ਮੰਮਾ ਸਾਨੂੰ ਆਈ ਠੋਂਦੇ ਹੁੰਦੇ
1: ਲੋਰੀ ਕਰਕੇ।
0: ਯਾ
1: ਤੇ ਤੁਸੀਂ ਤੇ ਲੋਈ ਕਿਹਾ?
2: ਲੋਰੀ
1: ਦੇ ਕੇ ਸਮਾਈ ਦਾ ਵਾ, ਅਠਾਈ ਦਾ ਥੋੜੀ ਆ, ਅਠਾਈ ਦਾ ਵੀ ਆ। ਓਕੇ ਓਕੇ, ਚਲੋ ਠੀਕ ਆ।
2: ਅਪੋਜ਼ਿਟ ਚੱਲਣ ਲੱਗਾ।
1: ਥੈਂਕ ਯੂ, ਥੈਂਕ ਯੂ, ਥੈਂਕ ਯੂ ਫਤਿਹ, ਥੈਂਕ ਯੂ। ਸਤਿ ਸ਼੍ਰੀ ਅਕਾਲ ਯੁਵਰਾਜ, ਤੁਸੀਂ ਆਉਣੇ ਰਹੋ।
3: ਸਤਿ ਸ਼੍ਰੀ ਅਕਾਲ ਅੰਕਲ ਜੀ।
2: ਸਤਿ ਸ਼੍ਰੀ ਅਕਾਲ, ਕੀ ਹਾਲ ਚਾਲ ਨੇ?
1: ਸਾਡਾ ਵੀ ਠੀਕ ਆ ਭਾਈ, ਤੁਸੀਂ ਸੁਣਾਓ, ਚੱਲੇ ਹੋ ਸਕੂਲ ਫਿਰ?
3: ਹਾਂਜੀ, ਮੰਮਾ ਮੈਨੂੰ ਸਕੂਲ ਛੱਡਦੇ ਨੀ, ਬਸ ਇਹੀ ਕਹਿੰਦੇ ਆ ਵੀ ਇੰਨੀ ਜਲਦੀ ਕਿ ਜਾਣਾ, ਇੰਨੀ ਜਲਦੀ ਕਿ ਜਾਣਾ।
1: ਅੱਛਾ ਅੱਛਾ, ਬਈ ਚੰਗੇ ਪੁੱਤ ਕਰਮ ਵਾਲੇ ਤੁਸੀਂ, ਨਹੀਂ ਤੇ ਮੰਮੀਆਂ ਤੇ ਕਹਿੰਦੀਆਂ ਵਾ ਵੀ ਵੇਲੇ ਸਿਰ ਜਾਓ ਭਾਈ, ਅਸੀਂ ਕੰਮ ਤੇ ਜਾਣਾ ਹੈ। ਤੇ ਤੁਸੀਂ ਕਿਉਂ ਜਾਂਦੇ ਹੋ ਪਹਿਲਾਂ?
3: ਕਿਉਂਕਿ ਮੈਨੂੰ ਵਧੀਆ ਲੱਗਦਾ, ਨਹੀਂ ਤਾਂ ਮੈਨੂੰ ਕਲਾਸ ਚ ਭੱਜਣਾ ਪੈਂਦਾ।
1: ਅੱਛਾ ਅੱਛਾ, ਠੀਕ ਆ। ਲੌਜਿਕ ਕੋਈ ਬਹੁਤਾ ਵਧੀਆ ਨਹੀਂ ਆ, ਪਰ ਉਦਾਂ ਚਲੋ ਠੀਕ ਆ। ਥੈਂਕ ਯੂ, ਤੁਹਾਡਾ ਦਿਨ ਵਧੀਆ ਵਧੀਆ ਰਹੇ। ਅਤੇ ਨੈਕਸਟ ਸਾਡੇ ਨਾਲ ਨੇ ਐਂਬਰ, ਗੁਰਬਾਜ ਅਤੇ ਤਾਜ। ਸਤਿ ਸ਼੍ਰੀ ਅਕਾਲ ਐਂਬਰ।
4: ਸਤਿ
1: ਸ਼੍ਰੀ
2: ਅਕਾਲ, ਕੀ ਹਾਲ ਚਾਲ ਨੇ?
1: ਗੁਰਬਾਜ ਆ ਗਿਆ ਮੈਨੂੰ ਲੱਗਦਾ ਪਹਿਲਾਂ।
2: ਹਾਂਜੀ ਹਾਂਜੀ, ਗੁਰਬਾਜ ਹੈ।
1: ਹੈਂ ਗੁਰਬਾਜ, ਫਿਰ ਸਭ ਤੋਂ ਪਹਿਲਾਂ ਤਿਆਰ ਹੋਇਆ ਹੋਣਾ ਨਾ, ਤਾਂ ਫਿਰ ਸਭ ਤੋਂ ਪਹਿਲਾਂ ਵਾਰੀ ਆ ਗਈ ਹੈ।
2: ਕੀ ਖੋਲਿਆ ਫੋਨ ਐਂਬਰ ਤੋਂ?
1: ਨਹੀਂ ਨਹੀਂ, ਖੁੰਦਾ ਖੁੰਦਾ ਨਹੀਂ ਆਇਆ ਚੀਜ਼ਾਂ, ਬੀਬਾ ਮੁੰਡਾ ਆ।
2: ਸੱਚੀ ਗੱਲ ਹੈ?
4: ਹਾਂਜੀ।
1: ਓਕੇ, ਤੇ ਕੀ ਦਿੱਤਾ ਮੰਮਾ ਨੂੰ ਕੱਲ? ਕਾਰਡ
2: ਟੈਡੀ ਬੇਅਰ।
1: ਟੈਡੀ ਬੇਅਰ, ਓਕੇ ਓਕੇ ਓਕੇ, ਗੁੱਡ ਗੁੱਡ ਗੁੱਡ। ਹੈਪੀ ਹੋ ਗਏ ਫਿਰ ਮੰਮਾ?
4: ਹਾਂਜੀ।
1: ਓਕੇ, ਤੇ ਕੀ ਸੁਣਾਓਗੇ ਫਿਰ?
0: ਬਿਗ
2: ਅੱਛਾ ਬਿਗ ਵਾਲਾ ਟੈਡੀ
1: ਅੱਛਾ ਬਿਗ ਵਾਲਾ ਟੈਡੀ
2: ਓਕੇ
1: ਗੁੱਡ ਗੁੱਡ ਗੁੱਡ ਗੁੱਡ ਤੇ ਕੀ ਸੁਣਾਓਗੇ ਫਿਰ?
0: ਬਜਾਰਤ
2: ਹਾਂਜੀ
0: ਉਤ ਵਰਗੀ ਬੈਠਦੀ ਹਿਰਨ ਵਰਗੀ ਸ਼ਾਲ ਕੌਣ ਜਾਨਵਰ ਐਸਾ ਜਿਹੜੀ ਤੁਈ ਦੇਤੇ ਨਾ ਵਾਲ
1: ਇੱਕ ਵਾਰੀ ਫੇਰ ਇੱਕ ਵਾਰੀ ਫੇਰ
0: ਉਤ ਵਰਗੀ ਬੈਠਦੀ ਹਿਰਨ ਵਰਗੀ ਸ਼ਾਲ ਕੌਣ ਜਾਨਵਰ ਐਸਾ ਜਿਹੜੀ
1: ਕਰਨਾ ਤੁਸੀਂ ਟਰਾਈ
2: ਨਹੀਂ ਮੇਰੇ ਤੇ ਅੱਧੀ ਮੇਰੇ ਤੇ ਫੜਨ ਚ ਨਹੀਂ ਆ ਰਹੀ ਮੇਰੇ ਉਸ ਤੋਂ ਬਾਰਡਰ ਬਾਹਰ ਹੋ ਗਈ
1: ਅੱਛਾ
2: ਹਿੰਟ ਦੇ ਦੋ ਦੇਖਦੇ ਕੀ ਪਤਾ
1: ਜਿਹੜਾ ਛਾਲਾ ਮਾਰਦਾ ਵਾ ਉਹ ਬੁੱਝੋ ਕੌਣ ਕੱਪੜੇ ਧੋਂਦੀ ਨੂੰ ਅੱਖ ਮਾਰ ਗਿਆ ਡੱਡੂ ਕਹਿ ਨਹੀਂ ਆਉਂਦਾ ਤੇ ਫਿਰ ਆਹ ਸੁਣ ਲਓ ਹੈ ਇਦਾਂ ਹੀ ਆ ਇਹ ਕੌਣ ਆ ਕੌਣ ਹੋ ਸਕਦਾ ਭਾਈ ਇਜ਼ੀ ਹਿੰਟ ਆ ਡੱਡੂ ਡੱਡੂ ਡੱਡੂ ਨਾਲੋਂ ਤੇ ਮੈਨੂੰ ਮੰਕੀ ਜ਼ਿਆਦਾ ਲੱਗਣ ਡਿਆ ਸੀ ਮੈਨੂੰ ਤੇ
2: ਮੈਂ ਆਨਸਰ ਡੱਡੂ ਸੋਚਿਆ ਸੀ ਤੇ ਡੱਡੂ ਹੀ ਹੋਣਾ
1: ਹੈ ਮੰਕੀ ਮੰਕੀ ਜ਼ਿਆਦਾ ਲੱਗਦਾ ਸੀ ਮੈਨੂੰ ਨਹੀਂ ਚਲ ਠੀਕ ਆ ਥੈਂਕ ਯੂ ਅੱਛਾ ਉਹਦੇ ਵਾਲ ਹੁੰਦੇ ਆ ਓਕੇ ਓਕੇ ਠੀਕ ਆ ਪਾ ਅਸੀਂ ਏਡਾ ਧਿਆਨ ਨਾਲ ਨਹੀਂ ਵੇਖਿਆ ਨੈਕਸਟ ਟਾਈਮ ਮਿਲਿਆ ਨਾ ਤੇ ਪੁੱਠਾ ਸਿੱਧਾ ਕਰਕੇ ਵੇਖਾਂਗੇ ਥੈਂਕ ਯੂ ਗੁਰਬਾਜ
0: ਥੈਂਕ ਯੂ ਤਾਜ ਨਾ ਗੱਲ ਕਰ ਲਓ
1: ਹਾਂਜੀ ਹਾਂਜੀ ਕਰਾ ਦੋ ਕਰਾ ਦੋ ਕਰਾ
5: ਸਤਿ ਸ੍ਰੀ ਅਕਾਲ ਜੋਤ ਅੰਕਲ ਜੀ ਨਾਲ
1: ਨਾਲ
5: ਸ਼ਾਂਤੀ ਜੀ
2: ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ
5: ਮੈਂ ਠੀਕ ਹਾਂ ਤੁਹਾਡਾ ਕੀ ਹਾਲ ਆ
2: ਸਾਡਾ ਵੀ ਵਧੀਆ
1: ਠੀਕ ਆ ਕੀ ਕੀਤਾ ਫਿਰ ਵੀਕਐਂਡ ਤੇ
5: ਮੇਰਾ ਕ੍ਰਿਕਟ ਮੈਚ ਸੀ
1: ਅੱਛਾ ਗੁੱਡ ਕੀ ਬਣਿਆ ਫਿਰ
5: ਅਸੀਂ ਹਾਰ ਗਏ
1: ਓਕੇ ਓਕੇ ਕਿੰਨੇ ਰਨ ਬਣਾਏ ਤੁਸੀਂ
5: ਟਵੈਂਟੀ
1: ਵੈਰੀ ਗੁੱਡ ਤੇ ਵਿਕਟਾਂ ਕਿੰਨੀਆਂ ਲਈਆਂ ਦੋ ਵਿਕਟਾਂ ਵਾਹ ਫਿਰ ਤੇ ਮੈਨ ਆਫ ਮੈਚ ਹੋ ਗਏ ਤੁਸੀਂ ਤੇ ਹਾਂਜੀ ਐਰ ਕੀ ਕੌਣ
5: ਪਰ ਹਾਰ ਗਏ
1: ਕੋਈ ਗੱਲ ਨਹੀਂ ਫਿਰ ਕੀ ਹਾਲ ਹੈ ਅਗਲੇ ਵੀ ਖੇਡਣ ਆਏ ਹੁੰਦੇ ਆ ਯਾਰ
5: ਹਾਂਜੀ
1: ਐਰ ਕੀ ਆਈਪੀਐਲ ਚ ਕੌਣ ਜਿੱਤੂਗਾ ਤਾਂ ਇਹ ਲੱਗਦਾ ਫਿਰ
5: ਆਰਸੀਬੀ ਫਿਰ
1: ਅੱਛਾ ਆਰਸੀਬੀ ਫਿਰ ਜਿੱਤੂਗਾ
5: ਹਾਂਜੀ
1: ਓਕੇ ਓਕੇ ਲੈਟਸ ਸੀ ਮੈਂ ਲਿਖ ਕੇ ਰੱਖ ਲਾਂ
5: ਹਾਂਜੀ
1: ਚਲੋ ਠੀਕ ਹੈ
2: ਕੰਫੀਡੈਂਸ
1: ਠੀਕ ਹੈ
5: ਮੇਰਾ ਆਨਸਰ ਲੌਗ ਇਨ ਕਰ ਦੋ
1: ਲੌਗ ਇਨ ਕਰ ਦਿਆ ਮੈਂ ਲਿਖ ਕੇ ਰੱਖ ਲਿਆ
2: ਲਿਖ ਵੀ ਲਿਆ ਅੰਕਲ
1: ਮੈਂ ਲਿਖ ਕੇ ਰੱਖ ਲਿਆ ਸਾਈਡ ਤੇ ਕੀ ਸੁਣਾਓਗੇ ਫਿਰ
2: ਭਵਿਸ਼ਵਾਣੀ ਬਾਏ ਤਾਜ ਹਾਂਜੀ ਕੀ ਸੁਣਾਓਗੇ
5: ਚੁਟਕਲਾ
1: ਹਾਂਜੀ
2: ਹਾਂਜੀ
5: ਇੱਕ ਬੱਸ ਕੰਡਕਟਰ ਦਾ ਵਿਆਹ ਹੋ ਰਿਹਾ ਸੀ ਜਦੋਂ ਉਹਦੇ ਫੇਰੇ ਹੋਣ ਲੱਗੇ ਤਾਂ ਕਹਿੰਦਾ ਥੋੜਾ ਕੋਲ ਹੋ ਕੇ ਬੈਠ ਇੱਕ ਸਵਾਰੀ ਹੋਰ ਬੈਠ ਸਕਦੀ ਆ
1: ਇਹ ਬੱਸ ਕਨੈਕਟਰ ਦਾ ਨਹੀਂ ਇਹ ਥ੍ਰੀ ਵੀਲਰ ਵਾਲੇ ਦਾ ਵਿਆਹ ਥੈਂਕ ਯੂ ਤਾਜ
2: ਐਂਬਰ ਥੈਂਕ ਯੂ
1: ਹਾਂਜੀ ਸਤਿ ਸ੍ਰੀ ਅਕਾਲ ਐਂਬਰ ਸਤਿ ਸ੍ਰੀ ਅਕਾਲ
0: ਅੰਕਲ ਜੀ
2: ਮੈਨੂੰ ਲੱਗਦਾ ਐਂਬਰ ਸਹੀ ਵੀ ਬੋਲਣ ਲੱਗਦੀ ਹੈ ਪਿੱਛੋਂ ਮੰਮਾ ਕਹਿੰਦੀ ਸੀ ਬਹੁਤ ਸ਼ਾਸ਼ਾ ਆਂਟੀ
1: ਹੈ ਐਂਬਰ ਇੱਦਾਂ ਹੀ ਪਤਾ ਨੀ ਆਓ ਤੇ ਐਂਬਰ ਨੇ ਕੀ ਦਿੱਤਾ ਮੰਮਾ ਨੂੰ ਕੁਛ ਵੀ ਨਹੀਂ ਤੇ ਪਰ ਟੈਡੀ ਦਿੱਤਾ ਸੀ ਨਾ ਸਾਰਿਆਂ ਨੇ ਦਿੱਤਾ ਇਕੱਠਾ ਨਹੀਂ
0: ਮੈਂ ਅੱਜ ਮੰਮਾ ਨੂੰ ਕੁਛ ਦੇਣਾ
1: ਅੱਛਾ ਅੱਜ ਕੁਛ ਦੇਣਾ ਓਕੇ ਓਕੇ ਓਕੇ ਓਕੇ ਕੀ ਸੀਕ੍ਰੇਟ ਸੀਕ੍ਰੇਟ ਹੈ ਕੁਛ ਚਲੋ ਤੇ ਕੀ ਸੁਣਾਓਗੇ ਫਿਰ ਅੱਜ
0: ਬਜਾਰਤ
1: ਹਾਂਜੀ
0: ਬਾਰਾਂ ਗਲਾਸ ਤਿੰਨ ਚਮਚੇ
1: ਬਾਰਾਂ ਗਲਾਸ ਤਿੰਨ ਚਮਚੇ ਪਲੇਟਾਂ ਕਿੰਨੀਆਂ
0: ਬਾਰਾਂ
1: ਬਾਰਾਂ ਪਲੇਟਾਂ ਵੀ ਬਾਰਾਂ ਵਨ ਪਲੇਟ ਵਨ ਪਲੇਟ ਓਕੇ ਬਾਰਾਂ ਗਲਾਸ
6: ਬਾਰਾਂ
1: ਤਿੰਨ ਚਮਚੇ ਦੱਸੋ ਬਈ ਕੀ ਆ
2: ਕੜੀ
1: ਬੱਲੇ
2: ਇਹ ਤੇ ਆ ਗਿਆ ਪਹਿਲੀ ਵਾਰ ਚ ਮੈਨੂੰ ਸ਼ੁਕਰ ਕੁਛ ਨੀ ਆਉਂਦਾ ਸਮਝ ਨਹੀਂ ਤੇ ਹਮੇਸ਼ਾ ਹੀ
1: ਠੀਕ ਹੈ ਫਿਰ ਠੀਕ ਆ ਫਿਰ ਹਾਰ ਗਈ ਸਾਰੇ ਥੈਂਕ ਯੂ ਐਂਬਰ
2: ਥੈਂਕ ਯੂ
1: ਹਾਂਜੀ ਕਰੋ ਜੀ ਕਰੋ
0: Happy birthday to Tamit. Happy birthday to you. Happy birthday, Tamit.
2: Happy birthday to you.
0: Hip, hip, hooray. Hip, hip, hooray. Hooray.
2: Hanji.
1: Thank you, Amber.
2: Thank you.
0: Thank you.
2: Have a nice day.
1: ਬਾਏ ਬਾਏ ਤੁਹਾਡਾ ਦਿਨ ਵਧੀਆ ਵਧੀਆ ਰਵੇ ਥੈਂਕ ਯੂ ਤੇ ਅੱਜ ਬਈ ਤਵਨੀਤ ਦਾ ਬਰਥਡੇ ਆ ਤੇ ਤਾਂ ਕਰਕੇ ਇਹ ਵਿਸ਼ ਕਰ ਰਹੇ ਨੇ ਤੇ ਬਹੁਤ ਮਿਹਰਬਾਨੀ ਹਾਂਜੀ ਥੈਂਕ ਯੂ ਜੀ ਥੈਂਕ ਯੂ ਤੁਹਾਡਾ ਜ਼ਰੂਰ ਆਪਾਂ ਅੱਗੇ ਚੱਲ ਕੇ ਪੜ੍ਹਦੇ ਹਾਂ ਬਹੁਤ ਮਿਹਰਬਾਨੀ ਤੁਹਾਡੀ ਤੇ ਨੈਕਸਟ ਆਪਾਂ ਫਿਰ ਤਵਨੀਤ ਨੂੰ ਲੈ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਤਵਨੀਤ
0: ਸਤਿ ਸ਼੍ਰੀ ਅਕਾਲ
1: ਸਤਿ ਸ੍ਰੀ ਅਕਾਲ ਤਵਨੀਤ ਹੈਪੀ ਬਰਥਡੇ
2: ਹੈਪੀ ਬਰਥਡੇ
0: ਮੈਂ ਐਸ਼ਲੀ
2: ਅਗੇਨ ਟ੍ਰਿਕ ਹੋ ਗਿਆ
1: ਓਹ ਤੇ ਅਸੀਂ ਤੇ ਤਵਨੀਤ ਨੂੰ ਆਵਾਜ਼ ਮਾਰੀ ਸੀ
0: ਅੱਜ ਅੱਜ ਮੈਂ ਪਕਾਟਾ ਜਿੱਤੇ
1: ਤੇ ਬਰਥਡੇ ਵਾਲੇ ਦਿਨ ਤੇ ਵਾਰੀ ਦੇ ਦੇਣੀ ਆ ਹੈ ਹੈ ਕੁੜੀਏ ਅੱਜ ਭੈਣ ਨੂੰ ਗਿਫਟ ਹੀ ਦੇ ਦੇ ਵਾਰੀ ਪਹਿਲਾਂ
0: ਦੀਦੀ ਨੇ ਲਾਸਟ ਹੋਣਾ
1: ਅੱਛਾ ਅੱਜ ਲਾਸਟ ਹੋਣਾ ਵਾ ਓਕੇ ਓਕੇ ਚਲੋ ਫੇਰ ਠੀਕ ਆ
0: ਬਰਥਡੇ
1: ਆ ਨਾ ਤਾਂ ਕਰਕੇ ਫਿਰ ਹੈਪੀ ਆ ਕੀ ਲਿਆਓ ਫਿਰ ਤੁਸੀਂ ਤੁਸੀਂ ਕੀ ਸੁਣਾਉਣਾ ਅੱਜ
2: ਹਾਂਜੀ ਹਾਂਜੀ ਅੱਜ ਕੀ ਸੁਣਾਓਗੇ ਤੁਸੀਂ
1: ਪਗਾਟਾ ਤੇ ਜਿੱਤ ਗਏ ਜੇ ਸੁਣਾਉਣਾ ਕੀ ਆ ਅੱਛਾ ਬੋਲੀ ਹਾਂਜੀ
0: ਕਦੀ ਹੋ ਕਰਕੇ ਕਦੀ ਹਾ ਕਰਕੇ ਕਦੀ ਹੋ ਕਰਕੇ ਕਦੀ ਹਾ ਕਰਕੇ
1: ਮੈਨੂੰ ਮੈਨੂੰ ਲੱਗਾ ਤੁਸੀਂ ਕਹਿ ਲਬੂਬੂ ਲਬੂਬੂ ਤੁਹਾਡੇ ਕੋਲ ਹੈਗਾ ਲਬੂਬੂ? ਬੜੇ ਅਮੀਰ ਹੋ ਤੁਸੀਂ ਤੇ ਫਿਰ ਡਰ ਨੀ ਲੱਗਦਾ ਤੁਹਾਨੂੰ ਲਬੂਬੂ ਕੋ?
0: ਅੱਛਾ
1: ਕੱਲਾ ਫੂਫੂ, ਅੱਛਾ ਫੇਕ ਵਾਲਾ ਫੂਫੂ, ਓਕੇ ਓਕੇ ਠੀਕ ਆ। ਤੇ ਹੁਣ ਕਿਹਦੀ ਵਾਰੀ ਆ, ਸੈਕੰਡ ਪਗਾਟਾ ਕੌਣ ਜਿੱਤਿਆ?
0: ਦੀਦੀ
1: ਧੁੱਪੇ
2: ਜੋ ਵੀ ਲੈ ਲੋ ਤੁਸੀਂ ਆਪਣੇ ਵੱਲੋਂ,
1: ਜੋ ਮਰਜ਼ੀ ਲਾ ਲੋ। ਤੁਸੀਂ ਕੀ ਲਿਆਇਓ ਅੱਜ?
0: ਇੱਕ ਬੋਲੀ।
1: ਓਕੇ
2: ਓਕੇ।
0: ਬਾਲੀ ਬਸੀ ਖਤਰਨ ਗੈਸੀ ਖਤਰਨ ਗੈਸੀ ਬਤਾਓ ਬੈਜਮਨ ਸਾਈਕਲ ਤੇ
1: ਟਲੀਆਂ ਵਜਾਉਂਦਾ ਜਾਂ
0: ਜਾਂ ਬੈਜਮਨ ਸਾਈਕਲ ਤੇ ਟਲੀਆਂ ਵਜਾ ਜਾਂ
1: ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ
0: ਟ੍ਰਿੰਗ ਟ੍ਰਿੰਗ
1: ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ ਟ੍ਰਿੰਗ
0: ਸਾਈਕਲ ਬੱਲੇ ਬੱਲੇ
1: ਸਾਈਕਲ ਛਾਵਾ ਛਾਵਾ
0: ਸਾਈਕਲ ਜਿੰਦਾਬਾਦ
2: ਸਾਈਕਲ ਜਿੰਦਾਬਾਦ।
1: ਇਹ ਕਿੱਥੋਂ ਆਇਆ ਸਾਈਕਲ ਬੱਲੇ ਬੱਲੇ?
0: ਕੁਸ਼ਦੀ ਹੈਂ ਕੁਸ਼ਦੀ
1: ਕੀ
0: ਬਤਾਉਣ ਕੁਸ਼ਦੀ
1: ਬਤਾਉਣ ਨੂੰ
0: ਕੁਸ਼ਦੀ
1: ਬਤਾਉਣ ਨੂੰ ਕੁਛ ਨਹੀਂ ਬਤਾਉਣ ਨੂੰ ਕੁਛ ਨਹੀਂ
0: ਨਹੀਂ
1: ਅੱਛਾ ਕੁਛ ਨਹੀਂ ਓਕੇ। ਤੁਸੀਂ ਮੰਮਾ ਨੂੰ ਕੀ ਦਿੱਤਾ ਸੀ?
0: ਇੱਕ ਬੋਲੀ।
1: ਮੰਮਾ ਨੂੰ ਇੱਕ ਬੋਲੀ, ਓਕੇ ਵਾਹ ਵੈਰੀ ਨਾਈਸ।
2: ਤੁਸੀਂ ਸਕ੍ਰਿਪਟ ਚੇਂਜ ਕਰਵਾਤੀ ਹੁੰਦੀ।
1: ਇਹਦੇ ਇਹਦਾ ਇਹਦਾ ਮਤਲਬ ਇਹ ਵੀ ਹੋ ਸਕਦਾ ਵੀ ਮੰਮਾ ਜਿੱਦਾਂ ਪਹਿਲਾਂ ਗੂੰਗੀ ਹੁੰਦੀ ਹੈ, ਉਹਨਾਂ ਨੇ ਬੋਲੀ ਬੋਲੀ ਦਿੱਤੀ ਮੰਮਾ ਨੂੰ ਬੋਲਣ ਲਈ।
2: ਪਹਿਲੇ ਇਹ ਬਹਿਨ ਨਹੀਂ ਬੋਲਦੀ ਸੀ, ਅੱਜ ਬੋਲਣ ਲੱਗੀ।
1: ਮੇਰੇ ਧੀਆਂ ਪੁੱਤਾਂ ਨੇ ਮੈਨੂੰ ਬੋਲੀ ਲੈ ਕੇ ਦਿੱਤੀ ਹੈ। ਥੈਂਕ ਯੂ ਪੁੱਤ, ਤੁਸੀਂ ਤੇ ਬਹੁਤ ਸੋਹਣੀਆਂ ਗੱਲਾਂ ਸੁਣਾਉਂਦੇ ਹੋ।
2: ਹਾਂਜੀ
1: ਥੈਂਕ ਯੂ। ਅੱਜ ਫਿਰ ਕੇਕ ਕੀ ਹਾਲ ਹੈ ਫਿਰ ਤਮਨੀਤ ਦਾ? ਅੱਜ
0: ਮੇਰਾ ਠੀਕ ਆ।
1: ਓਕੇ ਹੈਪੀ ਹੋ?
2: ਲੈ ਜਾ ਰਹੇ ਪਾਰਟੀ ਬੈਗਸ?
0: ਨਹੀਂ ਅਸੀਂ ਕੱਪ
1: ਵਧੀਆ। ਤੁਸੀਂ ਫਿਰ ਓਕੇ ਰਿਪੋਰਟ ਫਨ ਕਰਕੇ ਰੱਖਿਆ ਵਾ ਹੈ? ਵੈਰੀ ਵੈਰੀ ਨਾਈਸ। ਤੇ ਆਪਾਂ ਫਿਰ ਹਾਂਜੀ
0: ਪਤਾ ਜੋ ਅਸੀਂ ਸਵੇਰੇ ਉੱਠੇ ਸੀ ਮੈਂ 4:30 ਉਦੋਂ ਅਸੀਂ 2 ਗਲਾਸ ਜਾਮੂ ਉਹਦੇ ਉੱਤੇ ਕੈਂਡਲਸ ਲਾਏ ਸੀ ਤੇ ਫਿਰ ਅਸੀਂ ਫੂਕ ਮਾਰਿਆ
2: 4:30
1: ਗਲਾਬ ਜਾਮੂ ਦੇ ਉੱਤੇ।
0: ਵਾਹ
1: ਉਹ ਤੇ ਗਲਾਬ ਜਾਮੂ ਤੇ ਗੋਲ ਹੁੰਦਾ ਵਾ, ਉਹ ਤੇ ਡਿੱਗ ਪਈ ਹੋਣੀ ਮੋਮਬੱਤੀ।
0: ਨਹੀਂ
1: ਉਹ ਰਿੜ ਜਾਂਦਾ ਹੋਣਾ ਵਾ। ਕਿੱਦਾਂ ਦੀ ਵੱਢ ਕੇ ਰੱਖਿਆ ਸੀ?
0: ਮੈਜਿਕ
1: ਇਹੋ ਹੀ ਮੰਮਾ ਨੇ ਪਰੇ ਨੂੰ ਮੂੰਹ ਕਰਕੇ ਥੱਲੇ ਦੰਦੀ ਵੱਢਤੀ ਸੀ। ਥੱਲੇ ਚਲ ਗਈ ਸੀ ਉਹ ਵੋਈ ਉਦਾਂ ਤੇ ਗੁਲਾਬ ਜਾਮਨ ਕੋਲ ਹੁੰਦਾ ਵਾ, ਉਹ ਕਿੱਦਾਂ ਉਹ ਤਾਂ ਰੋਲ ਹੋ ਜਾਣਾ ਸੀ,
2: ਉਹ ਤਾਂ ਬੇਸ ਬਣਾਉਣਾ ਸੀ ਨਾ ਤਾਂ ਥੱਲਿਓ।
1: ਪੁੱਛੋ ਮੰਮਾ ਨੂੰ। ਸਭ ਤੋਂ ਪਹਿਲੇ ਪੁੱਤੂ ਹੋ ਨਾ ਮੰਮਾ ਦੇ, ਤਾਂ ਕਰਕੇ ਮੰਮਾ ਖੁਸ਼ ਸੀ। ਤੇ ਮੈਂ ਇੱਕ ਗਾਣਾ ਵੀ ਬਣਾ ਲਿਆ ਤੁਹਾਡੇ ਲਈ। ਮੈਂ ਨੀ ਬਣਾਇਆ ਪਰ ਮੈਂ ਵੇਖਣਾ ਬਹੁਤ ਗੱਦਾ। ਫਿਰ ਆਪਾਂ ਨੰਬਰ ਦਵਾਂਗੇ ਆਈ ਨੂੰ, ਹੈ ਨਾ। ਚਲੋ ਫਿਰ।

0: you.
1: Thank you.
0: ਇਦਾਂ ਦਾ ਚਾਹੀਦਾ ਕਿਉਂਕਿ ਲਾਫਟਰ ਥੈਰੇਪੀ ਵਾਲੀ ਹੈ ਨਾ ਤਵਨੀਤ ਸਾਡੀ
2: ਵਿੱਚੋਂ ਨੇ ਤਵਨੀਤ ਬੋਲਿਆ ਬੜੀ ਛੇਤੀ ਬੋਲ ਕੇ ਲੰਘ ਗਿਆ
0: ਪਰ ਤਵਨੀਤ ਨੂੰ ਇਕੱਲੀ ਨੂੰ ਸਮਝ ਲੱਗੀ ਆ ਬਾਕੀ ਵੀ ਜਿੰਨਾ ਸਾਰਿਆਂ ਦੇ ਮੈਸੇਜ ਆਏ ਨੇ ਤਵਨੀਤ ਦੇ ਲਈ ਸਾਰਿਆਂ ਦਾ ਥੈਂਕ ਯੂ ਮੈਂ ਬਾਅਦ ਚ ਨਾ ਪੜਦਾ ਤੇ ਥੈਂਕ ਯੂ ਪੁੱਤੂ ਤੁਹਾਨੂੰ ਬਹੁਤ ਬਹੁਤ ਵਧਾਈਆਂ ਰੱਬ ਤੁਹਾਨੂੰ ਸਾਰੀ ਜ਼ਿੰਦਗੀ ਹੱਸਦੇ ਖੇਡਦੇ ਰੱਖੇ ਚੜ੍ਹਦੀ ਕਲਾ 'ਚ ਰੱਖੇ ਤੁਹਾਡੀ ਕਿਊਟਨੈਸ ਇਸੇ ਤਰ੍ਹਾਂ ਬਣਾਈ ਰੱਖੇ ਅਤੇ ਤੁਹਾਡੀ ਫੋਟੋ ਵੀ ਬਹੁਤ ਸੋਹਣੀ ਆ ਜਿਹੜੀ ਭੇਜੀ ਮੰਮਾ ਨੇ
2: ਹੈਪੀ ਬਰਥਡੇ ਤਵਨੀਤ ਤੁਹਾਨੂੰ ਬਰਥਡੇ ਦੀ ਬਹੁਤ ਬਹੁਤ ਬਹੁਤ ਮੁਬਾਰਕਾਂ ਅੱਜ ਦਾ ਦਿਨ ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਸੈਲੀਬ੍ਰੇਟ ਕਰੋ ਗੋਡ ਬਲੈਸ ਯੂ ਬੁੱਧੂ
0: ਇੱਕ ਗਾਣਾ ਬਣਾਉਣ ਲਈ ਚਲੋ
1: ਅੱਛਾ
0: ਉਹ ਚ ਮੰਮਾ ਦੀ ਫੋਟੋ ਲਾਈ ਓਕੇ ਓਕੇ ਮੰਮਾ ਦਾ ਨਾਂ ਪਾ ਦਾਂਗੇ ਵਿੱਚ
2: ਚਿੜੀਆ
1: ਬਾਬਲ ਅਸੀਂ ਉੱਡ ਜਾਣਾ ਸਾਡੀ ਲੰਬੀ ਉਡਾਰੀ ਬਾਬਲ ਅਸੀਂ ਕਿਹੜੇ ਦੇਸ਼ ਜਾਣਾ

0: Janganlah sedih lebih dari Babalah asih kiri des jana.
1: ਵਾਹ ਤਮਨੀਜ਼, ਤੁਸੀਂ ਤਾਂ ਬੜਾ ਸੋਹਣਾ ਗਾਣਾ ਯਾਦ ਕਰ ਲਿਆ।
0: ਥੈਂਕ ਯੂ।
1: ਤੁਹਾਨੂੰ ਪਤਾ ਹੈ ਵਿਆਹ ਤੇ ਬੋਲਦੇ ਆ? ਪੰਜਾਬੀ ਤੇ ਵੀ ਬਣਾ ਕੇ ਦੇ ਯਾਰ ਗਾਣਾ। ਹੈ ਵੇਖੀ ਕੀ ਬਣਾਇਆ ਨੇ, ਜਿਹੜਾ ਫਿਰ ਬੈਸਟ ਹੋਊਗਾ ਫਿਰ ਆਪਾਂ ਉਹਨੂੰ ਨੰਬਰ ਦੇਵਾਂਗੇ। ਹੈ

0: to you.
1: ਪੰਜਾਬੀ ਵਾਲਾ ਵਧੀਆ ਲੱਗਿਆ,
0: ਪੰਜਾਬੀ ਵਾਲੇ ਦਾ ਮਿਊਜ਼ਿਕ ਵਧੀਆ ਸੀ ਹਨਾ, ਪਰ ਵਿੱਚ ਉਹਨੇ ਗੱਲਾਂ ਹੋਰ ਹੀ ਕਰ ਛੱਡੀਆਂ। ਠੀਕ ਸੀ, ਚੱਲ ਮੈਨੂੰ ਨਾ ਇਹਨੂੰ ਮੈਂ ਹੋਰ ਠੀਕ ਕਰਕੇ ਨਾ ਫਿਰ ਜਦੋਂ ਵਿਹਲਾ ਆਊਗਾ ਫਿਰ ਭੇਜੂਗਾ ਤੁਹਾਨੂੰ, ਠੀਕ ਆ? ਚਲੋ ਥੈਂਕ ਯੂ ਪੁੱਤੂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ, ਇਸੇ ਤਰ੍ਹਾਂ ਚੁਟਕਲੇ ਸੁਣਾਉਂਦੇ ਰਹੋ, ਰੌਣਕਾਂ ਲਾਉਂਦੇ ਰਹੋ। ਥੈਂਕ ਯੂ ਪੁੱਤੂ, ਥੈਂਕ ਯੂ, ਅੱਜ ਦਾ ਦਿਨ ਤੁਹਾਡਾ ਬਹੁਤ ਵਧੀਆ ਵਧੀਆ ਰਹੇ। ਥੈਂਕ ਯੂ ਤਵਨੀਤ, ਬਾਏ ਬਾਏ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਸ਼੍ਰੇਆ, ਤੇ ਉਸ ਤੋਂ ਬਾਅਦ ਫਿਰ ਅਸੀਸ। ਸਤਿ ਸ਼੍ਰੀ ਅਕਾਲ ਸ਼੍ਰੇਆ, ਤੁਸੀਂ ਆਉਂਦੇ ਰਹੋ। ਸਤਿ ਸ਼੍ਰੀ ਅਕਾਲ,
2: ਕੀ ਹਾਲ ਚਾਲ ਨੇ ਸ਼੍ਰੇਆ?
1: ਠੀਕ ਹੈ,
0: ਓਕੇ,
1: ਤੁਸੀਂ ਠੀਕ ਹੋ?
0: ਹਾਂਜੀ ਅਸੀਂ ਠੀਕ ਹਾਂ
2: ਜੀ।
1: ਚਾਹ ਪੀ ਲਈ?
0: ਚਾਹ ਪੀ ਲਈ, ਹਾਂਜੀ। ਤੁਸੀਂ ਚਾਹ ਪੀ ਲਈ? ਦੁੱਧ ਪੀ ਲਿਆ? ਦੁੱਧ
1: ਪੂਰੀ
0: ਐਨਰਜੀ ਆ ਗਈ ਸਵੇਰੇ ਸਵੇਰੇ ਤੇ। ਠੰਡ ਤੇ ਨੀ ਲੱਗਦੀ? ਅਸੀਂ ਮੈਂ ਤੇ ਬੇਸਣ ਖਾਧਾ ਸੀ, ਤੁਸੀਂ ਮੈਨੂੰ ਕਿਹਾ ਬੇਸਣ ਖਾਇਆ ਕਰ, ਤੇ ਮੈਂ ਤੇ ਫਿਰ ਬੇਸਣ ਹੀ ਖਾਣਾ।
1: ਓਕੇ ਗੁੱਡ
2: ਗੁੱਡ,
0: ਤੁਸੀਂ
1: ਖਾਂਦਾ
0: ਭਿੰਡੀ ਖਾਣਾ? ਕੌਣ ਸੀ ਭਰੀ ਹੋਈ? ਹੈ ਸ਼੍ਰੇਆ, ਭਰੀ ਹੋਈ ਕਟੀ ਹੋਈ? ਥੈਂਕ ਯੂ, ਤੇ ਕੀ ਸੁਣਾਓਗੇ?
1: ਬੋਲੀ ਕਦੀ ਆਇਆ ਕਰੋ, ਕਦੀ ਜਾਇਆ ਕਰੋ, ਤੇ ਤੋੜ ਤੋੜ ਸੀਡੀਆਂ ਬਜਾਇਆ ਕਰੋ,
0: ਤੇ ਤੋੜ ਤੋੜ ਸੀਡੀਆਂ ਬਜਾਇਆ
1: ਕਰੋ, ਬਲ ਬਲ ਸ਼ਾਵ ਸ਼ਾਵ ਚਮਕੇ ਪੱਤੇ ਅਗਰ ਜੀ ਐਨੰਦੀ ਜੀ।
0: ਥੈਂਕ ਯੂ ਸ਼੍ਰੇਆ,
2: ਥੈਂਕ ਯੂ, ਵੈਲ ਡਨ ਸ਼੍ਰੇਆ।
0: ਤੁਸੀਂ ਤੇ ਥੋੜੇ ਥੋੜੇ ਹੋਰ
1: ਇਸ ਨਾਲ ਗੱਲ ਕਰੋ।
0: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ, ਸਤਿ ਸ਼੍ਰੀ ਅਕਾਲ ਅਸੀਸ,
1: ਹਾਂਜੀ
0: ਸਤਿ ਸ਼੍ਰੀ ਅਕਾਲ ਮਿਆਉ ਮਿਆਉ,
2: ਅਸੀਂ ਠੀਕ ਆ,
0: ਤੁਸੀਂ ਠੀਕ ਹੋ?
1: ਅੱਛਾ,
0: ਉਹ ਮਾਨੂ ਬਿੱਲੀ ਦਾ ਮੂੰਹ ਲਿਬੜਿਆ ਕੀ ਖਾਧਾ? ਕੀ ਸੁਣਾਓਗੇ ਫਿਰ ਮਾਨੂ ਬਿੱਲੀ?
2: ਹਾਂਜੀ ਕੀ
1: ਸੁਣਾਓਗੇ?
0: ਓਕੇ,
1: Johnny, Johnny, yes, Papa. Eating sugar, no, Papa. Open your mouth. Ha, ha, ha.
0: Open your mouth?
1: Ha, ha, ha,
0: ha, ha, ha, ha, ha, ha.
1: Machli jal ki rani hai. Jeevan uska pani hai. Haath jao, ja jai. Pani mein dao.
0: ਮਰ ਜਾਏਗੀ, ਪਾਣੀ ਮੈਂ ਡਾਲੋ ਮਰ ਜਾਏ। ਤੂੰ ਤੇ ਡੋਬ ਕੇ ਮਾਰਨ ਡੇ ਜੇ ਮਛਲੀ। ਥੈਂਕ ਯੂ ਜੀ,
2: ਥੈਂਕ ਯੂ।
1: ਅਸੀਂ ਸਕੋਨਾ ਪਲੇ ਕੀਤਾ ਸੀ।
2: ਅੱਛਾ,
0: ਕੀ ਕੀ ਕੀ?
1: ਮਦਰਸ ਡੇ।
0: ਓਕੇ ਓਕੇ, ਮਦਰਸ ਡੇ ਪਲੇ ਕੀਤਾ ਹੈ। ਓਕੇ, ਵੈਰੀ ਗੁੱਡ, ਥੈਂਕ ਯੂ।
2: ਬਹੁਤ ਵਧੀਆ, ਤੁਸੀਂ ਦੱਸੋ?
0: ਕੱਲ ਮੈਂ ਵੇਖਿਆ ਤੁਸੀਂ ਪਾਰਕ ਵਿੱਚ ਪਲੇ ਕਰਨ ਡੇ। ਵੇਖਿਆ ਕਿਉਂ ਨੀ ਦੱਸ ਪਾਲਕ ਵਿਚ ਤੁਸੀਂ ਪ੍ਰੇ ਕਰਦੇ ਤੁਸੀਂ ਨਾਲ ਸ਼੍ਰੇਆ ਹੀ ਤੇ ਨਾਲ ਓਹਦਾ ਬ੍ਰਦਰ ਹੀ
2: ਮਦਰਸ ਡੇ ਮਨਾ ਰਹੇ ਸੀ ਤੁਸੀਂ
0: ਆਹੋ
2: ਬੱਚਾ ਤਾਂ ਬਹਾਨਾ ਹੁੰਦਾ ਹੈ ਮੰਮੀਆਂ ਨੂੰ ਪਾਰਕ ਚ ਗੱਲਾਂ ਕਰਨੀ ਹੁੰਦੀ
0: ਅਸੀਂ ਗੱਲਾਂ ਹੀ ਕਰਦੀਆਂ ਰਹਿੰਦੀਆਂ ਨਾ ਮੰਮੀਆਂ
2: ਅਸੀਸ ਦੇ ਪਾਪਾ ਨੇ ਵੀ ਗਰੁੱਪ ਬਣਾਇਆ ਹੋਇਆ ਪਾਰਕ ਦੇ ਵਿਚ ਵਾਕ ਐਂਡ ਟਾਕ ਗਰੁੱਪ
0: ਪਹਿਲਾਂ ਕੀ ਗੱਲਾਂ ਕਰਦੀਆਂ ਰਹਿੰਦੀਆਂ ਅਸੀਸ ਬਹਿ ਕੇ
1: ਮੈਨੂੰ
0: ਲੱਗਦਾ ਉਹ ਰੋਟੀ ਦੀਆਂ ਗੱਲਾਂ ਕਰਦੀਆਂ ਪੀ ਅੱਜ ਆਪਾਂ ਰੋਟੀ ਬਣਾਈਆਂ ਵਾ ਅਸੀਂ ਸਾਗ ਬਣਾਇਆ ਵਾ ਫਿਰ ਦੂਜੀ ਮੰਮੀ ਕਹਿੰਦੀ ਆ ਆਪਾਂ ਗਾਜਰਾਂ ਬਣਾਈਆਂ ਵਾ ਸੁਖਵਿੰਦਰ ਕੌਰ ਤੇ ਅੰਮ੍ਰਿਤ ਕੌਰ ਮੈਨੂੰ ਸਾਰਾ ਪਤਾ ਹੁੰਦਾ ਵਾ ਕਿੱਥੇ ਕਿੱਥੇ ਕੁੜੀਏ ਤੂੰ ਜਾਣੀ ਆ
1: ਕਿੰਨੂੰ
0: ਮੈਨੂੰ ਸਾਰਾ ਪਤਾ ਹੁੰਦਾ ਵਾ ਤੂੰ ਕਿੱਥੇ ਕਿੱਥੇ ਜਾਂਦੀ ਆ ਕਿਹਨੂੰ ਕਿਹਨੂੰ ਮਿਲਦੀ ਆ ਕੀ ਕਰਦੀ ਆ ਮੈਨੂੰ ਸਾਰਾ ਪਤਾ ਹੁੰਦਾ ਮੈਂ ਉੱਥੇ ਹੁੰਦਾ ਵਾ ਤੇ ਨਹੀਂ ਵੀ ਹੁੰਦਾ ਤੇ ਮੇਰੇ ਕੈਮਰੇ ਨਾਲ ਨਾਲ ਰਹਿੰਦੇ ਤੇਰੇ
2: ਇਹਨਾਂ ਕੋਲ ਘੜੀ ਹੈ ਮਿਸਟਰ ਇੰਡੀਆ ਵਾਲੀ ਇਹਨੂੰ ਪਤਾ ਹੀ ਨਹੀਂ ਹੁਣ ਵੈਸੇ ਮਿਸਟਰ ਇੰਡੀਆ ਵਾਲਾ ਵੀ
1: ਤੁਸੀਂ ਮੈਂ ਤੁਸੀਂ ਮੇਰੇ ਫਰੈਂਡ ਦੇਖੇ ਸੀ
0: ਹਾਂ
1: ਸੋਨੂੰ ਪਤਾ ਵੀ ਮੇਰਾ ਦੰਦ ਨਿਕਲ ਗਿਆ
0: ਆਹੋ ਪਤਾ ਮੈਨੂੰ
1: ਨਹੀਂ ਪਤਾ ਤੇ ਕਰ ਰਹੇ ਸੀ
0: ਨਹੀਂ ਉਹ ਉਹ ਮੈਨੂੰ ਮੰਮਾ ਕੋ ਪਤਾ ਲੱਗਾ ਕਿਉਂਕਿ ਉਹ ਤੇ ਮੂੰਹ ਤੁਸੀਂ ਬੰਦ ਰੱਖਿਆ ਸੀ ਨਾ
1: ਨਹੀਂ ਮੈਂ ਬੰਦ ਤਾਂ ਨਹੀਂ ਰੱਖਿਆ ਸੀ ਮੰਮਾ ਵਿਸਪਰ ਕਰ ਰਹੇ ਸੀ
0: ਉਹ ਫਿਰ ਮੈਂ ਵਿਸਪਰ ਹੀ ਸੁਣਿਆ ਨਾ ਫਿਰ
1: ਓਕੇ
0: ਮੈਂ ਆਈਡੀਆ ਜਿਹਾ ਲਾਇਆ ਮੈਂ ਵਿਸਪਰ
1: ਤੁਹਾਡਾ
0: ਦੋਵਾਂ ਦਾ ਇੱਕੋ ਇੱਕੋ ਮੰਥ ਵਿਚ ਆ ਗਿਆ ਬਰਥਡੇ ਹੈ ਨਾ
2: ਸ਼੍ਰੇਆ ਦਾ ਵੀ ਹੁਣੇ ਨਿਕਲਿਆ ਕਿ ਆ ਗਿਆ ਸ਼੍ਰੇਆ
1: ਮੇਰਾ ਬਰਥਡੇ ਉਹ ਤੋਂ ਬਿਫੋਰ ਹੈ ਕਿਉਂਕਿ ਮੇਰਾ ਬਰਥਡੇ 1st ਮੇ ਆ
0: ਤੁਸੀਂ ਫਿਰ ਵੱਡੇ ਹੋ ਹੈ ਨਾ ਤਨਵੀਰ ਤਵਨੀਤ ਤੋਂ
1: ਹੈਪੀ ਬਰਥਡੇ ਤਵਨੀਤ ਨੂੰ
0: ਹਾਂਜੀ

0: ਰੇ ਰੇ ਹਾਂਜੀ ਥੈਂਕ ਯੂ ਅਸੀਸ ਤੁਸੀਂ ਤੇ ਏ ਆਈ ਦੇ ਨਾਲੋਂ ਵੀ ਕਿੱਡਾ ਵਧੀਆ ਬੋਲਤਾ ਸੋ
1: ਸਹੀ ਗੱਲ ਹੈ
2: ਏ ਆਈ ਕੀ ਹੁੰਦਾ ਏ ਆਈ
0: ਉਹ ਕਹਿੰਦੇ ਨੇ ਹੁੰਦੇ ਏ ਆਈ ਨਹੀਂ ਕੱਲ ਸੁਣਾਇਆ ਹੁਣ ਲੇਟ ਹੋ ਗਿਆ ਓਕੇ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਬਾਏ ਓਕੇ ਬਾਏ ਥੈਂਕ ਯੂ ਥੈਂਕ ਯੂ ਥੈਂਕ ਯੂ ਵਿਰਕ ਸਾਹਿਬ ਤੁਸੀਂ ਆਉਂਦੇ ਰਹੋ
2: ਸਾਰੇ ਜਾਣੇ ਕੰਮ ਤੋਂ ਚਲ ਜਾਂਦੇ ਆ ਤੇ ਫਿਰ ਇੱਕ ਬੰਦੇ ਨਾਲ ਅਲਸੀ ਬਣੀ ਨੀ ਜਾਂਦੀ ਫਿਰ ਮੰਮਾ ਦੀ ਮਾਸੀ ਮੰਮਾ ਦੀ ਭੈਣ ਕਹਿੰਦੀ ਆ ਪੀ ਮੈਂ ਮੇਰੀ ਛੁੱਟੀ ਹੈਗਾ ਕੱਲ ਨੂੰ ਤੇ ਮੈਂ ਕੱਲ ਨੂੰ ਆਜੂਗੀ ਮਾਮੂ ਤੇ ਪਾਪਾ ਸਾਰੇ ਜਾਣੇ
0: ਤੇ ਮੰਮਾ ਦੀ ਭੈਣ ਮਤਲਬ ਤੁਹਾਡੀ ਮਾਸੀ
1: ਸਾਰੇ
0: ਜਾਣੇ ਪਿੰਨੀਆਂ ਵੱਟਣਗੇ ਨਾ ਮਾਸੀ ਬਣਾ ਦੂਗੀ ਤੇ ਬਾਕੀ ਜਾਣੇ ਪਿੰਨੀਆਂ ਵੱਟ ਦੇਣਗੇ ਮੈਨੂੰ ਲੱਗਦਾ ਤੁਸੀਂ ਵਾਹਵਾ ਹੀ ਬਣਾਉਣੀ ਅਲਸੀ ਜਿਹੜੇ ਇੰਨੇ ਬੰਦੇ ਇਕੱਠੇ ਕਰਨੇ ਆ
2: ਪੈਸੇ
0: ਖਰਚਣੇ ਮੇਰੇ ਕੋ ਹੈਗੀ ਵੱਡੀ ਕੜਾਈ
1: ਪਰ ਫਿਰ ਤੁਹਾਨੂੰ ਦੇਣੀ ਪਏਗੀ ਨਾ ਫਿਰ
0: ਆਹੋ ਨੀ ਮੇਰੇ ਕੋ ਲੈ ਜਾਣਗੇ ਵਿਰਕ ਸਾਹਿਬ
1: ਨਹੀਂ ਫਿਰ ਅਲਸੀ ਦੇਣੀ ਪਏਗੀ ਨਾ ਸ਼ੇਅਰ ਕਰਨੀ ਪਏਗੀ ਵਿਰਕ ਸਾਹਿਬ ਨੂੰ
0: ਆਹੋ ਤੇ ਫਾਈਵ ਪਿੰਨੀਆਂ ਬਸ ਫਾਈਵ ਪਿੰਨੀਆਂ ਮੈਨੂੰ ਦੇ ਦਿਓ ਤੇ ਕੜਾਈ ਲੈ ਜਾਓ
2: ਪਰ ਜਦੋਂ ਅਲਸੀ ਤੇ ਪਿੰਨੀਆਂ ਬਣੀਆਂ ਨਹੀਂ ਜਾਣੀਆਂ ਉਹ ਕੜਾਈ ਵਿੱਚ ਹੀ ਬਣੀਆਂ
0: ਆਹੋ ਆਹ ਤੇ ਕੜਾਈ ਤੁਸੀਂ ਲੈ ਜਾਓ ਨਾ
2: ਤੇ ਤੁਹਾਡੇ ਪਰ ਅਸੀਂ ਤੁਹਾਨੂੰ ਪਿੰਨੀਆਂ ਥੋੜਾ ਦੇ ਸਕਦੇ ਆ ਕਿਉਂਕਿ ਆਪਾਂ ਨੂੰ ਤੇ ਪਿੰਨੀਆਂ ਬਣੀਆਂ ਨਹੀਂ ਜਾਣੀਆਂ
0: ਤੁਸੀਂ ਹੁਣ ਕੜਾਈ ਲੈ ਜਾਓਗੇ ਨਾ ਫਿਰ ਜਦੋਂ ਕੜਾਈ ਵਾਪਸ ਦੇਣ ਆਓਗੇ ਫਿਰ ਤੁਸੀਂ ਪਿੰਨੀਆਂ ਵਿੱਚ ਪਾ ਕੇ ਦੇ ਜਾਓ
1: ਠੀਕ ਹੈ
0: ਚਲੋ ਠੀਕ ਹੈ ਫਿਰ ਮੈਨੂੰ ਦੱਸ ਦਿਓ ਫਿਰ ਤੁਸੀਂ
2: ਹਾਂਜੀ
0: ਚਲੋ ਕੀ ਸੁਣਾਓਗੇ
2: ਅੱਜ ਚੁਟਕਲਾ
0: ਹਾਂਜੀ
1: ਹਾਂਜੀ
2: ਇੱਕ ਵਾਰ ਨਾ ਇੱਕ ਬੱਤਾ ਹੁੰਦਾ ਵਾ ਤੇ ਉਹ ਸ਼ਰਾਬ ਬਹੁਤ ਪੀਂਦਾ ਵਾ ਤੇ ਉਹ ਟ੍ਰੇਨ ਦੀ ਪਟਰੀ ਤੇ ਬਹਿ ਜਾਂਦਾ ਵਾ ਸ਼ਰਾਬੀ ਕਹਿੰਦਾ ਉਹ ਬਾਬਾ ਹੁਣੇ ਤਾਂ ਮੇਰੇ ਉੱਤੇ ਜਹਾਜ਼ ਲੰਘ ਗਿਆ ਤੇ ਮੈਨੂੰ ਕੁਛ ਹੋਇਆ ਨੀ ਟ੍ਰੇਨ
0: ਨਾਲ ਜਹਾਜ਼ ਵੀ ਡਿੱਗ ਸਕਦਾ ਹੈ ਥੈਂਕ ਯੂ ਵਿਰਕ ਸਾਹਿਬ ਲਾਲਜੀ ਤੁਸੀਂ ਆਉਂਦੇ ਰਹੋ
3: ਜੀ
0: ਲਾਲਜੀ ਤੁਸੀਂ ਵੀ ਕੋਈ ਪਿੰਨੀਆਂ ਪੁੰਨੀਆਂ ਬਣਾ ਲਈਆਂ ਕਿ ਨਹੀਂ ਠੰਡ ਬੜੀ ਏ ਭਾ ਅੱਛਾ ਤੁਸੀਂ ਖਾਂਦੇ ਨੀ
3: ਮੈਨੂੰ ਪਤਾ ਨੀ ਮੈਨੂੰ ਹੈਲਦੀ ਚੀਜ਼ਾਂ ਪਚਦੀਆਂ ਨੀ ਮੇਰਾ ਪੇਟ ਖਰਾਬ ਹੋ ਗਿਆ
1: ਕਹਿੰਦੇ ਬਾੜੀ ਹੈਲਦੀ ਹੈ ਮੈਂ ਨਹੀਂ ਖਾ ਸਕਦਾ
3: ਮੇਰਾ ਪੇਟ ਖਰਾਬ ਹੋ ਜਾਂਦਾ ਮੇਰਾ ਮੇਰਾ ਤਮੀ ਖਰਾਬ ਹੋ ਜਾਂਦੀ ਹਾਂ ਪਤਾ ਨੀ ਆਪਣਾ ਹੈਲਦੀ ਚੀਜ਼ਾਂ ਨੀ ਪਚਦੀਆਂ
0: ਮੇਰੇ ਨਰਸ ਵਗੈਰਾ ਤੋਂ ਐਲਰਜੀ ਹੋਣੀ ਤੁਹਾਨੂੰ
3: ਨਹੀਂ ਨਹੀਂ ਨਰਸ ਕਹਿੰਦੀ ਲੱਗੀ
0: ਹਾਂ
3: ਨਰਸ ਲੋ ਜੀ ਇਹਦਾ ਮੈਂ ਸਮਝ ਨਹੀਂ ਕੁਛ ਮਤਲਬ
0: ਨਰਸ ਨਹੀਂ ਨਟਸ
1: ਨਰਸ ਕਿੱਥੋਂ ਆ ਗਈ? ਚੋਰ ਕੀ ਦਾੜੀ ਦੇ ਤਿੰਨ ਕੀ ਪਤਾ ਇਹਨਾਂ ਨੇ ਕਿਹਾ ਹੀ ਨਰਸ, ਮੈਂ ਤੇ ਨਰਸ ਸਮਝਿਆ ਸੀ. ਨਹੀਂ ਤੁਹਾਡੀ ਗੱਲ ਕਰ ਰਹੀ ਹਾਂ ਮੈਂ, ਤੁਸੀਂ ਆਓ ਕਹਿ ਰਹੇ ਹੋ.
3: ਟੀਚਰ ਬੜੀ ਖੁਸ਼ ਹੋਈ ਤੇ ਕਲਾਸ ਖੜਾ ਕਰਕੇ ਆਂਸਰ ਬੋਲਿਆ ਪੂਰੀ ਕਲਾਸ ਸਾਹਮਣੇ, ਇਹ ਕੁੜੀ ਆਂਸਰ ਬਹੁਤ ਦੇ ਦਿੱਤਾ ਹਨਾ. ਤੇ ਮੈਂ ਕਦੀ ਕਦੀ ਤੁਹਾਨੂੰ ਗੱਲ ਨੀ ਕਦੀ ਹੋਇਆ, ਮੈਂ ਕਿਹਾ ਸਾਡੇ ਨਾਲ ਬੜੀ ਵਾਰੀ ਹੋਇਆ, ਪਰ ਟੀਚਰ ਸਾਨੂੰ ਕਦੇ ਤੂੰ ਖੜਾ ਹੋ ਕੇ ਸੁਣਾ ਦੂ ਕੀ ਲਿਖਿਆ.
1: ਭਾਵਨਾਵਾਂ ਕੋ ਸਮਝੋ.
0: ਹੌਲੀ ਹੌਲੀ ਟੀਚਰ ਏਦਾਂ ਵੀ ਕਰਦੀਆਂ ਹੁੰਦੀਆਂ ਨਾ, ਜਿਹੜੇ ਹੁਸ਼ਿਆਰ ਜੇ ਜਾਣੇ ਹੱਥ ਖੜਾ ਕਰਨ, ਤੂੰ ਕਹਿੰਦੇ ਹੁੰਦੇ ਨਹੀਂ ਨਹੀਂ ਤੂੰ ਨੀ ਤੂੰ ਬਹਿ ਜਾ ਤੂੰ.
1: ਜਿਹੜੀ ਬੜੀ ਚਲਾਕ ਸਵਾਦ ਲੈਣ ਵਾਲੀ ਟੀਚਰ ਹੁੰਦੀ.
3: ਆਪਣੇ ਜਸਵਾਲ ਭਾਈ ਨਾ ਤੁਹਾਡੀ ਰੇਡੀਓ ਦੇ ਪ੍ਰੋਗਰਾਮ ਸੁਣਦਾ ਨਾ, ਤੁਸੀਂ ਬੜਾ ਗਾਹ ਪਾ ਕੇ ਜਾਂਦੇ ਹੋ, ਮੈਨੂੰ ਨਹੀਂ ਪਤਾ.
1: ਇਹ ਕਸਟਮਾਈਜ਼ ਕੀਤਾ ਇਹਨਾਂ ਨੇ
3: ਝਟਕਾ ਇੱਦਾਂ ਬੈਠੇ ਨੇ ਆਪਣੇ ਦਸੋਲ ਭਾਈ ਨਾਲ ਨਾ.
4: ਵੱਡਾ ਪਦ ਮਾਰਿਆ ਬੰਦਾ ਵੇਖਣਾ ਰੋਕਣ ਭਜਨ ਨਾ ਚੰਦਰਮਾ ਦੇ ਪੁੱਜਣ ਹੁੰਦਾ.
0: ਐਵੇਂ ਗੱਲਾਂ ਬਣੀਆਂ ਲਾਲ ਜੀ, ਕਦੀ ਕੋ ਵੇਖਿਆ ਛੱਤ ਨਾ ਵੱਜਾ ਹੋਵੇ ਇਹ ਵਜ੍ਹਾ ਕਰਕੇ.
3: ਕਹਿੰਦੇ ਨਹੀਂ ਨਹੀਂ ਮੈਂ ਚਿੰਦਾ ਛੱਡਿਆ.
0: ਇਹ ਵੇਖ ਲੋ ਇਹ ਵੀ ਅਜੀਬ ਹੀ ਹੈ ਨਾ, ਮਾਰਦਾ ਕੋਈ ਦੋਸ਼ੀ ਕੋਈ ਸਜ਼ਾ ਕੋਈ ਭੁਗਤਦਾ. ਥੈਂਕ ਯੂ ਲਾਲ ਜੀ. ਥੈਂਕ ਯੂ ਜੀ, ਥੈਂਕ ਯੂ. ਤੇ ਹੁਣ ਕੁਛ ਕੁ ਮੈਸੇਜ ਫਿਰ ਆਪਾਂ ਯਾਦ ਚ ਲੈਂਦੇ ਹਾਂ. ਕਹਿੰਦੇ ਕਿ ਵੈਰੀ ਵਲਗਰ ਚੁਟਕਲਾ ਬਾਈ ਲਾਲ ਜੀ. ਵਾਹ ਧੰਨਵਾਦ. ਕਹਿੰਦੇ ਧੁੰਦ ਧੁੰਦ ਵਾਲੀ ਸਵੇਰ ਹੈ ਅੱਜ, ਪਰਮਾਤਮਾ ਸਾਰਿਆਂ ਤੇ ਮਿਹਰ ਪਿਆ ਹੱਥ ਬਣਾਈ ਰੱਖੇ. ਜਿੱਥੇ ਧੁੰਦ ਆ ਭਾਈ ਉੱਥੇ ਧਿਆਨ ਦੇ ਨਾਲ ਚਲਾ ਲਿਆ ਕਰੋ. ਹੁਣ ਤਾਂ ਮੇਰੇ ਹਿਸਾਬ ਨਾਲ ਧੁੱਪ ਲੱਗ ਗਈ ਹੋਣੀ ਆ. ਥੈਂਕ ਯੂ, ਹੈਪੀ ਬਰਥਡੇ ਤਵਨੀਤ ਦੇ ਲਈ ਭੇਜਦੇ ਨੇ ਬਲਜੀਤ ਕੌਰ ਜੀ. ਥੈਂਕ ਯੂ. ਅਤੇ ਦਿੱਲੀ ਜੂਲਰ ਵਾਲੇ ਕਹਿੰਦੇ ਨੇ ਕਿ $200 ਪ੍ਰਤੀ ਗ੍ਰਾਮ ਦੇ ਹਿਸਾਬ ਦੇ ਨਾਲ ਲੈਣਾ ਜੀ. ਉੱਧਰ ਮੋਦੀ ਸਾਹਿਬ ਨੇ ਕਿਹਾ ਵਾ ਵੀ ਸੋਨਾ ਨਾ ਖਰੀਦੋ ਹਲੇ, ਮਾਰਕੀਟ ਸਟੇਬਲ ਹੋ
1: ਲੈਂਦਾ.
0: ਮੋਦੀ ਸਾਹਿਬ ਨੇ ਕਿਹਾ ਵੀ ਨਾਲੇ ਸੋਨਾ ਨਾ ਲਿਓ ਤੇ ਨਾਲੇ ਵਰਕ ਫਰੋਮ ਹੋਮ ਕਰਿਆ ਕਰੋ. ਇੰਡੀਆ ਚ ਵੀ ਵਰਕ ਫਰੋਮ ਹੋਮ ਚੱਲੂਗਾ ਤੇ ਥੈਂਕ ਯੂ ਜੀ ਰਿਚਰਡ ਜੀ ਕਹਿੰਦੇ ਨੇ ਕਿ ਹੈਪੀ ਬਰਥਡੇ ਤਵਨੀਤ ਡਾਰਲਿੰਗ ਸਟੇ ਬਲੈਸਡ ਚੜ੍ਹਦੀ ਕਲਾ ਤੇ ਪਲੀਜ਼ ਅਕਸੈਪਟ ਮਾਈ ਅਟੈਂਡੈਂਸ ਇਨ ਯੂਅਰ ਰਜਿਸਟਰ ਹਾਂ ਸੱਚ ਅਟੈਂਡੈਂਸ ਅੱਜ ਪੁੱਛੀ ਨਹੀਂ ਹੈ ਥੈਂਕ ਯੂ ਯੁਵਰਾਜ ਕਹਿੰਦੇ ਚੁਟਕਲਾ ਭੁੱਲ ਗਿਆ ਸੀ ਅਸਲ ਚਾਹ ਅੱਛਾ ਠੀਕ ਹੈ ਜੀ ਇਹਦੇ ਹੁਣੇ ਹੀ ਭੁੱਲਣ ਭਾਲਣ ਲੈ ਪਿਆ ਇਹਦਾ ਇਲਾਜ ਕਰੋ ਇਹਦਾ ਕਹਿੰਦੇ ਬਹੁਤ ਵਧੀਆ ਸੀ ਅੱਜ ਦੀ ਕਹਾਣੀ ਅਤੇ ਥੈਂਕ ਯੂ ਪਲੀਜ਼ ਸੈਂਡ ਮੀ ਹੇਅਰ ਕਿੱਥੇ ਮਤਲਬ ਕਹਾਣੀ ਨਹੀਂ ਜੀ ਮੈਂ ਸੈਂਡ ਕਰ ਸਕਦਾ ਉਹ ਤੁਸੀਂ ਪੋਡਕਾਸਟ ਉੱਤੇ ਪਈ ਹੋਊਗੀ ਅਤੇ ਉੱਥੋਂ ਤੁਸੀਂ ਪਲੀਜ਼ ਇੱਕ ਦੋ ਦਿਨ ਲੱਗ ਜਾਂਦੇ ਹੁੰਦੇ ਆ ਪੈਣ ਦੇ ਵਿੱਚ ਤਾਂ ਉੱਥੋਂ ਤੁਸੀਂ ਲੈ ਲਿਓ ਥੈਂਕ ਯੂ ਜੀ ਅਤੇ ਅੰਮ੍ਰਿਤ ਜੀ ਕਹਿੰਦੇ ਕਿ ਰੀਲੀ ਗੁੱਡ ਕਹਾਣੀ ਸੀ ਅੱਜ ਦੀ ਥੈਂਕ ਯੂ ਅਤੇ ਸਤਿ ਸ਼੍ਰੀ ਅਕਾਲ ਦੀ ਸਾਂਝ ਇੱਧਰ ਪਾਉਂਦੇ ਨੇ ਸਾਡੇ ਨਾਲ ਸੁਖਚੈਨ ਸਿੰਘ ਜੀ ਬਹੁਤ ਮਿਹਰਬਾਨੀ ਅਤੇ ਗੁੱਡ ਮੋਰਨਿੰਗ ਦੀ ਸਾਂਝ ਇੱਧਰ ਸਾਡੇ ਨਾਲ ਅੰਬਰ 'ਚ ਪਾਉਂਦੇ ਨੇ ਬਹੁਤ ਮਿਹਰਬਾਨੀ ਅਤੇ ਕਰਮਜੀਤ ਕੋਰਪੋਰੇਟਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਸੰਦੀਪ ਸਿੰਘ ਦੱਤਾ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਕਿ ਵਾਹਿਗੁਰੂ ਮਿਹਰ ਪਰ ਹੱਥ ਬਣਾਈ ਰੱਖੇ ਜਸਪ੍ਰੀਤ ਜੀ ਕਹਿੰਦੇ ਨੇ ਕਿ ਵੀਰ ਜੀ ਕਿਆ ਤੁਸੀਂ ਨਰਸ ਹੀ ਸੀ ਅੱਛਾ ਕਹਿੰਦੇ ਕਿਆ ਨਰਸ ਹੀ ਅੱਛਾ ਅਮਨ ਜੋਤਾ ਜੀ ਕਹਿੰਦੇ ਕਿ ਨਹੀਂ ਭਾਜੀ ਮੈਨੂੰ ਵੀ ਨਰਸ ਹੀ ਸੁਣਿਆ ਸੀ ਅੱਛਾ ਮੈਂ ਵੀ ਕਹਿੰਦੇ ਮੈਂ ਵੀ ਸੋਚਣ ਲੱਗ ਪਿਆ ਜੀ ਨਰਸ ਤੋਂ ਕਿਉਂ ਅਲਰਜੀ ਹੋ ਸਕਦੀ ਭਲਾ ਸੈਮੀ ਸਾਹਿਬ ਕਹਿੰਦੇ ਕਿ ਕਿਆ ਵੈਸੇ ਨਰਸ ਹੀ ਲੈ ਸਾਰਿਆਂ ਨੂੰ ਨਰਸ ਹੀ ਸੁਣਿਆ ਯਾਰ ਕਮਾਲ ਹੈ ਲਾਲ ਜੀ ਅਤੇ ਘੁੰਮਣ ਸਾਹਿਬ ਕਹਿੰਦੇ ਕਿ ਮੈਰਿਜ ਐਨਵਰਸਰੀ ਵਿਸ਼ ਕਰ ਦਿਓ ਕਹਿੰਦੇ ਪਲੀਜ਼ ਮੈਂ ਮੈਰਿਜ ਐਨਵਰਸਰੀ ਸਾਡੇ ਦਿਲ ਦੇ ਬੜੇ ਅਜੀਜ਼ ਸਾਬੀ ਸੰਗਾ ਅਤੇ ਬੀਬਾ ਹਰਪ੍ਰੀਤ ਕੌਰ ਜੀ ਨੂੰ 18ਵੀਂ ਮੈਰਿਜ ਐਨਵਰਸਰੀ ਦੀਆਂ ਬਹੁਤ ਬਹੁਤ ਵਧਾਈਆਂ ਘੁੰਮਣ ਅੱਜ ਜਾਂ ਸ਼ਨੀਵਾਰ ਨੂੰ ਤੁਹਾਡੇ ਗ੍ਰਹਿ ਵਿਖੇ ਲਿਆਵੇਗਾ ਕੇਕ ਜਿਸ ਦੇ ਫਲੇਵਰਸ ਹੋਣਗੀਆਂ ਰਸ ਮਲਾਈਆਂ ਘੁੰਮਣ ਵੱਲੋਂ ਜੋੜੀ ਨੂੰ ਬਹੁਤ ਬਹੁਤ ਵਧਾਈਆਂ ਵਾ ਇਹ ਤੁਸੀਂ ਲੈਨਰ ਲਾਉਣ ਲਈ ਲਿਖ ਦਿੱਤਾ ਕਿ ਸੱਚੀ ਉਹਨਾਂ ਦਾ ਮਨ ਜਿਹਾ ਬਣਾ ਕੇ ਰੱਖਣ ਭਲਾਓ ਬਹੁਤ ਬਹੁਤ ਥੈਂਕ ਯੂ ਜੀ ਧੰਨਵਾਦ ਅਤੇ ਵਧਾਈਆਂ ਤੁਹਾਨੂੰ ਬਹੁਤ ਬਹੁਤ 18ਵੀਂ ਮੈਰਿਜ ਐਨਵਰਸਰੀ ਦੀਆਂ ਸੰਗਤ ਸਾਹਿਬ ਅਤੇ ਹਰਪ੍ਰੀਤ ਕੌਰ ਜੀ
1: ਹਾਂਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਇਸੇ ਤਰੀਕੇ ਨਾਲ ਪਰਿਵਾਰ ਦੇ ਵਿੱਚ ਪਿਆਰ ਬਣਿਆ ਰਹੇ ਅਤੇ ਇੰਜੋਏ ਕਰੋ ਆਪਣਾ ਦਿਨ ਅਤੇ ਰਸਮਲਾਈਆਂ ਦਾ ਕਰੋ ਵੇਟ
0: ਇਸੇ ਤਰੀਕੇ ਦੇ ਨਾਲ ਅਗਲਾ ਭਾਵੇਂ ਲੜ ਕੇ ਡਿਆ ਹੋਵੇ ਤੂੰ ਇਸੇ ਤਰੀਕੇ ਦੇ ਨਾਲ ਹੱਸਦੇ ਰਹੋ
1: ਨਹੀਂ ਐਨੀਵਰਸਰੀ ਵਾਲੇ ਦਿਨ ਕੌਣ ਲੜੇਗਾ ਬਈ
0: ਮੈਂ ਗੱਲ ਕੀਤੀ ਆ ਤੇ ਮਨਿੰਦਰ ਕੌਰ ਰੱਖੜਾ ਜੀ ਕਹਿੰਦੇ ਤਵਨੀਤ ਪੁੱਤਰ ਜੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਲੋਟਸ ਆਫ ਲਵ ਐਂਡ ਬਲੈਸਿੰਗ ਥੈਂਕ ਯੂ ਜੀ ਧੰਨਵਾਦ ਸੁਣੋ ਬਰਾੜ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਸਾਰਿਆਂ ਲਈ ਗੁਰਸੇਵਕ ਸਿੰਘ ਸਿੱਧੂ ਜੀ ਕਹਿੰਦੇ ਨੇ ਅੱਜ ਦੀ ਕਹਾਣੀ ਬੜੀ ਵਧੀਆ ਸੀ ਪਰਮਾਤਮਾ ਮਿਹਰ ਪਰ ਹੱਥ ਰੱਖੇ ਅਤੇ ਰਕੇਸ਼ ਕੁਮਾਰ ਜੀ ਕਹਿੰਦੇ ਕਿ ਸਭ ਖੁਸ਼ ਰਹਿਣ ਤੰਦਰੁਸਤ ਰਹਿਣ ਚੜ੍ਹਦੀ ਕਲਾ 'ਚ ਰਹਿਣ ਹਰ ਪਾਸੇ ਮੁਹੱਬਤਾਂ ਦਾ ਵਾਸ ਹੋਵੇ ਮਨੋਕਾਮਨਾਵਾਂ ਸਭ ਦੀਆਂ ਪੂਰੀਆਂ ਹੋਣ ਅਤੇ ਮੈਨੂੰ ਲੱਗਦਾ ਵੀ ਵਾਪਸ ਪਰਥ ਪਹੁੰਚ ਚੁੱਕੇ ਨੇ ਮਲਕੀਤ ਸਿੰਘ ਮੱਲੀ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਅਤੇ ਵੀ ਧੁੰਦ ਦੀ ਫੋਟੋ ਭੇਜਦੇ ਨੇ ਅਤੇ ਰਣਦੀਪ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਮਿਹਰਬਾਨੀ ਲਵਜੋ ਧੁਨਾ ਜੀ ਧੁਨਾ ਜੂਲਰ ਮੌਕੇ ਵਾਲੇ ਸਰਪੱਤ ਦੇ ਭਲੇ ਦੀ ਅਰਦਾਸ ਕਰਦੇ ਨੇ ਅਤੇ ਹਰਦੀਪ ਕੌਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ ਕਹਿੰਦੇ ਨੇ ਕਿ ਹੈ ਬੇ ਗ੍ਰੇਟ ਡੇ ਧੰਨਵਾਦ ਜੀ ਮਿਹਰਬਾਨੀ ਅਤੇ ਬਹੁਤ ਬਹੁਤ ਸ਼ੁਕਰੀਆ ਹੁਣ ਆਪਾਂ ਲੈਂਦੇ ਤੁਹਾਡੇ ਕੋਲੋਂ ਇਜਾਜ਼ਤ ਹੱਸਦੇ ਖੇਡਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ 'ਚ ਹੋਵੇਗੇ, ਮਨ ਦੇ ਵਿੱਚ ਹੋਵੇਗਾ ਸ਼ੁਕਰਾਨਾ, ਚਿਹਰੇ 'ਤੇ ਮੁਸਕਰਾਹਟ ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ, ਸਾਰਾ ਦਿਨ ਵਧੀਆ ਵਧੀਆ ਲੰਘੂਗਾ। ਸਵੇਰ ਨੂੰ ਹੱਸ ਖੇਡ ਕੇ ਜੀਆਂ ਆ ਕੇ ਕਿਆ ਕਰੀਏ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਚਾਰ ਪਿੰਡ ਦੇ ਸਾਂਝੇ ਪਿੰਡ ਦੇ ਚੌਂਕ, ਅਤੇ ਉਸ ਚੌਂਕ ਦੇ ਵਿੱਚ ਖੜੀ ਇੱਕ ਕੁੜੀ ਆਪਣੇ ਪਿੰਡ ਦੀ ਅਖੀਰਲੀ ਬੱਸ ਦਾ ਇੰਤਜ਼ਾਰ ਕਰ ਰਹੀ ਸੀ। ਦੂਰ ਦਰੇਡੇ ਤੱਕ ਬੱਸ ਕਿਤੇ ਨਜ਼ਰ ਨਹੀਂ ਆਉਂਦੀ, ਬੱਸ ਤਾਂ ਕੀ ਨਜ਼ਰ ਆਉਣੀ ਹੈ। ਹੌਲੀ ਹੌਲੀ ਉਹ ਟਾਵੇਂ ਟਾਵੇਂ ਆਉਂਦੇ ਸਾਈਕਲ ਸਕੂਟਰ ਵੀ ਗੈਪ ਹੁੰਦੇ ਜਾਂਦੇ ਨੇ, ਹਨੇਰਾ ਹੁੰਦਾ ਜਾਂਦਾ। ਕਦੀ ਸੋਚਦੀ ਹੈ ਕਿ ਉਹਦੇ ਕੋਲ ਆਪਣੇ ਪਿਓ ਦੀਆਂ ਦਵਾਈਆਂ ਵੀ ਤੇ ਨੇ, ਬਿਮਾਰ ਪਿਓ ਨੂੰ ਸਮੇਂ ਸਿਰ ਜਾ ਕੇ ਦਵਾਈਆਂ ਦੇਣੀਆਂ, ਲੇਟ ਨਾ ਹੋ ਜਾ। ਫਿਰ ਸੋਚਦੀ ਹੈ ਕੋਈ ਪੈਸੇ ਨਾ ਖੋਣ ਪੈ ਜੇ। ਕੁੱਟੀ ਮੁੱਠੀ ਬਾਰੇ ਵਿਚਾਰ ਆਉਂਦਾ ਤਾਂ ਮਨ ਹੀ ਮਨ ਸੋਚਦੀ ਹੈ ਕਿਰਾਏ ਜੋਗੇ ਬਸ ਪੈਸੇ ਨੇ, ਮੇਰੇ ਕੋਲੋਂ ਕੋਈ ਕੀ ਖੋਲੂ। ਪਰ ਫਿਰ ਸੋਚਦੀ ਹੈ ਜੇ ਵੀ ਖੋਲੇ ਤਾਂ ਘਰ ਕਿੱਦਾਂ ਜਾਊ, ਕਿਉਂਕਿ ਦਿਨ ਢਲਦਾ ਜਾ ਰਿਹਾ। ਇੱਕ ਬੱਸ ਆਈ ਵੀ ਪਰ ਉਹ ਹੋਰ ਪਿੰਡ ਨੂੰ ਜਾਣ ਵਾਲੀ ਸੀ। ਨੇੜੇ ਹੋ ਕੇ ਕਨੈਕਟਰ ਕਹਿਣ ਲੱਗਾ ਬੱਸ ਦਾ ਇੰਤਜ਼ਾਰ ਕਰ ਦਿਓ, ਉਹ ਫਲਾਂ ਫਲਾਂ ਰੂਟ ਵਾਲੀ ਬੱਸ ਅੱਜ ਨਹੀਂ ਆਉਣੀ, ਅਸੀਂ ਵਰਕਸ਼ਾਪ ਤੋਂ ਹੀ ਆਏ। ਭੈਣੇ ਉਹ ਬੱਸ ਮੁਰੰਮਤ ਦੇ ਲਈ ਗਈ ਹੈ। ਇੰਨਾ ਕਹਿ ਕੇ ਸੀਟੀ ਮਾਰੀ ਤੇ ਚੱਲਦੇ ਬਣੇ। ਪਰ ਧੀ ਧਿਆਣੀ ਦੀ ਚਿੰਤਾ ਹੋਰ ਵੀ ਵੱਧ ਗਈ। ਹੁਣ ਪੈਸਿਆਂ ਦੀ ਚਿੰਤਾ ਘੱਟ ਸੀ, ਹੁਣ ਚਿੰਤਾ ਸੀ ਕਿ ਕੋਈ ਲੁੱਚਾ ਲਫੰਗਾ ਤੰਗ ਨਾ ਕਰੇ। ਹੁਣ ਕਰਾਂ ਤਾਂ ਕੀ ਕਰਾਂ, ਕਦੀ ਮਨ ਦੇ ਵਿੱਚ ਆਉਂਦਾ ਸਮੇਂ ਸਿਰ ਜੇ ਦਵਾਈਆਂ ਨਾ ਪਹੁੰਚ ਪਾਈਆਂ ਤਾਂ ਪਿਓ ਦਾ ਕੀ ਬਣੂ, ਮਸਾਂ ਤਾਂ ਸਿਹਤ ਟਿਕਣ ਲੱਗੀ। ਆਪਣੇ ਇਕੱਲੇਪਨ ਦਾ ਡਰ ਉਹਨੂੰ ਹੋਰ ਵੀ ਸਤਾਉਣ ਲੱਗਾ। ਅੱਗੇ ਤਾਂ ਕੋਈ ਨਾ ਕੋਈ ਟਾਵਾਂ ਟਾਵਾਂ ਹੁੰਦਾ ਆ ਅੱਡੇ 'ਤੇ, ਅੱਜ ਇਹ ਕੈਸੀ ਬੇਦ ਬਣੀ ਹੈ। ਇਸ ਡਰ ਦਾ ਝਲਕਾਰਾ ਉਹਦੇ ਚਿਹਰੇ ਤੋਂ ਸਾਫ਼ ਝਲਕਦਾ ਸੀ। ਉਸ ਡਰ ਨੂੰ ਲੁਕਾਉਣ ਦੇ ਲਈ ਆਪ ਹੀ ਵਿੱਚ ਵਿੱਚ ਮਿੰਨਾ ਮਿੰਨਾ ਮੁਸਕਾ ਪੈਂਦੀ, ਨਾ ਕੋਈ ਵੇਖਣ ਵਾਲਾ ਨਾ ਕੋਈ ਦੱਸਣ ਵਾਲਾ। ਕੱਲੀ ਮੁਟਿਆਰ ਕੁੜੀ ਨੂੰ ਵੇਖ ਕੇ ਕੋਲੋਂ ਲੰਘਣ ਵਾਲੇ ਕੁਛ ਮੁੰਡਿਆਂ ਨੇ ਟੇਢੀਆਂ ਨਜ਼ਰਾਂ ਦੇ ਨਾਲ ਵੇਖਿਆ। ਇੱਕ ਇੱਜ਼ਤ ਵਾਲੀ ਧੀ ਨੂੰ ਝੱਟ ਪਤਾ ਲੱਗ ਜਾਂਦਾ ਕਿੰਨੇ ਮੈਲੀਆਂ ਨਜ਼ਰਾਂ ਮਾਰੀਆਂ ਨੇ। ਇੱਕ ਦੂਸਰੇ ਦੇ ਨਾਲ ਨਜ਼ਰਾਂ ਮਿਲਾ ਉਹ ਮਨ ਹੀ ਮਨ ਵਿਉਤਾਂ ਘੜਨ ਲੱਗ ਪਈ। ਆਪਣੇ ਅੰਦਰਲੇ ਡਰ ਦੇ ਚੋਬਰਾਂ ਦੀ ਮੈਲੀ ਤੱਕਣੀ, ਇਹ ਦੋਵੇਂ ਚੀਜ਼ਾਂ ਉਹਨੂੰ ਖਬਰਦਾਰ ਕਰ ਰਹੀਆਂ ਸੀ। ਮਨ ਦੇ ਵਿੱਚ ਆਇਆ ਜਦੋਂ ਉਹਨੇ 8ਵੀਂ 9ਵੀਂ ਜਮਾਤ ਦੇ ਵਿੱਚ ਇੱਕ ਨਾਟਕ ਵੇਖਿਆ ਸੀ, ਉਸ ਇਕਾਂਗੀ ਦੇ ਵਿੱਚ ਇੱਕ ਦ੍ਰਿਸ਼ ਸੀ। ਇਸੇ ਤਰ੍ਹਾਂ ਦਾ ਸ਼ਾਮ ਦਾ ਵੇਲਾ, ਇਸੇ ਤਰ੍ਹਾਂ ਇੱਕ ਬੱਸ ਅੱਡੇ ਦੇ ਉੱਤੇ ਕੁੜੀ, ਉਹ ਇਕੱਲੀ ਕੁੜੀ ਛੇੜਨ ਵਾਲੇ ਲਫੰਗੇ, ਤੇ ਉਸਦੇ ਇੱਕੋ ਸ਼ਬਦ ਨੇ ਉਹਨਾਂ ਲਫੰਗਿਆਂ ਨੂੰ ਉੱਥੋਂ ਭਜਾ ਦਿੱਤਾ ਸੀ। ਉਹਨੂੰ ਅੱਜ ਵੀ ਯਾਦ ਹੈ ਉਹ ਇਕਾਂਗੀ।

ਬਸ ਫੇਰ ਕੀ ਸੀ, ਬਿੰਦ ਨਹੀਂ ਲੱਗੀ ਉਹਨਾਂ ਦੇ ਰਫੂ ਚੱਕਰ ਹੁੰਦਿਆਂ। ਕੁੜੀ ਨੇ ਆਪਣੀ ਬੁੱਧੀ ਦਾ ਇਸਤੇਮਾਲ ਕੀਤਾ ਤਾਂ ਕਹਿਣ ਲੱਗੀ, ਵੇ ਵੀਰੋ ਮੈਂ ਕਰੋਨਾ ਟੈਸਟ ਕਰਵਾ ਕੇ ਆਈ ਹਾਂ, ਤੁਸੀਂ ਹੋਰ ਲਾਗੇ ਨਾ ਆਇਓ, ਬੜੀ ਨਾਮ ਰਾਤ ਬਿਮਾਰੀ ਹੈ। ਬਸ ਆ ਕੁਛ ਦਵਾਈਆਂ ਤੇ ਕਰੋਨੇ ਦੀ ਰਿਪੋਰਟ ਫੜ ਕੇ ਬੈਠੀ ਆ, ਇਸੇ ਚੱਕਰ ਚ ਅੱਜ ਲੇਟ ਹੋ ਗਈ। ਵੈਸੇ ਬੱਸ ਕਦੋਂ ਕਾਉਣੀ ਆ? ਅੰਦਰੋਂ ਵੱਡਾ ਹੌਸਲਾ ਜਿਤਾ ਕੇ ਉਹਨੇ ਸਭ ਕਿਹਾ ਸੀ। ਬੱਸ ਤਾਂ ਕੀ ਦੱਸਣੀ ਸੀ, ਉਹ ਆਪ ਵੀ ਨਹੀਂ ਲੱਭੇ, ਆਉ ਗਏ ਤੇ ਆਉ ਗਏ। ਪਰ ਹੁਣ ਉਹਦਾ ਆਪਣੇ ਆਪ ਦੇ ਉੱਤੇ ਵਿਸ਼ਵਾਸ ਹੋਰ ਵੱਧ ਗਿਆ ਸੀ, ਪਤਾ ਨਹੀਂ ਕਿਉਂ। ਇਸ ਗੱਲ ਤੋਂ ਬਾਅਦ ਉਹ ਆਪਣੇ ਆਪ ਨੂੰ ਬਿਲਕੁਲ ਸੁਰੱਖਿਅਤ ਮਹਿਸੂਸ ਕਰ ਰਹੀ ਸੀ, ਜਿੱਦਾਂ ਉਹ ਆਪਣੀ ਰਾਖੀ ਆਪ ਕਰ ਸਕਦੀ ਹੈ। ਹੁਣ ਉਹ ਬੇਖੌਫ ਸੀ, ਹੁਣ ਉਹਨੂੰ ਪਤਾ ਨਹੀਂ ਕਿਉਂ ਘਰ ਪਹੁੰਚਣ ਦਾ ਡਰ ਵੀ ਨਹੀਂ ਸੀ ਸਤਾ ਰਿਹਾ। ਕਹਿੰਦੇ ਨੇ ਜਦੋਂ ਆਪਾਂ ਕਿਸੇ ਇੱਕ ਡਰ ਦੇ ਉੱਤੇ ਕਾਬੂ ਪਾ ਲੈਂਦੇ ਹਾਂ ਤੇ ਫਿਰ ਬਾਕੀ ਡਰ ਵੀ ਬੌਣੇ ਲੱਗਣ ਲੱਗ ਪੈਂਦੇ, ਚਾਹੇ ਉਹ ਕਿਸੇ ਵੀ ਕਿਸਮ ਦੇ ਹੋਣ। ਉਹਨੂੰ ਲੱਗਦਾ ਸੀ ਜੇ ਮੈਂ ਇਹ ਕਰ ਸਕਦੀ ਹਾਂ ਤੇ ਹੁਣ ਮੈਂ ਕੋਈ ਵੀ ਹੀਲਾ ਕਰ ਲੂੰ। ਜਦੋਂ ਡਰ ਪਾਸੇ ਨਿਕਲਿਆ ਤਾਂ ਉਹਨੂੰ ਵਿਸ਼ਵਾਸ ਵੀ ਆ ਗਿਆ, ਯਕੀਨ ਹੋ ਗਿਆ ਕਿ ਹੁਣ ਕੋਈ ਨਾ ਕੋਈ ਹੱਲ ਜ਼ਰੂਰ ਨਿਕਲ ਆਊਗਾ। ਉਹ ਬੈਠਾ ਨਾ ਨੀਲੀ ਛੱਤ ਵਾਲਾ, ਇਹ ਕਹਾਣੀ ਲਿਖੀ ਸੀ ਰਣਜੀਤ ਆਜ਼ਾਦ ਕਾਂਜਲਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਇਹ ਸੁਖਦੀਪ ਸਿੰਘ ਘੁੰਮਣ ਹੋਰਾਂ ਨੇ। ਕਹਾਣੀ ਦੇ ਅਨੇਕਾਂ ਹੀ ਮਨੋਰਥ ਹੋ ਸਕਦੇ ਨੇ, ਕਹਾਣੀ ਸੁਣ ਕੇ ਸਮਝਣ ਵਾਲਾ ਅਨੇਕਾਂ ਹੀ ਤਰ੍ਹਾਂ ਦੀ ਉਹਦੇ ਤੋਂ ਸਿੱਖਿਆ ਲੈ ਸਕਦਾ। ਵੇਖਿਆ ਜਾਵੇ ਤਾਂ ਅੱਜ ਵੀ ਧੀਆਂ ਦੇ ਲਈ ਬੜੇ ਪਹਾੜ ਨੇ। ਇਸ ਖੁੱਲ੍ਹੀ ਹਵਾ ਦੇ ਵਿੱਚ ਸਾਹ ਲੈਣਾ ਉਨਾ ਆਸਾਨ ਨਹੀਂ ਜਿੰਨਾ ਆਪਾਂ ਮਹਿਲਾਂ ਦੇ ਵਿੱਚ ਬਹਿ ਕੇ ਸੋਚਦੇ ਹਾਂ। ਅੱਜ ਵੀ ਬੜੇ ਲੋਕ ਨੇ ਜਿਨ੍ਹਾਂ ਦੀਆਂ ਮੈਲੀਆਂ ਨਜ਼ਰਾਂ ਸੜਕਾਂ ਦੇ ਉੱਤੇ ਬਾਜ਼ਾਰਾਂ ਦੇ ਵਿੱਚ ਧੀਆਂ ਭੈਣਾਂ ਦੇ ਲਈ ਹਮੇਸ਼ਾ ਮੈਲੀਆਂ ਰਹਿੰਦੀਆਂ ਨੇ, ਤੇ ਬੜੀਆਂ ਧੀਆਂ ਨੇ ਅੱਜ ਵੀ ਜਿਨ੍ਹਾਂ ਦੇ ਲਈ ਉਹਨਾਂ ਦੀ ਇੱਜ਼ਤ ਆਬਰੂ ਸਭ ਤੋਂ ਵੱਡਾ ਗਹਿਣਾ।

ਇਹ ਚੈਲੰਜ ਮੁੜ ਕਦੀਮ ਤੋਂ ਸ਼ਾਇਦ ਧੀ ਦੇ ਲਈ ਬਣਿਆ ਰਹੂਗਾ, ਅੱਜ ਵੀ ਬਣਿਆ। ਵੇਖਣ ਵਾਲੀ ਚੀਜ਼ ਇਹ ਆ ਕਿ ਆਪਾਂ ਉਹਨਾਂ ਦੇ ਵਿੱਚ ਉਹ ਜਜ਼ਬਾ ਕਿੱਦਾਂ ਭਰਨਾ, ਉਹ ਵਿਸ਼ਵਾਸ, ਉਹ ਯਕੀਨ ਕਿੱਦਾਂ ਭਰਨਾ। ਹਾਲਾਤ ਉਹੀ ਰਹਿੰਦੇ ਨੇ ਹਮੇਸ਼ਾ, ਅਸੀਂ ਬੰਦੇ ਤਿਆਰ ਕਰਨੇ ਲੜਨ ਵਾਲੇ, ਜਿਹੜੇ ਉਹਨਾਂ ਹਾਲਾਤਾਂ ਦੇ ਨਾਲ ਲੜ ਸਕਣ। ਉਦਾਂ ਦੀ ਪਰਵਰਿਸ਼ ਧੀਆਂ ਪੁੱਤਾਂ ਦੀ, ਜਿਹੜੇ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਡੋਲਣ ਨਾ, ਉਹਨਾਂ ਦੀ ਪਰਵਰਿਸ਼ ਦੇ ਵਿੱਚ ਕੁਛ ਚੰਗਾ ਵੇਖਣਾ, ਦੱਸਣਾ, ਸਮਝਾਉਣਾ, ਉਹ ਸ਼ਾਮਿਲ ਕੀਤਾ ਜਾਵੇ। ਕੋਈ ਪਤਾ ਨਹੀਂ ਕਿੱਥੇ ਕਿਹੜਾ ਵੇਖਿਆ ਡਰਾਮਾ, ਕਿੱਥੇ ਕਿਹੜਾ ਸੁਣਿਆ ਗਾਣਾ, ਕਿੱਥੇ ਕਿਹੜੀ ਦਿੱਤੇ ਸਿੱਖਿਆ ਕੰਮ ਆ ਜੇ। ਚੰਗੇ ਲੋਕਾਂ ਦੇ ਨਾਲ ਧੀਆਂ ਪੁੱਤਾਂ ਦਾ ਬਹਿਣ ਖਲੋਣ, ਅਤੇ ਉਹਨਾਂ ਚੰਗੇ ਲੋਕਾਂ ਦੀਆਂ ਕੁਛ ਗੱਲਾਂ, ਕੁਛ ਸ਼ਬਦ, ਪਤਾ ਨਹੀਂ ਜ਼ਿੰਦਗੀ 'ਚ ਕਿੱਥੇ ਜਾ ਕੇ ਕਿੱਦਾਂ ਉਹਨਾਂ ਦੇ ਕੰਮ ਆਉਣੀਆਂ। ਜਿੱਦਾਂ ਇਸ ਧੀ ਦੇ ਆ ਗਈ, ਇਹ ਸੁੱਤੇ ਸਿੱਧ ਦੀ ਪੜ੍ਹਾਈ ਬੜਾ ਕੁਛ ਸਿਖਾ ਕੇ ਜਾਂਦੀ ਬੰਦੇ ਨੂੰ। ਵੈਸੇ ਵੀ ਇਨਸਾਨ ਦਾ ਕਹਿੰਦੇ ਕਿ

ਦਿਮਾਗ ਇੰਨਾ ਕੁ ਕੁਛ ਕਰ ਸਕਦਾ ਜਿਹੜਾ ਇਨਸਾਨ ਦੀ ਵੀ ਸੋਚ ਤੋਂ ਪਰੇ। ਸਮਾਂ ਆਉਣ ਦੇ ਉੱਤੇ ਉਹਨੇ ਆਪਣੇ ਸਬ ਕੌਨਸ਼ੀਅਸ ਦੇ ਵਿੱਚੋਂ ਕਿਹੜਾ ਫਾਰਮੂਲਾ ਕੱਢ ਲਿਆਉਣਾ, ਇਹ ਤਾਂ ਉਹਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਦਾ। ਇਸ ਕਰਕੇ ਵੱਧ ਤੋਂ ਵੱਧ ਚੰਗੇ ਲੋਕਾਂ ਦਾ ਸਾਥ ਸਾਡੀ ਔਲਾਦ ਨੂੰ ਮਿਲੇ, ਉਹ ਔਲਾਦ ਆਪਣੇ ਆਪ ਦੇ ਵਿੱਚ ਭਰੋਸਾ ਜਿਤਾਉਣ ਜੋਗੀ ਹੋ ਜੇ, ਖਾਸ ਤੌਰ ਦੇ ਉੱਤੇ ਧੀਆਂ। ਤੇ ਜੇ ਪੋਤੇ ਆ ਤੇ ਉਹਨੂੰ ਸਮਝ ਆ ਜੇ ਇੱਜ਼ਤ ਹੁੰਦੀ ਕੀ ਆ, ਇੱਕ ਕੁੜੀ ਦੇ ਮਨ ਦੇ ਵਿੱਚ ਚੱਲਦਾ ਕੀ ਆ। ਉਹ ਕਿਸੇ ਨੇ ਲਿਖਿਆ ਸੀ ਨਾ ਕਿ ਧੀ, ਕੋਈ ਧੀ ਆਪਣਾ ਦਿਲ ਫੁੱਲਣ ਦੇ ਉੱਤੇ ਆ ਜੇ ਤੇ ਤੁਹਾਨੂੰ ਪੂਰੇ ਬ੍ਰਹਿਮੰਡ ਦਾ ਚਾਨਣ ਕਰਾ ਦੇ, ਇੰਨਾ ਕੁਛ ਉਹ ਆਪਣੇ ਅੰਦਰ ਸਾਂਭੀ ਫਿਰਦੀ। ਸਾਨੂੰ ਲੱਗਦਾ ਇਹ ਬਹੁਤ ਬੋਲਦੀਆਂ, ਪਰ ਕਹਿੰਦੇ ਨੇ ਕਿ ਉਹ ਇੰਨਾ ਬੋਲ ਕੇ ਵੀ ਸਿਰਫ ਨਾ ਮਾਤਰ ਜਿਹਾ ਦੱਸ ਪਾਉਂਦੀਆਂ ਨੇ। ਬਹੁਤੀ ਵਾਰੀ ਤਾਂ ਉਹਨਾਂ ਨੂੰ ਵੀ ਚੇਤਾ ਭੁੱਲ ਜਾਂਦਾ ਉਹਨਾਂ ਦੇ ਅੰਦਰ ਕੀ ਦੱਬਿਆ ਰਹਿ ਗਿਆ। ਆਓ ਧੀਆਂ ਦਾ ਸਤਿਕਾਰ ਕਰੀਏ, ਧੀਆਂ ਦੇ ਨਾਲ ਨਾਲ ਆਪਣੇ ਪੁੱਤਾਂ ਦੀ ਵੀ ਇਹੋ ਜਿਹੀ ਪਰਵਰਿਸ਼ ਕਰੀਏ, ਤੇ ਆਪਣੇ ਅੰਦਰ ਵੀ ਇਹੋ ਜਿਹਾ ਵਿਚਾਰ, ਇਹੋ ਜਿਹਾ ਜਜ਼ਬਾ, ਇਹੋ ਜਿਹਾ ਕਿਰਦਾਰ ਲੈ ਕੇ ਆਈਏ ਕਿ ਸਾਡੇ ਆਸ ਪਾਸ ਧੀਆਂ ਸੁਰੱਖਿਅਤ ਮਹਿਸੂਸ ਕਰਨ। ਧੀ ਕਿਸੇ ਦੀ ਵੀ ਹੋਵੇ, ਸਿਆਣੇ ਕਹਿੰਦੇ ਨੇ ਧੀ ਸਾਰਿਆਂ ਦੀ ਸਾਂਝੀ, ਤੇ ਜੇਕਰ ਤੁਹਾਡੇ ਲਾਗੇ ਕੋਈ ਧੀ ਸੁਰੱਖਿਅਤ ਮਹਿਸੂਸ ਕਰਦੀ ਹੈ, ਤੁਹਾਡੇ ਕੋਲ ਆ ਕੇ ਟਾਈਮ ਪੁੱਛ ਲੈਂਦੀ ਹੈ, ਵੇਲੇ ਕੁ ਵੇਲੇ ਕਿਤੇ ਆ ਕੇ ਤੁਹਾਡੇ ਕੋਲੋਂ ਲਿਫਟ ਮੰਗ ਲੈਂਦੀ ਹੈ, ਕੋਈ ਮਦਦ ਮੰਗ ਲੈਂਦੀ ਹੈ, ਇਹਦਾ ਮਤਲਬ ਕਿ ਤੁਸੀਂ ਚੰਗੇ ਇਨਸਾਨ ਹੋ, ਤੁਹਾਡੇ ਮਾਂ ਪਿਓ ਨੇ ਤੁਹਾਨੂੰ ਚੰਗੀ ਪਰਵਰਿਸ਼ ਦਿੱਤੀ ਹੈ। ਤੇ ਜੇ ਉਹ ਤੁਹਾਨੂੰ ਵੇਖ ਕੇ ਕਿਤੇ ਕੰਨੀ ਕਤਰਾਉਂਦੀ ਆ, ਤੇ ਸਾਨੂੰ ਆਪਣੇ ਕਿਰਦਾਰ ਦੇ ਵਿੱਚ, ਆਪਣੇ ਹਾਵ ਭਾਵ ਦੇ ਵਿੱਚ, ਬੋਡੀ ਲੈਂਗੁਏਜ ਦੇ ਵਿੱਚ ਕੁਛ ਨਾ ਕੁਛ ਬਦਲਾਅ ਕਰ ਲੈਣਾ ਜ਼ਰੂਰੀ ਹੈ। ਇਹ ਵੀ ਇੱਕ ਤਪੱਸਿਆ, ਇਹ ਵੀ ਇੱਕ ਭਗਤੀ ਹੈ, ਕਹਿੰਦੇ ਨੇ ਇਹ ਵੀ ਇੱਕ ਸਵਰਗਾਂ ਨੂੰ ਜਾਣ ਦਾ ਰਾਹ ਹੈ। ਜੇ ਸਾਡੇ ਆਸ ਪਾਸ ਧੀਆਂ ਧਿਆਣੀਆਂ ਸੁਰੱਖਿਅਤ ਮਹਿਸੂਸ ਕਰਨ, ਤਾਂ ਜੋ ਤੁਹਾਡੇ ਮਨ ਨੂੰ ਸੁੱਤੇ ਸਿੱਧ ਇੱਕ ਤਸੱਲੀ ਮਿਲਣੀ ਆ, ਉਹ ਕਿਸੇ ਹੋਰ ਕੰਮ 'ਚ ਨਹੀਂ ਹੋ ਸਕਦੀ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਕਹਾਣੀ ਸੁਣਾਉਣ ਦੇ ਵਿੱਚ ਕੋਈ ਉਣਤਾਈ ਰਹਿ ਗਈ ਹੋਵੇ ਤਾਂ ਉਹਦੇ ਲਈ ਮੁਆਫ਼ੀ, ਅੱਗੇ ਤੋਂ ਕੋਸ਼ਿਸ਼ ਕਰਾਂਗੇ ਹੋਰ ਵਧੀਆ ਤਰੀਕੇ ਦੇ ਨਾਲ ਕਹਿਣ ਕਰਨ ਦੀ।

0: ਦੀ ਐਕਟਿੰਗ ਹੈ ਕਮਾਲ, ਪਵੇਗਾ ਹੁਣ ਧਮਾਲ। ਨੀਰੂ ਬਾਜਵਾ ਅਤੇ ਨਿਰਮਲ ਰਿਸ਼ੀ ਜੀ ਦੀ ਮੂਵੀ ਜਵਾਕ ਵੇਖਣ ਜ਼ਰੂਰ ਆਇਓ।
1: ਆਸਟ੍ਰੇਲੀਆ ਤੋਂ ਇੰਡੀਆ ਭੇਜਣਾ, ਇੰਡੀਆ ਤੋਂ ਆਸਟ੍ਰੇਲੀਆ ਮੰਗਵਾਉਣਾ, ਡਾਕੂਮੈਂਟ ਬੈਗੇਜ ਜਾਂ ਬਿਜ਼ਨਸ ਕੋਰੀਅਰ, ਬਸ ਇੱਕ ਹੀ ਨਾਮ ਸ਼ਿਪ ਗਲੋਬਲ ਆਸਟ੍ਰੇਲੀਆ। 15 ਸਾਲਾਂ ਦਾ ਇੰਟਰਨੈਸ਼ਨਲ ਐਕਸਪੀਰੀਅੰਸ, ਮੈਲਬਨ ਤੋਂ ਬਾਅਦ ਹੁਣ ਸਿਡਨੀ ਹੈਰਿਸ ਪਾਰਕ ਵਿੱਚ ਵੀ। ਸਪੈਸ਼ਲ ਆਫਰ ਵਿੱਚ ਪਾਓ 3 ਕਿਲੋ ਆਸਟ੍ਰੇਲੀਆ ਟੂ ਇੰਡੀਆ ਸਿਰਫ $295 ਵਿੱਚ, 22 ਕਿਲੋ ਇੰਡੀਆ ਟੂ ਆਸਟ੍ਰੇਲੀਆ ਸਿਰਫ $310, ਡਿਲੀਵਰੀ ਸਿੱਧੀ ਘਰ ਦੇ ਐਡਰੈਸ ਤੱਕ। ਹੁਣੇ ਡਾਇਲ ਕਰੋ 0406-966-668 or visit shipglobal.au।

0: लग गया ना पता फिर केड़ा रेडियो बजदा। हांजी हांजी हांजी हांजी
1: हांजी हांजी रेडियो हांजी रेडियो हांजी 1674 AM 24/7 इंडियन रेडियो सिडनी का अपना इंडियन रेडियो स्टेशन। You are listening. Haji Haji, Haji Haji, Haji Haji, Radio Haji. Radio Haji, 1674 AM, 24/7 Indian Radio, Sydney ka apna Indian radio station. Radio Haji. Stay tuned.
2: शिकार जब तक नजरों के सामने है, तीर चला देना चाहिए।
3: कल सिवा इस पिंजरे में होगा, जिंदा या मुर्दा।
4: ये हिंदवी स्वराज जवाब है, हीतर श्रींची इच्छा।
1: Book your tickets now for Raja Shivaji, starring Ritesh Deshmukh, Sanjay Dutt, Abhishek Bachchan and Vidya Balan. Releasing in cinemas on 1st May.
5: यार तू इतने नीचे थी आके पक्का भी हो गया? की जुगाड़ लाया है?
6: जुगाड़ नहीं, ये है 8 साला तो भी वद्दा तजुर्बा बंसल इमिग्रेशन दा, जिन्होंने वधिया कोर्स विच एडमिशन कराई अते फिर मेनू PR दी राह भी दिखाई। एना ही नहीं, ए स्टूडेंट वीजा, AAT अपील्स, स्किल्ड वीजा, PR, US विजिटर वीजा अते होर भी कई माइग्रेशन सर्विसेज प्रोवाइड करदे ने।
5: नंबर दा दे बंसल इमिग्रेशन वालियां दा।
6: हां जी, अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au।
7: रेडियो हां जी 1674 AM ਦੇ ਉੱਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ। ਅੱਜ 11 ਮਈ 2026 ਸੋਮਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਦੁਨੀਆ ਜਹਾਨ ਦੀਆਂ ਖਬਰਾਂ ਦੇ ਇਸ ਸ਼ਾਮ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ। ਸਭ ਤੋਂ ਪਹਿਲਾਂ ਇੰਟਰਨੈਸ਼ਨਲ ਨਿਊਜ਼ ਦੇ ਨਾਲ, ਈਰਾਨ ਤੋਂ ਕਈ ਮੁੱਦਿਆਂ ਦੇ ਨਾਲ ਚੱਲ ਰਹੀ ਤਨਾਤਨੀ ਦੇ ਦਰਮਿਆਨ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਚੀਨ ਯਾਤਰਾ ਦੀਆਂ ਖਬਰਾਂ ਸਾਹਮਣੇ ਆਉਣ ਲੱਗ ਪਈਆਂ ਨੇ। ਚੀਨ ਦੇ ਵਿਦੇਸ਼ ਮੰਤਰਾਲੇ ਨੇ ਸਪਸ਼ਟੀਕਰਨ ਦਿੱਤਾ ਹੈ ਕਿ ਟਰੰਪ 13 ਤੋਂ ਲੈ ਕੇ 15 ਮਈ ਤੱਕ ਚੀਨ ਦੀ ਯਾਤਰਾ ਦੇ ਉੱਤੇ ਰਹਿਣਗੇ। ਇਹ ਲਗਭਗ 9 ਸਾਲ ਬਾਅਦ ਕਿਸੇ ਅਮਰੀਕੀ ਰਾਸ਼ਟਰਪਤੀ ਦਾ ਚੀਨ ਦੌਰਾ ਹੋਏਗਾ। ਟਰੰਪ ਦਾ ਇਹ ਦੌਰਾ ਮਾਰਚ ਮਹੀਨੇ ਦੇ ਵਿੱਚ ਹੋਣਾ ਸੀ, ਪਰ ਮੱਧ ਪੂਰਬ ਦੇ ਵਿੱਚ ਚੱਲ ਰਹੇ ਤਣਾਅ ਦੀ ਵਜ੍ਹਾ ਦੇ ਚੱਲਦਿਆਂ ਇਸ ਨੂੰ ਟਾਲ ਦਿੱਤਾ ਗਿਆ। ਡੋਨਾਲਡ ਟਰੰਪ ਇਸ ਯਾਤਰਾ ਦੇ ਦਰਮਿਆਨ ਚੀਨ ਦੇ ਰਾਸ਼ਟਰਪਤੀ ਜ਼ੀ ਜਿਨਪਿੰਗ ਦੇ ਨਾਲ ਮੁਲਾਕਾਤ ਕਰਕੇ ਹੌਰਮੁਜ਼ ਸਟ੍ਰੇਟ ਅਤੇ ਮੱਧ ਪੂਰਬ ਦੇ ਵਿੱਚ ਚੱਲ ਰਹੀ ਜਿਹੜੀ ਇਹ ਤਣਾਅ ਦੀ ਸਥਿਤੀ ਹੈ ਇਸ ਦੇ ਉੱਤੇ ਚਰਚਾ ਕਰਨਗੇ। ਹਾਲੀਆ ਦਿਨਾਂ 'ਚ ਇਰਾਨ ਦੇ ਵਿਦੇਸ਼ ਮੰਤਰੀ ਅਬਾਸ ਅਰਾਕਚੀ ਵੀ ਚੀਨ ਦੌਰੇ ਦੇ ਉੱਤੇ ਜਾ ਕੇ ਆਏ ਨੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਚੀਨ ਨੇ ਕਿਹਾ ਸੀ ਕਿ ਹੌਰਮੁਜ਼ ਸਟ੍ਰੇਟ ਦੁਨੀਆ ਦਾ ਬੇਹੱਦ ਅਹਿਮ ਵਪਾਰਕ ਮਾਰਗ ਹੈ, ਇਸ ਦੀ ਨਾਕਾਬੰਦੀ ਕਰਨਾ ਸਹੀ ਫੈਸਲਾ ਨਹੀਂ ਹੈ। ਨਾਕਾਬੰਦੀ ਕਰਨ ਦਾ ਫੈਸਲਾ ਡੋਨਾਲਡ ਟਰੰਪ ਨੇ ਲਿਆ ਸੀ। ਅਮਰੀਕੀ ਰਾਸ਼ਟਰਪਤੀ ਨੇ ਟਰੰਪ ਨੇ ਈਰਾਨ ਦੇ ਉਸ ਪ੍ਰਸਤਾਵ ਨੂੰ ਪੂਰੀ ਤਰ੍ਹਾਂ ਦੇ ਨਾਲ ਗੈਰ ਸਵੀਕਾਰ ਕਰ ਦਿੱਤਾ ਹੈ, ਜੋ ਕਿ ਜੰਗ ਨੂੰ ਖਤਮ ਕਰਨ ਦੇ ਮਕਸਦ ਦੇ ਨਾਲ ਭੇਜਿਆ ਗਿਆ ਸੀ। ਡੋਨਾਲਡ ਟਰੰਪ ਨੇ ਟਰੁੱਥ ਸੋਸ਼ਲ ਦੇ ਉੱਤੇ ਲਿਖਿਆ ਕਿ ਮੈਂ ਹਾਲੇ ਵੀ ਈਰਾਨ ਦੇ ਨੁਮਾਇੰਦਿਆਂ ਦਾ ਜਵਾਬ ਪੜ੍ਹਿਆ ਹੈ, ਮੈਨੂੰ ਇਹ ਪਸੰਦ ਨਹੀਂ ਆਇਆ, ਇਹ ਪੂਰੀ ਤਰ੍ਹਾਂ ਦੇ ਨਾਲ ਗੈਰ ਸਵੀਕਾਰਯੋਗ ਹੈ। ਈਰਾਨ ਦੀ ਅਰਧ ਸਰਕਾਰੀ ਨਿਊਜ਼ ਏਜੰਸੀ ਤਸਨੀਮ ਨੇ ਦੱਸਿਆ ਹੈ ਕਿ ਈਰਾਨ ਨੇ ਪਾਕਿਸਤਾਨ ਦੇ ਜ਼ਰੀਏ ਇਹ ਪ੍ਰਸਤਾਵ, ਇਹ ਮਸੌਦਾ ਭੇਜਿਆ ਸੀ। ਪਾਕਿਸਤਾਨ ਇਸ ਮਾਮਲੇ 'ਚ ਵਿਚੋਲਗੀ ਦੀ ਭੂਮਿਕਾ ਨਿਭਾ ਰਿਹਾ ਹੈ। ਅਮਰੀਕੀ ਨੇਵੀ ਦੀ ਨਾਕਾਬੰਦੀ ਖਤਮ ਕਰਨ, ਸਾਰੇ ਮੋਰਚਿਆਂ ਦੇ ਉੱਤੇ ਤੁਰੰਤ ਜੰਗ ਰੋਕਣ ਅਤੇ ਈਰਾਨ ਦੁਆਰਾ ਅੱਗੇ ਕੋਈ ਹਮਲਾ ਨਾ ਕਰਨ ਦੀ ਗਰੰਟੀ, ਈਰਾਨ ਦੇ ਉੱਤੇ ਨਾ ਕਰਨ ਦੀ ਗਰੰਟੀ ਜਿਹੜੀ ਹੈ, ਐਸੀਆਂ ਸ਼ਰਤਾਂ ਜਿਹੜੀਆਂ ਈਰਾਨ ਦੀ ਤਰਫ ਤੋਂ ਭੇਜੀਆਂ ਗਈਆਂ ਸੀ। ਟੈਲੀਵਿਜ਼ਨ ਨੈਟਵਰਕ ਅਲ ਜ਼ਜ਼ੀਰਾ ਨੂੰ ਵੀ ਈਰਾਨ ਦੇ ਇੱਕ ਅਧਿਕਾਰਕ ਹਵਾਲੇ ਦੇ ਨਾਲ ਦੱਸਿਆ ਗਿਆ ਕਿ ਈਰਾਨ ਦੀ ਤਰਫ ਤੋਂ ਭੇਜਿਆ ਗਿਆ ਇਹ ਪ੍ਰਸਤਾਵ ਕਾਫੀ ਜ਼ਿਆਦਾ ਸਕਾਰਾਤਮਕ ਸੀ, ਪਰ ਅਮਰੀਕਾ ਆਪਣੇ ਹਿਸਾਬ ਦੇ ਨਾਲ ਕੋਈ ਵੀ ਸਮਝੌਤਾ ਅੱਗੇ ਤੋਰਨਾ ਚਾਹੁੰਦਾ ਹੈ। ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲੀਨਾ ਲੇਵਿਟ ਨੂੰ ਮਾਂ ਬਣਨ ਦੇ ਉੱਤੇ ਈਰਾਨ ਨੇ ਵਧਾਈ ਦਿੱਤੀ, ਨਾਲ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉੱਤੇ ਨਿਸ਼ਾਨਾ ਵੀ ਸਾਧਿਆ। ਦਰਅਸਲ ਕੈਰੋਲਾਈਨ ਲੇਵਿਟ ਨੂੰ 7 ਮਈ ਨੂੰ ਇੱਕ ਐਕਸ ਦੇ ਵਿੱਚ ਪੋਸਟ ਦੇ ਅੰਦਰ ਉਹਨਾਂ ਨੇ ਜਾਣਕਾਰੀ ਦਿੱਤੀ ਸੀ ਕਿ ਉਹਨਾਂ ਦੀ ਇੱਕ ਧੀ ਹੋਈ ਹੈ। ਇਸ ਤੋਂ ਬਾਅਦ ਅਲੱਗ ਅਲੱਗ ਦੇਸ਼ਾਂ ਦੇ ਈਰਾਨੀ ਸਫਾਰਤਖਾਨਿਆਂ ਦੀ ਤਰਫ ਤੋਂ ਟਿੱਪਣੀਆਂ ਆਉਣੀਆਂ ਸ਼ੁਰੂ ਹੋ ਗਈਆਂ, ਯਾਨੀ ਕਿ ਈਰਾਨੀ ਕੌਂਸੂਲੇਟ ਆਫਿਸ ਜਾਂ ਹਾਈ ਕਮਿਸ਼ਨਰਸ ਦੀ ਤਰਫ ਤੋਂ। ਅਰਮੀਨੀਆ ਦੇ ਵਿੱਚ ਈਰਾਨ ਦੇ ਸਫਾਰਤਖਾਨੇ ਨੇ ਪੋਸਟ ਨੂੰ ਰੀਸ਼ੇਅਰ ਕਰਦੇ ਹੋਏ ਲਿਖਿਆ ਕਿ ਤੁਹਾਨੂੰ ਵਧਾਈ, ਬੱਚੇ ਮਾਸੂਮ ਅਤੇ ਪਿਆਰੇ ਹੁੰਦੇ ਨੇ, ਉਹ 168 ਬੱਚੇ ਜਿਨ੍ਹਾਂ ਨੂੰ ਤੁਹਾਡੇ ਬੌਸ ਨੇ ਮਿਨਾਬ ਦੀ ਸਕੂਲ ਦੇ ਵਿੱਚ ਮਾਰ ਦਿੱਤਾ, ਉਹਨਾਂ ਦਾ ਤੁਸੀਂ ਸਮਰਥਨ ਵੀ ਕੀਤਾ, ਉਹਨਾਂ ਦੀ ਹਮਾਇਤ ਵੀ ਕੀਤੀ ਹੈ, ਉਹ ਵੀ ਬੱਚੇ ਹੀ ਸੀ। ਅੱਗੇ ਲਿਖਿਆ ਹੈ ਕਿ ਜਦੋਂ ਤੁਸੀਂ ਆਪ ਬੱਚੇ ਨੂੰ ਚੁੰਮਦੇ ਹੋ ਤਾਂ ਉਹਨਾਂ ਬੱਚਿਆਂ ਦੀ ਮਾਂ ਨੂੰ ਜ਼ਰੂਰ ਯਾਦ ਕਰਿਓ। ਦਰਅਸਲ ਅਮਰੀਕਾ ਅਤੇ ਇਜ਼ਰਾਈਲ ਦੀ ਤਰਫ ਤੋਂ ਇਸੇ ਸਾਲ 28 ਫਰਵਰੀ ਨੂੰ ਈਰਾਨ ਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਸੀ, ਉਸ ਦੇ ਵਿੱਚ ਈਰਾਨ ਦੇ ਮਿਨਾਬ ਸ਼ਹਿਰ 'ਤੇ ਇੱਕ ਸਕੂਲ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਦੇ ਵਿੱਚ 168 ਮਾਸੂਮ ਬੱਚੇ ਬੱਚੀਆਂ ਦੀ ਮੌਤ ਹੋ ਗਈ ਸੀ। ਉੱਥੇ ਹੀ ਈਰਾਨ ਦੀ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਨੂੰ ਜ਼ਮਾਨਤ ਦੇ ਉੱਤੇ ਰਿਹਾਅ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਉਹਨਾਂ ਦੇ ਹਮਾਇਤੀਆਂ ਨੇ

ਅਤੇ ਹਿਰਾਸਤ ਦੇ ਵਿੱਚ ਹੀ ਦੋ ਵਾਰ ਦਿਲ ਦਾ ਦੌਰਾ ਪਿਆ ਸੀ। ਇਰਾਨੀ ਅਧਿਕਾਰੀਆਂ ਨੇ ਐਤਵਾਰ ਦੇ ਦਿਨ ਨੋਬਲ ਸ਼ਾਂਤੀ ਪੁਰਸਕਾਰ ਜੇਤੂ ਨਰਗਿਸ ਮੁਹੰਮਦੀ ਦੀ ਸਿਹਤ ਨੂੰ ਲੈ ਕੇ ਵੱਧ ਰਹੀ ਚਿੰਤਾ ਨੂੰ ਧਿਆਨ ਦੇ ਵਿੱਚ ਰੱਖਦਿਆਂ ਹੋਇਆਂ ਉਹਨਾਂ ਨੂੰ ਇਹ ਜ਼ਮਾਨਤ ਦੇ ਦਿੱਤੀ। ਭਾਰਤ ਦੇ ਨਾਲ ਜੁੜੀਆਂ ਖਬਰਾਂ, ਪਰ ਪਹਿਲਾਂ ਗੁਆਂਢ ਨੇਪਾਲ ਦੇ ਵਿੱਚੋਂ ਖਬਰ, ਜਿੱਥੇ ਨੇਪਾਲ ਦੀ ਰਾਜਧਾਨੀ ਸ਼ਹਿਰ ਕਠਮੰਡੂ ਦੇ ਵਿੱਚ ਤ੍ਰਿਭੂਵਨ ਇੰਟਰਨੈਸ਼ਨਲ ਏਅਰਪੋਰਟ ਦੇ ਉੱਤੇ ਲੈਂਡਿੰਗ ਦੇ ਦੌਰਾਨ ਇੱਕ ਟਰਕਿਸ਼ ਏਅਰਲਾਈਨਸ ਦੇ ਜਹਾਜ਼ ਦੇ ਟਾਇਰ ਦੇ ਵਿੱਚ ਅੱਗ ਲੱਗੀ। ਪੁਲਿਸ ਨੇ ਪੁਸ਼ਟੀ ਕੀਤੀ ਕਿ ਹਾਲਾਂਕਿ ਅੱਗ ਬੁਝਾ ਦਿੱਤੀ ਗਈ ਅਤੇ ਸਾਰੇ ਸੁਰੱਖਿਅਤ ਤਰੀਕੇ ਦੇ ਨਾਲ ਸਾਰੇ ਯਾਤਰੀਆਂ ਨੂੰ ਬਾਹਰ ਕੱਢ ਲਿਆ ਗਿਆ। ਦੱਸ ਦਈਏ ਕਿ ਟਰਕਿਸ਼ ਏਅਰਲਾਈਨ ਦੀ ਫਲਾਈਟ TK-726 ਇਸਤਾਨਬੁਲ ਤੋਂ ਕਠਮੰਡੂ ਆ ਰਹੀ ਸੀ। ਲੈਂਡਿੰਗ ਦੇ ਸਮੇਂ ਟਾਇਰ ਅੱਗ ਲੱਗਣ ਦੇ ਚੱਲਦਿਆਂ ਇਹ ਹਾਦਸਾ ਜਿਹੜਾ ਉਸ ਵਕਤ ਦਰਪੇਸ਼ ਆਇਆ। ਹਾਲਾਂਕਿ ਮੰਨਿਆ ਜਾ ਰਿਹਾ ਸੀ ਕਿ ਉਸ ਫਲਾਈਟ ਦੇ ਵਿੱਚ ਕੁੱਲ 278 ਯਾਤਰੀ ਅਤੇ 11 ਕਰੂ ਮੈਂਬਰ ਸਵਾਰ ਸੀ। ਹਾਦਸਾ ਕਾਫੀ ਭਿਆਨਕ ਹੋ ਸਕਦਾ ਸੀ। ਪ੍ਰਧਾਨ ਮੰਤਰੀ ਮੋਦੀ ਨੇ ਐਤਵਾਰ ਦੇ ਦਿਨ ਤੇਲੰਗਾਨਾ ਦੌਰੇ ਦੇ ਉੱਤੇ ਕੁਝ ਐਸੀਆਂ ਗੱਲਾਂ ਕੀਤੀਆਂ ਜਿਹੜੀਆਂ ਕਿ ਹੁਣ ਅਗਲੇ ਕਈ ਮਹੀਨਿਆਂ ਤੱਕ, ਕਈ ਹਫ਼ਤਿਆਂ ਤੱਕ ਭਾਰਤ ਦੇ ਮੀਡੀਆ 'ਚ ਚਰਚਾ ਦਾ ਵਿਸ਼ਾ ਬਣੀਆਂ ਰਹਿਣਗੀਆਂ। ਹੈਦਰਾਬਾਦ ਦੇ ਵਿੱਚ ਜਿੱਥੇ ਉਹਨਾਂ ਨੇ ਇੱਕ ਸਰਕਾਰੀ ਸਮਾਗਮ ਦੌਰਾਨ ਵਿਕਾਸ ਯੋਜਨਾਵਾਂ ਦਾ ਐਲਾਨ ਕੀਤਾ, ਉੱਥੇ ਸਿਕੰਦਰਾਬਾਦ ਦੇ ਵਿੱਚ ਇੱਕ ਰੈਲੀ ਨੂੰ ਸੰਬੋਧਨ ਵੀ ਕੀਤਾ। ਸਿਕੰਦਰਾਬਾਦ ਦੇ ਵਿੱਚ ਆਯੋਜਿਤ ਪ੍ਰੋਗਰਾਮ ਦੇ ਅੰਦਰ ਬੋਲਦਿਆਂ ਆਇਆਂ ਮੋਦੀ ਨੇ ਲੋਕਾਂ ਤੋਂ ਵਿਦੇਸ਼ੀ ਮੁਦਰਾ ਬਚਾਉਣ ਦੀ ਅਪੀਲ ਕੀਤੀ। ਉਹਨਾਂ ਨੇ ਇਸ ਦੇ ਕਈ ਰਸਤੇ ਵੀ ਦੱਸੇ। ਮੋਦੀ ਨੇ ਇਸ ਦੌਰਾਨ ਇੱਕ ਸਾਲ ਤੱਕ ਸੋਨਾ ਨਾ ਖਰੀਦਣ, ਖਾਣੇ ਦੇ ਤੇਲ ਦਾ ਘੱਟ ਇਸਤੇਮਾਲ ਕਰਨ ਦੀ ਵੀ ਅਪੀਲ ਕੀਤੀ। ਕਾਂਗਰਸ ਨੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਨਿੰਦਾ ਕੀਤੀ ਹੈ। ਕਾਂਗਰਸ ਦਾ ਕਹਿਣਾ ਹੈ ਕਿ ਮੋਦੀ ਅਰਥ ਵਿਵਸਥਾ ਨੂੰ ਬਚਾਉਣ ਦੇ ਲਈ ਐਮਰਜੈਂਸੀ ਕਦਮ ਚੁੱਕਣ ਦੀ ਬਜਾਏ ਜਨਤਾ ਨੂੰ ਹੀ ਮੁਸ਼ਕਲਾਂ 'ਚ ਪਾ ਰਹੇ ਨੇ। ਮੋਦੀ ਨੇ ਅਸਲ 'ਚ ਇਸ ਰੈਲੀ ਦੇ ਅੰਦਰ ਕਿਹਾ ਕਿ ਸਪਲਾਈ ਚੇਨ ਕਈ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਹੈ, ਸਾਡੇ ਗੁਆਂਢ ਦੇ ਵਿੱਚ ਜੰਗ ਚੱਲ ਰਹੀ ਹੈ ਜਿਸ ਦੇ ਅਸਰ ਭਾਰਤ ਸਣੇ ਦੁਨੀਆ ਭਰ ਦੇ ਉੱਤੇ ਪਏ ਨੇ। ਭਾਰਤ ਦੇ ਵਿੱਚ ਵੱਡੇ ਵੱਡੇ ਤੇਲ ਦੇ ਖੂਹ ਤਾਂ ਹੈ ਨਹੀਂ, ਇਸ ਕਰਕੇ ਸਾਨੂੰ ਸਾਡੀਆਂ ਲੋੜਾਂ ਦੇ ਲਈ ਪੈਟਰੋਲ ਡੀਜ਼ਲ ਬਹੁਤ ਵੱਡੀ ਮਾਤਰਾ 'ਚ ਦੁਨੀਆ ਦੇ ਦੂਸਰੇ ਦੇਸ਼ਾਂ ਤੋਂ ਮੰਗਵਾਉਣੇ ਪੈਂਦੇ ਨੇ। ਜੰਗ ਦੀ ਵਜ੍ਹਾ ਦੇ ਚੱਲਦਿਆਂ ਦੁਨੀਆ ਭਰ ਦੇ ਵਿੱਚ ਪੈਟਰੋਲ ਡੀਜ਼ਲ ਗੈਸ ਫਰਟੀਲਾਈਜ਼ਰ ਦੀਆਂ ਕੀਮਤਾਂ ਵੱਧ ਚੁੱਕੀਆਂ ਨੇ, ਆਸਮਾਨ ਨੂੰ ਵੀ ਪਾਰ ਕਰ ਗਈਆਂ ਨੇ। ਗੁਆਂਢ ਦੇ ਦੇਸ਼ਾਂ ਦੇ ਵਿੱਚ ਜੋ ਵੀ ਕੁਝ ਹੋ ਰਿਹਾ ਉਹ ਅਖ਼ਬਾਰਾਂ ਦੇ ਵਿੱਚ ਆਉਂਦਾ ਹੀ ਹੈ। ਭਾਰਤ ਸਰਕਾਰ ਇਸ ਜੰਗ ਨੂੰ ਲੈ ਕੇ ਪਿਛਲੇ 2 ਮਹੀਨਿਆਂ ਤੋਂ ਦੇਸ਼ ਵਾਸੀਆਂ ਨੂੰ ਸੰਕਟ ਦੇ ਬਚਾਉਣ ਦੇ ਲਈ ਕਈ ਕਦਮ ਚੁੱਕ ਰਹੀ ਹੈ। ਅਜੇ ਇਹਦੇ ਵਿੱਚ ਖਾਣੇ ਦਾ ਤੇਲ ਵੀ, ਜਿਸ ਨੂੰ ਵੱਡੀ ਮਾਤਰਾ ਦੇ ਵਿੱਚ ਇੰਪੋਰਟ ਕੀਤਾ ਜਾਂਦਾ, ਉਸ ਦੇ ਉੱਤੇ ਵਿਦੇਸ਼ੀ ਮੁਦਰਾ ਖਰਚ ਕਰਨੀ ਪੈਂਦੀ ਹੈ। ਖਾਣੇ ਦੇ ਤੇਲ ਦੇ ਇਸਤੇਮਾਲ ਦੇ ਘੱਟ ਹੋਏਗਾ ਤਾਂ ਉਸ ਦੇ ਨਾਲ ਦੇਸ਼ ਦੇ ਲੋਕਾਂ ਦੀ ਦੇ ਦੁਆਰਾ ਮਦਦ ਵੀ ਹੋ ਸਕੇਗੀ ਅਤੇ ਤੁਹਾਡੀ ਦੇਹ ਵੀ ਤੰਦਰੁਸਤ ਰਹੇਗੀ, ਕਿਉਂਕਿ ਖਾਣੇ ਦਾ ਤੇਲ ਪਰਿਵਾਰ ਦੇ ਲਈ, ਇਨਸਾਨ ਦੇ ਲਈ ਚੰਗਾ ਨਹੀਂ ਹੁੰਦਾ। ਹੁਣ ਇਹ ਵੀ ਕਿਹਾ ਕਿ ਸੋਨਾ ਵੀ ਖਰੀਦ ਦਾ ਇੱਕ ਪਹਿਲੂ ਹੈ, ਵਿਦੇਸ਼ੀ ਮੁਦਰਾ ਵੀ ਬਹੁਤ ਖਰਚ ਹੁੰਦੀ ਹੈ ਅਤੇ ਇੱਕ ਸਮੇਂ ਆਉਂਦਾ ਜਦੋਂ ਸੰਕਟ ਹੁੰਦਾ ਹੈ ਤਾਂ ਸਾਰੇ ਲੋਕ ਦੇਸ਼ ਦੇ ਜਿਹੜੇ ਨੇ ਉਹ ਸੋਨਾ ਦਾਨ 'ਚ ਦੇ ਦਿੰਦੇ ਨੇ। ਅੱਜ ਹਾਲਾਂਕਿ ਦਾਨ ਦੇ ਵਿੱਚ ਦੇਣ ਦੀ ਲੋੜ ਨਹੀਂ ਹੈ, ਸਾਲ ਭਰ ਤੱਕ ਘਰ ਦੇ ਵਿੱਚ ਕੋਈ ਪ੍ਰੋਗਰਾਮ ਹੋਵੇ ਤਾਂ ਇੰਨਾ ਹੀ ਅਹਿਦ ਲਓ ਕਿ ਕੋਈ ਨਵਾਂ ਗਹਿਣਾ ਨਾ ਖਰੀਦੋ। ਸੋਨਾ ਨਹੀਂ ਖਰੀਦੋਗੇ ਤਾਂ ਵਿਦੇਸ਼ੀ ਮੁਦਰਾ ਬਚਾਉਣ ਦੇ ਵਿੱਚ ਸਾਡੀ ਮਦਦ ਹੋ ਸਕੇਗੀ। ਉੱਥੇ ਹੀ ਅੱਜ ਦੇ ਦਿਨ ਪ੍ਰਧਾਨ ਮੰਤਰੀ ਦੀ ਤਰਫ ਤੋਂ ਸੋਮਨਾਥ ਮੰਦਿਰ ਦੀ 75ਵੀਂ ਜਿਹੜੀ ਇੱਕ ਸਥਾਪਨਾ ਦਿਵਸ ਹੈ ਉਸ ਦੇ ਮੌਕੇ ਦੇ ਉੱਤੇ ਅੱਜ ਖਾਸ ਸ਼ਿਰਕਤ ਕੀਤੀ ਜਾਏਗੀ। ਦੱਸ ਦਈਏ ਕਿ ਸੋਮਨਾਥ ਅੰਮ੍ਰਿਤ ਮਹੋਤਸਵ ਦੇ ਨਾਮ ਦੇ ਨਾਲ ਇਹ ਜਿਹੜਾ ਪ੍ਰੋਗਰਾਮ ਇੱਥੇ ਵਿੱਢਿਆ ਜਾਣਾ, 11 ਅਲੱਗ ਅਲੱਗ ਧਾਰਮਿਕ ਸਥਾਨਾਂ ਤੋਂ ਪਾਣੀ ਜਿਹੜਾ ਪਵਿੱਤਰ ਜਲ ਜਿਹੜਾ ਉਸਨੂੰ ਲਿਆ ਕੇ 5 ਫੁੱਟ ਉੱਚੇ ਇੱਕ ਕਰੇਨ ਦੀ ਸਹਾਇਤਾ ਦੇ ਨਾਲ ਮੰਦਿਰ ਦੇ ਸ਼ਿਖਰ ਤੱਕ ਪਹੁੰਚਾਇਆ ਜਾਏਗਾ ਇੱਕ ਘੜੇ ਦੇ ਵਿੱਚ। ਐਤਵਾਰ ਦੇ ਦਿਨ ਇਸ ਦੀ ਪ੍ਰੈਕਟਿਸ ਵੀ ਕੀਤੀ ਗਈ ਸੀ। ਉੱਥੇ ਹੀ ਦੱਸ ਦਈਏ ਕਿ ਇਸ ਦਰਮਿਆਨ ਪ੍ਰਧਾਨ ਮੰਤਰੀ ਤੋਂ ਇਲਾਵਾ ਜਿਹੜੇ ਇੱਕ ਇਸ ਪ੍ਰੋਗਰਾਮ ਦੇ ਵਿੱਚ ਗੁਜਰਾਤ ਦੀ ਸੀਨੀਅਰ ਲੀਡਰਸ਼ਿਪ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਵੀ ਹਾਜ਼ਰ ਹੋਣਗੇ। ਉੱਥੇ ਭਾਰਤ ਦੇ ਨਾਲ ਜੁੜੀ ਆਖਰੀ ਖਬਰ ਦੀ ਵੀ ਸਾਂਝ ਪਾਉਂਦੇ ਹੋਏ ਚੱਲੀਏ ਤਾਂ ਇਹ ਖਬਰ ਕਾਫੀ ਚਿੰਤਾਜਨਕ ਹੈ। ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਯਾਨੀ NCRB ਦੇ ਵੱਲੋਂ ਜਾਰੀ ਕੀਤੇ ਅੰਕੜਿਆਂ ਨੇ ਦੇਸ਼ ਦੇ ਵਿੱਚ ਇੱਕ ਗੰਭੀਰ ਸਥਿਤੀ ਪੈਦਾ ਕਰ ਦਿੱਤੀ ਹੈ। ਰਿਪੋਰਟ ਦੇ ਮੁਤਾਬਕ ਸਾਲ 2024 ਦੇ ਵਿੱਚ ਭਾਰਤ ਭਰ ਦੇ ਅੰਦਰ ਵਿਦਿਆਰਥੀਆਂ ਦੀ ਖੁਦਕੁਸ਼ੀਆਂ ਦੀ ਗਿਣਤੀ 14,488 ਸੀ, ਜੋ ਕਿ ਪਿਛਲੇ ਇੱਕ ਦਹਾਕੇ ਦੇ ਵਿੱਚ ਸਭ ਤੋਂ ਉੱਚੇ ਪੱਧਰ ਦੇ ਉੱਤੇ। ਸਾਲ 2023 'ਚ 13,892 ਵਿਦਿਆਰਥੀਆਂ ਨੇ ਖੁਦਕੁਸ਼ੀਆਂ ਕੀਤੀਆਂ ਸੀ। NCRB ਦੀ ਰਿਪੋਰਟ ਇਹ ਗੱਲ 'ਤੇ ਵੀ ਹੈਰਾਨ ਕਰ ਦੇਣ ਵਾਲੀ ਹੈ ਕਿ ਜਿੱਥੇ ਦੇਸ਼ ਦੇ ਵਿੱਚ ਖੁਦਕੁਸ਼ੀਆਂ ਦੀ ਦਰ ਦੇ ਵਿੱਚ 0.5% ਗਿਰਾਵਟ ਆਈ ਹੈ, ਉੱਥੇ ਵਿਦਿਆਰਥੀਆਂ ਦੀ ਖੁਦਕੁਸ਼ੀਆਂ ਦੇ ਅੰਦਰ ਇਹ ਰੁਝਾਨ ਵਧਿਆ ਹੈ। ਸਾਲ 2015 ਦੇ ਮੁਕਾਬਲੇ 2024 ਦੇ ਵਿੱਚ ਵਿਦਿਆਰਥੀਆਂ ਵੱਲੋਂ ਖੁਦਕੁਸ਼ੀਆਂ ਦੇ ਵਿੱਚ 62

0: फीसद वाधा देखने को मिले और इस मामले च महाराष्ट्र सब तो अगे है। उस तो बाद उत्तर प्रदेश, मध्य प्रदेश, तमिलनाडु का नंबर आंदा है। NCERB के मुताबिक साल 2024 परिवारक समस्यावां दे कारण खुदकुशियां सब तो वध हुंदियां सी, पर विद्यार्थियों के खुदकुशियां के कई कारण हो सकते हैं, जिवें इस दरम्यान विद्यार्थी मानसिक दबाव दे विचों गुजरते हैं, उन्हां दी बेहतर काउंसलिंग होनी चाहिए है, अकादमिक प्रैशर जिहड़ा अकैडमिक प्रैशर उसनों घट किया जाना चाहिए है। उत्थी प्रैशर घट करन दी जदों गल आंदी है तां आस्ट्रेलिया दे विच प्रोफेसनली यानी पेशेवर तरीके दे नाल दबा किन्ना ज़्यादा बढ़ रहा, महंगाई दे असर किवें पै रहे ने, इस दे नाल जुड़िया कुछ खबर। नैब दी तरफ तों उंज तां आस्ट्रेलिया भर दे विच अपने बैंक बंद किए जा रहे ने, नौकरियां खत्म कीतियां जा रही ने, IT या होर महकमियां दे विचों लोग कढ़े जा रहे ने, यह कह के बैंक अपने खर्चे बचाने चाहता है, पर अजे दे विच नैब दी तरफ तो 1500 नौकरियां विदेश दे विच दे दित्तियां गईयां ने। पता है चलिया है कि नैब दी तरफ तो हुण वियतनाम ते भारत दे विच स्टाफ जिहड़ा उह वधाया जा रहा ताकि उह नैब दा जिहड़ा कस्टमर केयर है या होर जिहड़ियां पॉलिसीज़ ने उसनू लागू कर सके। अजिहे दे विच डेली टैलीग्राफ की तरफ तो यह खबर भी प्रकाशित की गई है कि इस शुक्रवार दे दिन नैब दे जिहड़े स्टॉक मार्केट के शेयर से वह भी तेजी के नाल वधे ने। अजे च बैंक जो ये कहता है कि उन्होंने घाटा पै रहा तो घरेलू नौकरियां यानी देश की जमीन के उत्ते नौकरियां खत्म करनिया ने, पर विदेशों के जाके नौकरियां विकसित कीतिया जा रही ने, यह बड़ी हैरानी की गल है। दस दईए कि इस पिछले साल सितंबर महीने के भी नैब ने 400 के करीब नौकरियां खत्म करने की गल की सी। फाइनैंस सैक्टर यूनियन ने बैंक के इन्होंने फैसलों की निंदा भी की सी, तो हूँ यह भी कहा है कि हूँ जो तो विदेशों के नौकरियां पैदा कीतिया जा रही ने वह भी कोई 100, 200, 250 नहीं बल्कि 1500 तो ज़्यादा, तो वह देश के नौजवानों के नाल या इतों के रुजगार जी मार्केट है जिहड़ी इंप्लॉय मार्केट है उस दे लई भी यह एक धक्का मनिया जा रहा है। उत्थे देश की मिडल क्लास जिहड़ी वह लगातार दब रही है, होर ज़्यादा गरीब हो रही है, और जिन्हां दे कोल जद्दी पुश्तैनी जायदाद है उन्हां दी वैल्थ दे विच उन्हां दी आमदनी दे विच इजाफा हो रहा है। COVID-19 तो बाद ਇਹ ਜਿਹੜਾ ਦੇਸ਼ ਦਾ ਇੱਕ ਨਵੀਂ ਤਸਵੀਰ ਨਿਕਲ ਕੇ ਸਾਹਮਣੇ ਆਈ ਹੈ। ਅਦਾਰੇ KPMG ਦੀ ਤਰਫ ਤੋਂ ਇਸ ਕਿਸਮ ਦੀ ਰਿਪੋਰਟ ਦੇ ਵਿੱਚ ਇਸ਼ਾਰਾ ਕੀਤਾ ਗਿਆ ਹੈ ਕਿ ਦੇਸ਼ ਦੇ ਅੰਦਰ ਐਵਰੇਜ ਹਾਊਸਹੋਲਡ ਵੈਲਥ ਜਿਹੜੀ ਹੈ ਯਾਨੀ ਇੱਕ ਔਸਤਨ ਘਰੇਲੂ ਜਿਹੜੀ ਜਾਇਦਾਦ ਹੈ ਜਾਂ ਜਿਹੜੀ ਸਰਮਾਇਆ ਹੈ ਜਿਹੜਾ ਲੋਕਾਂ ਦੇ ਕੋਲ ਉਹ 2024-25 ਦੇ ਮੁਕਾਬਲੇ 2019-20 ਦੇ ਮੁਕਾਬਲੇ 2024-25 ਦੇ ਵਿੱਚ 24% ਵਧਿਆ। ਪਹਿਲਾਂ ਇਹ 1.26 million ਸੀ ਅਤੇ ਹੁਣ 2024-25 'ਚ 1.56 million ਇਹ ਦੱਸਿਆ ਗਿਆ ਹੈ, ਯਾਨੀ ਕਿ 1.5 million 15 lakh ਔਸਤਨ ਸਰਮਾਇਆ। ਹਾਲਾਂਕਿ ਤੁਹਾਡੇ ਕੋਲ ਨਾ ਹੋਵੇ ਤਾਂ ਹੈਰਾਨ ਨਾ ਹੋਇਓ ਕਿਉਂਕਿ ਇਹਦੇ ਵਿੱਚ ਕੁਝ ਲੋਕ ਬੇਹੱਦ ਅਮੀਰ ਨੇ, ਇਹੀ ਆਸਟ੍ਰੇਲੀਆ ਦੇ ਵਿੱਚ ਪੈਸੇ ਦੀ ਇੱਕ ਕਾਣੀ ਵੰਡ ਹੈ। ਮੰਨਿਆ ਜਾ ਰਿਹਾ ਕਿ ਉਹਨਾਂ ਲੋਕਾਂ ਦੇ ਕੋਲ ਨਾ ਸਿਰਫ ਜੱਦੀ ਪਛਤੈਨੀ ਜਾਇਦਾਦਾਂ ਨੇ, ਪ੍ਰੋਪਰਟੀਜ਼ ਨੇ, ਸੁਪਰ ਐਨੂਏਸ਼ਨ ਹੈ, ਸੇਵਿੰਗ ਹੈ, ਬਿਜ਼ਨਸਿਸ ਨੇ, ਵਹੀਕਲਸ ਨੇ, ਔਰ ਕਰਜ਼ੇ ਵੀ ਨਾ ਦੇ ਬਰਾਬਰ ਨੇ। ਇਸ ਕਰਕੇ ਵੀ ਇਹ ਲੋਕ ਹੋਰ ਜ਼ਿਆਦਾ ਅਮੀਰ ਹੋ ਰਹੇ ਨੇ। ਰਾਂਸਲੀ ਨਾਮ ਦੇ ਇੱਕ ਅਦਾਰੇ ਦੀ ਤਰਫ ਤੋਂ ਇਹ ਵੀ ਐਸਟੀਮੇਟ ਲਗਾਇਆ ਗਿਆ ਕਿ ਔਸਤਨ ਜਿਹੜੇ ਮੱਧ ਵਰਗੀ ਪਰਿਵਾਰ ਨੇ ਆਸਟ੍ਰੇਲੀਆ ਦੇ ਵਿੱਚ ਉਹਨਾਂ ਦੀ ਆਮਦਨ $7 lakh ਦੇ ਆਸ ਪਾਸ ਉਹਨਾਂ ਦਾ ਇੰਨਾ ਕੁ ਸਰਮਾਇਆ ਬਣਦਾ ਹੈ। ਹਾਲਾਂਕਿ ਰਾਂਸਲੀ ਦੀ ਤਰਫ ਤੋਂ ਇਹ ਵੀ ਦੱਸਿਆ ਗਿਆ ਹੈ ਕਿ ਮਿਡਲ ਇਨਕਮ ਅਰਨਰ ਜਿਹੜੇ ਨੇ ਉਹਨਾਂ ਦੇ ਉੱਤੇ ਕਰਜ਼ ਵੀ ਲਗਾਤਾਰ ਵੱਧ ਰਹੇ ਆ, ਔਰ ਲਗਾਤਾਰ ਵਧੇ ਕਰਜ਼ ਦੇ ਚੱਲਦਿਆਂ ਹੋਇਆਂ ਉਹਨਾਂ ਦੀ ਆਮਦਨ ਦੇ ਵਿੱਚ ਘਾਟਾ ਵੀ ਜਿਹੜਾ ਪੈਂਦਾ ਦਿਖਾਈ ਦੇ ਰਿਹਾ। ਉੱਥੇ ਫਾਈਨੈਂਸ ਦੇ ਨਾਲ ਹੀ ਜੁੜੀ ਅਗਲੀ ਖਬਰ ਵੀ ਸਾਂਝੇ ਕਰਦੇ ਹੋਏ ਚੱਲੀਏ, ਜਿੱਥੇ ਮਹਿੰਗਾਈ 7% ਤੱਕ ਛੋ ਸਕਦੀ ਹੈ। ਆਸਟ੍ਰੇਲੀਆ ਦੇ ਲਈ ਇਹ ਇੱਕ ਚਿੰਤਾ ਦਾ ਵਿਸ਼ਾ ਹੋਏਗਾ। ਸਿਡਨੀ ਮਾਰਨਿੰਗ ਹੈਰਾਲਡ ਦੀ ਤਰਫ ਤੋਂ ਪ੍ਰਕਾਸ਼ਿਤ ਇੱਕ ਖਬਰ ਦੇ ਵਿੱਚ ਦੱਸਿਆ ਗਿਆ ਕਿ ਟ੍ਰੈਜਰੀ ਨੂੰ ਇੰਜ ਲੱਗਦਾ ਹੈ ਕਿ ਰਿਜ਼ਰਵ ਬੈਂਕ ਦੀਆਂ ਜਿਹੜੀਆਂ ਫੋਰਕਾਸਟ ਨੇ ਉਹਨਾਂ ਦੇ ਤਹਿਤ ਮੱਧ ਪੂਰਬ ਦੇ ਵਿੱਚ ਜਿਹੜਾ ਇਸ ਵਕਤ ਤਣਾਅ ਫੈਲਿਆ ਹੋਇਆ, ਤੇਲ ਦੀਆਂ ਕੀਮਤਾਂ $100 ਪ੍ਰਤੀ ਬੈਰਲ ਤੋਂ ਤਾਂ ਚੱਲ ਰਹੀਆਂ ਨੇ, ਉਹਨੇ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਲਿਖੇ ਪੈਨ ਹੀ ਨਹੀਂ ਦੇਣਾ। ਹੋਰ ਤਾਂ ਹੋਰ, ਜੇਕਰ ਇਹ ਕੱਚੇ ਤੇਲ ਦੀਆਂ ਕੀਮਤਾਂ ਦੇ ਵਿੱਚ ਲਗਾਤਾਰ ਹੋਰ ਵਾਧਾ ਹੁੰਦਾ ਜਾਂਦਾ ਤਾਂ ਮਹਿੰਗਾਈ ਦੇ ਵਿੱਚ 7% ਤੱਕ ਦਾ ਇਜ਼ਾਫਾ ਦੇਖਣ ਨੂੰ ਮਿਲ ਸਕਦਾ ਹੈ। ਦੱਸ ਦਈਏ ਕਿ ਇਸ ਵਕਤ 1 kg ਫਰੀ ਰੇਂਜ ਚਿਕਨ ਜਿਹੜਾ ਉਹ ਕੋਲਸ ਤੋਂ ਲਗਭਗ $14 ਦਾ ਮਿਲ ਰਿਹਾ ਔਰ ਇਹ $17 ਤੱਕ ਜਾ ਸਕਦਾ ਹੈ। ਪਹਿਲਾਂ ਹੀ ਕੀਮਤਾਂ ਬਹੁਤ ਜ਼ਿਆਦਾ ਵਧੀਆ ਹੋਈਆਂ ਨੇ। ਠੀਕ ਇਸੇ ਤਰੀਕੇ ਦੇ ਨਾਲ ਵੂਲਵਰਸ ਤੋਂ ਵੀ $13-14 ਦਾ ਇਸ ਵਕਤ ਇਹ ਮਿਲ ਰਿਹਾ। ਆਲੂਆਂ ਦੀ ਕੀਮਤ 2 ਕਿਲੋਗ੍ਰਾਮ ਆਲੂ ਜਿਹੜੇ ਨੇ ਉਹ $8.5 ਦੇ ਮਿਲ ਰਹੇ ਨੇ, ਜੋ ਕਿ ਸੁਪਰ ਮਾਰਕੀਟ ਵਧਾ ਕੇ $9-10 ਤੱਕ ਕਰ ਸਕਦੀਆਂ ਨੇ। ਠੀਕ ਇਸੇ ਤਰੀਕੇ ਦੇ ਨਾਲ ਪੈਂਟਰੀ ਦੇ ਵਿੱਚ ਹੋਰ ਵੀ ਬਹੁਤ ਜ਼ਿਆਦੀਆਂ ਜਿਵੇਂ ਜਿਹੜੇ ਤੁਹਾਡੇ ਉਤਪਾਦ ਨੇ, ਉਦਾਹਰਣ ਦੇ ਤੌਰ ਦੇ ਉੱਤੇ ਸ਼ੂਗਰ ਤੋਂ ਲੈ ਕੇ ਵੀਟ ਬਿਕਸ ਤੱਕ, ਕਿਊਕੰਬਰ ਤੋਂ ਲੈ ਕੇ ਐਵਾਕੈਡੋ ਤੱਕ, ਇਹ ਸਾਰੀਆਂ ਕੀਮਤਾਂ ਦੇ ਵਿੱਚ ਇਜ਼ਾਫੇ ਹੋਣ ਦੀ ਸੰਭਾਵਨਾ। ਪੈਕਟ ਫੂਡ ਦੇ ਵਿੱਚ ਥੋੜ੍ਹਾ ਜ਼ਿਆਦਾ ਇਜ਼ਾਫਾ ਹੋਏਗਾ। ਇੱਕ ਆਮ ਤੌਰ ਦੇ ਉੱਤੇ ਅੱਗੇ ਵੀ ਸਰਵੇਖਣ ਤੁਹਾਡੇ ਨਾਲ ਸਾਂਝੇ ਕੀਤੇ ਜਾਂਦੇ ਨੇ ਕਿ ਜੇ ਬੇਸਿਕ ਗਰੋਸਰੀ ਦਾ ਜਿਹੜਾ ਕੋਲਸ ਤੋਂ ਇੱਕ ਬਕੇਟ ਹੈ ਉਹ ਜੇ ਲਈ ਜਾਵੇ ਉਹ $68-69 ਦੀ ਪੈਂਦੀ ਸੀ, ਹੁਣ ਉਹ $75 ਤੱਕ ਦੀ ਪੈ ਰਹੀ ਹੈ। ਵੂਲਵਰਸ ਤੋਂ ਉਹ ਜਿਹੜੀ ਬਕਟ ਸੀ ਉਹੀ $65-66 ਤੱਕ ਦੀ ਪੈਂਦੀ ਸੀ, ਉਹ ਹੁਣ $71 ਤੱਕ ਦੀ ਪੈ ਰਹੀ ਹੈ। ਅਜਿਹੇ ਦੇ ਵਿੱਚ ਟ੍ਰੈਜਰੀ ਦੀ ਤਰਫ ਤੋਂ ਭਲਕੇ, ਯਾਨੀ ਕਿ ਕੱਲ੍ਹ ਦੇ ਦਿਨ ਆਸਟ੍ਰੇਲੀਆ ਦਾ ਬਜਟ ਵੀ ਪੇਸ਼ ਕੀਤਾ ਜਾਣਾ, ਉਹਦੇ 'ਤੇ ਵੀ ਨਿਗਾਹ ਬਣਾ ਕੇ ਰੱਖਿਓ। ਉੱਥੇ ਹੈਂਟਾ ਵਾਇਰਸ ਦੀ ਵੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਹੋਏ ਚੱਲੀਏ। ਦੱਸ ਦਈਏ ਕਿ ਹੈਂਟਾ ਵਾਇਰਸ ਜਿੱਥੇ ਅਰਜਨਟੀਨਾ ਤੋਂ ਨਿਕਲਿਆ ਸੀ, ਹੁਣ ਆਸਟ੍ਰੇਲੀਆ ਦੇ ਲੋਕਾਂ ਨੂੰ ਸਮਾਰਟ ਟਰੈਵਲ ਦੇ ਉੱਤੇ ਇੱਕ ਅਪਡੇਟ ਦਿੱਤੀ ਜਾ ਰਹੀ ਹੈ ਕਿ ਬਿਊਨਸ ਏਰਿਸ ਜਾਂ ਫਿਰ ਜਿਹੜੇ ਅਰਜਨਟੀਨਾ ਦੇ ਉੱਤਰੀ ਇਲਾਕੇ ਨੇ ਉਹਨਾਂ ਦੇ ਵਿੱਚ ਸਫ਼ਰ ਕਰਨ ਤੋਂ ਬਚਿਆ ਜਾਵੇ। 3 ਲੋਕਾਂ ਦੀ ਹੁਣ ਤੱਕ ਹੈਂਟਾ ਵਾਇਰਸ ਦੇ ਚੱਲਦਿਆਂ ਮੌਤ ਹੋ ਚੁੱਕੀ ਹੈ। ਇਹ ਇੱਕ ਡੈਡਲੀ ਵਾਇਰਸ ਹੈ, ਹਾਲਾਂਕਿ ਹਿਊਮਨ ਟੂ ਹਿਊਮਨ ਸਪਰੈਡ ਨਹੀਂ ਹੁੰਦਾ, ਪਰ ਫਿਰ ਵੀ ਚੂਹਿਆਂ ਦੇ ਸੰਪਰਕ ਦੇ ਵਿੱਚ ਆਉਣ ਵਾਲੇ ਜਿਹੜੇ ਲੋਕ ਨੇ ਉਹਨਾਂ ਦੇ ਉੱਤੇ ਇਸ ਦੇ ਅਸਰ ਵਧੇਰੇ ਦੇਖੇ ਜਾਂਦੇ ਨੇ। ਮੰਨਿਆ ਗਿਆ ਹੈ ਕਿ ਹੁਣ ਸਮਾਰਟ ਟਰੈਵਲਰ ਦੇ ਉੱਤੇ ਆਸਟ੍ਰੇਲੀਅਨ ਲੋਕਾਂ ਨੂੰ ਇੱਕ ਚੇਤਾਵਨੀ ਦੇ ਦਿੱਤੀ ਗਈ ਹੈ। ਹਾਲਾਂਕਿ ਕੁਝ ਆਸਟ੍ਰੇਲੀਅਨ ਵੀ ਉਸ ਸ਼ਿਪ ਦੇ ਉੱਤੇ ਸਵਾਰ ਸਨ ਜਿਹੜੀ ਸ਼ਿਪ ਇਸ ਵਕਤ ਸਪੇਨ ਦੇ ਤੱਟ ਦੇ ਉੱਤੇ ਰੋਕੀ ਹੋਈ ਹੈ। ਮੰਨਿਆ ਗਿਆ ਹੈ ਕਿ ਇਸ ਲਗਜ਼ਰੀ ਕਰੂਜ਼ ਸ਼ਿਪ ਦੇ ਉੱਤੇ ਹੀ ਇਹ ਹੈਂਟਾ ਵਾਇਰਸ ਦੇ ਸਭ ਤੋਂ ਪਹਿਲਾਂ ਕੇਸ ਜਿਹੜੇ ਆਏ, ਜਿਸ ਤੋਂ ਬਾਅਦ ਇਹ ਦੁਨੀਆ ਭਰ ਦੇ ਵਿੱਚ ਇਹਨਾਂ ਲੋਕਾਂ ਨੇ ਟਰੈਵਲ ਵੀ ਕੀਤਾ। ਉੱਥੇ ਹੀ ਆਖਰੀ ਕੁਝ ਖਬਰਾਂ ਦੀ ਸਾਂਝ ਪਾਈਏ ਅਤੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਹੁਣ ਕੁਝ ਵੱਡੇ ਦਾਅਵੇ ਕੀਤੇ ਜਾ ਰਹੇ ਨੇ। ਕੱਲ੍ਹ ਦੇ ਦਿਨ ਤੁਹਾਡੇ ਨਾਲ ਖਬਰ ਸਾਂਝੀ ਕੀਤੀ ਸੀ ਕਿ ਫੈਰਰ ਦੀ ਸੀਟ ਦੇ ਉੱਤੇ ਵਨ ਨੇਸ਼ਨ ਪਾਰਟੀ ਦੀ ਤਰਫ ਤੋਂ ਆਪਣਾ ਉਮੀਦਵਾਰ ਜਿੱਤਣ ਤੋਂ ਬਾਅਦ ਬਹੁਤ ਵੱਡੇ ਵੱਡੇ ਦਾਅਵੇ ਕਰ ਦਿੱਤੇ ਗਏ ਨੇ। ਵਨ ਨੇਸ਼ਨ ਨੇ ਪਹਿਲੀ ਵਾਰ ਹਾਊਸ ਆਫ ਰਿਪ੍ਰਜੈਂਟੇਟਿਵ ਦੇ ਵਿੱਚ ਇਹ ਸੀਟ ਜਿੱਤੀ ਹੈ। ਡੇਵਿਡ ਫੈਡਲੇ ਦੀ ਨੂੰ ਕੈਂਡੀਡੇਟ ਬਣਾਇਆ ਸੀ ਉਹਨਾਂ ਨੇ ਸੁਜ਼ਨ ਲੀ ਦੀ ਇਸ ਸੀਟ ਤੋਂ। ਸੁਜ਼ਨ ਲੀ ਨੇ ਜਦੋਂ ਆਪਣੇ ਪੋਲੀਟੀਕਲ ਕਰੀਅਰ ਤੋਂ ਹੀ ਅਸਤੀਫਾ ਦੇ ਦਿੱਤਾ ਤਾਂ ਇਸ ਸੀਟ ਤੋਂ ਲੜਨ ਦਾ ਮਨ ਬਣਾਇਆ। ਲਿਬਰਲ ਪਾਰਟੀ ਦਾ ਕੋਈ ਮਜ਼ਬੂਤ ਦਾਅਵੇਦਾਰ ਨਹੀਂ ਸੀ। ਇੱਕ ਅਪੋਨੈਂਟ ਵੀ ਜਿਹੜਾ ਸੀ ਡੇਵਿਡ ਫੈਡਲੇ ਦਾ, ਉਹ ਇੱਕ ਇਸ ਕਿਸਮ ਦਾ ਆਜ਼ਾਦ ਉਮੀਦਵਾਰ ਸੀ। ਅਜਿਹੇ ਦੇ ਵਿੱਚ ਫੈਡਲੇ ਨੇ 57% 2-ਪਾਰਟੀ ਪ੍ਰੈਫਰਡ ਵੋਟ ਹਾਸਲ ਕਰਕੇ ਲਿਬਰਲ ਪਾਰਟੀ ਦੇ ਵੀ ਰਿਕਾਰਡ ਤੋੜ ਛੱਡੇ। ਇਸ ਜਿੱਤ ਨੇ ਵਨ ਨੇਸ਼ਨ ਪਾਰਟੀ ਦੇ ਹੌਸਲੇ ਵੀ ਬੁਲੰਦ ਕਰ ਦਿੱਤੇ ਨੇ। ਅਜਿਹੇ ਦੇ ਵਿੱਚ ਹੁਣ ਸਾਬਕਾ ਡਿਪਟੀ ਪ੍ਰਧਾਨ ਮੰਤਰੀ ਰਹੇ ਅਤੇ ਪਹਿਲਾਂ ਨੈਸ਼ਨਲ ਪਾਰਟੀ ਤੋਂ ਦੇ ਨਾਲ ਜੁੜੇ ਰਹੇ ਅਤੇ ਹੁਣ ਨੈਸ਼ਨਲ ਪਾਰਟੀ ਨੂੰ ਛੱਡ ਕੇ ਵਨ ਨੇਸ਼ਨ ਪਾਰਟੀ ਨੂੰ ਆਪਣੀ ਅਗਵਾਈ ਦੇ ਰਹੇ। ਬਾਨਵੀ ਜੋਇਸ ਨੇ ਇਹ ਗੱਲ ਕਹੀ ਹੈ ਕਿ ਹੁਣ ਉਹਨਾਂ ਦੀ ਨਿਗਾਹ ਅਗਲੀਆਂ ਚੋਣਾਂ ਦੇ ਵਿੱਚ, ਫੈਡਰਲ ਚੋਣਾਂ ਦੇ ਵਿੱਚ ਪੱਛਮੀ ਸਿਡਨੀ ਦੇ ਉੱਤੇ ਹੋਏਗੀ। ਪੱਛਮੀ ਸਿਡਨੀ ਨੂੰ ਆਸਟ੍ਰੇਲੀਆ ਦੇ ਸਭ ਤੋਂ ਮਲਟੀ ਡਾਇਵਰਸ ਇਲਾਕਿਆਂ ਦੇ ਵਿੱਚੋਂ ਇੱਕ ਮੰਨ ਲਿਆ ਜਾਂਦਾ। ਬਹੁਤ ਸਾਰੇ ਅਲੱਗ ਅਲੱਗ ਭਾਈਚਾਰਿਆਂ ਦੇ ਲੋਕ ਜਿਹੜੇ ਨੇ ਪੱਛਮੀ ਸਿਡਨੀ ਦੇ ਅਲੱਗ ਅਲੱਗ ਸਬਰਬਸ ਦੇ ਵਿੱਚ ਰਹਿੰਦੇ ਨੇ। ਅਜਿਹੇ ਦੇ ਵਿੱਚ ਖਾਸ ਤੌਰ ਦੇ ਉੱਤੇ ਐਨਰਜੀ ਮਿਨਿਸਟਰ ਕ੍ਰਿਸ ਬੋਵਨ ਦੇ ਇਲਾਕੇ ਦੇ ਵਿੱਚ ਸੰਨ ਮਾਰੀ ਜਾਏਗੀ। ਇਹ ਦਾਅਵਾ ਬਾਨਵੀ ਜੋਇਸ ਨੇ ਕੀਤਾ। ਉਹਨਾਂ ਇਹ ਵੀ ਕਿਹਾ ਕਿ ਲਿਬਰਲ ਪਾਰਟੀ ਅਤੇ ਨੈਸ਼ਨਲ ਪਾਰਟੀ ਨੂੰ ਨੁਕਸਾਨ ਤੋਂ ਇਲਾਵਾ ਹੁਣ ਲੇਬਰ ਪਾਰਟੀ ਨੂੰ ਸਾਨਾ ਲਗਾਉਣ ਦਾ ਕੰਮ ਜਿਹੜਾ ਉਹ ਵਨ ਨੇਸ਼ਨ ਪਾਰਟੀ ਕਰੇਗੀ। ਹੁਣ ਤੱਕ ਤਾਂ ਇਹ ਮੰਨਿਆ ਜਾ ਰਿਹਾ ਸੀ ਕਿ ਲਿਬਰਲ ਨੈਸ਼ਨਲ ਗੱਠਜੋੜ ਨੂੰ ਵਧੇਰੇ ਨੁਕਸਾਨ ਹੋ ਰਿਹਾ ਵਨ ਨੇਸ਼ਨ ਦੀ ਵੱਧ ਰਹੀ ਲੋਕਪ੍ਰਿਯਤਾ ਦੇ ਚੱਲਦਿਆਂ। IPL ਦੀ ਖਬਰ ਦੀ ਸਾਂਝ ਪਾਈਏ ਅਤੇ ਕੱਲ੍ਹ ਦੇ ਦਿਨ ਮੁੰਬਈ ਇੰਡੀਅਨ ਬਨਾਮ ਰਾਇਲ ਚੈਲੇਂਜਰ ਬੈਂਗਲੁਰੂ ਦਾ ਇੱਕ ਮੁਕਾਬਲਾ ਸੀ। ਮੁੰਬਈ ਇੰਡੀਅਨ ਨੇ 166 ਦੌੜਾਂ ਦਾ ਸਕੋਰ ਖੜਾ ਕੀਤਾ। ਰਾਇਲ ਚੈਲੇਂਜਰ ਬੈਂਗਲੁਰੂ ਹਾਲਾਂਕਿ ਸੰਘਰਸ਼ ਕਰਦੀ ਨਜ਼ਰ ਜ਼ਰੂਰ ਆਈ, ਪਰ ਫਿਰ ਵੀ 20 ਓਵਰ ਦੇ ਵਿੱਚ ਆਖਰੀ ਗੇਂਦ ਤੱਕ ਇਹ ਮੁਕਾਬਲਾ ਗਿਆ। 2 ਵਿਕਟਾਂ ਬਾਕੀ ਰਹਿੰਦਿਆਂ ਹੀ RCB ਨੇ ਬੈਂਗਲੁਰੂ ਨੇ ਇਹ ਮੈਚ ਜਿੱਤ ਲਿਆ ਔਰ 2 ਵਿਕਟਾਂ ਦੇ ਫਰਕ ਦੇ ਨਾਲ ਇਸ ਮੈਚ ਨੂੰ ਜਿੱਤਿਆ। ਮੁੰਬਈ ਇੰਡੀਅਨਸ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਇਆਂ ਨਮਨ ਧਿਰ ਦੀਆਂ 47 ਤਿਲਕ ਵਰਮਾ ਦੀਆਂ 57 ਦੌੜਾਂ ਦੀ ਬਦੌਲਤ 166 ਦੌੜਾਂ ਬਣਾਈਆਂ। ਬਾਕੀ ਕੋਈ ਵੀ ਬੱਲੇਬਾਜ਼ ਇੰਨਾ ਵਧੀਆ ਸਕੋਰ ਖੜਾ ਨਹੀਂ ਕਰ ਸਕਿਆ। ਕਪਤਾਨ ਸੂਰਿਆ ਕੁਮਾਰ ਯਾਦਵ ਨੇ ਇੱਕ ਵਾਰ ਫਿਰ ਤੋਂ ਨਿਰਾਸ਼ ਕੀਤਾ, ਡੱਕ ਦੇ ਉੱਤੇ ਉਹ ਆਊਟ ਹੋਏ। ਉੱਧਰ ਬੈਂਗਲੁਰੂ ਦੀ ਜੇ ਗੱਲ ਕਰੀਏ ਤਾਂ ਵਿਰਾਟ ਕੋਹਲੀ ਵੀ ਡੱਕ 'ਤੇ ਹੀ ਆਊਟ ਹੋਏ, 0 ਦਾ ਸਕੋਰ। ਪਰ ਉਸ ਤੋਂ ਇਲਾਵਾ ਜੈਕਬ ਬੈਥਲ ਦੀਆਂ 27, ਕਰਨਾਲ ਪਾਂਡਿਆ ਦੀਆਂ 73 ਦੌੜਾਂ ਦੀ ਬਦੌਲਤ ਟੀਮ ਥੋੜ੍ਹਾ ਅੱਗੇ ਵਧੀ। ਅਖੀਰਲੇ ਬੱਲੇਬਾਜ਼ਾਂ ਦੇ ਵਿੱਚੋਂ ਭੁਵਨੇਸ਼ਵਰ ਕੁਮਾਰ ਨੇ ਛਿੱਕਾ ਮਾਰ ਕੇ ਅਤੇ ਰਸਿਕ ਸਲਾਮ ਨੇ 2 ਗੇਂਦਾਂ 'ਚ 3 ਦੌੜਾਂ ਬਣਾ ਕੇ ਚੰਗਾ ਸਾਥ ਨਿਭਾਉਂਦਿਆਂ ਹੋਇਆਂ ਇਸ ਮੈਚ ਨੂੰ ਜਿੱਤ ਦੇ ਵੱਲ ਲੈ ਕੇ ਗਏ। ਦੱਸ ਦਈਏ ਕਿ ਆਈ ਪੀ ਐੱਲ ਦੇ ਵਿੱਚ ਹੁਣ ਸਥਿਤੀ ਇਹ ਹੈ ਕਿ ਬੈਂਗਲੁਰੂ ਨੇ ਕੱਲ੍ਹ ਦਾ ਮੈਚ ਜਿਹੜਾ ਜਿੱਤ ਲਿਆ, ਉਸ ਤੋਂ ਬਾਅਦ ਹੁਣ 11 ਦੇ ਵਿੱਚੋਂ 7 ਮੈਚ ਬੈਂਗਲੁਰੂ ਨੇ ਜਿੱਤੇ ਨੇ, 4 ਹਾਰੇ ਨੇ ਅਤੇ ਨੈੱਟ ਰਨ ਰੇਟ ਦੇ ਲਿਹਾਜ਼ ਦੇ ਨਾਲ ਉਹ ਪਹਿਲੇ ਨੰਬਰ 'ਤੇ ਨੇ। 11 'ਚੋਂ 7 ਹੀ ਮੈਚ ਅਤੇ ਨੈੱਟ ਰਨ ਰੇਟ ਦੇ ਹਿਸਾਬ ਦੇ ਨਾਲ ਸਨਰਾਈਜ਼ਰ ਹੈਦਰਾਬਾਦ ਦੂਜੇ ਨੰਬਰ 'ਤੇ ਅਤੇ 11 'ਚੋਂ 7 ਹੀ ਮੈਚ ਅਤੇ ਥੋੜ੍ਹੀ ਹੋਰ ਘੱਟ ਰਨ ਰੇਟ ਦੇ ਹਿਸਾਬ ਦੇ ਨਾਲ ਗੁਜਰਾਤ ਟਾਈਟਨ ਤੀਸਰੇ ਨੰਬਰ 'ਤੇ। ਪੰਜਾਬ ਦੀ ਟੀਮ 10 ਦੇ ਵਿੱਚੋਂ 6 ਮੈਚ ਜਿੱਤ ਚੁੱਕੀ ਹੈ। ਉਸ ਤੋਂ ਬਾਅਦ 5ਵੇਂ ਨੰਬਰ 'ਤੇ ਚੇਨਈ, ਜਿਸ ਨੇ 11 'ਚੋਂ 6 ਮੈਚ ਜਿੱਤੇ ਨੇ, ਅਤੇ ਰਾਜਸਥਾਨ ਰਾਇਲ, ਜਿਨ੍ਹਾਂ ਨੇ 11 'ਚੋਂ 6 ਮੈਚ ਜਿੱਤੇ ਨੇ ਅਤੇ ਰਨ ਰੇਟ ਦੇ ਹਿਸਾਬ ਦੇ ਨਾਲ 6ਵੇਂ ਨੰਬਰ 'ਤੇ ਨੇ। ਅਖੀਰੇ ਪਾਏਦਾਨ ਦੇ ਉੱਤੇ ਕੋਲਕਾਤਾ, ਦਿੱਲੀ, ਮੁੰਬਈ ਅਤੇ ਲਖਨਊ ਦੀਆਂ ਟੀਮਾਂ ਨੇ ਕ੍ਰਮਵਾਰ ਤਰੀਕੇ ਦੇ ਨਾਲ। ਖਬਰਾਂ ਦੇ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਦਿਓ ਇਜਾਜ਼ਤ, ਧੰਨਵਾਦ।
1: ਪਾਂਡੇ ਜੀ, ਕਿਆ ਤੂੰ ਸਾਲਾ ਲੱਕ ਪਾਏ ਹੋ ਯਾਰ,
2: ਇੱਕ ਦੋਸਤ ਕੇ ਸਾਥ ਪਕੜੇ ਗਏ ਔਰ ਦੂਸਰੀ ਦੋਸਤ ਛੁਡਾਨੇ ਚਲੇ ਆਏ,
1: ਔਰ ਇਹ ਤੀਸਰੀ ਦੋਸਤ ਹੀ ਹੈ ਨਾ।
3: ਦੇਖਿਏ ਪ੍ਰਜਾਪਤੀ ਪਾਂਡੇ, ਉਨਕੀ ਸ਼੍ਰੀਮਤੀ ਐਂਡ ਅਦਰਸ ਇਨ ਪਤੀ ਪਤਨੀ ਔਰ ਵੋ ਦੋ, 15 ਮਈ ਸੇ ਆਪਕੇ ਨਜ਼ਦੀਕੀ ਥੀਏਟਰਸ ਮੇ।
4: ऑस्ट्रेलिया तो इंडिया भेजना, इंडिया तो ऑस्ट्रेलिया मंगवाना,
5: डॉक्यूमेंट्स, बैगेज या बिजनेस कुरियर, बस एक ही नाम, शिप ग्लोबल ऑस्ट्रेलिया। 15 साल का इंटरनेशनल एक्सपीरियंस, मेलबर्न तो बाद हुन सिडनी, हैरिस पार्क विच भी। स्पेशल ऑफर विच पाओ 3 किलो ऑस्ट्रेलिया टू इंडिया सिर्फ $295 विच, 22 किलो इंडिया टू ऑस्ट्रेलिया सिर्फ $310। डिलीवरी सिद्धी कर दे एड्रेस तक, हुने डायल करो 0406-966-668 or visit shipglobal.au।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਰੇਡੀਓ ਹਾਂਜੀ 1674।
4: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
5: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
4: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
5: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ ਬੰਸਲ ਇਮੀਗ੍ਰੇਸ਼ਨ .com.au।
6: ਰੇਡੀਓ ਹਾਂਜੀ 1674 ਮੈਂ ਦੋਸਤੋ ਤੁਹਾਡਾ ਸਵਾਗਤ ਕਰਦੇ ਹਾਂ। ਇਸ ਟਾਈਮ ਤੁਸੀਂ ਸਾਨੂੰ ਯੂਟਿਊਬ ਚੈਨਲ ਦੇ ਉੱਤੇ ਵੇਖ ਰਹੇ ਹੋ ਜਾਂ ਫਿਰ ਰੇਡੀਓ ਦੇ ਉੱਤੇ ਸੁਣ ਰਹੇ ਹੋ, ਤਾਂ ਅੱਜ ਤੁਹਾਡੇ ਲਈ ਆਪਾਂ ਪੰਜਾਬੀ ਭਾਸ਼ਾ ਦੇ ਇੱਕ ਬੜੇ ਜਾਣਕਾਰ ਸ਼ਖਸੀਅਤ ਦੇ ਨਾਲ ਗੱਲਬਾਤ ਕਰਾਉਣ ਜਾ ਰਹੇ ਹਾਂ। ਕਈ ਲੋਕ ਸਿਰਫ ਪੰਜਾਬੀ ਜਾਂ ਫਿਰ ਕੋਈ ਵੀ ਭਾਸ਼ਾ ਬੋਲਦੇ ਨੇ, ਅਤੇ ਕਈ ਲੋਕ ਜਦੋਂ ਉਸ ਭਾਸ਼ਾ ਦੇ ਨਾਲ ਪਿਆਰ ਪਾ ਬਹਿੰਦੇ ਨੇ ਅਤੇ ਅੱਗੇ ਤੋਂ ਅੱਗੇ ਕਈ ਤਰ੍ਹਾਂ ਦੀਆਂ ਗੁੰਝਲਾਂ ਖੋਲ੍ਹਦੇ ਚਲੇ ਜਾਂਦੇ ਨੇ, ਅਤੇ ਫਿਰ ਉਹ ਸਾਨੂੰ ਇਹ ਦੱਸਦੇ ਨੇ ਕਿ ਇਹਦਾ ਮੂਲ ਕਿੱਥੇ ਸੀ, ਕਿੱਦਾਂ ਕਿਹੜੇ ਤਰੀਕੇ ਦੇ ਨਾਲ ਸਾਡੇ ਕੋਲ ਅਜੋਕੇ ਸਮੇਂ ਦੇ ਵਿੱਚ ਇਹ ਚੀਜ਼ਾਂ, ਇਹ ਭਾਸ਼ਾ, ਇਹ ਲਿਪੀ ਸਾਡੇ ਕੋਲ ਪਹੁੰਚੀ। ਵੈਨਕੂਵਰ ਤੋਂ ਸਾਡੇ ਕੋਲ ਸੱਜਣ ਪਹੁੰਚੇ ਨੇ, ਰਮਨਦੀਪ ਜੀ। ਹੋ ਸਕਦਾ ਹੈ ਕਿ ਤੁਸੀਂ ਵੈਬਸਾਈਟ ਦੇ ਜ਼ਰੀਏ, ਫੇਸਬੁੱਕ ਦੇ ਜ਼ਰੀਏ, ਅੱਜ ਕੱਲ੍ਹ ਦੇ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਇਹਨਾਂ ਤੱਕ ਜ਼ਰੂਰ ਵਾਹ ਵਾਸਤਾ ਰੱਖਦੇ ਹੋ, ਇਹਨਾਂ ਦੇ ਨਾਲ ਜੁੜੇ ਹੋ, ਅਤੇ ਜੇਕਰ ਨਹੀਂ ਜੁੜੇ ਤਾਂ ਅੱਜ ਦੀ ਗੱਲਬਾਤ ਤੋਂ ਬਾਅਦ ਸ਼ਾਇਦ ਜ਼ਰੂਰ ਤੁਸੀਂ ਜੁੜ ਕੇ ਰਹੋਗੇ, ਕਿਉਂਕਿ ਇਹਨਾਂ ਦੇ ਕੋਲੋਂ ਜਾਣਾਂਗੇ ਆਪਾਂ ਆਪਣੀ ਭਾਸ਼ਾ ਦੇ ਬਾਰੇ, ਪੰਜਾਬੀ ਭਾਸ਼ਾ ਦੇ ਬਾਰੇ, ਉਹਦੇ ਪਿਛੋਕੜ ਦੇ ਬਾਰੇ, ਮੂਲ ਦੇ ਬਾਰੇ, ਆਪਣੀ ਗੁਰਮੁਖੀ ਲਿਪੀ ਦੇ ਬਾਰੇ। ਸੋ ਇਹਨਾਂ ਦੀ ਕਾਫੀ ਲੰਮੀ ਚੌੜੀ ਇਸ ਚੀਜ਼ ਦੇ ਉੱਤੇ ਤੁਲਨਾਤਮਕ ਅਧਿਐਨ ਇਹਨਾਂ ਨੇ ਕੀਤਾ। ਅਲੱਗ ਅਲੱਗ ਜੋ ਰਿਸਰਚਿਜ਼ ਹੋਈਆਂ ਨੇ, ਅਲੱਗ ਅਲੱਗ ਜੋ ਪੁਰਾਣੇ ਗ੍ਰੰਥ ਨੇ ਉਹਨਾਂ ਨੂੰ ਫਰੋਲ ਕੇ, ਨਾ ਕਿ ਸਿਰਫ ਪੰਜਾਬ ਦੇ, ਦੁਨੀਆ ਜਹਾਨ ਦੇ ਵਿੱਚੋਂ ਜਿੱਥੋਂ ਵੀ ਜੋ ਵੀ ਸਰੋਤ ਮਿਲੇ ਇਹਨਾਂ ਨੇ ਉਹ ਫਰੋਲੇ ਅਤੇ ਉਹਦਾ ਨਿਚੋੜ ਕੱਢ ਕੇ ਸਾਡੀ ਆਪਣੀ ਭਾਸ਼ਾ ਦੇ ਵਿੱਚ, ਆਸਾਨ ਭਾਸ਼ਾ ਦੇ ਵਿੱਚ ਸਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕੀਤੀ। ਸੋ ਅੱਜ ਦੇ ਦਿਨ ਇਹਨਾਂ ਦੇ ਆਸਟ੍ਰੇਲੀਆ ਆਉਣ ਦੇ, ਇਹਨਾਂ ਦੇ ਮੈਲਬਰਨ ਆਉਣ ਦਾ ਲਾਹਾ ਆਪਾਂ ਲੈਂਦੇ ਹਾਂ। ਭਾਅ ਜੀ ਸਤਿ ਸ਼੍ਰੀ ਅਕਾਲ।
7: ਸਤਿ ਸ਼੍ਰੀ ਅਕਾਲ ਵੀਰ ਜੀ, ਬਹੁਤ ਤੁਹਾਡਾ ਧੰਨਵਾਦ ਇੱਥੇ ਸੱਦਾ ਦੇਣ ਲਈ।
6: ਜੀ ਧੰਨਵਾਦ ਵੀਰ ਜੀ। ਮੈਂ ਜਿੱਦਾਂ ਵੇਖ ਰਿਹਾ ਹਾਂ ਤੁਹਾਡੀ ਵੈਬਸਾਈਟ ਦੇ ਉੱਤੇ, ਤੁਹਾਡੇ ਨਾਲ ਜੋ ਪਹਿਲਾਂ ਵੀ ਗੱਲਬਾਤ ਹੋ ਰਹੀ, ਸੋ ਬਤੌਰ ਪੇਸ਼ਾ ਕਹਿੰਦੇ ਹੁੰਦੇ ਵੀ ਜਿਹੜਾ ਆਪਣਾ ਘਰ ਚਲਾਉਣ ਵਾਲਾ ਕਿੱਤਾ, ਉਹ ਬਤੌਰ ਇੰਜੀਨੀਅਰ ਤੁਸੀਂ ਕੰਮਕਾਰ ਕਰ ਰਹੇ ਹੋ, ਪੜ੍ਹਾਈ ਤੁਹਾਡੀ ਜਿਹੜੀ ਆ ਇੰਜੀਨੀਅਰਿੰਗ ਦੀ ਆ, ਅਤੇ ਉਸ ਤੋਂ ਬਾਅਦ ਜਿਹੜਾ ਤੁਹਾਡਾ ਇਹ ਕੰਮ ਆ, ਇਹ ਤੁਸੀਂ ਆਪਣਾ ਬਹੁਤਾ ਸਮਾਂ ਜਿਹੜਾ ਉਹ ਭਾਸ਼ਾ ਦੀ ਜਾਂ ਫਿਰ ਸਾਡੀ ਮਾਤ ਭਾਸ਼ਾ ਦੀ ਆਪਾਂ ਕਹਿ ਲਈਏ ਤੁਸੀਂ ਸੇਵਾ ਦੇ ਉੱਤੇ ਲਾਇਆ ਵਾ, ਕਿੱਦਾਂ ਇਹ ਰੁਝਾਨ ਇੱਧਰਲੇ ਪਾਸੇ ਨੂੰ ਆਇਆ?
7: ਇਹ ਵੀਰ ਜੀ ਜਿਗਿਆਸਾ ਸੀਗੀ, ਇੱਕ ਜਿਗਿਆਸਾ ਸੁਭਾਅ ਵਾ, ਕਿੱਤਾ ਮੇਰਾ ਟੈਕਨੋਲੋਜੀ ਦੇ ਨਾਲ ਆ, ਮਕੈਨਿਕਸ ਦੇ ਨਾਲ ਆ, ਉਹ ਉੱਧਰ ਹੁਣ ਪ੍ਰੋਬਲਮ ਸੋਲਵ ਕਰਨ ਵਾਲਾ ਇੱਕ ਦਿਮਾਗ ਹੈ ਵੀ ਜਿਹਦੇ 'ਚ ਦਿਮਾਗ ਚੱਲਦਾ ਵੀ ਕੋਈ ਸਮੱਸਿਆ ਲੱਭੀ ਆ, ਸਮੱਸਿਆ ਦਾ ਹੱਲ ਕੀ ਹੋਊ, ਇਹਦੀ ਸ਼ੁਰੂ ਕਿੱਥੋਂ ਹੁੰਦੀ ਆ ਸਮੱਸਿਆ, ਅਤੇ ਇਹਨੂੰ ਸੁਲਝਾਉਣਾ ਕਿਵੇਂ ਆ। ਉਹ ਅੱਜ ਤੋਂ 2014-15 ਦੇ ਵਿੱਚ ਇੱਕ ਡਾਕੂਮੈਂਟਰੀ ਦਾ ਪ੍ਰੋਜੈਕਟ ਅਸੀਂ ਕੀਤਾ ਸੀ, ਫਾਈਨਲ ਅਸਾਲਟ, ਪੰਜਾਬੀ ਪਾਣੀਆਂ ਦੇ ਉੱਤੇ ਉਹ ਸੀਗਾ ਵੀ ਪੰਜਾਬ ਦੇ ਪਾਣੀਆਂ ਦਾ ਥੋੜ੍ਹਾ ਜਿਹਾ ਮਾੜਾ ਹਾਲ ਹੋ ਰਿਹਾ, ਉਹਦੇ ਇੱਕ ਜੋ ਵੀ ਉਹਦੇ 'ਚ ਉਹਦੇ ਆਲੇ ਦੁਆਲੇ ਸੀ ਇਨਫੋਰਮੇਸ਼ਨ ਸੀ ਉਹ ਇਕੱਠੀ ਕਰਨ ਘਰੋਂ ਨਿਕਲੇ ਸੀਗੇ, ਤਾਂ ਉਹਦੇ ਵਿੱਚੋਂ ਕਰਦਿਆਂ ਨੂੰ ਸਾਨੂੰ ਪਤਾ ਲੱਗਿਆ ਵੀ ਇੱਕ ਸਰਸਵਤੀ ਕੋਈ ਦਰਿਆ ਪੁਨਰ ਸੁਰਜੀਤ ਕਰਨ ਜਾਣ ਦੀ ਸਕੀਮ ਹੈਗੀ ਆ, ਜਿਹਦੇ ਨਾਲ ਸਤਲੁਜ ਦਾ ਪਾਣੀ ਕਿਸੇ ਹੋਰ ਪਾਸੇ ਲੈ ਕੇ ਜਾਣ ਦੀ ਇੱਕ ਪਲੈਨਿੰਗ ਚੱਲ ਰਹੀ ਆ।
6: ਓਕੇ,
7: ਉਹ ਪ੍ਰੋਜੈਕਟ ਆਪਣੀ ਡਾਕੂਮੈਂਟਰੀ ਆ ਗਈ, ਬਹੁਤ ਵੈਲ ਰਿਸੀਵ ਹੋਈ, ਬਹੁਤ ਪਸੰਦ ਦਾ ਤਾਂ ਉਹਦੇ 'ਚ ਸ਼ਬਦ ਹੈ ਨਹੀਂ ਸੀਗਾ, ਉਹ ਤਾਂ ਜਾਣਕਾਰੀ ਫੈਲਾਉਣੀ ਸੀਗੀ, ਜਾਣਕਾਰੀ ਪੰਜਾਬੀਆਂ ਨੇ ਉਹਦੀ ਬਹੁਤ ਅਸੈਪਟ ਕੀਤੀ। ਉਹ ਉਦੋਂ ਬਾਅਦ ਦੇ ਵਿੱਚ ਮੇਰੇ ਮਨ ਦੇ ਵਿੱਚ ਇਹ ਸੀਗਾ ਵੀ ਸਰਸਵਤੀ ਨੂੰ ਮੈਂ ਪ੍ਰਾਇਮਰੀ ਸੋਰਸਿਸ ਤੋਂ ਦੇਖਾਂ, ਪੜ੍ਹਾਂ ਵੀ ਇਹ ਮੂਲ ਸਰੋਤਾਂ ਦੇ ਵਿੱਚ ਕੀ ਲਿਖਿਆ ਹੋਇਆ, ਵੀ ਇੰਟਰਪ੍ਰਟੇਸ਼ਨ ਲੋਕਾਂ ਨੇ ਅਲੱਗ ਅਲੱਗ ਕੀਤੀ ਹੁੰਦੀ ਆ, ਪਰ ਇੰਟਰਪ੍ਰਟੇਸ਼ਨ ਨਹੀਂ ਵੀ ਆ ਪ੍ਰਾਇਮਰੀ ਜਿਹੜੇ ਮੂਲ ਸਰੋਤ ਦੇ ਵਿੱਚ ਕੀ ਲਿਖਿਆ, ਉਹਦੇ ਰਾਹੀਂ ਮੈਂ ਰਿਗਵੇਦ ਤੱਕ ਜਾਣਾ ਚੱਲਿਆ ਗਿਆ ਵੀ ਰਿਗਵੇਦ ਦੇ ਵਿੱਚ ਸਰਸਵਤੀ ਦਾ ਸਾਨੂੰ ਪੁਰਾਣੇ ਤੋਂ ਪੁਰਾਣਾ ਜ਼ਿਕਰ ਦੱਸਿਆ ਜਾਂਦਾ। ਉਹ ਰਿਗਵੇਦ ਦੇ ਉਦੋਂ ਤੋਂ ਪਤਾ ਲੱਗਿਆ ਵੀ ਇੱਕ ਇਸੇ ਹੀ ਸਰਸਵਤੀ ਦਾ ਜ਼ਿਕਰ ਰਾਨੀਆਂ ਦੇ ਜੀਂਦ ਅਵਿਸਥਾ ਗ੍ਰੰਥ ਦੇ ਵਿੱਚ ਵੀ ਆ, ਜਿਹੜਾ ਕਿ ਰਿਗਵੇਦ ਦੇ ਜਿੰਨਾ ਹੀ ਪੁਰਾਣਾ ਮੰਨਿਆ ਜਾਂਦਾ। ਫਿਰ ਉਹਨੂੰ ਐਨਾਲਿਸਿਸ ਕਰਨਾ ਪਿਆ, ਐਨਾਲਾਈਜ਼ ਕੀਤਾ ਵੀ ਉਹਦੇ ਵਿੱਚ ਸਰਸਵਤੀ ਬਾਰੇ ਕੀ ਜ਼ਿਕਰ ਆ। ਤਾਂ ਰਾਨੀਆਂ ਤੱਕ ਗਏ ਤਾਂ ਫਿਰ ਉੱਥੇ ਪਤਾ ਲੱਗਿਆ ਵੀ ਸਰਸਵਤੀ ਇੱਕ ਉਹਨਾਂ ਨੇ ਹਰਹਾਵਤੀ ਕਿਹਾ, ਅਤੇ ਹਰਹਾਵਤੀ ਉਹਨਾਂ ਦਾ ਇੱਕ ਸੂਬਾ ਵੀ ਸੀਗਾ, ਇਲਾਕੇ ਦਾ ਨਾਂ ਵੀ ਸੀ, ਕੰਧਾਰ ਦੇ ਆਲੇ ਦੁਆਲੇ ਅਤੇ ਹੈਰਾਤ ਦੇ ਆਲੇ ਦੁਆਲੇ ਦੇ ਇਲਾਕੇ ਦਾ ਨਾਂ ਹਰਹਾਵਤੀ ਬੋਲਿਆ ਉਹਨਾਂ ਨੇ, ਕਿਉਂਕਿ ਉਹ ਸੱਸੇ ਅਤੇ ਹਾਹੇ ਦਾ ਉਹਨਾਂ ਦਾ ਸੀਗਾ। ਉਹਦੇ ਤੋਂ ਫਿਰ ਉਹਨਾਂ ਦਾ ਇਤਿਹਾਸ ਪੜ੍ਹਨਾ ਪਿਆ, ਉਹ ਗ੍ਰੰਥ ਨੂੰ ਫਰੋਲਣਾ ਪਿਆ, ਉਹਦੇ 'ਚ ਜੋ ਚੀਜ਼ਾਂ ਲੱਭਣੀਆਂ। ਫਿਰ ਉਹ ਇਸੇ ਤਰੀਕੇ ਅੱਗੇ ਦੀ ਅੱਗੇ ਤੁਰਦਾ ਰਿਹਾ। ਫਿਰ ਉੱਥੇ ਭਾਸ਼ਾ ਦਾ ਆ ਗਿਆ ਵੀ ਜੇ ਰਿਗਵੇਦ, ਉੱਥੇ ਪਤਾ ਲੱਗਿਆ ਵੀ ਰਿਗਵੇਦ ਅਤੇ ਇਰਾਨੀਆਂ ਦਾ ਗ੍ਰੰਥ ਜੇਂਦ ਵਿਵਸਥਾ ਇੱਕੋ ਹੀ ਬੋਲੀ ਦੇ ਦੋ ਲਹਿਜੇ ਆ। ਫਿਰ ਮੇਰੇ ਮਨ 'ਚ ਇਹ ਆਇਆ ਵੀ ਜੇ ਉਹ ਸਾਨੂੰ ਤਾਂ ਦੱਸਿਆ ਜਾਂਦਾ ਵੀ ਸਾਰਾ ਕੁਛ ਸੰਸਕ੍ਰਿਤ ਵਿੱਚੋਂ ਨਿਕਲਿਆ, ਸਾਡੀ ਬੋਲੀ ਨਿਕਲੀ ਆ, ਇੱਥੇ ਤਾਂ ਇਰਾਨੀਆਂ ਦੀ ਬੋਲੀ ਦਾ ਲਹਿਜਾ ਵੀ ਉਹੀ ਆ, ਵੀ ਫਿਰ ਸਾਡੀ ਪੰਜਾਬੀ ਕਿੱਥੇ ਆਈ। ਫਿਰ ਉਹ ਇਤਿਹਾਸ ਫੋਲਦੇ ਫੋਲਦੇ ਭਾਸ਼ਾ ਦਾ ਬੋਲੀ ਦਾ ਵਿੱਚ ਆ ਗਿਆ ਰੌਲਾ, ਵੀ ਹੁਣ ਇਹਦੀ ਗੁੱਥੀ ਸਮਝਾਓ, ਇਹ ਕਿੱਧਰ ਨੂੰ ਲੈ ਗਈ
6: ਪ੍ਰੋਬਲਮ ਸੋਲਵਿੰਗ।
7: ਉਹ ਪ੍ਰੋਬਲਮ ਇੱਕ ਸੋਲਵ ਕਰਨ ਤੁਰੇ ਤਾਂ ਉਹ ਗਾਂ ਦੀ ਹੋਰ ਗੁਲਝਲਾਂ ਨਿਕਲ ਆਈਆਂ। ਫਿਰ ਉੱਥੇ ਪੰਜਾਬੀ ਬੋਲੀ ਨਾਲ ਦੇਖਣ ਲੱਗੇ ਤਾਂ ਉੱਥੋਂ ਪਤਾ ਲੱਗਿਆ ਵੀ ਇਹ ਜਿਹੜਾ ਸਾਨੂੰ ਆਮ ਕਰਕੇ ਦੱਸਿਆ ਜਾਂਦਾ ਵੀ ਸੱਸਾ ਅਤੇ ਹਾਹਾ, ਇਹ ਇਰਾਨੀਆਂ ਨੂੰ ਸੱਸਾ ਨਹੀਂ ਸੀ ਬੋਲਣਾ ਆਉਂਦਾ, ਉਹਨਾਂ ਨੇ ਸਿੰਧ ਨੂੰ ਹਿੰਦ ਕਹਿਤਾ। ਪਰ ਜਦੋਂ ਮੈਂ ਉਹ ਜੇਂਦ ਵਿਵਸਥਾ ਗ੍ਰੰਥ ਫੋਲ ਕੇ ਦੇਖਿਆ, ਉੱਥੇ ਤਾਂ ਪਤਾ ਲੱਗਿਆ ਵੀ ਸੱਸਾ ਤਾਂ ਆਰਾਮ ਨਾਲ ਬੋਲੀ ਜਾ ਰਹੇ ਆ, ਉੱਥੇ ਤਾਂ ਸੱਸੇ ਨਾਲ ਸੈਂਕੜੇ ਸ਼ਬਦ ਪਏ ਆ, ਵੀ ਇਹ ਕੀ ਗੱਲ ਹੋਈ, ਵੀ ਇਹ ਤਾਂ ਸਾਨੂੰ ਤਾਂ ਦੱਸੀ ਜਾਂਦੇ ਆ, ਉਹਨਾਂ ਤੋਂ ਸੱਸਾ ਬੋਲ ਨਹੀਂ ਸੀ ਹੁੰਦਾ, ਉਹਨਾਂ ਦੀ ਤਾਂ ਰਾਜਧਾਨੀ ਦਾ ਨੌ ਹੀ ਸੂਸਾ ਵਾ, ਜਿਹਦੇ 'ਚ ਦੋ ਸੱਸੇ ਆ, ਉਹਨਾਂ ਦੇ ਸਪੈਂਟਾ ਮੈਨਿਊ ਉਹਨਾਂ ਦਾ ਇੱਕ ਬਹੁਤ ਵੱਡਾ, ਉਹਦੇ 'ਚ ਮਨੂ ਜਾਂ ਸਪੈਂਟਾ ਮਨੂ ਉਹਨਾਂ ਦਾ ਇੱਕ ਦੇਵਤਾ ਵਾ, ਉਹਦੇ 'ਚ ਵੀ ਸੱਸਾ ਬੋਲੀ ਜਾ ਰਹੀ ਆ, ਵੀ ਆਹ ਤਾਂ ਗੱਲ ਹੀ ਨਹੀਂ ਹੈਗੀ ਜਿਹੜੀ ਸਾਨੂੰ ਦੱਸੀ ਜਾ ਰਹੀ ਆ। ਉਹ ਇਸੇ ਤਰੀਕੇ ਫਿਰ ਹੋਇਆ ਵੀ ਨਹੀਂ ਜੀ ਇਹ ਤਾਂ, ਫਿਰ ਮੈਨੂੰ ਹਰਕੀਰਤ ਸਿੰਘ ਦੀ ਕਿਤਾਬ ਮਿਲੀ, ਉਹਦੇ 'ਚ ਫਿਰ ਲੱਭਦੇ ਕਰਦਿਆਂ ਨੂੰ ਡਾਕਟਰ ਹਰਕੀਰਤ ਸਿੰਘ ਨੇ ਲਿਖਿਆ ਵੀ ਨਹੀਂ ਨਹੀਂ ਇਹ ਕੋਈ ਗੱਲ ਨਹੀਂ ਹੈ, ਸੱਸਾ ਅਤੇ ਹਾਹਾ ਤਾਂ ਪੰਜਾਬੀ ਬਦਲਣਾ ਪੰਜਾਬੀ ਬੋਲੀ ਦਾ ਹਿੱਸਾ ਵਾ। ਤੁਸੀਂ ਮੈਨੂੰ ਲੱਗਦਾ ਮਾਝੇ ਤੋਂ, ਮਾਝੇ 'ਚੋਂ ਤੁਸੀਂ ਹਾਡਾ ਬੋਲਦੇ ਹੋ, ਅਸੀਂ ਸਾਡਾ ਬੋਲਦੇ ਹਾਂ ਲੁਧਿਆਣੇ, ਤੁਸੀਂ ਅਤੇ ਅਸੀਂ ਤਾਂ ਸੱਸਾ ਬਦਲਤਾ ਪੰਜਾਬੀ ਦੇ ਵਿੱਚ, ਪਰ ਇਰਾਨੀ ਤਾਂ ਇਹ ਬਦਲਦੇ ਨਹੀਂ, ਅੱਜ ਵੀ ਨਹੀਂ ਬਦਲਦੇ। ਵੀ ਉਹ ਜਿਹੜਾ ਫਿਰ ਉਹ ਸਰਸਵਤੀ ਅਤੇ ਹਰਹਾਵਤੀ ਵਾਲਾ ਫਰਕ ਵੀ ਪਤਾ ਲੱਗਿਆ ਵੀ ਇਹ ਤਾਂ ਪੰਜਾਬੀ ਦੀ ਇੱਕ ਵੰਨਗੀ ਆ, ਪੰਜਾਬੀ ਦੇ ਵਿੱਚ ਤਾਂ ਅਸੀਂ ਪੈਸਾ ਅਤੇ ਪੈਸਾ ਕਹਿ ਦੇਣਾ,
6: ਮਤਲਬ ਸਲੈਂਗ ਦਾ ਫਰਕ ਹੀ ਫਿਰ
7: ਨਹੀਂ, ਇਹ ਐਕਸੈਂਟ ਆ, ਜਿਵੇਂ ਹੁਣ ਟਮੇਟੋ ਟਮਾਟੋ ਹੈ ਨਾ ਜੀ, ਪਟੇਟੋ ਪਟਾਟੋ
6: ਜੀ,
7: ਉਹ ਪੰਜਾਬੀ ਦੇ ਵਿੱਚ ਹੀ ਇਹ ਵੰਨਗੀ ਹੈ ਵੀ ਅਸੀਂ ਸੱਸਾ ਹਾਹਾ ਬਦਲ ਲੈਂਦੇ ਹਾਂ, ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਬਦਲਤਾ ਸੱਸਾ ਅਤੇ ਹਾਹਾ
6: ਜੀ।
7: ਉਹ ਹੁਣ ਇਹ ਵੀ ਸਰਸਵਤੀ ਅਤੇ ਹਰਹਾਵਤੀ ਦਾ ਪਤਾ ਹੈਗਾ ਵੀ ਇਹ ਵੀ ਤਾਂ ਸਾਡਾ ਹੀ ਆ, ਇਹ ਕੋਈ ਬਾਹਰੋਂ ਤਾਂ ਆਇਆ ਨਹੀਂ ਹੈਗਾ, ਉਹ ਸਾਡੇ ਤੋਂ ਲੈ ਕੇ ਗਏ ਆ। ਉਹ ਇਸੇ ਤਰੀਕੇ ਫਿਰ ਉਹ ਜਿਹੜੀ ਇੱਕ ਸਰਸਵਤੀ ਦੀ ਗੱਲ ਸੀਗੀ ਉਹ ਬੋਲੀ ਦੇ ਵਿੱਚ ਬਦਲ ਗਈ, ਬੋਲੀ ਤੋਂ ਅੱਗੇ ਫਿਰ ਉਹਦੀ ਇਤਿਹਾਸ ਵੀ ਜਾਣਨਾ ਪਿਆ ਵੀ ਹਰਹਾਵਤੀ ਆ ਅਤੇ ਸਰਸਵਤੀ ਆ, ਇਹ ਫਿਰ ਹੈ ਕੌਣ ਸੀ, ਇਹ ਲੋਕ ਕੌਣ ਸੀ ਉੱਥੇ ਰਹਿੰਦੇ। ਫਿਰ ਪਤਾ ਲੱਗਿਆ ਉੱਥੋਂ ਵੀ ਗ੍ਰੀਕ ਹੈਰਾਡੋਟਸ ਇੱਕ ਇਤਿਹਾਸਕਾਰ ਆ, ਉਹਨੂੰ ਇਤਿਹਾਸ ਦਾ ਪਤਾਮਾ ਜਾਂ ਪਹਿਲਾ ਫਾਦਰ ਆਫ ਹਿਸਟਰੀ ਕਿਹਾ ਜਾਂਦਾ, ਉਹ ਕਹਿ ਰਿਹਾ ਵੀ ਜਿਹੜੇ ਐਰਾਕੋਸ਼ੀਆ ਵਾ ਜਾਂ ਹਰਹਾਵਤੀ ਜਾਂ ਸਰਸਵਤੀ ਜਿਹੜਾ ਸੂਬਾ ਵਾ ਇਹ ਪੰਜਾਬੀ ਹੋਈ ਆ, ਪਰ ਇਹਨਾਂ ਦੇ ਰੰਗ ਥੋੜ੍ਹੇ ਜਿਹੇ ਗੋਰੇ ਆ, ਪਰ ਇਹ ਹੈ ਪੰਜਾਬੀ ਹੋਈ ਆ ਕਲਚਰ ਦੀ। ਉਹ ਫਿਰ ਜਾਣੀ ਕਿ ਮੇਰਾ ਕਹਿਣ ਦਾ ਮਤਲਬ ਆ ਵੀ ਇਸ ਤਰੀਕੇ ਨਾਲ ਇੱਕ ਗੁੱਥੀ ਹਲਝਾਉਂਦੇ ਉਹ ਅੱਗੇ ਫਿਰ ਗ੍ਰੀਕਾਂ ਤੱਕ ਪਹੁੰਚ ਗਏ, ਉੱਥੋਂ ਜਾਣਨਾ ਸ਼ੁਰੂ ਕੀਤਾ, ਫਿਰ ਹੁਣ ਗ੍ਰੀਕ ਦਾ ਵੀ ਪਤਾ ਲੈਣਾ ਵੀ ਹੈਰਾਡੋਟਸ ਕੌਣ ਆ, ਇਹ ਵੀ ਇਹਦਾ ਕੀ ਸੰਬੰਧ ਆ। ਫਿਰ ਉਹ ਉੱਥੋਂ ਫਿਰ ਸਿਕੰਦਰ ਤੱਕ ਆ ਗਏ ਵੀ ਸਿਕੰਦਰ ਵੀ ਇੱਥੇ ਤੁਰਿਆ ਫਿਰਦਾ ਵਾ, ਇਹਨੂੰ ਲੱਭੋ, ਹੁਣ ਸਿਕੰਦਰ ਆਇਆ, ਜੇ ਸਿਕੰਦਰ ਪੰਜਾਬ 'ਚ ਆਇਆ ਹੋਊ ਤਾਂ ਉਹਨੂੰ ਕਿਹੜੀ ਬੋਲੀ ਸੁਣੀ ਹੋਊ ਪੰਜਾਬ 'ਚ, ਕਿਉਂਕਿ ਭਾਰਤ 'ਚ ਤਾਂ ਗਿਆ ਨਹੀਂ,
6: ਹਾਂਜੀ
7: ਉਹ ਪੰਜਾਬ 'ਚ ਹੀ ਗਿਆ, ਉਹ ਜੇਹਲਮ ਤੋਂ ਚੱਲ ਕੇ ਆਪਣੇ ਬਿਆਸ ਤੱਕ ਹੀ ਆਇਆ, ਵੀ ਉਹਦੇ ਕੰਨਾਂ 'ਚ ਕੋਈ ਤਾਂ ਬੋਲ ਪਏ ਹੋਣਗੇ ਪੰਜਾਬ 'ਚ, ਉਹ ਕਿਹੜੀ ਬੋਲੀ ਸੁਣੀ ਹੋਊਗੀ।
6: ਹਾਂਜੀ
7: ਫਿਰ ਉਹ ਆਪਦੇ ਦਿਮਾਗ 'ਚ ਹੀ ਖੁਲਜਣ, ਜਦੋਂ ਆ ਸਵਾਲ ਆ ਗਿਆ ਫਿਰ ਉਹਨੇ ਉੱਤਰ ਲੱਭਣਾ। ਇਸੇ ਤਰੀਕੇ ਨਾਲ ਹੀ 10 ਸਾਲ ਹੋ ਗਏ ਜੀ ਹੁਣ ਉਹ ਚੱਲੀ ਜਾ ਰਿਹਾ, ਬਹੁਤ ਕੁਛ ਨਵਾਂ ਸਿੱਖਿਆ ਅਤੇ ਬੜੀਆਂ ਉਹਦੇ 'ਚ ਹੈਰਾਨੀ ਵਾਲੀਆਂ ਖਬਰਾਂ ਵੀ ਆਏ ਪਤਾ ਲੱਗੀਆਂ, ਕਈਆਂ 'ਤੇ ਆਇਆ ਵੀ ਸਾਨੂੰ ਇੰਨਾ ਝੂਠ ਦੱਸਿਆ ਜਾ ਰਿਹਾ ਵਾ ਵੀ ਜਿਹੜੀ ਚੀਜ਼ ਦੱਸੀ ਜਾ ਰਹੀ ਆ ਉਹ ਤਾਂ ਹੈ ਹੀ ਨਹੀਂ ਗੀ, ਜੋ ਹੈ ਉਹ ਸਾਡੇ ਤੋਂ ਲੁਕੋਇਆ ਜਾ ਰਿਹਾ ਵਾ।
6: ਕੀ ਇਹ ਸਭ ਕੁਛ ਦੇ ਦਰਮਿਆਨ ਵਜ੍ਹਾ ਕੀ ਦਿਖੀ ਤੁਹਾਨੂੰ, ਇੰਨਾ ਲੁਕਾਉਣ ਦੇ ਪਿੱਛੇ ਕੀ ਵਜ੍ਹਾ ਸੀ?
7: ਵੀ ਮੈਂ ਇਹਦੇ ਤੇ ਵਾਲਾ ਨੀ ਸੋਚਿਆ, ਮੈਂ ਆਪਦਾ ਕੰਮ ਕਰੀ ਜਾ ਰਿਹਾ,
6: ਉਧਰ ਨਹੀਂ ਗਏ ਹਲੇ,
7: ਨਹੀਂ ਉਹ ਐਵੇਂ ਉਹ ਨੈਗੇਟਿਵਿਟੀ ਆ ਉਹਦੇ ਚੋਂ ਨਿਕਲਣਾ ਕੁਛ ਨੀ, ਇਹਨੂੰ ਮਾੜਾ ਕਹਿ ਲਓ, ਉਹਦੇ ਚੋਂ ਆਪਣਾ ਕੀ ਬਣਨਾ ਹੈ ਨਾ ਜੀ, ਉਹਦੇ ਚ ਆਪ ਕਰ ਲਾਂਗੇ, ਹੁਣ ਜੇ ਕੋਈ ਜਿੰਨਾ ਕੁ ਲੱਭਿਆ ਉਹ ਆਪਾਂ ਦੱਸ ਦਾਂਗੇ, ਜੇ ਉਦੋਂ ਵਧੀਆ ਲੱਭ ਗਿਆ ਜਾਂ ਗਲਤੀ ਹੋ ਗਈ ਉਹ ਵੀ ਮੰਨ ਲਾਂਗੇ, ਵੀ ਜਿਹੜਾ ਮੇਰਾ ਪਹਿਲਾਂ ਨਹੀਂ ਮੈਨੂੰ ਸਹੀ ਪਤਾ ਲੱਗਿਆ ਸੀ, ਹੁਣ ਮੈਨੂੰ ਲੱਗਦਾ ਮੈਨੂੰ ਸਹੀ ਪਤਾ ਲੱਗ ਗਿਆ, ਆਹ ਹੁਣ ਹੈ ਵੀ ਉਹ ਕੋਈ ਦਾਵਾ ਵੀ ਹੈ ਨਹੀਂ ਵੀ ਅੱਜ ਕਹਿਤਾ ਇਹ ਵੀ ਪੱਥਰ ਤੇ ਲਕੀਰ ਆ, ਕਿਉਂਕਿ
6: ਹਰ ਰੋਜ਼ ਬੰਦਾ ਨਵਾਂ ਜਾਣਦਾ,
7: ਸਿੱਖਣ ਤੁਰੇ ਹਾਂ ਸਿੱਖੀ ਜਾ ਰਹੇ ਹਾਂ
6: ਜੀ। ਸੋ ਕਿੱਥੇ ਕਿਤੇ ਜਾ ਕੇ ਫਿਰ ਹੁਣ ਆਪਾਂ ਸਫ਼ਰ ਕਿੱਥੋਂ ਕੁ ਤੱਕ ਆਪਾਂ ਪਹੁੰਚੇ ਹਾਂ, ਤੁਸੀਂ ਸਿਕੰਦਰ ਤੱਕ ਲੈ ਕੇ ਆਏ, ਪੋਰਸ ਦੇ ਨਾਲ ਲੜਾਈ ਤੱਕ ਤੁਸੀਂ ਲੈ ਕੇ ਆਇਓ, ਉੱਥੋਂ ਫਿਰ ਕੀ ਲੱਭਾ?
7: ਅਸਲ ਦੇ ਵਿੱਚ ਪੰਜਾਬੀ ਜਿਹੜੀ ਬੋਲੀ ਆ ਸਾਡੀ ਵੀਰ ਜੀ, ਉਹ ਪੰਜਾਬੀ ਬੋਲੀ ਸਾਡੀ ਹੜੱਪਾ ਤੋਂ ਚੱਲ ਰਹੀ ਆ।
6: ਓਕੇ,
7: ਜਸਪਾਲ ਸਿੰਘ ਮੇਹਲ ਨੇ ਇਹਦੇ ਇਹਨੂੰ ਕਿਹਾ ਵੀ ਇਹ 5500 ਸਾਲ ਪੁਰਾਣੀ ਬੋਲੀ ਆ, ਉਹ ਸਾਨੂੰ ਹੜੱਪਾ ਦੇ ਵਿੱਚ ਲੈ ਜਾਂਦੀ ਹੈ। ਸਿਕੰਦਰ ਸਾਡੇ ਕੋਲ 2300 ਸਾਲ ਪਹਿਲਾਂ ਆਇਆ
6: ਜੀ,
7: ਸਿਕੰਦਰ ਤੋਂ ਪਹਿਲਾਂ ਵੀ ਸਾਡੇ 3000 ਸਾਲ ਪਹਿਲਾਂ ਵੀ ਸਾਡੇ ਕੋਲ ਪੰਜਾਬੀ ਦਾ ਹੀ ਕੋਈ ਰੂਪ ਸਾਡੇ ਕੋਲ ਸੀਗਾ।
6: ਕਈ ਲੋਕ ਲੰਡੇ ਨਾਲ ਵੀ ਜੋੜਦੇ ਨੇ, ਲੰਡਿਆਂ ਨਾਲ ਵੀ ਭਾਸ਼ਾ ਜਿਹੜੀ ਲਿਖਣ ਦੇ ਵਿੱਚ ਹਾਲੇ ਕਹਿੰਦੇ ਨੇ ਕਿ ਕਈ ਥਾਵਾਂ ਦੇ ਉੱਤੇ ਸਮਝ ਵੀ ਨਹੀਂ ਆ ਸਕੀ, ਉੱਥੋਂ ਕਈ ਜੋੜ ਕੇ ਲਿਆਉਂਦੇ ਆ, ਉਹਦੇ ਬਾਰੇ ਕੁਛ ਪਤਾ ਲੱਗਾ?
7: ਲੰਡੇ ਲਿਪੀ ਆ
6: ਜੀ,
7: ਲਿਪੀ ਦਾ ਸਫ਼ਰ ਅਲੱਗ ਆ
6: ਜੀ,
7: ਤੇ ਬੋਲੀ ਦਾ ਸਫ਼ਰ ਅਲੱਗ ਆ।
6: ਓਕੇ, ਸੋ ਆਪਾਂ ਜ਼ਿਆਦਾ ਬੋਲੀ 'ਤੇ ਕੇਂਦਰਿਤ ਹੈ ਇਸ ਟਾਈਮ।
7: ਹਾਂਜੀ ਹਾਂ, ਲਿਪੀਆਂ ਅਲੱਗ ਆ, ਲਿਪੀ ਬਾਅਦ ਦੇ ਵਿੱਚ, ਹਮੇਸ਼ਾ ਹੀ ਬਾਅਦ ਦੇ ਵਿੱਚ ਆਉਂਦੀ ਆ, ਬੋਲੀ ਪਹਿਲਾਂ ਡਿਵੈਲਪ ਹੁੰਦੀ ਆ, ਫਿਰ ਜਦੋਂ ਲਿਖਤ ਪੜ੍ਹਤ ਦੀ ਕਿਤੇ ਲੋੜ ਪੈਂਦੀ ਆ ਫਿਰ ਉਹ ਲਿਪੀਆਂ ਬਦਲ ਜਾਂਦੀਆਂ
6: ਜੀ,
7: ਪਰ ਬੋਲੀ ਨਹੀਂ ਬਦਲਣੀ ਬਹੁਤ ਔਖੀ ਆ
6: ਜੀ,
7: ਉਹ ਲਿਪੀਆਂ ਆਪਣੀ ਬੋਲੀ ਆ ਜਿਹੜੀ ਮੁੱਖੋਂ ਬੋਲਣੀ ਆ ਆਪਾਂ, ਜਿਹੜੀ ਮੌਖਿਕ ਭਾਸ਼ਾ ਵਾ ਇਹ ਪੰਜਾਬੀ ਦਾ ਰੂਪ ਕੋਈ ਨਾ ਕੋਈ ਹੜੱਪਾ ਤੋਂ ਚੱਲ ਰਿਹਾ, ਉਦੋਂ ਬਾਅਦ 'ਚ ਵਿਕਾਸ ਹੋ ਰਿਹਾ ਜਿਹਨੂੰ ਐਵੋਲਿਊਸ਼ਨ ਕਹਿੰਦੇ ਆ, ਉਹ ਵਿਕਾਸ ਦੇ ਥਰੂ ਇਹ ਬਦਲੀ ਵੀ ਹੋਊਗੀ, ਬਦਲੀ ਵੀ ਆ, ਸਾਨੂੰ ਕੁਛ ਪਤਾ ਵੀ ਆ ਇਤਿਹਾਸਕ ਦੌਰ ਦੇ ਵਿੱਚ ਫਾਰਸੀ ਤੋਂ ਲੈ ਕੇ ਆਪਾਂ ਨੂੰ, ਉਦੋਂ ਬਾਅਦ ਕਾਫ਼ੀ ਇਹਦੀ ਡਾਕੂਮੈਂਟੇਸ਼ਨ ਹੈਗੀ ਆ, ਬਾਬਾ ਫਰੀਦ ਤੋਂ ਬਾਅਦ ਤਾਂ ਆਪਣੇ ਕੋਲ ਬਹੁਤ ਕੁਛ ਮਿਲ ਜਾਂਦਾ, ਉਹ ਆਪਾਂ ਨੂੰ ਇਹ ਆਪਾਂ ਕਹਿ ਸਕਦੇ ਹਾਂ ਵੀ ਜੇ ਬਾਬਾ ਫਰੀਦ ਦੇ ਸਲੋਕ ਅਸੀਂ ਅੱਜ ਉਵੇਂ ਹੀ ਸਮਝ ਸਕਦੇ ਹਾਂ 1000 ਸਾਲ ਬਾਅਦ, ਤਾਂ ਉਦੋਂ 1000 ਸਾਲ ਪਹਿਲਾਂ ਕਾਹਤੋਂ ਇਹ ਵੱਖਰੀ ਹੋਊ, ਉਦੋਂ ਵੀ ਤਾਂ ਉਹੋ ਜਿਹੀ ਹੋਈ ਹੋਊ
6: ਜੀ।
7: ਜੇ 1000 ਸਾਲ ਦੇ ਵਿੱਚ ਜਿਹਦੇ 'ਚ ਇੰਨਾ ਪ੍ਰਭਾਵ ਫਾਰਸੀ ਦਾ ਪਿਆ, ਅੰਗਰੇਜ਼ੀ ਦਾ ਇੰਨਾ ਜ਼ਿਆਦਾ ਪ੍ਰਭਾਵ ਪਿਆ, ਤੁਰਕੀ ਆਈ ਆ ਇਹਦੇ ਵਿੱਚ, ਅਰਬੀ ਆਈ ਆ, ਅਤੇ ਅਸੀਂ ਅੱਜ ਵੀ ਬਾਬਾ ਫਰੀਦ ਨੂੰ ਸਮਝ ਸਕਦੇ ਹਾਂ, ਤਾਂ ਉਦੋਂ 1000 ਸਾਲ ਪਹਿਲਾਂ ਵੀ ਕੋਈ ਕਾਰਨ ਨਹੀਂ ਹੈ ਵੀ ਉਦੋਂ ਤਾਂ ਕੋਈ ਸਾਡੇ ਕੋਲ ਬਾਹਰੀ ਬੋਲੀ ਵੀ ਨਹੀਂ ਆਈ, ਉਦੋਂ ਕਾਹਤੋਂ ਬਦਲੀ ਹੋਊ। ਇਸ ਤਰੀਕੇ ਆ ਵੀ ਬੋਲੀ ਅਲੱਗ ਤੇ ਜਿਹੜੀਆਂ ਲਿਪੀਆਂ ਵਾ ਉਹ ਅਲੱਗ ਚੱਲੀਆਂ। ਸੋ
6: ਬੋਲੀ ਨੂੰ ਜਦੋਂ ਆਪਾਂ ਲਿਖਤੀ ਰੂਪ ਚ ਲੈ ਕੇ ਆਉਂਦੇ ਹਾਂ ਤੇ ਫਿਰ ਸਾਨੂੰ ਲਿਪੀ ਦੀ ਲੋੜ ਪੈਂਦੀ ਹੈ।
7: ਹਾਂਜੀ, ਫਿਰ ਲਿਪੀਆਂ ਉਹਦੇ ਚ ਆਉਂਦੀਆਂ
6: ਜੀ। ਸੋ ਇਹਨੂੰ ਪੰਜਾਬੀ ਨੂੰ ਤੇ ਇਹਨੂੰ ਕਿੱਥੇ ਕਿ ਜੇ ਆਪਾਂ ਕਲੱਬ ਕਰਦੇ ਹਾਂ ਜਾ ਕੇ, ਕਿ ਗੁਰਮੁਖੀ ਤੋਂ ਪਹਿਲਾਂ ਜਦੋਂ ਗੁਰੂ ਸਾਹਿਬਾਨਾਂ ਨੇ ਸਾਨੂੰ ਦੂਸਰੇ ਗੁਰੂ ਸਾਹਿਬਾਨਾਂ ਨੇ ਸਾਨੂੰ ਲਿਪੀ ਦੇ ਦਿੱਤੀ ਗੁਰਮੁਖੀ, ਉਸ ਤੋਂ ਪਹਿਲਾਂ ਵੀ ਇਹ ਫਿਰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਤੇ ਲਿਖਤੀ ਰੂਪ ਚ ਹੋਊਗੀ, ਕਨੈਕਟ ਹੋਊਗੀ?
7: ਹਾਂਜੀ, ਪੰਜਾਬ ਦਾ ਤਾਂ ਬਹੁਤ ਇੱਕ ਸ਼ਾਨਦਾਰ ਲਿਪੀਆਂ ਦਾ ਇਤਿਹਾਸ ਆ, ਪੰਜਾਬ ਦਾ ਇੰਨਾ ਕੁ ਬਲੈਸਡ ਇਹ ਨਾ ਇਹ ਖਿੱਤਾ ਵਾ ਵੀ ਇੰਨੀਆਂ ਲਿਪੀਆਂ ਸਾਡੇ ਕੋਲ ਆਈਆਂ, ਉਹਦੇ 'ਚ ਸ਼ਾਰਦਾ ਸਭ ਨੂੰ ਪੁਰਾਣੀ ਲਿਪੀ ਸਾਨੂੰ ਖਰੋਸ਼ਤੀ ਮਿਲਦੀ ਆ ਪੰਜਾਬ, ਜਦੋਂ ਇਹ ਸਿਕੰਦਰ ਹੋਣਾ ਤੋਂ ਥੋੜ੍ਹੇ ਚਿਰ ਬਾਅਦ ਹੀ ਇਹ ਆ ਜਾਂਦੀ ਆ, ਅਤੇ ਜਿਹਨੂੰ ਰਾਜਾ ਅਸ਼ੋਕ ਜਾਂ ਦੇਵਨਾਮ ਪੀਏ ਉਹ ਰਾਜਾ ਇੱਕ ਰਾਜਾ ਜਾਂ ਕੋਈ ਉਹ ਹੈ ਜਿਹਦਾ ਉਲਥਾ ਅਸ਼ੋਕ ਕੀਤਾ ਜਾਂਦਾ, ਉਹਦੇ ਜਿਹੜੇ ਇੱਥੇ ਫਰਮਾਨ ਆ ਪੰਜਾਬ ਦੇ ਵਿੱਚ ਲੱਭੇ ਉਹ ਖਰੋਸ਼ਤੀ ਲਿਪੀ ਦੇ ਵਿੱਚ ਲੱਭੇ ਆ।
6: ਓਕੇ,
7: ਉਦੋਂ ਬਾਅਦ ਦੇ ਵਿੱਚ ਫਿਰ ਸਾਡੇ ਕੋਲ ਸ਼ਾਰਦਾ ਆ ਜਾਂਦੀ ਆ, ਟਾਕਰੀ ਆ ਜਾਂਦੀ ਆ, ਫਿਰ ਇਹਦਾ ਨਾਂ ਤਾਂ ਹੁਣ ਦਿੱਤੇ ਆ ਨਾ ਆਪਾਂ, ਉਸ ਸਮੇਂ ਪਤਾ ਨਹੀਂ ਉਹ ਕੀ ਕਹਿੰਦੇ ਹੋਣਗੇ ਵੀ ਜਾਂ ਇਸ ਤਰੀਕੇ ਦੇ ਆ, ਫਿਰ ਟਾਕਰੀ ਆ ਜਾਂਦੀ ਆ, ਉਦੋਂ ਬਾਅਦ ਸਿੱਧ ਮਾਤਰਕਾ ਵੀ ਇੱਥੇ ਚੱਲਦੀ ਰਹੀ ਆ, ਇੱਕ ਉਹ ਵੀ ਆ, ਫਿਰ ਲੰਡਿਆਂ ਦੇ 7-8 ਰੂਪ ਹੈਗੇ ਆ, ਫਿਰ ਇਹਨਾਂ ਦੇ ਵਿੱਚੋਂ ਇੱਕ ਗੁਰਮੁਖੀ ਅੱਜ ਗੁਰੂ ਸਾਹਿਬ ਦੀ ਕਿਰਪਾ ਹੋਈ ਉਹ ਸਾਡੇ ਕੋਲ ਇੱਕ ਪੁਰਾਤਨ ਲਿਪੀ ਸਾਡੇ ਕੋਲ ਚੱਲੀ ਆ ਰਹੀ ਆ, ਲੰਡੇ ਆਲਮੋਸਟ ਅਲੋਪ ਹੋ ਚੁੱਕੇ ਆ, ਅਤੇ ਸ਼ਾਰਦਾ ਆਖਰ ਦੇ ਉੱਤੇ ਕਸ਼ਮੀਰ ਦੇ ਵਿੱਚ ਚੱਲਦੀ ਰਹੀ ਆ, ਪਰ ਅੱਜ ਜਿਹੜੀ ਦੇਵਨਾਗਰੀ ਅਤੇ ਹਿੰਦੀ ਨੇ ਉਹ ਉੱਧਰੋਂ ਉਰਦੂ ਵਾਲਿਆਂ ਨੇ ਉਹ ਖਤਮ ਕਰਤੀ ਆ, ਉਹਦੇ ਆਖਰੀ ਹੁਣ ਬਜ਼ੁਰਗ ਰਹਿ ਗਏ ਆ ਥੋੜ੍ਹੇ ਮੋਟੇ ਜਿਹੜੇ ਜਾਣਦੇ ਆ, ਉਹ ਲਿਪੀ ਆਲਮੋਸਟ ਐਕਸਟਿੰਕਸ਼ਨ 'ਤੇ ਪਹੁੰਚ ਗਈ ਆ, ਅਤੇ ਹਿਮਾਚਲ ਵਾਲੇ ਪਾਸੇ ਟਾਕਰੀ ਚੱਲ ਰਹੀ ਸੀਗੀ ਅਤੇ ਉਹ ਟਾਕਰੀ ਵੀ ਹੁਣ ਖਾਤਮੇ ਵੱਲੋਂ ਹੀ ਆ, ਜਦੋਂ ਦੀ ਹਿੰਦੀ ਨੇ ਅਤੇ ਦੇਵਨਾਗਰੀ ਨੇ ਉੱਥੇ ਪੋਚਾ ਫੇਰਿਆ ਤਾਂ ਉਹ ਵੀ ਆਖਰੀ ਸਾਹਾਂ 'ਤੇ ਹੀ ਆ, ਤੇ ਪੰਜਾਬ ਦੇ ਲੰਡੇ ਤਾਂ ਆਪਾਂ ਨੂੰ ਪਤਾ ਹੀ ਆ, ਉਹ ਵੀ ਹੁਣ ਬਜ਼ੁਰਗ ਬਚੇ ਆ ਥੋੜੇ ਜੇ, ਤੇ ਅੱਗੇ ਉਹਦਾ ਕੋਈ ਨਹੀਂ ਵਾਲੀ ਵਾਰਤ ਹੈਗਾ।
6: ਸੋ ਇਹਦੇ ਜਿੱਦਾਂ ਤੁਸੀਂ ਕਾਫੀ ਬਾਹਰਲੇ ਸਰੋਤਾਂ ਦਾ ਵੀ ਤੁਸੀਂ ਜ਼ਿਕਰ ਕੀਤਾ, ਸੋ ਇਹ ਆਪਾਂ ਬਹੁਤੀ ਵਾਰ ਜਦੋਂ ਮੁੱਢਲੀਆਂ ਕਈ ਆਪਾਂ ਸਕੂਲਾਂ ਦੇ ਵਿੱਚ ਪੜ੍ਹਦੇ ਹਾਂ ਜਾਂ ਰਿਸਰਚ ਸੀ ਤੇ ਉਹ ਸਾਡੀਆਂ ਇੰਡੀਆ ਤੱਕ ਹੀ, ਭਾਰਤ ਤੱਕ ਜਾਂ ਫਿਰ ਪੰਜਾਬ ਤੱਕ ਸੀਮਿਤ ਰਹਿ ਜਾਂਦੀਆਂ ਸੀ, ਤੁਸੀਂ ਹੁਣ ਬਾਹਰਲੇ ਸਰੋਤਾਂ ਦਾ ਵੀ ਉਹਦੇ 'ਚ ਜ਼ਿਕਰ ਕਰ ਰਹੇ ਹੋ, ਇਹਦਾ ਮਤਲਬ ਕਿ ਜ਼ਿਆਦਾ ਜਿਹੜੀਆਂ ਚੀਜ਼ਾਂ ਨੇ, ਜ਼ਿਆਦਾ ਸਰੋਤ ਜਿਹੜੇ ਨੇ ਸਾਨੂੰ ਬਾਹਰੋਂ ਮਿਲ ਰਹੇ ਨੇ, ਜਿੱਦਾਂ ਤੁਸੀਂ ਯੂਨਾਨ ਦਾ ਵਿੱਚ ਜ਼ਿਕਰ ਕੀਤਾ, ਈਰਾਨ ਦਾ ਵਿੱਚ ਖਾਸ ਤੌਰ ਦੇ ਉੱਤੇ ਉੱਥੋਂ ਦੇ ਗ੍ਰੰਥਾਂ ਦਾ ਜ਼ਿਕਰ ਕੀਤਾ ਤੁਸੀਂ।
7: ਸਰੋਤ ਤਾਂ ਪੰਜਾਬ ਦੇ ਤਾਂ ਬਹੁਤ ਆ ਜੀ, ਜੇ ਆਪਾਂ ਦੇਖੀਏ ਪੁਰਾਤਨ ਇਤਿਹਾਸ ਹੈ ਹੀ ਪੰਜਾਬ ਦਾ, ਸੱਭਿਅਤਾ ਸਾਡੇ ਪੰਜਾਬ ਦੇ ਵਿੱਚ ਸ਼ੁਰੂ ਹੋਈ ਆ, ਪੰਜ ਸਵਰੀਆਂ ਪੁਰਾਤਨ ਸੱਭਿਅਤਾਵਾਂ ਜਿਹੜੀਆਂ ਦੁਨੀਆਂ ਦੇ ਵਿੱਚ ਹੋਈਆਂ ਉਹਨਾਂ ਦੇ ਵਿੱਚੋਂ ਇੱਕ ਹੜੱਪਾ ਸੱਭਿਅਤਾ ਹੈ ਜਿਹੜੀ ਪੰਜਾਬ ਦੇ ਵਿੱਚ ਹੋਈ ਆ। ਇਹ ਇਹ ਪੰਜਾਬ ਦੀ ਸੱਭਿਅਤਾ ਰਾਵੀ ਦੇ ਕੰਢੇ 'ਤੇ ਸਾਰਿਆਂ ਨਾਲੋਂ ਵੱਧ ਇਹਦੇ ਉਹਨਾਂ ਨੂੰ ਲੱਭੇ ਆ ਅਵਸ਼ੇਸ਼, ਇਦੂ ਬਾਅਦ 'ਚ ਇਹ ਫੈਲੀ ਆ, ਫੈਲ ਕੇ ਜਿਹੜੀ ਹੁਣ ਜਿਹਨੂੰ ਉਹ ਪੈਰੀਫੀਰੀਅਲ ਇੰਡਸ ਸਿਵਲਾਈਜੇਸ਼ਨ ਕਹਿੰਦੇ ਆ, ਉਹਦੇ ਸਾਨੂੰ ਵਿਸ਼ੇਸ਼ ਮਿਲਦੇ ਆ, ਉਹਦੇ ਰੈਮਨੈਂਟ ਆਪਣੇ ਹਰਿਆਣੇ ਦੇ ਜੀਂਦ ਦੇ ਨੇੜੇ ਤੇੜੇ ਮਿਲੇ ਆ ਅਤੇ ਗੁਜਰਾਤ ਦੇ ਵਿੱਚ ਜਾਂ ਰਾਜਸਥਾਨ, ਪਰ ਜਿਹੜੀ ਕੋਰ ਆ ਇਹਦੀ, ਇਹਦਾ ਜਮ੍ਹਾਂ ਜੜ੍ਹਾਂ ਵਾਲਾ ਵਾ, ਉਹ ਰਾਵੀ ਤੋਂ ਸ਼ੁਰੂ ਹੁੰਦਾ ਵਾ, ਰਾਵੀ ਤੋਂ ਸ਼ੁਰੂ ਹੋ ਕੇ ਮੋਹਨਜੋਦੜੋ ਅਤੇ ਉਸ ਇਲਾਕੇ 'ਚ ਜਾਂਦਾ। ਪੰਜਾਬ ਦਾ ਹੀ ਇਤਿਹਾਸ ਹੈ, ਇਤਿਹਾਸ ਪੰਜਾਬ 'ਚੋਂ ਸ਼ੁਰੂ ਹੋ ਰਿਹਾ, ਸਿਵਿਲਾਈਜੇਸ਼ਨ ਪੰਜਾਬ 'ਚੋਂ ਸ਼ੁਰੂ ਹੋ ਰਹੀ ਆ, ਸਾਡੀ ਬੋਲੀ ਵੀ ਇੱਥੋਂ ਹੀ ਸ਼ੁਰੂ ਹੋਈ ਹੋ। ਹੁਣ ਜਦੋਂ ਆਪਾਂ ਸਿਕੰਦਰ ਤੱਕ ਵੀ ਆ ਜਾਂਦਾ, ਸਿਕੰਦਰ ਵੀ ਪੰਜਾਬ 'ਚ ਹੀ ਆਇਆ, ਬਾਕੀ ਭਾਰਤ 'ਚ ਉਹ ਵੀ ਨਹੀਂ ਗਿਆ, ਉਹ ਉਹ ਉਹਦੇ 'ਚ ਉਹ ਵੀ ਪੰਜਾਬ 'ਚ ਆ। ਜਦੋਂ ਆਪਾਂ ਲਿਪੀਆਂ ਦੀ ਗੱਲ ਕਰਦੇ ਹਾਂ, ਲਿਪੀਆਂ ਵੀ ਪੰਜਾਬ 'ਚੋਂ ਹੀ ਸ਼ੁਰੂ ਹੋ ਰਹੀਆਂ, ਕਿਉਂਕਿ ਇਹ ਬਹੁਤ ਇੱਕ ਵੈਲ ਸਟੈਬਲਿਸ਼ਡ ਫੈਕਟ ਆ ਵੀ ਜਿਹੜੀਆਂ ਲਿਪੀਆਂ ਵਾਂ ਲਿਖਤ ਆ, ਇਹ ਸਾਰੀ ਫਨੀਸ਼ੀਅਨ ਇੱਕ ਹੈਗੀ ਸੀਗੀ ਲਿਪੀ, ਅੱਜ ਦੇ ਲੈਬਨਾਨ ਜਾਂ ਸੀਰੀਆ ਵਾਲੇ ਇਲਾਕੇ 'ਚੋਂ, ਉਹ ਫਨੀਸ਼ੀਅਨ ਲਿਪੀ ਤੋਂ ਹੀ ਅੱਗੇ ਸਾਰੀਆਂ ਲਿਪੀਆਂ ਬਣੀਆਂ।
6: ਓਕੇ, ਇੱਕ ਸ਼ੁਰੂਆਤ ਉੱਥੋਂ ਹੋਈ,
7: ਹਾਂਜੀ, ਸੀਰੀਆ ਵਾਲੇ ਇਲਾਕੇ 'ਚੋਂ, ਜਿੰਨੀਆਂ ਵੀ ਆਪਣੀਆਂ ਯੂਰਪ ਦੀਆਂ ਵਾਂ, ਈਵਨ ਇਹ ਅਰਬਾਂ ਦੀਆਂ ਵਾਂ ਅਤੇ ਇੱਧਰ ਸਾਡੇ ਵਾਲੇ ਪਾਸੇ ਦੀਆਂ ਵਾਂ, ਉਹ ਜਿਹੜੀ ਫਨੀਸ਼ੀਅਨ ਲਿਪੀ ਦੇ ਨਾਲ। ਅੱਜ ਹੁਣ ਇਹ ਗ੍ਰੀਸਨ ਇੱਕ ਹੋਏ ਆ ਬਹੁਤ ਵੱਡੇ ਭਾਸ਼ਾ ਵਿਗਿਆਨੀ, ਉਹਨਾਂ ਨੇ ਇਹ ਗੱਲ ਕਹੀ ਆ, ਗਿਆਨੀ ਨਾਜਰ ਸਿੰਘ ਨੇ ਇਹ ਗੱਲ ਕਹੀ ਆ, ਡਾਕਟਰ ਹਰਕੀਰਤ ਸਿੰਘ ਨੇ ਵੀ ਇਹ ਨਾ ਜੀ ਬੀ ਸਿੰਘ ਨੇ ਇਹ ਗੱਲ ਕਹੀ ਆ, ਅਤੇ ਆਪ ਬਿਕਰ ਸਿੰਘ ਹਾਂਗਕਾਂਗ ਨੇ ਇਹ ਗੱਲ ਕਹੀ ਆ। ਉਹ ਸਾਰੇ ਇੱਕ ਗੱਲ 'ਤੇ ਸਹਿਮਤ ਆ ਬਈ ਪੰਜਾ ਗੁਰਮੁਖੀ ਦੇ ਵਿੱਚ ਇਸ ਵਕਤ 22 ਇਹੋ ਜਿਹੀਆਂ ਸ਼ੇਪ ਆ, ਇਹੋ ਜਿਹੇ ਆਕਾਰ ਆ, ਜਿਨ੍ਹਾਂ ਦੀ ਨੇੜਤਾ ਫਨੀਸ਼ੀਅਨ ਲਿਪੀ ਨਾਲ ਜਾ ਕੇ ਜੁੜਦੀ ਆ, ਜਿਹੜੀ 3000 ਸਾਲ ਪੁਰਾਣੀ ਆ।
6: 3000 ਸਾਲ
7: ਤੁਸੀਂ ਲਾ ਲਓ ਵੀ ਅਸੀਂ ਸਾਰਿਆਂ ਨਾਲੋਂ ਪੁਰਾਣੇ ਉਹਦੀ ਲਿਪੀ ਦੇ ਨਾਲ ਜੁੜ ਰਹੇ ਹਾਂ, ਪੰਜਾਬੀ ਖਿੱਤਾ ਉਹਨਾਂ ਨਾਲ ਜੁੜ ਰਿਹਾ
6: ਜੀ,
7: ਸਾਡੇ ਬੋਲੀ ਦੀ ਵੀ ਸਾਡੀ ਪੁਰਾਤਨ, ਜੇ ਹੁਣ ਸਾਨੂੰ ਇੰਨੇ ਸਬੂਤ ਮਿਲ ਰਿਹਾ ਤਾਂ ਸਾਡੀ ਬੋਲੀ ਦੀ ਵੀ ਪੁਰਾਤਨਤਾ ਹੋਊਗੀ ਹੋਈ।
6: ਬਿਲਕੁਲ,
7: ਹੁਣ ਹੜੱਪਾ ਜਿਹੜੀ ਹੈ ਸਿਵਿਲਾਈਜੇਸ਼ਨ, ਉਹਦੇ 'ਚੋਂ ਜੋ ਸਾਨੂੰ ਚੀਜ਼ਾਂ ਲੱਭ ਰਹੀਆਂ ਵਾਂ, ਘੜੇ ਲੱਭ ਰਹੇ ਆ, ਚਾਟੀਆਂ, ਤੌੜੇ, ਚੱਪਣ, ਤੰਦੂਰ, ਉੱਥੋਂ ਜੋ ਵੀ ਉੱਥੇ ਸਮਾਨ ਮਿਲ ਰਿਹਾ ਵਾ, ਹਾਰੇ ਮਿਲ ਰਹੇ ਆ ਉੱਥੋਂ, ਕੁੱਜੇ ਮਿਲ ਰਹੇ ਆ, ਜਿੰਨਾ ਜਿਹੜਾ ਵੀ ਸਮਾਨ ਬਚਿਆ ਅੱਜ ਤੱਕ ਉਹ ਸਾਡੇ ਪੰਜਾਬ ਦੇ ਵਿੱਚ ਅੱਜ ਤੱਕ ਮਿਲ ਰਿਹਾ, ਉਹੀ ਤੌੜਿਆਂ ਦੀ ਸ਼ੇਪ ਆ ਜੋ ਪੰਜਾਬ ਦੇ ਵਿੱਚ, ਉਹੀ ਉਹ ਘੜੇ ਆ, ਉਹੋ ਜਿਹੀ ਤੰਦੂਰ ਸਾਡੇ ਅੱਜ ਮਿਲ ਰਹੇ ਆ, ਉਹ ਕੁੱਕੜ ਖਾਂਦੇ ਸੀਗੇ ਸਾਡੇ ਪੰਜਾਬ 'ਚ, ਅੱਜ ਵੀ ਕੁੱਕੜ ਬਹੁਤ ਮਸ਼ਹੂਰ ਆ, ਉਹ ਦੇਖੋ ਉਹ ਸਾਰੀ ਸਾਡੀ, ਜਦੋਂ ਉਹ ਸਾਡੇ ਕੋਲ ਮਟੀਰੀਅਲ ਕਲਚਰ ਆ ਰਿਹਾ ਤਾਂ ਮਟੀਰੀਅਲ ਕਲਚਰ ਦੀ ਬੋਲੀ ਵੀ ਨਾਲ ਹੀ ਆਉਣੀ ਆ ਨਾ। ਹੁਣ ਉਹ ਸਾਨੂੰ ਇੱਕ ਲਕੀਰ ਖਿੱਚ ਕੇ ਵਿੱਚ ਦੀ ਇਹ ਦੱਸਤਾ ਵੀ ਜੀ ਨਹੀਂ, ਸੰਸਕ੍ਰਿਤ ਦੇ ਵਿੱਚੋਂ ਤੁਹਾਨੂੰ ਤੁਹਾਡੀ ਬੋਲੀ ਨਿਕਲ ਰਹੀ ਆ, ਪਰ ਸਾਡੀ ਸੱਭਿਅਤਾ ਤਾਂ ਉਦੋਂ 3000 ਸਾਲ ਪਹਿਲਾਂ ਚੱਲ ਰਹੀ ਆ, ਫਿਰ 3000 ਸਾਲ ਪਹਿਲਾਂ ਅਸੀਂ ਗੂੰਗੇ ਸੀਗੇ, ਸਾਡੇ ਬਜ਼ੁਰਗ ਸੋਚਣ ਵਾਲੀ ਗੱਲ ਆ ਨਾ।
6: ਪੰਜਾਬ ਦਾ ਇਤਿਹਾਸ ਤੇ ਉਸ ਤੋਂ ਜ਼ਿਆਦਾ,
7: ਹਾਂ ਵੀ ਉਹ ਹੁਣ ਵਿੱਚ ਵਿਚਾਲਿਆ ਕਿ ਉਹ ਜਿਹੜੇ ਇੱਕ ਚਰਵਾਹੇ ਲੋਕ ਇੱਧਰੋਂ ਉਜ਼ਬੇਕਿਸਤਾਨ ਵੱਲੋਂ ਆਏ, ਜਿਨ੍ਹਾਂ ਕੋਲ ਆਪਦੀ ਸੱਭਿਅਤਾ ਵੀ ਹੈ ਨਹੀਂ ਗੀ, ਉਹ ਗਾਵਾਂ ਚਾਰ ਦੇ ਪੰਜਾਬ 'ਚ ਆਏ, ਹੈ ਤਾਂ ਉਹ ਵੀ ਸਾਡੇ ਪੁਰਖ ਹੀ ਆ, ਸਾਡੇ ਖੂਨ 'ਚ ਹੀ ਆ, ਪਰ ਉਹ ਹੜੱਪਾ ਵਾਲਿਆਂ ਨਾਲੋਂ ਤਾਂ ਬਹੁਤ ਪਛੜੇ ਹੋਏ ਲੋਕ ਸੀ ਨਾ, ਉਹ ਸਾਨੂੰ ਆ ਕੇ ਪੰਜਾਬ ਵਾਲਿਆਂ ਨੂੰ ਸਿਖਾਉਣਗੇ ਵੀ ਜਿਨ੍ਹਾਂ ਨੇ ਆਪ ਕਦੇ ਭੱਠੀ ਦੇ ਵਿੱਚ ਕੋਈ ਕੁਝਾ ਵੀ ਨਹੀਂ ਪਕਾਇਆ, ਉਹ ਉਹਨਾਂ ਕੋਲ ਚੱਕ ਨਹੀਂ ਹੈਗਾ ਘੁਮਿਆਰ ਦਾ ਜਿਹਦੇ ਨਾਲ ਉਹ ਘੜਾ ਬਣਾ ਸਕਣ, ਉਹਨਾਂ ਨੂੰ ਕਪਾਹ ਦਾ ਨਹੀਂ ਪਤਾ ਹੈਗਾ, ਉਹ ਉਹਨਾਂ ਨੇ ਕੀ ਕੱਪੜੇ ਬਣਾਉਣੇ ਆ ਉਹਨਾਂ ਨੂੰ, ਹੁਣ ਜਿਵੇਂ ਹੁਣ ਕਹਿੰਦੇ ਵੀ ਕਪਾਹ ਨੀ ਹੈ ਤਾਂ ਬੜੇਵੇਂ ਵੀ ਨੀ ਹੋਣੇ,
6: ਬਿਲਕੁਲ,
7: ਫਿਰ ਜੇ ਬੜੇਵੇਂ ਹੀ ਹੈ ਨੀ ਗੇ ਫਿਰ ਤੁਸੀਂ ਕਪਾਹ ਦੀ ਕੀ ਗੱਲ ਕਰ ਲਓਗੇ, ਤੇ ਉਹ ਜੋ ਬੜੇਵੇਂ ਬੜੇਵਿਆਂ ਦਾ ਸ਼ਬਦ ਵੀ ਹੈ ਨੀ, ਉਹ ਪੰਜਾਬੀਆਂ ਨੇ ਉਹਨਾਂ ਨੂੰ ਸਿਖਾਇਆ ਉਹ, ਇਹ ਆ ਵੀ ਹੁਣ ਉਹ ਸਾਡੇ ਕੋਲ ਬੜੇਵਿਆਂ ਦਾ ਹੈਗਾ ਸ਼ਬਦ ਹੈ ਨਾ ਜੀ, ਇਹ ਆ ਵੀ ਉਹ ਫਿਰ ਬੋਲੀ ਵੀ ਤਾਂ ਸਾਡੀ ਉੱਥੇ ਹੀ ਜਾਂਦੀ ਹੋਊ ਨਾ।
6: ਨਹੀਂ ਬਿਲਕੁਲ, ਜਿੱਦਾਂ ਇਹ ਵੀ ਮੰਨਿਆ ਜਾਂਦਾ ਨਾ ਕਿ ਜਿਹੜੀ ਸਰਹੱਦ ਦੇ ਨਾਲ ਸਰਹੱਦ ਸਾਂਝੀ ਆ, ਉੱਥੇ ਉਹ ਬੋਲੀ ਜਿਹੜੀ ਆ ਉਹ ਭਾਵੇਂ ਉਹ ਖਿੱਤਾ ਦੂਸਰੇ ਪੈ ਗਿਆ, ਦੇਸ਼ ਦੂਸਰੇ ਪੈ ਗਿਆ, ਉੱਥੇ ਉਹਦਾ ਮਿਕਸਚਰ ਜਿਹੜਾ ਵੇਖਣ ਨੂੰ ਮਿਲ ਜਾਂਦਾ, ਫਿਰ ਉਹਨਾਂ ਦੀ ਗਾਂ ਜਿੱਥੇ ਸਰਹੱਦ ਲੱਗਦੀ ਉੱਥੇ ਥੋੜ੍ਹੀ ਥੋੜ੍ਹੀ ਕਰਕੇ ਮਾਸਾ ਮਾਸਾ ਥੋੜ੍ਹੀ ਥੋੜ੍ਹੀ ਕਰਕੇ ਉਹ ਬਦਲਦੀ ਹੈ ਚੀਜ਼, ਇੱਦਾਂ ਇੱਕਦਮ ਜਿਹੜਾ ਵਾ ਉਹ ਜ਼ਮੀਨੋਂ ਅਸਮਾਨ ਨਹੀਂ ਹੋ ਜਾਂਦਾ, ਇੱਕਦਮ ਇੰਨਾ ਕੰਟਰਾਸਟ ਨਹੀਂ ਹੋ ਜਾਂਦਾ। ਸੋ ਜਿੱਦਾਂ ਤੁਸੀਂ ਦੱਸ ਰਹੇ ਹੋ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਸਰਹੱਦਾਂ ਜੁੜੀਆਂ ਸੀ, ਕਈ ਤਾਂ ਇੱਥੋਂ ਤੱਕ ਵੀ ਕਹਿੰਦੇ ਨੇ ਕਿ ਇੱਥੋਂ ਪਹਿਲਾਂ ਜਿਹੜੇ ਵਪਾਰੀ ਸੀ ਉਹ ਜ਼ਿਆਦਾ ਵੈਲ ਕਨੈਕਟਿਡ ਸੀ ਭਾਸ਼ਾ ਦੇ ਮਾਮਲੇ 'ਚ।
7: ਹਾਂਜੀ, ਇਹ ਬਿਲਕੁਲ ਗੱਲ ਸਹੀ ਆ। ਬੋਲੀ ਹੁਣ ਦੇਖੋ ਪੰਜਾਬੀ ਬੋਲੀ ਦਾ ਆਪਾਂ ਇਲਾਕਾ ਮੰਨ ਲੈਂਦੇ ਹਾਂ ਵੀ ਪਿਸ਼ਾਵਰ ਤੋਂ ਥੱਲੇ ਆਉਂਦੇ ਹਾਂ ਜਿੱਥੋਂ ਹਿੰਦ ਕੋ ਸ਼ੁਰੂ ਹੋ ਜਾਂਦੀ ਹੈ ਜਾਂ ਸਿੰਧ ਸਾਗਰ ਦਾ ਜਿਹੜਾ ਇਲਾਕਾ ਵਾ। ਹੁਣ ਪਹਿਲਾਂ ਤਾਂ ਇਹ ਆ, ਇੱਥੇ ਥੋੜ੍ਹਾ ਜਿਹਾ ਕਲੀਅਰ ਕਰ ਦੇਣਾ ਚਾਹੀਦਾ ਵੀ ਸਿੰਧ ਦਰਿਆ ਜਿਹਨੂੰ ਕਹਿੰਦੇ ਆ ਉਹਨੂੰ ਪੰਜਾਬੀ ਦੇ ਵਿੱਚ ਅਟਕ ਦਰਿਆ ਕਿਹਾ ਗਿਆ। ਅਟਕ ਦਰਿਆ ਵਾ ਪੰਜਾਬੀ 'ਚ, ਸਿੰਧ ਨਹੀਂ। ਉਹ ਜਿਹੜੀ ਅਟਕ ਦੀ ਜਿੱਥੇ ਗੱਲ ਹੁੰਦੀ ਆ ਤਾਂ ਉਹ ਸਿੰਧ ਦੀ ਗੱਲ ਹੋ ਰਹੀ ਹੁੰਦੀ ਆ, ਦਰਿਆ ਦੀ। ਪੰਜਾਬ ਦੇ ਵਿੱਚ ਸਿੰਧ ਨਹੀਂ ਕਿਹਾ ਗਿਆ ਉਹਨੂੰ। ਹੁਣ ਅਟਕ ਦੇ ਪਰਲਾ ਪਾਸਾ ਵਾ ਉਹਨੂੰ ਸਿੰਧ ਸਾਗਰ ਇਲਾਕਾ ਕਿਹਾ ਗਿਆ।
6: ਬਿਲਕੁਲ, ਇੱਥੇ ਵੀ ਸਾਡੇ ਵੀ ਆ, ਜਿੱਦਾਂ ਮੰਨ ਲਓ ਕਈ ਸੜਕਾਂ ਵੀ ਆ, ਈਵਨ ਉਹ ਪਿਛਲੇ ਸਬਰਬ 'ਚ ਕੁਛ ਹੋਰ ਨਾਂ ਆ, ਅਗਲੇ 'ਚ ਜਾ ਕੇ ਉਹਦਾ ਬਦਲ ਗਿਆ।
7: ਹਾਂਜੀ, ਨਹੀਂ ਉਹ, ਹਾਂਜੀ ਉਹ ਵੀ ਤੁਹਾਡੀ ਬਿਲਕੁਲ ਸਹੀ ਗੱਲ ਆ ਵੀ ਇਹ ਆ ਵੀ ਜੇ ਆਪਾਂ ਪੰਜਾਬੀ ਦੇ ਵਿੱਚ ਸਿੰਧ ਦਾ ਤੇ ਕੁਛ ਲੱਭਣ ਲੱਗਾਂਗੇ ਆਪਾਂ ਨੂੰ ਲੱਭਣਾ ਨਹੀਂ, ਉੱਥੇ ਅਟਕ ਲਿਖਿਆ ਉੱਥੇ ਅਟਕ ਲਿਖਿਆ, ਫਿਰ ਉਹਦੇ 'ਚ ਕਨਫਿਊਜ਼ਨ ਨਹੀਂ ਹੁੰਦੀ ਵੀ। ਪਰ ਉਹ ਜਿਹੜੇ ਸਿੰਧ ਸਾਗਰ ਤੋਂ ਦੀ ਜਿਹੜੀ ਹਿੰਦ ਕੋ ਅਤੇ ਉਹ ਇਲਾਕੇ ਦੀ ਬੋਲੀ ਆ ਉਹ ਇੱਕ ਸਿਰੇ ਦੀ ਆ, ਦੂਜੇ ਸਿਰੇ 'ਤੇ ਪੁਆਧੀ ਆ ਜਾਂਦੀ ਆ ਜਾਂ ਇੱਧਰ ਮਲਵਈ ਆ ਜਾਂਦੀ ਆ ਪੰਜਾਬ ਦੇ ਦੂਜੇ ਸਿਰੇ। ਇਹਨਾਂ ਦੇ ਆਪਸ ਦੇ ਵਿੱਚ ਬਹੁਤ ਵੱਡਾ ਫਰਕ ਲੱਗੂਗਾ, ਪਰ ਜਦੋਂ ਆਪਾਂ ਸਿੰਧ ਸਾਗਰ ਤੋਂ ਹਿੰਦ ਕੋ ਦੇ ਆਵਾਂਗੇ, ਹਿੰਦ ਕੋ ਤੋਂ ਪੋਠੋਹਾਰੀ 'ਚ ਆਵਾਂਗੇ, ਪੋਠੋਹਾਰੀ ਤੋਂ ਮਾਝੀ 'ਚ ਆਵਾਂਗੇ, ਮਾਝੀ 'ਚੋਂ ਦੁਆਬੀ ਅਤੇ ਮਲਵਈ ਅਤੇ ਫਿਰ ਪੁਆਧੀ 'ਤੇ ਪਹੁੰਚਾਂਗੇ, ਫਿਰ ਨਹੀਂ ਫਰਕ
6: ਹੋਣਾ, ਤੁਰਦੇ ਤੁਰਦੇ ਆਵਾਂਗੇ।
7: ਹਾਂ, ਉਹ ਫਿਰ ਡਰੀ ਆ। ਇਹਦੇ 'ਚ ਡਾਕਟਰ ਹਰਕੀਰਤ ਸਿੰਘ ਨੇ ਇਹਦੇ 'ਚ ਬਹੁਤ ਸੋਹਣਾ ਉਹਨਾਂ ਨੇ ਇਹਦਾ ਵਿਸ਼ਲੇਸ਼ਣ ਦਿੱਤਾ ਵਾ ਸਾਨੂੰ ਵੀ ਕਿਹੜੀ ਪੰਜਾਬੀ ਆ, ਕਿਹਨੂੰ ਆਪਾਂ ਕਵਾਂਗੇ ਇਹ ਪੰਜਾਬੀ ਹੈ ਨਹੀਂ। ਸਵਾਲ ਬਣਦਾ ਨਾ ਇਹ ਵੀ ਹੁਣ ਬੋਲੀ ਤਾਂ 20 ਕੋ ਤੇ ਬਦਲ ਰਹੀ ਆ,
6: ਬਿਲਕੁਲ,
7: ਕਿੱਥੇ ਜਾ ਕੇ ਕਹਾਂਗੇ ਵੀ ਹੁਣ ਪੰਜਾਬੀ ਖਤਮ ਹੋ ਗਈ
6: ਜੀ। ਅੱਗੇ ਤੋਂ ਅੱਗੇ ਤੇ ਕਨੈਕਟਿਡ ਕਨੈਕਸ਼ਨ ਬਣਦਾ ਜਾ ਰਿਹਾ,

0: ਤਰ ਲੱਭੇ ਆ।
1: ਕੀ ਕੀ ਫਿਰ ਤੱਤ ਨਿਕਲਿਆ ਇਹਦਾ?
0: ਹਾਂਜੀ, ਉਹਦੇ ਚ ਡਾਕਟਰ ਹਰਕੀਰ ਸਿੰਘ ਨੇ ਇਹ ਕਿਹਾ ਵੀ ਜਿੱਥੇ ਪੰਜਾਬੀ ਦੇ ਵਿੱਚ ਜਾਂਦਾ ਖਾਂਦਾ ਪੀਂਦਾ ਜਿੱਥੇ ਦਾ ਪਿੱਛੇ ਆ ਜਾਂਦਾ ਨਾ,
1: ਓਕੇ,
0: ਉਹ ਪੰਜਾਬੀ ਆ।
1: ਓਕੇ,
0: ਵੀ ਜਿਹੜੇ ਇਹ ਕਰਤਾ ਜਾਂ ਇਹ ਕਰਤਾ ਵਾਚਕ, ਸ਼ਾਇਦ ਮੈਂ ਹੁਣ ਮੈਨੂੰ ਇਹਦੇ 'ਤੇ ਕੋਟ ਨਹੀਂ ਕਰਨਾ ਚਾਹੀਦਾ, ਇਸ ਤਰੀਕੇ ਦਾ ਕਹਿੰਦੇ, ਜਿਹੜੇ ਇਹੋ ਜਿਹੇ ਸ਼ਬਦ ਆ ਨਾ ਜਿੱਥੇ ਖਾਂਦਾ ਪੀਂਦਾ ਵੇਂਹਦਾ ਹੈ ਇਹ ਦਾ ਆਉਂਦਾ ਵਾ, ਇਹ ਸ਼ਬਦ ਉਹ ਪੰਜਾਬੀ ਦੇ ਲਹਿਜੇ ਆ, ਪੰਜਾਬੀ ਆ। ਜਦੋਂ ਇਹ ਕਰਤਾ ਜਾਤਾ ਜਾਂ ਇਹ ਫਾਰਸੀ ਵਾਲੇ ਪਾਸੇ, ਕਿਉਂਕਿ ਪੰਜਾਬ ਉਹਦੇ ਦੂਜੇ ਇੱਧਰਲੇ ਪਾਸੇ ਸਿੰਧੀ ਆ ਜਾਂਦੀ ਆ ਅਤੇ ਉਤਲੇ ਪਾਸੇ ਸੀਸਤਾਨ ਅਤੇ ਖੁਰਾਸਾਨ ਇਲਾਕੇ ਆ ਜਾਂਦੇ ਆ ਜਿਹੜੇ ਇਰਾਨ ਅਤੇ ਅਫਗਾਨਿਸਤਾਨ ਦੇ, ਉਹਨਾਂ ਦੇ ਵਿੱਚ ਫਿਰ ਇਹ ਖਾਂਦਾ ਜਾਂਦਾ ਪੀਂਦਾ ਵੇਂਹਦਾ ਇਹ ਸਾਰੇ ਖਤਮ ਹੋ ਜਾਂਦੇ ਆ, ਫਿਰ ਉਹ ਇਹਦਾ ਹੋਰ ਬਣ ਜਾਂਦੇ ਆ।
1: ਅੱਛਾ, ਸਵਾਲ ਤਾਂ ਇੱਕ ਇਹ ਵੀ ਆ ਕਿ ਇਹ ਬੋਲੀ ਬਦਲਦੀ ਕਿਉਂ ਆ? ਵੈਸੇ ਜੇ ਆਪਾਂ ਵੇਖੀਏ ਤਾਂ ਆਪਾਂ ਵੇਖਦੇ ਹਾਂ ਵੀ ਇੱਕ ਖਿੱਤੇ ਦੇ ਨਾਲ ਦੂਸਰੀ ਕਨੈਕਟਿਡ ਆ, ਜਿੱਦਾਂ ਆਪਾਂ ਹੁਣੇ ਗੱਲ ਕੀਤੀ ਆ, ਉਸ ਤੋਂ ਬਾਅਦ ਗੱਲ ਤਾਂ ਸਾਰੀ ਕਮਿਊਨੀਕੇਸ਼ਨ ਦੀ ਆ। ਜਿੱਦਾਂ ਅੱਜ ਕੱਲ੍ਹ ਕਈ ਲੋਕਾਂ ਦਾ ਵਿਚਾਰ ਇਹ ਬਣ ਚੁੱਕਾ ਵੀ ਸਿਰਫ ਕਮਿਊਨੀਕੇਸ਼ਨ ਲਈ ਭਾਸ਼ਾ ਚਾਹੀਦੀ, ਆਪਾਂ ਅੰਗਰੇਜ਼ੀ ਵਰਤ ਲੈਂਦੇ, ਕੀ ਫਰਕ ਕੀ ਪੈਂਦਾ? ਫਿਰ ਇਹ ਹੌਲੀ ਹੌਲੀ ਇਹ ਜਿਹੜਾ ਖਿੱਤੇ ਤੋਂ ਖਿੱਤੇ ਬਦਲਣਾ, ਉਹਦੇ ਪਿੱਛੇ ਕੀ ਵਜ੍ਹਾ ਨਿਕਲਦੀ ਆ?
0: ਹੁਣ ਇਹਦੇ 'ਚ ਫਿਰ ਹਰਕੀਰਤ ਸਿੰਘ ਦਾ ਹੀ, ਡਾਕਟਰ ਹਰਕੀਰਤ ਸਿੰਘ ਦਾ ਹੀ ਨਾਂ ਲਊਂਗਾ। ਡਾਕਟਰ ਹਰਕੀਰਤ ਸਿੰਘ ਨੇ ਇਹ ਕਿਹਾ ਵੀ ਬੋਲੀ ਤਾਂ ਦੋ ਬੰਦਿਆਂ ਦੀ ਨਹੀਂ ਰਲਦੀ, ਇੱਕ ਪਰਿਵਾਰ 'ਚ ਪਿਓ ਅਤੇ ਪੁੱਤ ਦੀ, ਮਾਂ ਧੀ ਦੀ, ਉਹਨਾਂ ਦੀ ਨਹੀਂ ਆਪਸ 'ਚ, ਇੱਕ ਨੇ ਐਂ ਬੋਲ ਦੇਣਾ, ਇੱਕ ਨੇ ਉਸੇ ਸ਼ਬਦ ਨੂੰ, ਉਹ ਪਤਾ ਲੱਗ ਜਾਣਾ ਵੀ ਇਹ ਉਹਨੇ, ਇੱਕੋ ਪਰਿਵਾਰ 'ਚ ਰਹਿ ਰਹੇ ਹੁੰਦੇ, ਇਹ ਮਨੁੱਖੀ ਸੁਭਾਅ ਹੀ ਆ, ਹੈ ਨਾ ਜੀ। ਹੁਣ ਇਹਦੇ 'ਚ ਇਹ ਆ ਵੀ ਬੋਲੀ ਬਦਲਦੀ ਆ ਵਾਤਾਵਰਨ 'ਚ, ਜਿਵੇਂ ਆਪਾਂ ਇੱਕ ਦੂਜੇ ਨੂੰ ਸੁਣਨਾ ਵਾ, ਫਿਰ ਇਹਦੇ 'ਚ ਇੱਕ ਪੰਜਾਬੀ ਦੇ ਵਿੱਚ ਇਹ ਗਾਉਣਾ ਵੀ ਪੰਜਾਬੀ ਮਾਂ ਬੋਲੀ ਕਹਿੰਦੇ ਆ, ਫਿਰ ਮਾਂ ਨਾਲ ਲਾਡਾਂ ਝੇਡਾਂ ਵੀ ਹੋ ਜਾਂਦੀਆਂ, ਗੁੱਸੇ ਵੀ ਹੋ ਜਾਣਾ ਵਾ, ਪਿਆਰ ਵੀ ਹੋ ਜਾਣਾ, ਮਖੌਲ ਵੀ ਕਰ ਲੈਣੇ ਆ ਪੰਜਾਬੀ, ਪੰਜਾਬੀ ਬੋਲੀ ਦੇ ਨਾਲ ਉਹਦੇ ਨਾਲ ਐਕਸਪੈਰੀਮੈਂਟ ਵੀ ਕਰਦਾ ਵਾ, ਉਹ ਥੋੜ੍ਹਾ ਜਿਹਾ ਇੱਧਰ ਉੱਧਰ ਵੀ ਸ਼ਬਦ ਉਹਨੇ ਬੋਲ ਦੇਣਾ, ਉਹ ਕਿਸੇ ਨੇ ਟੋਕਣਾ ਨਹੀਂ ਹੈਗਾ। ਅੱਜ ਕੱਲ੍ਹ ਪੜ੍ਹਾਈ ਲਿਖਾਈ ਵਾਲੇ ਬਹੁਤ ਇਹ ਹੁੰਦੇ ਆ ਵੀ ਇਹ ਇਵੇਂ ਲਿਖਿਆ ਇਵੇਂ ਹੀ ਪੜ੍ਹਨਾ ਵਾ ਉਹ, ਪਰ ਮਾਂ ਬੋਲੀ ਦੇ ਵਿੱਚ ਇਹ ਨਹੀਂ ਹੁੰਦਾ, ਮਾਂ ਬੋਲੀ 'ਚ ਤੁਸੀਂ ਕਰ ਸਕਦੇ ਹੋ ਫੇਰ ਬਦਲ,
1: ਜਦਕਿ ਟਕਸਾਲੀ ਬੋਲੀ ਹੋਰ ਅਤੇ ਜਿਹੜੀ ਤੁਸੀਂ ਬੋਲ ਚਾਲ 'ਚ ਵਰਤਦੇ ਉਹਦਾ ਤਾਂ ਫਰਕ ਪੈਂਦਾ ਹੀ,
0: ਉਹਦਾ ਉਹ ਹੁੰਦਾ ਵੀ ਉਸ ਤਰੀਕੇ ਨਾਲ ਇਹ ਫਿਰ ਲਹਿਜੇ ਬਦਲਦੇ ਆ ਥੋੜ੍ਹੇ, ਇੱਕ ਦੂਜੇ ਤੋਂ ਸੁਣ ਕੇ ਦੇਖਣਾ ਵਾ। ਫਿਰ ਦੂਜਾ ਇਹ ਆ ਵੀ ਪੰਜਾਬੀ ਬੋਲੀ ਟੋਨਲ ਲੈਂਗੁਏਜ ਆ, ਜਿਹਨੂੰ ਗਾਉਣ ਧੁਨ ਇਹ ਕਹਿੰਦੇ ਆ, ਜਿਵੇਂ ਮੈਂਡਰਿਨ ਕੈਂਥਨੀਜ਼ ਆ, ਇਹ ਗਾਉਣ ਧੁਨ ਇਹ ਹੈਗੀਆਂ, ਟੋਨਲ ਲੈਂਗੁਏਜ ਆ। ਪੰਜਾਬੀ ਇਕੱਲੀ ਹੀ ਟੋਨਲ ਲੈਂਗੁਏਜ ਆ ਸਾਊਥ ਏਸ਼ੀਆ ਦੇ ਵਿੱਚ, ਅਤੇ ਸਾਰੀ ਜਿਹੜੀ ਇੰਡੋ ਯੂਰੋਪੀਅਨ ਲੈਂਗੁਏਜ ਪਰਿਵਾਰ ਆ ਜਿਹੜਾ ਆਇਰਲੈਂਡ ਤੋਂ ਚੱਲ ਕੇ ਬੰਗਾਲ ਤੱਕ ਜਾਂਦਾ ਵਾ,
1: ਓਕੇ,
0: ਵੱਡਾ ਇਹ ਪਰਿਵਾਰ, ਉਹਦੇ ਵਿੱਚ ਵੀ ਪੰਜਾਬੀ ਹੀ ਇੱਕ ਵੱਡੀ ਭਾਸ਼ਾ ਵਾ ਜਿਹੜੀ ਟੋਨਲ ਲੈਂਗੁਏਜ ਆ, ਉਹਦੇ ਵਿੱਚ ਫਿਰ ਲਹਿਜੇ ਦਾ ਬਹੁਤ ਵੱਡਾ ਰੋਲ ਆ ਜਿਹੜੀ ਟੋਨਲ ਲੈਂਗੁਏਜ ਹੁੰਦੀ ਆ। ਮੈਂ ਤੁਹਾਨੂੰ ਉਦਾਹਰਨ ਦੇ ਕੇ ਸਮਝਾਉਣਾ, ਇਹਦੇ 'ਚ ਹੁਣ ਬਾਲ ਆ ਅਤੇ ਬਾਲ ਆ
1: ਜੀ,
0: ਬਾਲ ਸਿਰ ਦੇ ਬਾਲ ਜਾਂ ਦਾੜੀ ਦੇ ਬਾਲ, ਅਤੇ ਬਾਲ
1: ਬੱਚਾ
0: ਬੱਚਾ,
1: ਹਾਂਜੀ।
0: ਹੁਣ ਆਪਾਂ ਕੁਛ ਨਹੀਂ, ਮਾੜਾ ਜਿਹਾ ਬੋਲਿਆ ਬਾਲ ਕਿਹਾ
1: ਜੀ,
0: ਅਤੇ ਬਾਲ, ਹੁਣ ਇਹ ਅੰਗਰੇਜ਼ੀ 'ਚ ਇਹ ਚੀਜ਼ਾਂ ਹੈ ਨਹੀਂ ਗੀਆਂ ਜਾਂ ਹੋਰ ਦੂਜੀਆਂ, ਇਹ
1: ਚੀਜ਼ਾਂ
0: ਵੀ ਉਹ ਬਾਲ ਅਤੇ ਉਹਦੇ ਕਹਿਣ ਦੇ ਢੰਗ ਨਾਲ, ਆਪਾਂ ਕੋਈ ਬਾਲਾ ਬਦਲਿਆ ਨਹੀਂ ਹੈ, ਥੋੜ੍ਹੀ ਜਿਹੀ ਟੂਨ ਅਤੇ ਸਟ੍ਰੈਸ ਹੀ ਵਧਾਈ ਆ
1: ਜੀ,
0: ਬੇਸਿਕ ਉਹੀ ਟੂਨ
1: ਜ਼ਬਾਨ ਨੂੰ ਵਾਲ ਮਾੜਾ ਜਿਹਾ
0: ਮਾੜਾ ਜਿਹਾ ਉਹਦੀ ਸਟ੍ਰੈਸ ਵਧਾਉਣ ਨਾਲ ਹੋ ਗਿਆ। ਗੋਲੀ ਅਤੇ ਗੋਲੀ, ਇਹ ਆ ਵੀ ਗੋਲੀ ਵੀ ਉਹੀ ਆ, ਗੋਲੀ
1: ਜੀ
0: ਉਹਨਾਂ ਦੇ ਮੀਨਿੰਗ ਅੱਡਾ ਅੱਡਾ,
1: ਗਲੀ ਅਤੇ ਗਲੀ
0: ਗਲ, ਹਾਂ ਜੀ। ਫਿਰ ਹੁਣ ਨੌ, ਕਿਸੇ ਦਾ ਨਾਂ
1: ਜੀ
0: ਨੌ, ਹੈ ਨਾ ਜੀ, ਅਤੇ ਇਸ ਤਰੀਕੇ ਦੇ ਸ਼ਬਦ ਹੈ, ਇਸ ਤਰੀਕੇ ਦੇ ਬਹੁਤ ਸਾਰੇ ਸ਼ਬਦ ਆਪਣੇ ਕੋਲ ਹੈਗੇ ਆ। ਫਿਰ ਇਹ ਘਰ, ਘਰੋਂ, ਘਰੇ
1: ਜੀ,
0: ਹੁਣ ਤਿੰਨ ਸ਼ਬਦ ਹੋ ਗਏ, ਘਰ ਘਰ ਆ, ਘਰੋਂ ਵੀ ਮੈਂ ਘਰ ਤੋਂ ਆ, ਜੇ ਇਹੀ ਗੱਲ ਅੰਗਰੇਜ਼ੀ 'ਚ ਕਹਿਣੀ ਹੋਵੇ ਉਹਨਾਂ ਨੇ ਕਹਿਣਾ ਫਰੋਮ ਹਾਊਸ ਫਰ, ਹੈ ਨਾ, ਪਰ ਸਾਨੂੰ ਫਰੋਮ ਅਤੇ ਹਾਊਸ ਦੋ ਨਹੀਂ ਲਾਉਣੇ ਪਏ, ਅਸੀਂ ਘਰੋਂ ਕਹਿ ਦੇਣਾ,
1: ਜਾਂ ਆਪਣੇ ਘਰੋਂ ਵਹੁਟੀ ਲਈ ਵੀ ਵਰਤ ਲੈਂਦੇ ਇਹ ਫਲਾਣੇ ਦੇ ਘਰੋਂ,
0: ਉਹ ਹਾਂ ਜੀ ਉਹ ਮੀਨਿੰਗ ਡਿਫਰੈਂਟ, ਹਾਂ ਉਹ ਵੀ ਹੋ ਗਿਆ। ਹੁਣ ਆਇਆ ਵੀ ਘਰ ਘਰੇ, ਹੁਣ ਆਪਾਂ ਕਹਿਣਾ ਵੀ ਕਿੱਥੇ ਆ ਘਰੇ, ਹੁਣ ਆਈ ਐਮ ਐਟ ਦਾ ਹਾਊਸ ਨਹੀਂ ਕਹਿਣਾ ਪਿਆ, ਆਪਾਂ ਕਿੱਥੇ ਆ ਘਰੇ
1: ਜੀ,
0: ਇਹ ਟੋਨਲ ਲੈਂਗੁਏਜ ਆ ਸਾਡੀ, ਇਹਦੇ 'ਚ ਟੋਨਲ ਲੈਂਗੁਏਜ ਦੇ ਵਿੱਚ ਫਿਰ ਲਹਿਜੇ ਬਣਨੇ ਸੁਭਾਵਿਕ ਹੀ ਆ ਵੀ ਜਦੋਂ ਤੁਸੀਂ ਕੋਈ ਗੱਲ ਕਹਿਣੀ ਆ, ਸਟ੍ਰੈਸ ਕਿਤੇ ਵੱਧ ਦੇਤੀ ਕਿਤੇ ਘੱਟ ਦੇਤੀ, ਉਹਦੇ ਨਾਲ ਫਿਰ ਲਹਿਜੇ ਬਣਨੇ ਬਹੁਤ ਸੁਭਾਵਿਕ ਹੀ ਹੋ ਜਾਂਦੇ ਆ ਵੀ ਲਹਿਜੇ, ਇਸੇ ਕਰਕੇ ਹੁਣ ਪੰਜਾਬੀ ਇਹੋ ਜਿਹੀ ਭਾਸ਼ਾ ਵਾ। ਹੁਣ ਜਸਪਾਲ ਸਿੰਘ ਮੇਹਲ ਨੇ ਇਹਦੇ 20 ਤੋਂ ਵੱਧ ਲਹਿਜੇ ਗਿਣੇ ਆ,

0: ਇਸ ਜਾਣੀ ਕਿ ਹੁਣ ਉਹਨਾਂ ਨੇ ਤਿੰਨ ਲਹਿਜੇ ਇਹਦੇ ਵਿੱਚ, ਇੱਕ ਤਾਂ ਟ੍ਰੈਡੀਸ਼ਨਲ ਆਪਣੇ ਚੱਲੀ ਜਾਂਦੇ ਆ ਵੀ ਮੁਲਤਾਨੀ ਹੋ ਗਈ, ਹਿੰਦਕੋ ਹੋ ਗਈ, ਜਟਕੀ ਹੋ ਗਈ, ਅਤੇ ਆਪਣੀ ਪੋਠੋਹਾਰੀ ਜੋ ਵੀ ਇਹ ਸਾਰੇ ਹੈਗੇ ਆਪਣੇ ਪੁਆਧੀ ਅਤੇ ਇੱਧਰ ਵਾਲੇ ਹੋ ਜਾਂਦੇ ਆ, ਪਟਿਆਣੀ ਹੋ ਗਈ, ਉਹ ਉਹਨਾਂ ਨੇ ਇਹਦੇ 'ਚ ਤਿੰਨ ਲਹਿਜੇ ਹੋਰ ਜੋੜਤੇ ਵੀ ਇੱਕ ਅੰਗਰੇਜ਼ੀ ਸਪੀਕਿੰਗ ਵਾਲੇ ਜਿਹੜੇ ਇਲਾਕੇ ਦੇ ਵਿੱਚ ਪੰਜਾਬੀ ਬੋਲੀ ਜਾਂਦੀ ਆ, ਇੰਗਲੈਂਡ, ਅਮੈਰੀਕਾ, ਆਸਟ੍ਰੇਲੀਆ ਹੋ ਗਿਆ, ਵੀ ਜਿਹੜੇ ਇੱਥੇ ਦੇ ਬੱਚੇ ਆ ਇਹਨਾਂ 'ਤੇ ਹੁਣ ਅੰਗਰੇਜ਼ੀ ਦਾ ਪ੍ਰਭਾਵ ਆ, ਉਹਨਾਂ ਦੇ ਲਹਿਜੇ 'ਚ ਆਪਾਂ ਨੂੰ ਪਤਾ ਲੱਗ ਜਾਂਦਾ
1: ਜਬਾਨ ਦਾ ਵਲ ਜਿਹੜਾ ਉਹ ਮਿਸਿੰਗ ਹੈ।
0: ਹਾਂਜੀ ਹਾਂ, ਉਹ ਉਹਨਾਂ ਦਾ ਉਹ ਕਹਿੰਦੇ ਵੀ ਇਹ ਵੀ ਇੱਕ ਨਵਾਂ ਲਹਿਜਾ ਹੋਣਾ ਚਾਹੀਦਾ, ਗਿਣਤੀ ਹੋਣੀ ਹੈ। ਫਿਰ ਉਹਨਾਂ ਨੇ ਕੀਨੀਆ ਵਾਲਾ ਇੱਕ ਜੋੜਿਆ ਵੀ ਇਹ ਜਿਹੜੇ ਅਫਰੀਕਨ ਆ, ਇੱਕ ਇਹਨਾਂ ਦਾ ਵੀ ਆਪਦਾ ਲਹਿਜਾ ਅੱਡ ਹੋਣਾ ਚਾਹੀਦਾ,
1: ਦਾਇਰਾ ਵੱਡਾ ਹੋ ਗਿਆ ਹੁਣ।
0: ਹਾਂਜੀ, ਉਹ ਹੁਣ ਲਹਿਜੇ ਵੀ ਵੱਧ ਗਏ, ਜਿਵੇਂ ਜੋ ਪੰਜਾਬੀ ਵਧੇ ਆ ਨਾ, ਉਹਨਾਂ ਨਾਲ ਲਹਿਜੇ ਵੀ ਸਾਡੇ ਦੋ ਨਵੇਂ ਉਹਨਾਂ ਨੇ ਐਡ ਕਰਤੇ, ਸ਼ਾਇਦ ਮੈਂ ਤਿੰਨ ਕਹਿ ਗਿਆ ਪਹਿਲਾਂ, ਦੋ ਆ ਇਹ ਵੀ ਉਹਨਾਂ ਨੇ, ਦੋ ਇਹ ਵੀ ਆ ਵੀ ਇੱਕ ਅੰਗਰੇਜ਼ੀ ਸਪੀਕਿੰਗ ਵਾਲਾ, ਇੱਕ ਅਫਰੀਕਾ ਵਾਲਾ, ਵੀ ਉਹਨਾਂ ਨੇ ਇਹ ਦੋ ਵੀ ਇਹਨਾਂ ਦੇ ਇਹ ਵੀ ਲਹਿਜੇ ਹੀ ਬਣ ਗਏ,
1: ਨਵੇਂ ਐਡ ਆਨ ਹੋ ਗਏ,
0: ਕਿਉਂਕਿ ਆਪਾਂ ਨੂੰ ਪਤਾ ਲੱਗ ਜਾਂਦਾ ਨਾ, ਜੋ ਹੁਣ ਤੁਸੀਂ ਬਾਹਰਲਾ ਬੱਚਾ ਅੰਗਰੇਜ਼ੀ ਸਪੀਕਿੰਗ ਜਦੋਂ ਕੋਈ ਗੱਲ ਕਰ ਰਿਹਾ ਵਾ, ਉਹਦੇ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਪੰਜਾਬ ਵਾਲੇ ਨਾਲੋਂ ਫਰਕ ਆ।
1: ਜ਼ਿਆਦਾਤਰ ਲਿੰਗ ਪਲਿੰਗ ਉਹਨਾਂ ਨੇ ਵਿੱਚ ਮਿਸ ਕਰਤੇ ਜਾਂ ਜ਼ਬਾਨ ਦਾ ਵਲ ਖਤਮ ਹੋ ਗਿਆ, ਸਾਨੂੰ ਪਤਾ ਲੱਗ
0: ਕੁਛ ਵੀ ਆ
1: ਜੀ,
0: ਉਹ ਜਿਹੜੀ ਆਪਾਂ ਨੇ ਕੰਨ ਨੂੰ ਸੁਣਨ ਨੂੰ ਪਤਾ ਲੱਗ ਜਾਂਦਾ ਨਾ ਵੀ ਆਹ ਕੋਈ ਬਾਹਰ ਦਾ ਜੰਮਿਆ ਹੋਇਆ ਜਵਾਕ ਆ, ਚਾਹੇ ਪੰਜਾਬੀ ਉਹਦੇ 'ਚ ਜਮਾਂ ਅੰਗਰੇਜ਼ੀ ਦਾ ਸ਼ਬਦ ਨਹੀਂ ਬੋਲ ਰਿਹਾ ਵਧੀਆ, ਪਰ ਉਹਦਾ ਲਹਿਜਾ ਇੱਕ ਹੋਰ ਹੋ ਗਿਆ
1: ਜੀ। ਅੱਛਾ, ਇੱਕ ਜਿਹੜਾ ਸ਼ਬਦ ਤੁਸੀਂ ਯੂਜ਼ ਕੀਤਾ ਕਿ ਟੋਨਲ ਆ, ਇਹ ਭਾਸ਼ਾ ਕਿਉਂ ਆ ਟੋਨਲ, ਇਹਦੇ ਪਿੱਛੇ ਕੁਛ ਲੱਭਾ ਰੀਜ਼ਨ?
0: ਇਹ ਜਦੋਂ ਹੁਣ
1: ਲਿਖਤੇ ਦੇ ਕਰਕੇ ਜਾਂ
0: ਇਹ ਹੁਣ ਇਹ ਜੀ ਇੱਕ ਭਾਸ਼ਾ ਦਾ ਇੱਕ ਗੁਣ ਆ, ਹੁਣ ਇਹ ਪਤਾ ਨਹੀਂ ਕਿਉਂ ਆ, ਹੁਣ ਇਹ ਨਹੀਂ ਮੈਂ
1: ਜਦੋਂ ਹੁਣ ਆਪਾਂ ਪਿਛਲੇ ਦਿਨ ਹੀ ਆਪਾਂ ਨਾਚਾਂ ਤੇ ਗੱਲ ਕਰ ਰਹੇ ਹਾਂ, ਆਪਾਂ ਭੰਗੜੇ ਤੇ ਗਿੱਧੇ ਤੇ, ਮਲਵਈ ਗਿੱਧੇ ਤੇ, ਅਤੇ ਉਹਦੇ ਵਿੱਚੋਂ ਇੱਕ ਚੀਜ਼ ਨਿਕਲ ਕੇ ਆਉਂਦੀ ਸੀ ਕਿ ਇਹ ਉਸ ਖਿੱਤੇ ਦੇ ਸੁਭਾਅ ਦੇ ਨਾਲ, ਉਸ ਖਿੱਤੇ ਦੇ ਸਟਰਗਲ ਦੇ ਨਾਲ, ਉਸ ਖਿੱਤੇ ਦੇ ਰੋਜ਼ਗਾਰ ਦੇ ਸਾਧਨਾਂ ਦੇ ਨਾਲ, ਇਸ ਸਭ ਕੁਛ ਦੇ ਨਾਲ ਉਹਦਾ ਵਾਹ ਵਾਸਤਾ ਹੁੰਦਾ ਵਾ, ਉਹਦੇ ਹਿਸਾਬ ਦੇ ਨਾਲ ਡਾਂਸ ਬਦਲ ਜਾਂਦਾ। ਅਤੇ ਆਪਾਂ ਇਹ ਕਹਿ ਸਕਦੇ ਹਾਂ ਵੀ ਜੇ ਡਾਂਸ ਬਦਲਦਾ ਤਾਂ ਫਿਰ ਬੋਲੀ ਤਾਂ ਉਹ ਤੋਂ ਪਹਿਲਾਂ ਬਦਲੂਗੀ?
0: ਨਹੀਂ, ਬੋਲੀ ਕਾਹਤੋਂ ਬਦਲੂਗੀ ਮੈਨੂੰ ਸਮਝ ਨਹੀਂ।
1: ਜਿਹੜੇ ਜੋ ਲੋਕਾਂ ਦਾ ਉੱਥੇ ਸੁਭਾਅ ਆ, ਜਿੱਦਾਂ ਤੁਸੀਂ ਇੱਕ ਕਪਾਹ ਦੀ ਐਗਜ਼ਾਮਪਲ ਦਿੱਤੀ, ਹੁਣ ਉਹ ਜਿਹੜੇ ਵੜੇਵੇਂ ਆ, ਹੁਣ ਜਿਹਦੇ ਕੋਲ ਨਹੀਂ ਹੈਗੇ ਉਹ ਤੇ ਰਾੜਾ, ਹੁਣ ਆਪਾਂ ਵੇਖਦੇ ਹਾਂ ਵੀ ਇੱਥੇ ਬੋਲ ਹੀ ਨਹੀਂ ਪਾਉਂਦਾ ਕੋਈ, ਸੋ ਆਪਾਂ ਇਹ ਕਹਿ ਲਈਏ ਕਿ ਉੱਥੋਂ ਦਾ ਜੋ ਧਰਾਤਲ ਆ ਉਹ ਵੀ ਅਸਰਦਾਰ ਹੋਇਆ, ਉੱਥੋਂ ਦੀ ਖੇਤੀਬਾੜੀ, ਉੱਥੋਂ ਦੇ ਲੋਕਾਂ ਦਾ ਸੁਭਾਅ, ਉੱਥੋਂ ਦੇ ਲੋਕਾਂ ਦਾ ਕਿੱਤਾ, ਉਹ ਸਾਰੀਆਂ ਚੀਜ਼ਾਂ ਫਿਰ ਹੋਣਗੀਆਂ ਅਸਰਦਾਰ।
0: ਬਿਲਕੁਲ 100% ਜੀ, ਇਹ ਬੋਲੀ ਤੇ ਮਟੀਰੀਅਲ ਕਲਚਰ ਆ, ਇਹ ਦੋਨੇ ਬਰਾਬਰ ਚੱਲਦੇ ਆ। ਮਟੀਰੀਅਲ ਕਲਚਰ ਜਦੋਂ ਉਹਦਾ ਪਦਾਰਥੀ ਸੱਭਿਆਚਾਰ ਆ, ਬੋਲੀ ਅਸਲ 'ਚ ਹੈ ਹੀ ਪਦਾਰਥੀ ਸੱਭਿਆਚਾਰ ਦੀ ਆ, ਕਿਸੇ ਬੋਲੀ ਕੋਲੇ ਉਹਦੇ ਅਣਗਿਣਤ ਸ਼ਬਦ ਨਹੀਂ ਹੁੰਦੇ, ਸਿਰਫ ਜ਼ਰੂਰਤ ਦੇ ਸ਼ਬਦ ਹੁੰਦੇ ਆ, ਜਿਹੜੀ ਚੀਜ਼ ਦੀ ਜ਼ਰੂਰਤ ਆ ਉਹਨਾਂ ਕੋਲੇ ਡਿਕਸ਼ਨਰੀ ਕਿਸੇ ਬੋਲੀ ਕੋਲੇ ਵਾਧੂ ਨਹੀਂ ਪਈ ਹੁੰਦੀ ਵੀ ਆਹ ਨਵੀਂ ਚੀਜ਼ ਆ ਗਈ ਆਪਣਾ ਆਹ ਸ਼ਬਦ ਪਿਆ ਹੁਣ ਇੱਥੇ ਆਪਾਂ ਵਰਤੀਏ, ਨਹੀਂ, ਉਹ ਜਿਹੜੀ ਚੀਜ਼ਾਂ ਨਾਲ ਆਪਾਂ ਵਰਤ ਵਿਹਾਰ ਕਰਨਾ, ਜੋ ਮਟੀਰੀਅਲ ਆ, ਜੋ ਪਦਾਰਥ ਆ, ਸਾਡੇ ਕੋਲੇ ਸ਼ਬਦ ਵੀ ਉਹਦੇ ਹੀ ਹੋਣੇ ਆ। ਉਹ ਹੁਣ ਆਪਾਂ ਉਦਾਹਰਣ ਦੇ ਤੌਰ 'ਤੇ ਦੇਖ ਲੈਂਦੇ ਹਾਂ ਵੀ ਜਿਹੜੇ ਇੱਥੇ ਆਪਣੇ ਵੈਸਟਰਨ ਕੰਟਰੀਜ਼ ਦੇ ਵਿੱਚ ਇੱਧਰ ਦੇ ਜਿਹੜੇ ਹੈਗੇ ਆ, ਉਹਨਾਂ ਕੋਲ ਫਰੰਟ ਯਾਰਡ, ਬੈਕ ਯਾਰਡ, ਐਟਕ, ਇਹੋ ਜਿਹੇ ਸ਼ਬਦ ਹੋਣਗੇ, ਹੈ ਨਾ
1: ਜੀ,
0: ਪੋਰਚ ਹੋਊਗਾ, ਸਨ ਡੈਕ ਹੋਊਗਾ, ਇਹ ਪੰਜਾਬ 'ਚ ਤਾਂ ਨਹੀਂ ਹੋਣੇ,
1: ਨਹੀਂ ਹੋਣੇ
0: ਪੰਜਾਬ 'ਚ, ਪਹੇ ਬੀਆਂ, ਹੈ ਨਾ, ਇਹ ਚਰਸਤੇ, ਇਹ ਹੋਣਗੇ, ਉਹ ਇਹਨਾਂ ਕੋਲੇ ਨਹੀਂ ਹੋਣੇ,
1: ਉਹਨਾਂ ਕੋਲੇ,
0: ਕਿਉਂਕਿ ਉਹਨਾਂ ਦਾ ਮਟੀਰੀਅਲ ਕਲਚਰ ਹੋਰ ਆ, ਇਹ ਹੋਰ ਆ, ਬੋਲੀ ਹੈ ਹੀ ਮਟੀਰੀਅਲ ਕਲਚਰ ਦੀ ਆ।
1: ਜਬਰ ਆਪਾਂ ਇਹਦੀ ਇੱਕ ਐਗਜ਼ਾਮਪਲ ਹੋਰ ਵੀ ਆਪਾਂ ਵੇਖੀਏ, ਤੇ ਹੁਣ ਜਿਹੜੇ ਸ਼ਬਦ ਤੁਸੀਂ ਯੂਜ਼ ਕੀਤੇ ਆ, ਪਏ, ਦੱਬ, ਕਾਈ, ਸਰਕੜਾ, ਇਹ ਚੀਜ਼ਾਂ ਹੁਣ ਸਾਡੇ ਚੋਂ ਗੜੇ ਇਲਾਕਿਆਂ ਚੋਂ ਜੇ ਗਾਇਬ ਨੇ ਤੇ ਉਹ ਸ਼ਬਦ ਵੀ ਨਹੀਂ ਆਉਂਦੇ ਗਾਂ ਕਿਸੇ ਨੂੰ।
0: ਹਾਂਜੀ, ਨਹੀਂ,
1: ਹੌਲੀ ਹੌਲੀ ਉਹ ਅਗਲੀ ਪੀੜ੍ਹੀ ਚੋਂ ਖਤਮ ਨੇ ਉਹ।
0: ਹਾਂਜੀ, ਹੁਣ ਇਹ ਹੁਣ ਧੌੜੀ ਦੀ ਜੁੱਤੀ, ਹੁਣ ਕਿਹਦੇ ਪੈਰ ਆ ਧੌੜੀ ਦੀ ਜੁੱਤੀ, ਚੱਲ ਜਾਣਗੇ ਅੱਜ, ਹੁਣ ਉਹ ਗਾਇਬ ਹੀ ਹੋਣਾ,
1: ਜਾਂਦੀ ਰਹਿਣੀ ਆ,
0: ਉਹ ਜਾਣਾ ਹੀ ਆ ਸ਼ਬਦ। ਹੁਣ ਕਿੰਨੇ ਖੇਤੀਬਾੜੀ ਦੇ ਸੰਦ ਆ ਜਿਹੜੇ ਨਹੀਂ ਵਰਤਣੇ, ਉਹ ਹੁਣ ਖੂਹ ਹੈ ਨਹੀਂ ਗੇ, ਖੂਹ ਦੇ ਹੁਣ ਪਤਾ ਨਹੀਂ, ਮੈਨੂੰ ਤਾਂ ਨਹੀਂ ਬਾਹਲੇ ਯਾਦ, ਮੈਂ ਮੂੰਹ ਜਵਾਨੀ ਕਹਿ ਸਕਾਂ ਵੀ ਤੂੰ ਜਿਹੜੇ ਖੂਹ ਦੇ ਆਲੇ ਦੁਆਲੇ ਜੋ ਵੀ ਹਲਟ ਚੱਲਦਾ ਸੀਗਾ, ਟਿੰਡਾਂ, ਉਹ ਹੁਣ ਕਿੰਨੇ ਕੁ ਸ਼ਬਦ ਯਾਦ ਰੱਖ ਲਾਂਗੇ ਆਪਾਂ, ਨਜਾਇਜ਼, ਉਹ ਦਿਮਾਗ ਨੇ ਯਾਦ ਰੱਖਣੇ ਹੀ ਨਹੀਂ ਹੈਗੇ,
1: ਕਿਉਂਕਿ ਡੇਲੀ ਉਹ ਵਰਤੋਂ 'ਚ ਨਹੀਂ।
0: ਹਾਂਜੀ,
1: ਨਹੀਂ ਆ ਰਹੇ। ਅੱਛਾ, ਤੁਸੀਂ ਵਿੱਚ ਲਿਪੀ ਦੀ ਤੁਸੀਂ ਗੱਲ ਕੀਤੀ ਸੀ, ਕਿੰਨੀਆਂ ਕੁ ਲਿਪੀਆਂ ਤੱਕ ਆਪਾਂ ਪਿੱਛੇ ਜਾਂਦੇ ਜਾਂ ਕਿੰਨੀਆਂ ਲਿਪੀਆਂ ਤੱਕ ਦੀ ਜਾਣਕਾਰੀ ਜੇ ਆਪਾਂ ਪੰਜਾਬੀ ਉਸ ਟਾਈਮ ਦੇ ਪੰਜਾਬੀ ਖਿੱਤੇ ਤੋਂ ਲੈ ਕੇ ਆਪਾਂ ਗੱਲ ਕਰੀਏ?
0: ਇਹ ਜੀ ਲਿਪੀਆਂ ਦਾ ਸਾਰਿਆਂ ਨਾਲੋਂ ਪਹਿਲਾਂ ਨਾ ਜੇਕਰ ਆਉਂਦਾ ਵਾ ਜਦੋਂ ਜਿਹੜੇ ਸਿਕੰਦਰ ਦੇ ਨਾਲ ਲਿਖਾਰੀ ਆਏ ਆ ਆਪਣੇ ਇਲਾਕੇ ਦੇ ਵਿੱਚ ਪੰਜਾਬ ਦੇ ਵਿੱਚ
1: ਜੀ
0: ਬਹੁਤੇ ਜੇਹਲਮ ਦੇ ਦਰਿਆ ਦੇ ਕੰਢੇ ਕੰਢੇ ਚੱਲੇ ਆ ਤੇ ਉਸ ਉਹ ਜੇ ਫਿਰ ਬਿਆਸ ਤੱਕ ਇੱਧਰ ਗੇੜਾ ਕੱਢ ਕੇ ਚੱਲੇ ਗਏ ਪਰ ਬਹੁਤਾ ਜੇਹਲਮ ਵਾਲੇ ਤੋਂ ਉੱਥੋਂ ਥੱਲੇ ਉਹਨਾਂ ਦੇ ਪਹਿਲੀ ਆਉਂਦਾ ਵੀ ਇਹ ਇਲਾਕੇ ਦੇ ਲੋਕ ਲਿਖਦੇ ਆ ਇਹ ਨਹੀਂ ਉਹਨਾਂ ਨੇ ਲਿਖਿਆ ਵੀ ਕੀ ਲਿਖਦੇ ਆ ਵੀ ਉਹ ਵੀ ਲਿਖਦੇ ਆ ਤੇ ਇਹ ਕੱਪੜੇ ਦੇ ਉੱਤੇ ਲਿਖਦੇ ਆ
1: ਓਕੇ
0: ਕੋਈ ਨਾ ਕੋਈ ਲਿਪੀ ਉਹਨਾਂ ਕੋਲ ਸੀਗੀ ਜਿਹੜੀ ਲਿਖਦੇ ਆ ਇੰਨੀ ਕੀ ਜਾਣਕਾਰੀ ਆ
1: ਓਕੇ
0: ਇਹ ਆਪਣੇ ਕੋਲ ਖੁਸ਼ਕਿਸਮਤੀ ਕਹਿ ਲਓ ਹੁਣ ਇਹਨੂੰ ਮੇਰੇ ਕੋਲ ਸ਼ਬਦ ਹੋਰ ਹੈ ਨਹੀਂ ਗਾ ਵੀ ਇੱਕ ਵੀ ਜਦੋਂ ਗ੍ਰੀਕ ਸਿਕੰਦਰ ਆਇਆ ਸਿਕੰਦਰ ਆਉਣ ਨਾਲ ਉਹਦੇ ਨਾਲ ਬਹੁਤ ਸਾਰੇ ਵਿਦਵਾਨ ਆਏ ਆ ਲਿਖਾਰੀ ਆਏ ਆ ਪਾਇਰੋ ਵਰਗਾ ਇੱਕ ਦਾਰਸ਼ਨਿਕ ਬੰਦਾ ਇੱਕ ਫਿਲੋਸਫਰ ਬੰਦਾ ਵੀ ਪੰਜਾਬ 'ਚ ਗੇੜਾ ਦੇ ਕੇ ਗਿਆ
1: ਓਕੇ
0: ਉਹ ਉਹਨਾਂ ਨੇ ਇੰਨੀ ਕੁ ਜਾਣਕਾਰੀ ਸਾਨੂੰ ਉਹ ਪੀਰੀਅਡ ਦੀ ਮਿਲਦੀ ਆ ਨਾ ਵੀ ਜਿਹੜੀ ਅਗਲੇ ਹਜ਼ਾਰ ਸਾਲ ਦੀ ਵੀ ਨਹੀਂ ਮਿਲਦੀ ਹੈਗੀ ਇੰਨਾ ਕੁ ਲਿਖ ਕੇ ਸਾਨੂੰ ਦੇ ਗਏ ਆ ਉਸ ਪੀਰੀਅਡ ਉਹ ਪੰਜਾਬ ਦੀ ਵੀ ਗੱਲ ਕਰ ਰਿਹਾ ਉਹ ਕੋਈ ਬਾਕੀ ਇੰਡੀਆ ਦੀ ਭਾਅ ਨਹੀਂ ਗਾ ਉੱਧਰ ਗਏ ਹੀ ਨਹੀਂ ਹੈਗੇ ਉਹ ਉਹ ਉਹਦੇ ਬਾਰੇ ਸਾਨੂੰ ਬਹੁਤ ਬੰਦਿਆਂ ਬਾਰੇ ਸੱਭਿਆਚਾਰ ਬਾਰੇ ਬਹੁਤ ਸਾਰੀਆਂ ਗੱਲਾਂ ਮਿਲਦੀਆਂ ਉਹਦੇ ਵਿੱਚੋਂ ਇਹ ਵੀ ਇੱਕ ਗੱਲ ਮਿਲਦੀ ਆ ਵੀ ਹਾਂ ਲਿਖਦੇ ਹੈਗੇ ਆ ਇਹ ਕੱਪੜੇ ਦੇ ਉੱਤੇ ਲਿਖਦੇ ਆ ਵੀ ਪਰ ਪਤਾ ਉਹ ਇਹ ਨਹੀਂ ਹੈਗਾ ਵੀ ਕੀ ਲਿਖਦੇ ਆ ਕਿਹੜੀ ਲਿਪੀ ਆ ਪਰ ਪਹਿਲੀ ਲਿਪੀ ਜਿਹੜੀ ਸਾਨੂੰ ਮਿਲਦੀ ਆ ਥੇ ਵਿਗਿਆਨ ਚੋਂ ਆਰਕੀਓਲੋਜੀ ਚੋਂ ਉਹ ਖਰੋਸ਼ਤੀ ਆ
1: ਖਰੋਸ਼ਤੀ
0: ਹਾਂਜੀ ਨੌ ਦਿੱਤਾ ਹੁਣ ਖਰੋਸ਼ਤੀ ਉਹ ਪਤਾ ਨੀ ਕੀ ਕਹਿੰਦੇ ਹੋਣਗੇ ਇਹ ਇਹਦੀ ਨੌਵਾਂ ਦੀ ਵੀ ਇੱਕ ਅੱਡ ਆਪਦੀ ਕਹਾਣੀ ਆ ਉਹ ਫਿਰ ਆਪਾਂ ਡਿਸਟਰੈਕਟ ਹੋ ਜਾਵਾਂਗੇ
1: ਉਹਦੇ ਪਿੱਛੇ ਵੀ
0: ਹਾਂ ਉਹੀ ਆ ਵੀ ਆਪਾਂ ਜਿਹੜੀ ਗੱਲ ਕੀਤੀ ਸੀ ਵੀ ਜਿਹਦੇ ਤਣ ਫੜ ਲਓ ਫਿਰ ਉਹ ਗਾਂ ਗਾਂ ਕਿਤੇ ਤੁਣਕੇ ਮਾਰਦਾ ਪਤਾ ਨੀ ਕਿੱਥੇ ਅੱਗੇ ਦੀ ਅੱਗੇ ਕਹਾਣੀ ਪਹੁੰਚ ਜਾਂਦੀ ਆ ਪਰ ਉਹ ਖਰੋਸ਼ਤੀ ਲਿਪੀ ਉੱਤਰੀ ਪੰਜਾਬ ਦੇ ਵਿੱਚੋਂ ਸਾਨੂੰ ਬਹੁਤ ਲੱਭੀ ਆ ਇਹ ਮਾਣਕਿਆਲ ਹੈਗਾ ਜਿਹੜਾ ਸਾਡੇ ਆਪਣੇ ਹੁਣ ਆਪਾਂ ਆਪਣੇ ਵਾਲੇ ਪਾਸੇ ਦੇਖੀਏ ਬਟਾਲੇ ਤੋਂ ਥੋੜ੍ਹੀ ਜਿਹੀ ਦੂਰ ਪਾਕਿਸਤਾਨ ਦੇ ਵਿੱਚ ਆ ਉੱਥੇ ਸਤੂਪਾ ਬੋਧੀ ਸਤੂਪਾ ਮਿਲਿਆ ਉਹਦੇ ਵਿੱਚ ਕਨਿਸ਼ਕ ਦਾ ਹੈਗਾ ਵਾ ਇਹ ਇੱਕ ਇਨਸਕ੍ਰਿਪਸ਼ਨ ਉਹਦੀ ਲਿਖਤ ਮਿਲੀ ਆ ਉਹ ਉਹ ਵੀ ਖਰੋਸ਼ਤੀ 'ਤੇ ਆ ਅਤੇ ਕੁਛ ਜਿਵੇਂ ਮਾਲਵੇ ਵਾਲਾ ਇਲਾਕਾ ਜਾਂ ਅੱਜ ਕੱਲ੍ਹ ਦੇ ਹਿਮਾਚਲ ਵਾਲਾ ਇਲਾਕਾ ਉੱਥੋਂ ਸਿੱਕੇ ਵਗੈਰਾ ਉਹਨਾਂ ਦੇ ਵਿੱਚ ਵੀ ਖਰੋਸ਼ਤੀ ਦਾ ਮਿਲਿਆ ਵਾ ਪਰ ਇਹਦਾ ਬਹੁਤਾ ਜਿਹੜਾ ਸਮਾਨ ਆ ਇਹ ਉੱਤਰੀ ਪੰਜਾਬ 'ਚ ਉੱਤਰ ਪੱਛਮ ਪੰਜਾਬ ਨੌਰਥ ਵੀ ਵੈਸਟ ਵੀ ਜਿਵੇਂ ਰਾਵਲਪਿੰਡੀ ਤੋਂ ਅੱਗੇ ਵਾਲਾ ਇਲਾਕਾ ਉੱਤਰ ਉਹਦੇ 'ਚੋਂ ਬਹੁਤ ਸਮਾਨ ਮਿਲਿਆ ਖਰੋਸ਼ਤੀ ਦਾ ਥੱਲਿਓਂ ਆਪਾਂ ਨੂੰ ਬਹੁਤਾ ਨਹੀਂ ਮਿਲਿਆ
1: ਅਤੇ ਇਹਦੀ ਕਿੰਨੀ ਕੁ ਰਿਜ਼ੈਂਬਲੈਂਸ ਹੈ ਗੁਰਮੁਖੀ ਦੇ ਨਾਲ
0: ਉਹਦੀ ਨਹੀਂ ਹੈਗੀ
1: ਬਿਲਕੁਲ ਨਹੀਂ
0: ਉਹਦੀ ਨਹੀਂ ਹੈਗੀ ਉਹ ਬਿਲਕੁਲ ਵੱਖਰੀ ਆ
1: ਸਲੋ ਡਿਵੈਲਪਮੈਂਟ ਹੈ ਫਿਰ
0: ਉਹ ਨਹੀਂ ਨਹੀਂ ਉਹ ਇੱਕ ਖਰੋਸ਼ਤੀ ਉਹ ਆ ਉਹ ਉਰਦੂ ਵਾਂਗੂ ਪੁੱਠੇ ਪਾਸਿਓਂ ਲਿਖੀ ਜਾਂਦੀ ਸੀਗੀ
1: ਓਕੇ
0: ਉਹ ਇੱਕ ਸਮੈਟਿਕ ਸਕ੍ਰਿਪਟ ਆ ਜਿਹੜੀ ਇੱਧਰੋਂ ਅਰਬਾਂ ਵਾਲੀ ਆ ਉਹਦੇ ਨਾਲ ਜ਼ਿਆਦਾ ਰਲਦੀ ਆ ਉਹ ਫਿਰ ਐਕਸਟਿੰਕਟ ਹੋ ਗਈ ਉਹ ਦੂਜੀ ਤੀਜੀ ਸਦੀ ਤੱਕ ਤਾਂ ਚੱਲਦੀ ਰਹੀ ਆ ਇਹ ਈਸਾ ਤੋਂ ਬਾਅਦ ਪਰ ਉਹ ਜਦੋਂ ਐਕਸਟਿੰਕਟ ਹੋਈ ਫਿਰ ਉਦੋਂ ਬਾਅਦ ਸ਼ਾਰਦਾ ਆਈ ਆ
1: ਓਕੇ
0: ਪੰਜਾਬ ਦੇ ਵਿੱਚ ਤੇ ਸਾਰੇ ਫਿਰ ਉਹ
1: ਇਹ ਵੀ ਮਤਲਬ ਐਕਸਟਿੰਕਟ ਹੁੰਦੇ ਆ ਵੀ ਬਹੁਤ ਲੰਮਾ ਸਮਾਂ ਲੱਗਾ ਹੋਊਗਾ ਇਹ ਕੋਈ ਮਤਲਬ
0: 600-700 ਸਾਲ
1: ਸਾਰੇ ਹਾਂਜੀ
0: ਸਾਰੇ ਆਪਾਂ ਗੱਲ ਕਰ ਦਿੰਦੇ ਆ ਹੁਣ ਆਪਾਂ ਹੜੱਪਾ ਤੋਂ ਆ ਕੇ ਹਨਾ ਜੀ ਵੀ ਸਿਕੰਦਰ ਵੀ ਆ ਗਿਆ
1: ਕਹਿਣ ਚ ਈਜ਼ੀ ਆ
0: ਕਹਿਣ ਚ ਈਜ਼ੀ ਆ ਪਰ ਉਹ 3-4 ਹਜ਼ਾਰ ਸਾਲ ਆ
1: ਹੁਣ ਜਿੱਦਾਂ ਆਪਾਂ ਇੱਥੋਂ ਦੇ ਬੱਚਿਆਂ ਦੀ ਗੱਲ ਕੀਤੀ ਆ ਕੀਨੀਆਂ ਦੀ ਤੁਸੀਂ ਗੱਲ ਕੀਤੀ ਆ ਤੇ ਇਹ ਵੀ ਵੇਖੋ ਇਹ ਬੜਾ ਸਲੋ ਪ੍ਰੋਸੈਸ ਆ ਇਹ ਪਤਾ ਨਹੀਂ ਹਲੇ ਆਪਾਂ ਕਹਿ ਦਿੰਦੇ ਆ ਵੀ ਇਹ ਖਤਮ ਹੋ ਰਿਹਾ ਵਾ ਪਰ ਇਹ ਬੜਾ ਹੌਲੀ ਹੌਲੀ ਅੱਜ ਕੱਲ੍ਹ ਹਲਕ ਤੇਜ਼ ਯੁੱਗ ਆ ਪਹਿਲਾਂ ਨਾਲੋਂ ਹੋ ਸਕਦਾ ਤੇਜ਼ੀ ਨਾਲ ਖਤਮ ਹੋਵੇ
0: ਹਾਂ ਨਹੀਂ ਨਹੀਂ ਆਪਾਂ ਛਾਲ ਬਹੁਤ 2-3 ਹਜ਼ਾਰ ਸਾਲ ਦੀ ਛਾਲ ਮਾਰ ਗਏ ਖਰੋਸ਼ਤੀ ਖਤਮ ਹੋਣ ਦੇ ਨੂੰ ਵੀ ਹੁਣ ਦੇ 600 ਸਾਲ ਲੱਗ ਗਏ
1: ਤੇ ਸ਼ਾਰਦਾ ਦੇ ਨਾਲ ਫਿਰ ਕੀ ਰਿਜ਼ੈਂਬਲੈਂਸ ਉਹ ਕਿੱਥੇ ਕਿੱਥੇ ਤੱਕ ਆਉਂਦੀ ਆ
0: ਉਹ ਤਾਂ ਕਾਫੀ ਰਲਦੀ ਆ
1: ਓਕੇ
0: ਪੰਜਾਬ ਗੁਰਮੁਖੀ ਨਾਲ ਕਾਫੀ ਉਹਦਾ ਤਾਂ ਹੈਗਾ
1: ਜੀ
0: ਉਹ ਉਹ ਸ਼ਾਰਦਾ ਫਿਰ ਉਹ ਉਹ ਆਪਣੇ ਵਾਂਗੂ ਹੀ ਲਿਖ ਹੁੰਦੀ ਆ ਇਹ ਖੱਬੇ ਸੱਜੇ ਨੂੰ ਤੇ ਉਹ ਉਹਦੇ ਚ ਫਿਰ ਫਨੀਸ਼ੀਅਨ ਸਕ੍ਰਿਪਟ ਨਾਲ ਵੀ ਉਹਦਾ ਜਿਹੜੀ ਜਿੱਥੋਂ ਸਾਰੀਆਂ ਲਿਪੀਆਂ ਸ਼ੁਰੂਆਤ ਚ ਚੱਲ ਰਹੀਆਂ ਵਾ ਸੀਰੀਆ ਜੋਰਡਨ ਤੇ ਲੈਬਨਾਨ ਵਾਲੇ ਏਰੀਏ ਤੋਂ ਉਹਦੀ ਉਹਦੇ ਨਾਲ ਵੀ ਉਹ ਜਿਹੜੇ ਮੁੱਢਲੇ ਅੱਖਰ ਆ ਉਧਰ ਵੀ ਰਲਦੇ ਆ
1: ਸੋ ਇਹਦਾ ਮਤਲਬ ਉਧਰਲੇ ਪਾਸੇ ਉਸ ਖਿੱਤੇ ਨਾਲ ਸੀਰੀਆ ਲਿਬਨਾਨ ਉਧਰ ਕਾਫੀ ਮੇਲ ਜੋਲ ਪੰਜਾਬ ਦਾ ਜਿਹੜਾ ਗਹਿਰਾ ਨਾਤਾ ਰਿਹਾ ਵਾ ਇੱਧਰ ਚਾਹੇ ਵਪਾਰ ਦੇ ਜ਼ਰੀਏ ਰਿਹਾ ਹੋਵੇ ਜਾਂ ਕਿਵੇਂ ਵੀ
0: ਹਾਂਜੀ ਹਾਂ ਕਿਉਂਕਿ ਜਿੰਨਾ ਗ੍ਰੀਕ ਪੀਰੀਅਡ ਆ ਨਾ ਇਹ ਯੂਨਾਨ ਪੀਰੀਅਡ ਯੂਨਾਨੀ ਪੀਰੀਅਡ ਆ ਉਹਦੇ ਵਿੱਚ ਆਉਣ ਜਾਣ ਲੱਗਿਆ ਹੀ ਰਿਹਾ ਉਦੋਂ ਬਾਅਦ ਦੇ ਵਿੱਚ ਥੋੜ੍ਹਾ ਜਿਹਾ ਫਿਰ ਇਹ ਆਪਣੇ ਆ ਗਏ ਰਾਨੀਆਂ ਦਾ ਪਹਿਲਵੀ ਜਾਂ ਪਾਰਥੀਅਨ ਆ ਗਏ ਫਿਰ ਸਸੇਨੀਅਨ ਆ ਗਏ ਉਹ ਚੱਲਦਾ ਹੀ ਰਿਹਾ
1: ਆ
0: ਗਈ ਕਿਤੇ ਹਾਂਜੀ ਹਾਂ ਕਿਉਂਕਿ ਪੰਜਾਬ ਦਾ ਵਪਾਰ ਬਹੁਤ ਦੂਰ ਤੱਕ ਚੱਲਦਾ ਰਿਹਾ ਸੈਂਟਰ ਪੰਜਾਬ ਹੀ ਸੀਗਾ, ਸਾਊਥ ਏਸ਼ੀਆ ਦਾ ਪੰਜਾਬ ਦੇ ਮੀਡੀਏਟਰੀ ਸੀਗਾ, ਇੱਥੋਂ ਹੀ ਚੱਲਦੀ ਸੀ ਸਾਰੀ ਕਹਾਣੀ,
1: ਕਿਉਂਕਿ ਖਿੱਤਾ ਬੜਾ ਵੱਡਾ ਨਾ। ਅੱਜ ਵੀ ਆਪਾਂ ਜੇ ਵੇਖੀਏ, ਜੇ ਆਪਾਂ ਲੈਂਦੇ ਚੜ੍ਹਦੇ ਨੂੰ ਹੀ ਮਿਲਾਈਏ ਤੇ ਕਿੱਡਾ ਤਕੜਾ ਪੰਜਾਬ ਹੈ। ਹੁਣ ਤੇ ਚਲੋ ਆਪਾਂ ਅੱਜ ਕੱਲ ਦੇ ਯੁੱਗ ਦੇ ਵਿੱਚ ਆਪਾਂ ਛੋਟੇ ਛੋਟੇ ਹਿੱਸਿਆਂ ਚ ਆਪਾਂ ਵੇਖਦੇ ਹਾਂ, ਪਰ ਜੇ ਪੁਰਾਣਾ ਪੰਜਾਬ ਵੇਖੀਏ ਤੇ ਉਹਦਾ ਏਰੀਆ ਹੀ ਬਹੁਤ ਵੱਡਾ।
0: ਹਾਂਜੀ, ਇੰਪੋਰਟੈਂਸ ਵੀ ਹੈ। ਹੁਣ ਇਹ ਆ ਜੀ, ਇਹ ਦੇਖੋ ਇੱਕ ਆਪਣੇ, ਹੁਣ ਉਹਦੇ ਮੈਨੂੰ ਐਗਜੈਕਟਲੀ ਉਹਦੇ ਡੇਟਾਂ ਨਹੀਂ ਮੇਰੇ ਦਿਮਾਗ 'ਚ ਆ ਰਹੀਆਂ ਵੀ ਕਿਹੜੀਆਂ ਵਾ। ਬੈਬਲੋਨ ਜਾਂ ਉੱਧਰੋਂ ਇੱਕ ਉਹਦੇ ਰਾਜਾ ਇੱਕ ਲਿਖਾ ਰਿਹਾ ਵਾ, ਆਪਦੀ ਵਡਿਆਈ ਕਰ ਰਿਹਾ ਵਾ ਵੀ ਮੈਂ ਬਹੁਤ ਤਕੜਾ ਵਾਂ। ਉਹਦੇ ਵਿੱਚ ਉਹ ਕਹਿੰਦਾ ਵੀ ਮਲੂਹਾ ਦੀਆਂ ਮੇਰੇ ਆ ਕੇ ਇੱਥੇ ਬੇੜੀਆਂ ਲੱਗਦੀਆਂ ਵਾਂ, ਮਾਣ ਨਾਲ ਦੱਸ ਰਿਹਾ ਵੀ ਮੇਰੇ ਮੇਰਾ ਐਡੀ ਤੇ ਉਹ, ਮੈਂ ਅਮੀਰ ਹਾਂ, ਮੈਂ ਇੰਨਾ ਤਕੜਾ, ਮੇਰੇ ਤਾਂ ਮਲੂਹੇ ਵਾਲੇ ਮੇਰੇ ਘਰੇ ਆਉਂਦੇ ਆ। ਇਹ ਇੰਪੋਰਟੈਂਸ ਆ। ਉਹ ਪੰਜਾਬ ਦਾ ਨਾਂ ਮਲੂਹਾ ਵਾ, ਉਹ ਇਹ ਆ ਵੀ ਇਹ ਇਕੱਲੀ ਇਹ ਨਹੀਂ ਹੈ ਵੀ ਅਸੀਂ ਕਰਦੇ ਸੀ, ਅਸੀਂ ਬੜੇ ਉਹਦੇ ਧੜੱਲੇ ਨਾਲ ਕਰਦੇ ਸੀ, ਉਹਦੇ ਇੰਪੋਰਟੈਂਸ ਸੀ ਵਪਾਰ ਦੇ ਵਿੱਚ। ਹੁਣ ਦੇਖੋ ਜੀ, ਆਪਾਂ ਕੜੇ ਚੂੜੀਆਂ ਪੰਜਾਬ ਦੇ ਵਿੱਚ ਚੱਲਦੇ ਆ, ਇਹ ਸਾਨੂੰ ਹੜੱਪਾ 'ਚ ਵੀ ਮਿਲ ਰਹੇ ਆ, ਇਹ ਸਾਨੂੰ ਉੱਥੇ ਓਮਾਨ ਆ ਜਿਹੜਾ ਅਰਬਾਂ ਦਾ, ਉਹਦੇ ਥੇਹਾਂ 'ਚੋਂ ਵੀ ਲੱਭ ਰਹੇ ਆ, ਇਹ ਸਾਨੂੰ ਮਿਸਰ ਦੇ ਵਿੱਚ ਵੀ ਲੱਭ ਰਹੇ ਆ, ਕਿਉਂਕਿ ਚੂੜੀਆਂ ਕੜੇ ਜਿਹੜੇ ਇਹ ਗੁੱਟਾਂ 'ਤੇ ਬਾਹਾਂ 'ਤੇ ਪਾਉਣ ਵਾਲੇ ਜਿਹੜੇ ਆ, ਇਹ ਇੱਕ ਇਸ ਇਲਾਕੇ ਦਾ ਗਹਿਣਾ ਵਾ, ਸਿੰਧ ਵਾਦੀ ਜਿਹਨੂੰ ਕਹਿ ਲਈਏ ਜਾਂ ਹੜੱਪਾ ਵਾਲੇ, ਇਸ ਇਹਦਾ ਇਹ ਉਸੇ ਸਮੇਂ ਦਾ ਚੱਲਿਆ ਹੁੰਦਾ। ਅੱਜ ਵੀ ਕੜੇ ਪਾਉਂਦੇ ਆ, ਉਹ ਚੂੜੀਆਂ ਉਹ ਉਦੋਂ ਵੀ ਪਾਉਂਦੇ ਸੀਗੇ, ਉਹ ਪੱਥਰ ਦੀਆਂ ਵੀ ਬਣਾ ਲੈਂਦੇ ਸੀਗੇ, ਉਹ ਆਪਣੇ ਦੇ ਆ ਜਿਹੜੀਆਂ ਸੀ ਸ਼ੈਲ ਜਿਹਨੂੰ ਕਹਿੰਦੇ ਆ, ਸੰਖ ਵਗੈਰਾ ਉਹਨਾਂ ਦੀ ਵੀ ਕੱਟ ਕੇ ਬਣਾ ਲੈਂਦੇ ਸੀਗੇ ਇਸ, ਅਤੇ ਉਹ ਸਾਨੂੰ ਦੁਨੀਆਂ ਭਰ 'ਚ ਮਿਲ ਰਿਹਾ, ਅਫਗਾਨਿਸਤਾਨ 'ਚ ਵੀ ਮਿਲ ਰਹੇ ਆ ਉਸ ਹੜੱਪਾ ਵਾਲੇ ਟਾਈਮ ਦੇ, ਉੱਧਰ ਮਿਸਰ 'ਚ ਮਿਲ ਰਹੇ ਆ, ਈਜਿਪਤ ਦੇ ਵਿੱਚ। ਉਹ ਹੁਣ ਸਾਡਾ ਵਪਾਰ ਵੀ ਬਹੁਤ ਵੱਡਾ ਸੀ ਨਾ,
1: ਜਿੰਨਾ ਵੱਡਾ ਏਰੀਆ ਉਹਨਾਂ
0: ਉਹਦੇ ਵੀ, ਉਹਦੇ 'ਚ ਹੁਣ ਲੋਕ ਝਾਖ ਰੱਖਦੇ ਸੀ ਵੀ ਤੁਸੀਂ ਵਧੀਆ ਚੀਜ਼ਾਂ ਬਣਾਉਂਦੇ ਹੋ ਸਾਨੂੰ ਦਿਓ, ਅਤੇ ਇੱਥੋਂ ਕਪਾਹ ਹੁੰਦੀ ਸੀ ਸਾਡੇ, ਉਹ ਯਕੀਨਨ ਉਹ ਕਪਾਹ ਵੀ ਮੰਗਦੇ ਹੋਣਗੇ, ਕਪਾਹ ਨਹੀਂ ਐਡੀ ਆਰਕਿਓਲੋਜੀ 'ਚ ਬਚੀ, ਉਹ ਗਲ ਗੁਲ ਗਈ, ਪਰ ਉਹ ਹੈ ਤਾਂ ਹੈ ਨਾ ਵੀ ਉਹ ਜਾਂਦੀ ਹੋਊ ਇੱਥੋਂ,
1: ਗੱਲ ਕੁੱਲ ਮਿਲਾ ਕੇ ਮਸਾਲਿਆਂ ਤੱਕ ਰਹਿ ਜਾਂਦੀ ਆ,
0: ਆਪਣੇ ਮਸਾਲੇ ਦੱਸ ਦੇਣੇ ਆ ਬਸ ਉੱਥੇ ਆ ਵੀ ਉਹ ਮਸਾਲੇ ਕਿੱਥੋਂ ਗਏ, ਉਹ ਇੰਡੀਆ 'ਚੋਂ ਗਏ, ਇੰਡੀਆ ਦੇ ਵਿੱਚੋਂ ਹੁਣ ਵੀ ਇੰਡੀਆ ਵੀ ਤਾਂ ਕੋਈ ਕੋਈ ਤਾਂ ਥਾਂ ਹੋਊ ਵੀ ਯੂਪੀ ਬਿਹਾਰ 'ਚੋਂ ਗਏ, ਉਹਨਾਂ ਦਾ ਤਾਂ ਕੋਈ ਇਤਿਹਾਸ 'ਚ ਨਾਂ ਹੀ ਨਹੀਂ ਆ ਰਿਹਾ, ਉਹ ਤਾਂ ਕਿਤੇ ਬਹੁਤ ਚਿਰ ਬਾਅਦ ਆ ਰਿਹਾ ਵਾ।
1: ਜ਼ਮੀਨ ਵੀ ਉਸ ਹਿਸਾਬ ਨਾਲ ਉਨੀ ਉਪਜਾਊ ਨਹੀਂ ਸੀ ਜਿੰਨੀ ਇਸ ਖਿੱਤੇ ਦੀ ਜ਼ਮੀਨ ਉਪਜਾਊ ਆ। ਕੁੱਲ ਮਿਲਾ ਕੇ ਜੇ ਆਪਾਂ ਵੇਖੀਏ, ਕਿਉਂਕਿ ਇਹ ਬੜੀਆਂ ਇੰਟਰਸਟਿੰਗ ਚੀਜ਼ਾਂ ਨੇ, ਵੱਧ ਤੋਂ ਵੱਧ ਜਾਣਨ ਨੂੰ ਦਿਲ ਕਰਦਾ, ਜਿੱਦਾਂ ਤੁਹਾਡਾ ਦਿਲ ਕੀਤਾ ਅੱਗੇ ਤੋਂ ਅੱਗੇ ਤੁਸੀਂ ਉਹ ਚੀਜ਼ਾਂ ਜਿਹੜੀਆਂ ਖੋਲ੍ਹਦੇ ਚਲੇ ਗਏ। ਜਾਣਨ ਤੋਂ ਪਹਿਲਾਂ ਅਤੇ ਇਸ ਦੇ ਦਰਮਿਆਨ ਅਤੇ ਹੁਣ ਕੀ ਫਰਕ ਮਹਿਸੂਸ ਕਰਦੇ ਹੋ?
0: ਹੁਣ ਜੀ ਹੋਰ ਛੋਟਾ ਮਹਿਸੂਸ ਕਰਦਾ ਪਹਿਲਾਂ ਨਾਲ, ਜਿੰਨਾ ਚਿਰ ਨਹੀਂ ਪਤਾ ਸੀਗਾ ਉਨਾ ਚਿਰ ਜ਼ਿੰਦਗੀ ਬਹੁਤ ਸੌਖੀ ਸੀਗੀ, ਹੁਣ ਐਂ ਲੱਗਦਾ ਵੀ ਹੁਣ ਦਿਮਾਗ 'ਤੇ ਬੋਝ ਹੀ ਰਹਿੰਦਾ, ਇੱਕ ਚੀਜ਼ ਲੱਭ ਜਾਂਦੀ ਆ ਤਾਂ ਉਹ ਗਾਂਹ ਵਾਲੇ ਦਾ ਆ ਜਾਂਦਾ ਵੀ ਹੁਣ ਇਹ, ਫਿਰ ਉਦੋਂ ਬਾਅਦ ਇਹ ਹੁੰਦਾ ਵੀ ਸਾਰੇ ਮਿੱਤਰ ਸਨੇਹੀ ਪਏ ਉਹ ਕਹਿੰਦੇ ਆ ਵੀ ਜਿੰਨਾ ਤੈਨੂੰ ਪਤਾ ਲੱਗ ਗਿਆ ਹੁਣ ਤੂੰ ਗਾਂਹ ਵੀ ਦੱਸ, ਆਪਦੇ ਕੋਲੇ ਕਿਉਂ ਰੱਖਿਆ, ਫਿਰ ਉਹਨੂੰ ਲਿਖਣਾ ਵੀ ਹੁੰਦਾ ਵਾ, ਅਤੇ ਉਹ ਹੁਣ ਜ਼ਿੰਦਗੀ ਔਖੀ ਆ,
1: ਅਤੇ ਅੱਗੇ ਤੋਂ ਅੱਗੇ ਚੱਲ ਰਹੀਆਂ ਗੁੰਝਲਾਂ, ਹੁਣ ਕਿਹੜੇ ਪਾਸੇ ਧਿਆਨ ਹੈ?
0: ਨਹੀਂ ਹੁਣ ਧਿਆਨ ਬਸ ਇਹੀ ਇੱਕ ਦਿਨ ਦਾ ਹੀ ਆ ਜੀ, ਅੱਜ ਦਾ ਹੀ ਆ ਫਿਕਰ ਵੀ ਅੱਜ ਵਾਲਾ ਕੁਛ ਰਿਫੋ ਜਾਵੇ, ਮਾੜਾ ਮੋਟਾ ਪੜ੍ਹ ਲਈਏ ਫਿਰ।
1: ਨਹੀਂ, ਭਾਸ਼ਾ ਜਾਂ ਲਿਪੀ ਦੇ ਸੰਬੰਧ 'ਚ ਗੱਲ ਕਰਦਾ।
0: ਹਾਂਜੀ, ਲਗਾਤਾਰ
1: ਕੋਈ ਕਿਸੇ ਵਿਸ਼ੇ 'ਤੇ ਹਾਲੇ ਚੱਲ ਰਹੀ ਹੋਵੇ ਕਿ ਆਪਾਂ ਇਹਦੇ ਬਾਰੇ?
0: ਲਗਾਤਾਰ ਚੱਲ ਰਹੀ ਆ ਜੀ, ਲਗਾਤਾਰ 8-10 ਆਰਟੀਕਲ ਹਮੇਸ਼ਾ ਸ਼ੁਰੂ ਹੀ ਰਹਿੰਦੇ ਆ, ਕਦੇ ਕਿਸੇ ਨੂੰ ਫੜ ਲਈਦਾ, ਕਿਤੇ ਕਿਸੇ ਨੂੰ ਫੜ ਲਈਦਾ ਵਾ, ਫਿਰ ਜਿੱਥੇ ਜਿਹੜੀ ਚੀਜ਼ ਆ ਗਈ, ਫਿਰ ਕਈ ਵਾਰੀ ਪੁਰਾਣੇ ਅਪਡੇਟ ਕਰ ਦੇਈਦਾ, ਨਵੀਂ ਜਾਣਕਾਰੀ ਆਵੇ ਫਿਰ ਉਹਨੂੰ ਹੁੰਦਾ ਵੀ ਆਹ ਮੈਂ ਪਹਿਲਾਂ ਸ਼ਾਇਦ ਉਹ ਮੇਰੀ ਨਹੀਂ ਸਹੀ ਸੀਗੀ, ਹੁਣ ਇਹਨੂੰ ਅਪਡੇਟ ਇਹਨੂੰ ਨਵਾਂ ਕਰ ਦਈਏ ਅਤੇ ਜਾਂ ਐਡ ਕਰ ਦਈਏ ਇਹਦੇ 'ਚ ਕੁਛ, ਇਸੇ ਤਰੀਕੇ ਹੀ ਆ ਜੀ।
1: ਤੇ ਕਿੱਥੋਂ ਫਿਰ ਜ਼ਿਆਦਾ ਆਪਾਂ ਵੇਖੀਏ ਤੇ ਕਿਤਾਬਾਂ 'ਚੋਂ ਜਾਂ ਕੋਈ ਜਿਉਂਦੇ ਜਾਗਦੇ ਸਰੋਤ ਵੀ ਕੰਮ ਆ ਰਹੇ ਨੇ ਜਾਂ ਕਿੱਦਾਂ, ਕਿੱਥੋਂ ਕਿੱਥੋਂ ਇਕੱਠਾ ਕਰਨ 'ਚ ਹੈਲਪ ਹੋਈ?
0: ਇਹ ਜੀ ਵਾਹਿਗੁਰੂ ਨੇ ਹੀਲੇ ਵਸੀਲੇ ਬਣਾ ਕੇ ਦਿੱਤੇ ਆ, ਉਹਨਾਂ ਨੇ ਡੰਗੋਰੀ ਫੜੀ ਹੋਈ ਆ, ਬਹੁਤ ਮਿੱਤਰ ਸਨੇਹੀ ਪਿਆਰੇ ਆਪ ਹੀ ਉੱਦਮ ਕਰਕੇ ਮੇਰੇ ਆਉਂਦੇ ਆ, ਸਲਾਹਾਂ ਕਰਦੇ ਆ, ਸਲਾਹਾਂ ਦਿੰਦੇ ਆ, ਟੋਕਦੇ ਆ ਵੀ ਇਹਨੂੰ ਹਟ ਜਾ, ਆਹ ਨਾ ਗੱਲ ਕਰੀ, ਇਹ ਤੇਰੀ ਗੱਲ ਉਹ ਕਰੈਕਟ ਵੀ ਕਰ ਦਿੰਦੇ ਆ। ਇਸੇ ਤਰੀਕੇ ਹੀ ਦੁਨੀਆ ਭਰ ਦੇ ਵਿੱਚ ਪੰਜਾਬ ਦੇ ਆਰਟੀਕਲ ਕਿਤਾਬਾਂ ਪਈਆਂ ਯੂਨੀਵਰਸਿਟੀਆਂ ਦੇ ਵਿੱਚ, ਵਾਹਿਗੁਰੂ ਨੇ ਜੋੜਤਾ ਕੋਈ ਨਾ, ਉਹ ਕਿਸੇ ਨੂੰ ਸੁਨੇਹਾ ਦੇ ਦੇਈਦਾ ਵੀ ਭਾਈ ਆ ਤੇਰੇ ਯੂਨੀਵਰਸਿਟੀ ਤੂੰ ਇੱਥੇ ਪੜ੍ਹਦਾ ਵਾਂ ਜਾਂ ਇੱਥੇ ਪੜ੍ਹਾਉਣਾ ਵਾਂ, ਆ ਮਾੜੀ ਜਿਹੀ ਮੈਨੂੰ ਕਿਤਾਬ ਕੱਢਾ ਕੇ ਦੇ ਦੇ, ਇਹਦੀ ਫੋਟੋ ਉਹ ਭੇਜ ਦਿੰਦਾ ਵਾ। ਫਿਰ ਉਦੋਂ ਬਾਅਦ 'ਚ ਹੁਣ ਬਿੱਕਰ ਸਿੰਘ ਹੋਂਗਕੋਂਗ ਵਰਗੇ ਬੰਦੇ ਆ, ਉਹਨਾਂ ਨੂੰ ਜਾ ਕੇ ਮੈਂ ਮਿਲਿਆ ਆ, ਐਡੇ ਉਹ ਮਹਾਨ ਬੰਦੇ ਆ ਜਿਨ੍ਹਾਂ ਨੂੰ ਪੰਜਾਬੀ ਦੇ ਵਿੱਚ, ਪੰਜਾਬ 'ਚ ਹੀ ਨਹੀਂ ਕੋਈ ਜਾਣਦਾ ਹੈਗਾ, ਜਿਨ੍ਹਾਂ ਨੇ PhD ਕਰਾਤੀਆਂ ਦੂਜੇ, ਉਹਨਾਂ ਦੀ ਖੋਜ ਤੋਂ ਕੋਈ ਹੋਰ PhD ਕਰ ਲਈ ਆ, ਪਰ ਉਹ ਉਹਨਾਂ ਨੂੰ ਮਿਲੇ ਆ, ਉਹਨਾਂ ਨੇ ਕਬਾੜ ਖੋਲਤੇ ਜਾਣਕਾਰੀ ਵਾਲੇ ਵੀ ਆ ਚੱਕ ਹੈ ਵੀ ਇਹ ਇਹ ਨਹੀਂ ਆ ਜੀ ਇਹ ਹੁਣ
1: ਜਿੰਨਾ ਜਾਣੀ ਜਾਓ ਉਹਨਾਂ ਥੋੜ੍ਹਾ।
0: ਹਾਂਜੀ ਹਾਂ।
1: ਅਤੇ ਤੁਹਾਡੇ ਮਨ 'ਚ ਨਹੀਂ ਕਦੀ ਆਇਆ ਕਿ ਇਸ ਸੰਬੰਧ ਦੇ ਵਿੱਚ PhD ਜਾਂ ਉਸ ਪਾਸੇ ਨੂੰ ਉਹਨੂੰ ਉਹਦੇ 'ਤੇ ਇੱਕ ਪੜ੍ਹਾਈ ਲਿਖਾਈ ਦਾ ਸਰਟੀਫਿਕੇਟ ਦਾ ਕੋਈ ਠੱਪਾ ਲਾਇਆ ਜਾਵੇ?
0: ਹਾਂ ਜੀ ਸਰਟੀਫਿਕੇਟ ਲੈ ਲਾਂਗੇ, ਫਿਰ ਕੀ ਹੋਜੂ, ਕੰਧ 'ਤੇ ਹੀ ਟੰਗਿਆ ਰਹਿਣਾ ਵਾ ਐਵੇਂ, ਉਹਦੇ ਕੰਧ 'ਤੇ ਟੰਗ ਕੇ ਫਿਰ ਆਪਾਂ ਉਹਦੇ ਤਾਂ ਫਰਕ ਤਾਂ ਕੋਈ ਪੈਣਾ ਹੀ। ਉਹ ਨਹੀਂ ਉਹ ਐਂ ਆ ਵੀ ਸਾਡੇ ਹੁਣ ਹੈ ਤਾਂ ਹੈ ਸਮਾਜ ਦੇ ਵਿੱਚ, ਸਾਡੇ ਸਮਾਜ ਦੇ ਵਿੱਚ ਇਹ ਜ਼ਰੂਰ ਹੈ ਵੀ ਕੌਣ ਕੀ ਆ, ਇਸ ਕਰਕੇ ਇਹਦੀ ਥੋੜ੍ਹੀ ਜਿਹੀ ਇੱਜ਼ਤ ਵੱਧ ਕਰੋ, ਇਹ ਸਰਪੰਚ ਆ ਇਸ ਕਰਕੇ ਇਹਦੀ ਥੋੜ੍ਹੀ ਜਿਹੀ ਇੱਜ਼ਤ ਕਰੋ। ਪਰ ਜਿਹੜੇ ਸਮਾਜ ਦੇ ਵਿੱਚ ਮੈਂ ਪਿਛਲੇ 30-35 ਸਾਲ ਵੈਸਟਰਨ ਸਮਾਜ ਦੇ ਵਿੱਚ ਕੱਢੇ ਆ, ਇੱਥੇ ਤੁਸੀਂ ਕੀ ਹੋ ਇਹਦਾ ਮਤਲਬ ਨਹੀਂ ਹੈ, ਤੁਸੀਂ ਕੀ ਕਰਦੇ ਹੋ ਉਹ ਉਹ ਭਾਰੂ ਆ,
1: ਇੰਪੋਰਟੈਂਟ।
0: ਕੰਧ 'ਤੇ ਮੇਰੇ ਸਰਟੀਫਿਕੇਟਾਂ ਨਾਲ ਮੈਂ ਐਨ ਭਰ ਦੇਵਾਂ ਨਾ, ਪੇਂਟ ਲੁਕੋ ਦੇਵਾਂ, ਪਰ ਮੇਰੇ ਕੋਲ ਕਹਿਣ ਨੂੰ ਕੁਛ ਹੈ ਨਹੀਂ, ਭਾਂਡਾ ਮੇਰਾ ਖੜਕਦਾ ਫਿਰ ਉਹ ਸਰਟੀਫਿਕੇਟ ਤੋਂ ਵੀ ਕੀ ਕਰਾਉਣਾ।
1: ਬਿਲਕੁਲ
0: ਉਹ ਆ ਵੀ ਹੁਣ ਜੇ ਮੈਂ ਕੋਈ ਗੱਲ ਕਰਦਾ ਜੇ ਤੱਥ ਹੈਗਾ ਵਾ ਤਾਂ ਠੀਕ ਆ, ਜੇ ਨਹੀਂ ਤਾਂ ਉਹ ਫਿਰ ਠੀਕ ਆ ਵੀ ਹੈ ਨਾ, ਫਿਰ ਕੀ ਕਰ ਸਕਦੇ ਹਾਂ।
1: ਅਤੇ ਹੋਰ ਵਧੇਰੇ ਜੇ ਕਿਸੇ ਨੇ ਜਾਣਨਾ ਹੋਵੇ, ਕਿਉਂਕਿ ਆਪਾਂ ਸਾਰੀਆਂ ਗੱਲਾਂ 'ਤੇ ਇੱਥੇ ਸ਼ਾਇਦ ਨਹੀਂ, ਅੱਗੇ ਤੋਂ ਅੱਗੇ ਬੜਿਆਂ ਦੀ ਜਗਿਆਸਾ ਜਾਗੀ ਹੋਊਗੀ, ਉਹਦੇ ਲਈ ਕੀ ਫਿਰ ਆਉਣ ਵਾਲੇ ਦਿਨਾਂ 'ਚ ਕੋਈ ਕਿਤਾਬ ਵਗੈਰਾ ਲਿਖਣ ਦਾ ਮਨਸੂਬਾ, ਜਾਂ ਫਿਰ ਜਿੱਦਾਂ ਵੈਬਸਾਈਟ ਵਗੈਰਾ 'ਤੇ ਚੱਲ ਰਿਹਾ, ਜਾਂ ਹੋਰ ਜੇ ਕੋਈ ਸਰੋਤ ਨੇ ਤਾਂ ਉਹ ਵੀ ਦੱਸ ਦਿਓ।
0: ਹਾਂਜੀ ਵੈਬਸਾਈਟ ਆਪੇ PunjabHistory.com PAN JAB ਨਾਲ ਪੰਜਾਬ ਲਿਖਿਆ ਹੋਇਆ ਉੱਥੇ, ਉਹ PunjabHistory.com ਉਹਦੇ ਉੱਤੇ ਜਿਹੜੇ ਕਿਤਾਬਾਂ ਆਰਟੀਕਲ ਜਿਹੜੇ ਮੈਨੂੰ ਹੁੰਦਾ ਵੀ ਇੰਪੋਰਟੈਂਟ ਆ ਉਹ ਮੈਂ ਉਹਦੇ 'ਤੇ ਪੋਸਟ ਵੀ ਕਰ ਦਿੰਦਾ ਵਾਂ, ਉਹਦੇ 'ਤੇ ਵੀ ਕਿਉਂਕਿ ਬਹੁਤੀ ਖੋਜ ਹੋ ਚੁੱਕੀ ਆ ਇਸ ਵਿਸ਼ੇ 'ਤੇ, ਉਹਨੂੰ ਕੰਪਾਇਲ ਕਰਨ ਵਾਲਾ ਹੀ ਆ, ਉਹਨੂੰ ਐਨਾਲਿਸਿਸ ਕਰਨ ਵਾਲਾ ਹੀ ਆ ਵੀ ਕਿਸੇ ਥਾਂ 'ਤੇ ਅਪਡੇਟ ਕਰਨ ਵਾਲਾ ਵਾ ਤਾਂ ਉਹ ਹੋ ਜਾਂਦਾ। ਉਹ ਫਿਰ ਆਪ ਦੀਆਂ ਲਿਖਤਾਂ ਮੈਂ ਉੱਥੇ ਬਲੌਗ ਦੇ ਵਿੱਚ ਪਾ ਦਿੰਦਾ ਜਿਹੜੀ ਬਾਹਲੀ ਛੋਟੀ ਛੋਟੀ ਇਨਫੋਰਮੇਸ਼ਨ, ਕਈ ਵਾਰੀ ਕਰੰਟ ਵਿਸ਼ਿਆਂ 'ਤੇ ਕੋਈ ਕੰਟਰੋਵਰਸੀ ਚੱਲਦੀ ਹੁੰਦੀ ਆ ਇੱਧਰ ਉੱਧਰ, ਉਹ ਮੈਂ ਆਪਦੇ ਫੇਸਬੁੱਕ ਹੈਗਾ ਵਾ ਪੰਨਾ ਉਹਦੇ 'ਤੇ ਰਮਨਦੀਪ ਸਿੰਘ ਦੇ ਨਾਂ 'ਤੇ ਹੀ ਆ, ਉਹਦੇ ਉੱਤੇ ਮੈਂ ਨਾਲ ਉਹ ਮਾੜੀ ਮੋਟੀ ਟੀਕਾ ਟਿੱਪਣੀ ਇੱਧਰ ਉੱਧਰ, ਟੀਕਾ ਟਿੱਪਣੀ ਤਾਂ ਨਹੀਂ ਵੈਸੇ ਮੈਂ ਕਰਦਾ, ਮੈਂ ਤਾਂ ਆਪਦੀ ਗੱਲ ਕਹਿ ਦਿੰਦਾ ਹੁੰਦਾ, ਬਾਕੀ ਗਿੱਟੇ ਲੱਗੇ ਗੋਡੇ ਲੱਗੇ ਚਲੋ ਠੀਕ ਆ। ਉਹ ਫਿਰ ਇੱਕ ਫੇਸਬੁੱਕ 'ਤੇ ਹੀ ਹੈਗਾ ਆਪਣਾ ਪੇਜ ਆ ਏਸ਼ੀਅੰਟ ਪੰਜਾਬ ਹਿਸਟਰੀ, ਉਹਦੇ ਉੱਤੇ ਜਿਹੜੀ ਖਾਸ ਜਾਣਕਾਰੀ ਆ ਫਿਰ ਉਹਦੇ ਉੱਤੇ ਵੀ ਲਿਖ ਦੇਈਦੀ ਆ
1: ਜੀ। ਸੋ ਇਹ ਨਾ ਸੋਰਸਿਸ 'ਤੇ ਜਾ ਕੇ ਅਤੇ ਆਪਾਂ ਹੋਰ ਵਧੇਰੇ ਜਾਣ ਸਕਦੇ ਹਾਂ। ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਅਤੇ ਜਿੱਦਾਂ ਤੁਸੀਂ ਗੱਲ ਕੀਤੀ ਆ ਵੀ ਹੋਰ ਅੱਗੇ ਤੋਂ ਅੱਗੇ ਸਗੋਂ ਬੰਦਾ ਫਿਰ ਤੰਗ ਹੁੰਦਾ ਜਾਣਨ ਦੇ ਲਈ ਵੀ ਆਪਾਂ ਉਹਨੇ ਕੁ ਠੀਕ ਹਾਂ, ਅਤੇ ਜੇ ਵਧੇਰੇ ਤੁਸੀਂ ਵੀ ਜਾਣਨਾ ਚਾਹੁੰਦੇ ਹੋ ਤਾਂ ਆਪਾਂ ਇਹ ਜਿਹੜੇ ਪੇਜ ਇਹਨਾਂ ਨੇ ਦੱਸੇ ਨੇ ਥੱਲੇ ਆਪਾਂ ਲਿੰਕ ਪੇਸਟ ਕਰ ਦਿਆਂਗੇ, ਉੱਥੋਂ ਜਾ ਕੇ ਤੁਸੀਂ ਵਧੇਰੇ ਜਾਣ ਸਕਦੇ ਹੋ। ਸ਼ੁਭਕਾਮਨਾਵਾਂ ਭਵਿੱਖ ਦੇ ਲਈ ਵੀ, ਇਸੇ ਤਰ੍ਹਾਂ ਦੇ ਨਾਲ ਸੋਹਣੇ ਸੋਹਣੇ ਕਾਰਜ ਕਰਦੇ ਰਹੋ। ਬੜੇ ਘੱਟ ਲੋਕਾਂ ਦੇ ਹਿੱਸੇ ਮੈਨੂੰ ਲੱਗਦਾ ਇੱਦਾਂ ਦੀ ਸੇਵਾ ਲੱਗਦੀ ਹੈ ਜਿਹੜੀ ਔਖੀ ਸੇਵਾ ਹੁੰਦੀ ਹੈ, ਜਿਹਦੇ ਉੱਤੇ ਕਿੰਤੂ ਪਰੰਤੂ ਸਵਾਲ ਬਹੁਤ ਹੁੰਦੇ ਨੇ, ਉਹਨਾਂ ਚੀਜ਼ਾਂ ਦਾ ਕ੍ਰਿਟੀਕਲ ਕ੍ਰਿਟੀਕਲ ਤਾਂ ਸ਼ਬਦ ਹੀ ਆਪਣੇ ਆਪ ਦੇ ਵਿੱਚ ਆਪਾਂ ਕਹੀਏ ਵੀ ਥੋੜ੍ਹਾ ਜਿਹਾ ਖਪਾਊ ਖਪਾਊ ਕੰਮ ਹੋ ਜਾਂਦਾ, ਕਿ ਕਿਉਂਕਿ ਕ੍ਰਿਟਿਕਸ ਦੇ ਫਿਰ ਅੱਗੇ ਕ੍ਰਿਟਿਕਸ ਹੋ ਜਾਂਦੇ ਆ, ਉਹ ਫਿਰ ਅੱਗੇ ਤੋਂ ਅੱਗੇ ਸਵਾਲ ਹੋ ਜਾਂਦੇ ਆ। ਚਲੋ ਖੈਰ, ਬਹੁਤ ਸਾਰੀਆਂ ਮੁਸ਼ਕਲਾਂ ਵੀ ਆਈਆਂ ਹੋਣਗੀਆਂ ਇਸ ਸਫ਼ਰ ਦੇ ਦਰਮਿਆਨ, ਫਿਰ ਕਿਤੇ ਗੱਲਬਾਤ ਹੋਊਗੀ ਅਤੇ ਫਿਰ ਆਪਾਂ ਉਸ ਪਾਸੇ ਨੂੰ ਦੇੜਾਂਗੇ, ਜਿੱਦਾਂ ਤੁਸੀਂ ਵਿੱਚ ਗੱਲ ਕੀਤੀ ਸੀ ਕਿ ਆਪਾਂ ਮੁੱਦੇ 'ਤੇ ਰਹੀਏ ਤਾਂ ਚੰਗਾ, ਨਹੀਂ ਤਾਂ ਫਿਰ ਗੱਲ ਗਾਂਹ ਤੁਰ ਪੈਂਦੀ। ਧੰਨਵਾਦ ਭਾਈ ਤੁਹਾਡਾ ਸਮਾਂ ਦੇਣ ਦੇ ਲਈ।
0: ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਸ਼ੁਕਰੀਆ ਤੁਹਾਡਾ ਜੀ
1: ਜੀ। ਸੋ ਦੋਸਤੋ, ਇਹ ਸਨ ਸਾਡੇ ਨਾਲ ਰਮਨਦੀਪ ਸਿੰਘ ਜੀ, ਵੈਨਕੂਵਰ ਤੋਂ ਸਾਡੇ ਕੋਲ ਪਧਾਰੇ ਨੇ, ਅਤੇ ਬਾਕੀ ਜਿਹੜੇ ਹੋਰ ਵਧੇਰੇ ਜਾਣਕਾਰੀ ਲੈਣਾ ਚਾਹੁੰਦੇ ਨੇ ਆਪਾਂ ਥੱਲੇ ਲਿੰਕ ਪੇਸਟ ਕਰ ਦਾਂਗੇ। ਆਸ ਕਰਦੇ ਹਾਂ ਕਿ ਅੱਜ ਦੀ ਇਹ ਗੱਲਬਾਤ ਤੁਹਾਨੂੰ ਵੀ ਵਧੀਆ ਲੱਗੀ ਹੋਏਗੀ। ਬਹੁਤ ਸਾਰਾ ਨਵਾਂ ਕੁਛ ਅੱਜ ਸਾਨੂੰ ਵੀ ਜਾਣਨ ਨੂੰ ਮਿਲਿਆ ਅਤੇ ਧੰਨਵਾਦ ਇੱਦਾਂ ਦੇ ਸੱਜਣਾਂ ਦਾ ਜਿਹੜੇ ਆਪ ਚੱਲ ਕੇ ਆ ਜਾਂਦੇ ਨੇ ਕੁਛ ਗੁਣ ਗਿਆਨ ਦੀਆਂ ਗੱਲਾਂ ਦੇਣ ਦੇ ਲਈ। ਸੋ ਜਿਨ੍ਹਾਂ ਦੇ ਕਾਫੀ ਸਾਰੀਆਂ ਕਿਤਾਬਾਂ ਕਾਫੀ ਸਾਰੇ ਲੋਕਾਂ ਦੇ ਨਾਲ ਮੁਲਾਕਾਤਾਂ ਅਤੇ ਉਸ ਤੋਂ ਬਾਅਦ ਇਹ ਜਾਣਕਾਰੀ ਇਹਨਾਂ ਨੇ ਇਕੱਠੀ ਕਰਕੇ ਅਤੇ ਇੱਦਾਂ ਹੀ ਹੁਣ ਥਾਂ ਥਾਂ ਦੇ ਉੱਤੇ ਸਾਰੇ ਭਾਈਚਾਰੇ ਤੱਕ ਪਹੁੰਚਾ ਰਹੇ ਨੇ। ਇਸੇ ਤਰ੍ਹਾਂ ਦੇ ਨਾਲ ਹੋਰ ਵਧੇਰੇ ਜਾਣਨ ਦੇ ਲਈ ਤੁਸੀਂ ਹੁਣ ਬਾਕੀ ਵੈਬਸਾਈਟ ਦੇ ਉੱਤੇ ਝਾਤੀ ਮਾਰ ਲਿਓ, ਮੈਨੂੰ ਦਿਓ ਇਜਾਜ਼ਤ। ਧੰਨਵਾਦ।
2: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬੋਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਰੇਡੀਓ ਹਾਂਜੀ 1674 ਐਮ 200 ਗਾਣਾ ਤੁਸੀਂ ਸੁਣ ਰਹੇ ਸੀ ਕੋਹੇ ਨੂਰ ਅਤੇ ਅੱਜ ਕੱਲ੍ਹ ਕੋਹੇ ਨੂਰ ਦੇ ਫਿਰ ਦੁਬਾਰਾ ਤੋਂ ਕਾਫੀ ਚਰਚੇ ਨੇ ਚਰਚੇ ਬਹੁਤੇ ਇਸ ਕਰਕੇ ਵੀ ਨੇ ਕਿਉਂਕਿ ਹਾਲ ਹੀ ਦੇ ਵਿੱਚ ਆਪਾਂ ਖਬਰਾਂ ਦੇ ਵਿੱਚ ਵੇਖਿਆ ਕਿ ਨਿਊਯਾਰਕ ਦੇ ਜਿਹੜੇ ਮੇਅਰ ਨੇ ਉਹਨਾਂ ਨੇ ਇਹ ਕਿਹਾ ਕਿ ਉਹ ਮੰਗ ਕਰਨਗੇ ਬ੍ਰਿਟਿਸ਼ ਕਿੰਗ ਚਾਰਲਸ ਦੇ ਕੋਲੋਂ ਕਿ ਮੁਲਾਕਾਤ ਦੇ ਦਰਮਿਆਨ ਕੋਹੇ ਨੂਰ ਹੀਰਾ ਜਿਹੜਾ ਉਹ ਭਾਰਤ ਨੂੰ ਵਾਪਸ ਦਿੱਤਾ ਜਾਵੇ ਸੋ ਇਸ ਤੋਂ ਬਾਅਦ ਫਿਰ ਧੜਾ ਧੜ ਖਬਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਆਪਾਂ ਵੇਖ ਰਹੇ ਹਾਂ ਕਿ ਭਾਰਤੀ ਅਖਬਾਰਾਂ ਦੇ ਵਿੱਚ ਖਾਸ ਤੌਰ ਉੱਤੇ ਪੰਜਾਬ ਦੇ ਵਿੱਚ ਇਹਦੇ 'ਤੇ ਖੂਬ ਚਰਚੇ ਚੱਲ ਰਹੇ ਨੇ ਅਤੇ ਅੱਜ ਦੇ ਦਿਨ ਆਪਾਂ ਕੋਹੇ ਨੂਰ ਦੇ ਉੱਤੇ ਹੀ ਚਰਚਾ ਕਰਨ ਦੇ ਲਈ ਸਰਦਾਰ ਪ੍ਰੀਤਮ ਸਿੰਘ ਰੁਪਾਲ ਹੋਰਾਂ ਨੂੰ ਸੱਦਿਆ ਫੋਨ ਲਾਈਨ ਦੇ ਉੱਤੇ ਅਤੇ ਉਹ ਜਾਣਦੇ ਹਾਂ ਕੀ ਇਹਦਾ ਇਤਿਹਾਸ ਸੀ ਕੀ ਹੁਣੇ ਹੋਇਆ ਅਤੇ ਅੱਗੇ ਕੀ ਹੋਣ ਦੇ ਆ ਸਾਰ ਨੇ ਸਤਿ ਸ਼੍ਰੀ ਅਕਾਲ ਭਾਅ ਜੀ ਤੁਸੀਂ ਆਉਂਦੇ ਰਹੋ ਸਵਾਗਤ ਤੁਹਾਡਾ ਰੇਡੀਓ ਹਾਂਜੀ
1: ਸਤਿ ਸ੍ਰੀ ਅਕਾਲ ਰਣਜੋਤ ਜੀ ਮੇਰੇ ਵੱਲੋਂ ਸਾਰੇ ਸਰੋਤਿਆਂ ਨੂੰ ਵੀ ਸਤਿ ਸ੍ਰੀ ਅਕਾਲ
0: ਜੀ
1: ਅੱਜ ਆਪਾਂ ਗੱਲ ਹਾਂਜੀ
0: ਜੀ ਬਿਲਕੁਲ ਅੱਜ ਕੋਹੇ ਨੂਰ ਦੀ ਸਾਨੂੰ ਇਹ ਕਿ ਗੱਲ ਕਰੀਏ ਫਿਰ ਦੁਬਾਰਾ ਖਬਰਾਂ ਤੋਂ ਆਪਾਂ ਵੇਖ ਰਹੇ ਹਾਂ ਕਿ ਚਰਚਾ ਚ ਆ ਗਿਆ
1: ਨਹੀਂ ਬਿਲਕੁਲ ਕਿਉਂਕਿ ਜਦੋਂ ਜਿਹੜੇ ਨਿਊਯਾਰਕ ਦੇ ਜੋ ਸਿਟੀ ਦੇ ਮੇਅਰ ਨੇ ਜ਼ੋਹਰਾਨ ਮਮਦਾਨੀ ਜਿਨ੍ਹਾਂ ਨੇ ਇਹ ਗੱਲ ਕਹੀ ਜਦੋਂ ਪ੍ਰਿੰਸ ਚਾਰਲਸ ਨੇ ਆਉਣਾ ਸੀਗਾ ਤੇ ਕਿਉਂਕਿ ਉਹਨਾਂ ਨੇ ਆਉਣਾ ਤਾਂ ਜਿਹੜਾ 9-11 ਦੇ ਚੱਕਰ ਦੇ ਵਿੱਚ ਉਹ ਦੇਖਣ ਵਾਸਤੇ ਆਉਣਾ ਸੀ ਯਾਦਗਾਰ ਜਿਹੜੀ 9/11 ਵਾਲੀ ਜਿਹੜੀ ਬਣੀ ਹੈ ਜਦੋਂ ਅਟੈਕ ਹੋਇਆ ਸੀ ਤੇ ਪਰ ਉਹਨਾਂ ਨੇ ਪਹਿਲਾਂ ਇਹ ਗੱਲ ਕੀਤੀ ਬਕਾਇਦਾ ਕਿ ਉਹ ਜਿਹੜਾ ਹੈਗਾ ਕਿੰਗ ਪ੍ਰਿੰਸ ਚਾਰਲਸ ਨੂੰ ਜਿਹੜਾ ਹੈਗਾ ਇਹ ਗੱਲ ਕਹਿਣਗੇ ਕਿ ਜਿਹੜਾ ਕੋਹੇ ਨੂਰ ਹੈ ਉਹ ਵਾਪਸ ਜਿਹੜਾ ਹੈਗਾ ਮੋੜਿਆ ਜਾਵੇ ਭਾਰਤ ਨੂੰ ਦਿੱਤਾ ਜਾਵੇ ਤੇ ਇਹ ਗੱਲ ਉਹ ਜਿਹੜੀ ਉਹ ਜ਼ਰੂਰ ਕਰਨਗੇ ਏਦਾਂ ਦੀ ਗੱਲ ਕੀਤੀ ਤੇ ਪਰ ਉਹ ਬਾਅਦ ਦੇ ਵਿੱਚ ਮਿਲੇ ਵੀ ਪਰ ਉਹ ਕਿਉਂਕਿ ਸਾਰੇ ਨਾਲ ਹੋਰ ਅਮਲਾ ਫੈਲਾ ਸਾਰੇ ਸੀਗੇ ਉਹਨਾਂ ਨੇ ਉਹਨੂੰ ਗੱਲ ਕੀਤੀ ਜਾਂ ਨਹੀਂ ਕੀਤੀ ਪਰ ਉਹਨਾਂ ਨੇ ਇਹ ਵੀ ਕਿਹਾ ਸੀ ਵੀ ਜਦੋਂ ਇਕੱਲੇ 'ਚ ਕੋਈ ਗੱਲ ਹੋਈ ਤਾਂ ਜ਼ਰੂਰ ਇਹ ਗੱਲ ਕਰਨਗੇ ਇਹਦੇ ਨਾਲ ਫਿਰ ਸਾਰੇ ਪਾਸੇ ਜਿਹੜਾ ਸੀ ਚਲੋ ਉੱਧਰ ਤਾਂ ਨੌਰਥ ਅਮਰੀਕਾ ਦੇ ਵਿੱਚ ਤਾਂ ਇਹਦੀ ਚਰਚਾ ਸ਼ੁਰੂ ਹੋਣੀ ਸੀ ਕੈਨੇਡਾ ਅਮਰੀਕਾ ਦੇ ਵਿੱਚ ਨਾਲ ਇੱਧਰ ਇੰਡੀਆ ਦੇ ਵਿੱਚ ਵੀ ਨਾਲ ਹੀ ਚਰਚਾ ਸ਼ੁਰੂ ਹੋ ਗਈ ਤੇ ਪੰਜਾਬ ਦੇ ਵਿੱਚ ਵੀ ਸ਼ੁਰੂ ਹੋ ਗਈ ਕਿ ਇਹ ਮਿਲਣਾ ਚਾਹੀਦਾ ਸੋ ਕੋਹੇ ਨੂਰ ਬਾਰੇ ਜਿਹੜੀਆਂ ਨੇ ਬਹੁਤ ਸਾਰੀਆਂ ਗੱਲਾਂ ਚੱਲਦੀਆਂ ਨੇ ਇਹਦੇ ਬਾਰੇ ਬੜੇ ਅੰਧ ਵਿਸ਼ਵਾਸ ਵੀ ਚੱਲਦੇ ਨੇ ਤੇ ਇਹ ਕਿੱਥੋਂ ਆਇਆ ਕਿਵੇਂ ਗਿਆ ਕਿਹਨਾਂ ਕਿਹਨਾਂ ਰਾਜਾਂ ਕੋਲੇ ਗਿਆ ਇਹਦੀ ਕਾਫੀ ਜਿਹੜੀ ਹੈਗੀ ਉਹ ਕਹਾਣੀ ਲੰਬੀ ਚੌੜੀ ਹੈ ਜਿਹਨੂੰ ਆਪਾਂ ਇਤਿਹਾਸ ਮਿਥਿਹਾਸ ਕਈ ਗੱਲਾਂ ਇਹਦੇ ਨਾਲ ਜਿਹੜੀਆਂ ਜੁੜੀਆਂ ਹੋਈਆਂ ਤੇ ਪਹਿਲੀ ਗੱਲ ਤਾਂ ਜਿਹੜਾ ਕੋਹੇ ਨੂਰ ਜਿਹੜਾ ਹੈ ਤੇ ਇਹਨੂੰ ਜਿਹੜਾ ਕੋਹੇ ਨੂਰ ਦਾ ਜਿਹੜਾ ਨਾਂ ਹੈ ਪਹਿਲਾਂ ਇਹਦਾ ਨਾਂ ਕੋਹੇ ਨੂਰ ਪਹਿਲਾਂ ਨੀ ਸੀ ਪਹਿਲਾਂ ਤਾਂ ਆਮ ਡਾਇਮੰਡ ਹੀ ਇਹਨੂੰ ਕਿਹਾ ਜਾਂਦਾ ਸੀ ਜਾਂ ਹੀਰਾ ਹੀ ਕਿਹਾ ਜਾਂਦਾ ਸੀਗਾ ਤੇ ਜਿਹੜਾ ਇਹਦਾ ਅਸਲ ਦੇ ਵਿੱਚ ਜਿਹੜਾ ਨਾਮਕਰਨ ਕੀਤਾ ਜਿਹਦੇ ਬਾਰੇ ਕਿਹਾ ਜਾਂਦਾ ਕਿ ਕੋਹੇ ਨੂਰ ਦਾ ਜਿਹੜਾ ਨਾਮਕਰਨ ਉਸ ਵੇਲੇ ਦੇ ਜਿਹੜੇ ਇੱਕ ਸਮਾਰਟ ਜਿਹੜੇ ਸਮਰਾਟ ਸੀਗੇ ਤੇ ਉਹਨਾਂ ਨੇ ਮਿਸਟਰ ਕਾਫੀ ਉਹਨਾਂ ਨੇ ਜਿਹੜਾ ਸੀ ਇਹਦਾ ਨਾਮਕਰਨ ਕੀਤਾ ਕਿ ਇਹ ਉਹਨੇ ਕਿਹਾ ਕਿ ਇਹ ਤਾਂ ਜਦੋਂ ਉਹਨੇ ਕਹਿੰਦੇ ਦੇਖਿਆ ਤੇ ਉਹਨੇ ਕਿਹਾ ਵੀ ਇਹ ਤਾਂ ਕੋਹੇ ਨੂਰ ਹੈ ਹਾਲਾਂਕਿ ਫਾਰਸੀ ਦਾ ਸ਼ਬਦ ਹੈ ਕੋਹੇ ਨੂਰ ਦਾ ਮਤਲਬ ਹੁੰਦਾ ਹੈ ਚਾਨਣ ਦਾ ਪ੍ਰਕਾਸ਼ ਦਾ ਪਹਾੜ ਤੇ ਲਾਈਟ ਮਤਲਬ ਕਿ ਮਾਊਂਟੇਨ ਆਫ ਲਾਈਟਸ ਜਿਹਨੂੰ ਆਪਾਂ ਕਹਿ ਸਕਦੇ ਹਾਂ ਆਮ ਅੰਗਰੇਜ਼ੀ ਦੇ ਵਿੱਚ ਤੇ ਉਹਨਾਂ ਨੇ ਜਿਹੜਾ ਇਹਦਾ ਨਾਮਕਰਨ ਕੀਤਾ ਹਾਲਾਂਕਿ ਕਿਹਾ ਜਾਂਦਾ ਹੈ ਕਿ ਇਹ ਚੱਲਿਆ ਉਦੋਂ ਬਹੁਤ ਪਿੱਛੋਂ ਇਹ ਚੱਲਿਆ ਆ ਰਿਹਾ ਸੀਗਾ ਤੇ ਇਹਦੇ ਬਾਰੇ ਇਹ ਵੀ ਕਿਹਾ ਜਾਂਦਾ ਕਿ ਇਹ ਗੋਲਕੁੰਡਾ ਜਿਹੜਾ ਹੈਗਾ ਜਿਹੜਾ ਹੁਣ ਅੱਜ ਕੱਲ ਵਾਰੰਗਲ ਜਿਹੜੀ ਕਿਸੇ ਵੇਲੇ ਸਟੇਟ ਸੀ ਤੇ ਗੋਲਕੁੰਡਾ ਵੀ ਜਿਹਨੂੰ ਕਿਹਾ ਜਾਂਦਾ ਸੀ ਕਿ ਉੱਥੋਂ ਜਿਹੜਾ ਕਲੂਰ ਖਾਣਾ ਜਿਹੜੀਆਂ ਸੀ ਉੱਥੋਂ ਦੀਆਂ ਹੀਰੇ ਦੀਆਂ ਖਾਣਾ ਉਹਦੇ ਵਿੱਚੋਂ ਜਿਹੜਾ ਸੀ ਇਹ ਹੀਰਾ ਜਿਹੜਾ ਨਿਕਲਿਆ ਸੀ ਤੇ ਬਾਅਦ ਚ ਇਹਨੂੰ ਘੜਿਆ ਗਿਆ ਤੇ ਇਹ ਇਸ ਕਰਕੇ ਵੀ ਪਾਪੂਲਰ ਜ਼ਿਆਦਾ ਹੋਇਆ ਕਿ ਇਹਦਾ ਵੇਟ ਤੇ ਸਾਈਜ਼ ਜਿਹੜਾ ਸੀ ਉਹ ਬਹੁਤ ਵੱਡਾ ਸੀਗਾ ਤੇ ਦੁਨੀਆਂ ਦਾ ਇਹਨੂੰ ਸਭ ਤੋਂ ਭਾਰਾ ਤੇ ਵੱਡਾ ਜਿਹੜਾ ਹੀਰਾ ਸੀ ਇਹ ਸਮਝਿਆ ਜਾਂਦਾ ਸੀ ਇਸ ਕਰਕੇ ਵੀ ਜਿਹੜੀ ਇਹਦੀ ਇੰਪੋਰਟੈਂਸ ਸੀ ਤੇ ਫਿਰ ਜਦੋਂ ਇਹਦਾ ਬਕਾਇਦਾ ਜਿਹੜਾ ਸੀ ਉਹ ਨਾਮਕਰਨ ਹੋ ਗਿਆ ਤੇ ਫਿਰ ਉਸ ਤੋਂ ਬਾਅਦ ਇਹਦਾ ਨਾਂ ਜਿਹੜਾ ਸੀ ਉਹ ਜਿਹੜਾ ਜਿੱਦਾਂ ਮੈਂ ਦੱਸਿਆ ਕਿ 18ਵੀਂ ਸਦੀ ਦੇ ਵਿੱਚ ਜਦੋਂ ਕਾਫੀ ਖਾਨ ਨੇ ਇਹਨਾਂ ਨਾਂ ਰੱਖ ਦਿੱਤਾ ਤੇ ਕੋਹੇ ਨੂਰ ਫਿਰ ਇਹ ਕੋਹੇ ਨੂਰ ਦੇ ਨਾਂ ਨਾਲ ਜਿਹੜਾ ਸੀ ਉਹ ਚੱਲਦਾ ਰਿਹਾ ਤੇ ਕਿਹਾ ਜਾਂਦਾ ਕਿ ਜਦੋਂ ਇੱਥੇ ਸੁਲਤਾਨੇਟ ਜਦੋਂ ਸੀਗੇ ਇੱਥੇ ਸੁਲਤਾਨ ਸੀ ਜਾਂ ਲੋਧੀ ਖਾਨਦਾਨ ਆਪਾਂ ਕਹਿੰਦੇ ਹਾਂ ਉਹਨਾਂ ਦਾ ਇੱਥੇ ਰਾਜ ਸੀਗਾ ਤੇ ਉਸ ਤੋਂ ਪਹਿਲਾਂ ਜਦੋਂ ਅਲਾਉਦੀਨ ਜਿਹੜਾ ਸੀਗਾ ਖਿਲਜੀ ਸੀ 1300 ਦੇ ਵਿੱਚ 14ਵੀਂ ਸਦੀ ਦੇ ਵਿੱਚ 1310 ਦੇ ਆਸ ਪਾਸ ਕਹਿੰਦੇ ਆ ਕਿ ਉਦੋਂ ਜਿਹੜਾ ਸੀਗਾ ਇਹ ਹੀਰਾ ਉਦੋਂ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਹਾਸਲ ਕੀਤਾ ਅਕੁਆਇਰ ਕੀਤਾ ਜਾਂ ਲਿਆ ਤੇ ਜਿਹੜਾ ਉਸ ਪਾਸੇ ਕਾਕਾਟੀਆ ਜਿਹੜੀ ਰਾਜਵੰਸ਼ ਸੀ ਜਾਂ ਡਾਇਨੈਸਟੀ ਸੀ ਜਾਂ ਜਿਹੜਾ ਜਿਵੇਂ ਆਪਾਂ ਘਰਾਣਾ ਕਹਿੰਦੇ ਹਾਂ ਤੇ ਦੱਖਣੀ ਭਾਰਤ ਦੇ ਵਿੱਚ ਤੇ ਉੱਥੋਂ ਜਿਹੜਾ ਇਹ ਹਾਸਲ ਜਿੱਦਾਂ ਤੁਸੀਂ ਗੱਲ ਕੀਤੀ ਕਿ ਆਂਧਰਾ ਪ੍ਰਦੇਸ਼ ਦਾ ਜਿਹੜਾ ਹੁਣ ਇਲਾਕਾ ਤੇ ਉੱਥੋਂ ਜਿਹੜਾ ਸੀ ਇਹ ਹਾਸਲ ਕੀਤਾ ਤੇ ਉਸ ਤੋਂ ਬਾਅਦ ਜਿਹੜਾ ਫਿਰ ਇਹ ਚੱਲਦਾ ਚੱਲਦਾ ਜਿਹੜਾ ਸੀ ਅੱਗੇ ਚੱਲਦਾ ਗਿਆ ਤੇ ਜਦੋਂ ਇੱਥੇ ਫਿਰ ਜਿਹੜਾ ਦਿੱਲੀ ਦੇ ਵਿੱਚ ਜਿਹੜੇ ਸੁਲਤਾਨ ਗਵਾਲੀਅਰ ਦਿੱਲੀ ਆਗਰਾ ਜਿਹੜੀ ਇਹ ਸੈਂਟਰ ਸੀਗਾ ਤੇ ਇੱਥੇ ਦੇ ਜਿਹੜੇ ਜਿਹੜੇ ਸੁਲਤਾਨੇਟ ਜਿਹਨੂੰ ਆਪਾਂ ਕਹਿੰਦੇ ਹਾਂ ਤੇ ਉਹ ਫਿਰ ਉਹ ਸੁਲਤਾਨਾਂ ਕੋਲੇ ਜਿਹੜਾ ਇਹ ਰਿਹਾ ਖਾਸ ਕਰਕੇ ਜਦੋਂ ਜ਼ਿਆਦਾ ਚਰਚਾ ਦੇ ਵਿੱਚ ਆਇਆ ਉਹ ਆਇਆ ਜਦੋਂ ਲੋਧੀ ਖਾਨਦਾਨ ਤੋਂ ਜਾਂ ਲੋਧੀ ਜਿਹੜਾ ਸੀਗਾ ਰਾਜ ਘਰਾਣਾ ਤੇ ਉਹਦੇ ਤੋਂ ਜਿਹੜਾ ਹੈ ਜਦੋਂ ਬਾਬਰ ਨੇ ਜਿੱਤ ਹਾਸਲ ਕੀਤੀ ਜਿਹੜੀ ਹੈ ਤੇ ਪਾਣੀਪਤ ਦੀ ਲੜਾਈ ਦੇ ਵਿੱਚ ਤੇ ਇਬਰਾਹਿਮ ਲੋਧੀ ਨੂੰ ਜਦੋਂ ਉਹਦੇ ਚ ਹਰਾਤਾ ਤੇ ਉਸ ਤੋਂ ਬਾਅਦ ਫਿਰ ਜਦੋਂ ਉਹਨਾਂ ਨੇ ਸਾਰਾ ਕਬਜ਼ੇ ਚ ਲੈ ਲਿਆ ਦਿੱਲੀ ਆ ਗਏ ਤੇ ਉਸ ਤੋਂ ਬਾਅਦ ਫਿਰ ਜਦੋਂ ਬਾਕੀ ਸਾਰਾ ਕੁਛ ਲੁੱਟ ਖੋਹ ਜਿਹੜੀ ਕੀਤੀ ਉਹਦੇ ਵਿੱਚ ਜਿਹੜਾ ਸੀ ਇਹ ਕੋਹਿਨੂਰ ਵੀ ਜਿਹੜਾ ਸੀ ਫਿਰ ਉਹ ਬਾਬਰ ਕੋਲੇ ਜਿਹੜਾ ਸੀ ਉਹ ਚਲਿਆ ਗਿਆ ਜਾਂ ਆਪਾਂ ਕਹਿ ਸਕਦੇ ਹਾਂ ਕਿ ਜਿਹੜੀਆਂ ਮੁਗਲੀਆ ਜਿਹੜੀ ਸਲਤਨਤ ਹੈ ਉਹਦੇ ਕੋਲੇ ਜਿਹੜਾ ਸੀ ਇਹ ਚਲਿਆ ਗਿਆ ਤੇ ਮੁਗਲੀਆ ਸਲਤਨਤ ਦਾ ਜਿਹੜਾ ਇੱਕ ਬੜਾ ਇੱਕ ਜਿਹੜੀ ਗੱਲ ਵਾਰ ਵਾਰ ਜਿਹਨੂੰ ਤਖ਼ਤੇ ਤਾਊਸ ਕਹਿੰਦੇ ਆ ਕਹਿੰਦੇ ਕਿ ਫਿਰ ਕਹਿੰਦੇ ਉਹਨਾਂ ਨੇ ਇਹ ਤਖ਼ਤੇ ਤਾਊਸ ਦਾ ਜਿਹੜਾ ਹੈ ਇਹਨੂੰ ਹਿੱਸਾ ਬਣਾ ਲਿਆ ਉੱਥੇ ਤਖ਼ਤੇ ਤਾਊਸ ਦੇ ਵਿੱਚ ਹੋਰ ਵੀ ਬਹੁਤ ਜਿਹੜੇ ਪ੍ਰਾਈਸਿਸ ਸਟੋਨ ਸੀਗੇ ਤੇ ਹੀਰੇ ਜਵਾਹਰਾਤ ਸੀ ਤੇ ਲਾਲ ਇਹੋ ਜਿਹਾ ਕੁਛ ਜੜਿਆ ਹੋਇਆ ਸੀ ਤੇ ਨਾਲ ਜਿਹੜਾ ਕੋਹਿਨੂਰ ਨੂੰ ਵੀ ਉਹਦਾ ਇੱਕ ਜਿਹੜਾ ਉਹ ਹਿੱਸਾ ਜਿਹੜਾ ਉਹ ਬਣਾ ਲਿਆ ਤੇ ਇਸ ਤਰ੍ਹਾਂ ਕਹਿੰਦੇ ਵੀ ਫਿਰ ਇਹ ਜਿਹੜੀ ਸੀ ਅੱਗੋਂ ਨਾਲ ਨਾਲ ਜਿਹੜਾ ਹੈ ਇਹਦੀ ਕਹਾਣੀ ਵੀ ਉਵੇਂ ਹੀ ਜਿਹੜੀ ਆ ਉਹ ਚੱਲਦੀ ਗਈ ਤੇ ਇਹਦੇ ਤੇ ਬਾਅਦ ਦੇ ਵਿੱਚ ਵੀ ਕਹਿੰਦੇ ਜਿਹੜਾ ਸੀਗਾ ਗੋਲਕੁੰਡਾ ਜਾਂ ਉੱਥੋਂ ਦੇ ਜਿਹੜੇ ਸੁਲਤਾਨ ਸੀ ਜਾਂ ਉੱਥੋਂ ਦੇ ਨਿਜ਼ਾਮ ਸੀ ਤੇ ਉਹਨਾਂ ਨੇ ਕੋਸ਼ਿਸ਼ ਕੀਤੀ ਇਹਨੂੰ ਹਥਿਆਉਣ ਦੀ ਇਹਦੇ ਤੇ ਕਾਫੀ ਲੜਾਈਆਂ ਚੱਲੀਆਂ ਲੜਾਈਆਂ ਹੋਈਆਂ ਤੇ ਪਰ ਨਹੀਂ ਉਹ ਬਾਬਰ ਦੇ ਹੱਥ ਲੱਗਿਆ ਮੁਗਲਾਂ ਕੋਲ ਹੀ ਰਿਹਾ ਫਿਰ ਤੇ ਬਾਬਰ ਤੋਂ ਬਾਅਦ ਫਿਰ ਉਸੇ ਆਪਾਂ ਜਾਣਦੇ ਹਾਂ ਕਿ ਉਸੇ ਜਿਹੜਾ ਉਹ ਘਰਾਣਾ ਹੈ ਜਾਂ ਉਸ ਸਲਤਨਤ ਦੇ ਤੇ ਮੁਗਲਿਆ ਸਲਤਨਤ ਦੇ ਜਿਹੜੇ ਫਿਰ ਆਖਰੀ ਜਿਹੜੇ ਬਾਦਸ਼ਾਹ ਜਿਵੇਂ ਆਪਾਂ ਨੂੰ ਪਤਾ ਕਿ ਬਹਾਦਰ ਸ਼ਾਹ ਹੋਏ ਨੇ ਪਰ ਇਹ ਉਸ ਤੋਂ ਪਹਿਲਾਂ ਹੀ ਜਿਹੜਾ ਸੀਗਾ ਤੇ ਉਹ ਫਿਰ ਦੁਬਾਰਾ ਜਿਹੜਾ ਸੀ ਅਫਗਾਨਾਂ ਕੋਲੇ ਤੇ ਇਹ ਚਲਾ ਗਿਆ ਤੇ ਇਹ ਉਹਨਾਂ ਕੋਲੇ ਅਫਗਾਨਾਂ ਕੋਲੇ ਜਾਣ ਦੇ ਨਾਲ ਜਿਹੜਾ ਸੀ ਇਹ ਫਿਰ ਹੌਲੀ ਹੌਲੀ ਤੇ ਇਹ ਵੀ ਇੱਕ ਕਮਾਲ ਦੀ ਕਹਾਣੀ ਹੈ ਕਿ ਮਹਾਰਾਜਾ ਰਣਜੀਤ ਸਿੰਘ ਕੋਲੇ ਜਿਹੜਾ ਸੀ ਜਿਹੜਾ ਜਾਂ ਆਪਾਂ ਸਿੱਖ ਰਾਜ ਕਹਿੰਦੇ ਹਾਂ ਜਾਂ ਸਰਕਾਰੇ ਖਾਲਸਾ ਕਹਿੰਦੇ ਹਾਂ ਜਾਂ ਪੰਜਾਬ ਦਾ ਰਾਜ ਕਹਿੰਦੇ ਹਾਂ ਤੇ ਉਹਦੇ ਕੋਲੇ ਜਿਹੜਾ ਸੀ ਫਿਰ ਇਹ ਕਿਸ ਤਰ੍ਹਾਂ ਇਹ ਆਇਆ ਤੇ ਕਹਿੰਦੇ ਨੇ ਵੀ ਜਦੋਂ ਜਿਹੜੀ ਲਾਹੌਰ ਦੇ ਉੱਤੇ ਜਿੱਤ ਹਾਸਲ ਕੀਤੀ ਜਾਂ ਲਾਹੌਰ ਤੇ ਇੱਕ ਤਰੀਕੇ ਦਾ ਕਬਜ਼ਾ ਹੋਇਆ ਤੇ ਫਿਰ ਇਹ ਜਿਹੜਾ ਸੀਗਾ ਮਹਾਰਾਜਾ ਰਣਜੀਤ ਸਿੰਘ ਨੇ ਜਿਹੜਾ ਸੀਗਾ ਸ਼ਾਹ ਸੁਜਾ ਜਿਹਨੂੰ ਕਹਿੰਦੇ ਆ ਤੇ ਉਹਨਾਂ ਤੋਂ ਜਿਹੜਾ ਸੀ ਇਹ ਹਾਸਲ ਕੀਤਾ ਅਸਲ ਚ ਉਹਨਾਂ ਤੋਂ ਵੀ ਨਹੀਂ ਉਹਨਾਂ ਦੀ ਜਿਹੜੀ ਮਹਾਰਾਣੀ ਸੀ ਜਿਹੜੀ ਉਹਨਾਂ ਦੀ ਜਾਂ ਬੇਗਮ ਸੀ ਜਿਹੜਾ ਹੈ ਉਹਨਾਂ ਤੋਂ ਇਸ ਸ਼ਰਤ ਤੇ ਜਿਹੜਾ ਸੀ ਉਹ ਲਿਆ ਹਾਲਾਂਕਿ ਉਹਨਾਂ ਨੇ ਇਹ ਲੁਕਾ ਕੇ ਰੱਖਿਆ ਸੀ ਕਹਿੰਦੇ ਤੇ ਪਰ ਇਹਦੇ ਬਾਵਜੂਦ ਵੀ ਜਿਹੜਾ ਕਿਉਂਕਿ ਚਰਚਾ ਚ ਪਹਿਲਾਂ ਸੀ ਹਰੇਕ ਜਿਹੜੀ ਸੁਲਤਾਨ ਸੀ ਜਾਂ ਉਸ ਤੋਂ ਬਾਅਦ ਮੁਗਲ ਸੀ ਹਕੂਮਤ ਆਉਂਦੀ ਸੀ ਉਹਦੇ ਕਰਕੇ ਇਹ ਜਿਹੜਾ ਚਰਚਾ ਦੇ ਵਿੱਚ ਇਹ ਰਹਿੰਦਾ ਸੀ ਇੱਕ ਤਾਂ ਇਹਦੇ ਬਾਰੇ ਜਿਹੜਾ ਅੰਧ ਵਿਸ਼ਵਾਸ ਦੀ ਗੱਲ ਆ ਉਹ ਤਾਂ ਇਹ ਹੈ ਉਹ ਕਿਹਾ ਜਾਂਦਾ ਹੈ ਕਿ ਵੀ ਇਹ ਜਿਹਦੇ ਕੋਲੇ ਵੀ ਗਿਆ ਤੇ ਉਹਨੂੰ ਇਹਨੇ ਬਰਬਾਦ ਕਰਤਾ ਤੇ ਇਹ ਜਿਹੜਾ ਹੈਗਾ ਉਹ ਰਿਹਾ ਸਭ ਦਾ ਜਿਹੜਾ ਖਿੱਚ ਦਾ ਆਕਰਸ਼ਣ ਦਾ ਕੇਂਦਰ ਹਰੇਕ ਦਾ ਰਾਜੇ ਦਾ ਮਹਾਰਾਜੇ ਦਾ ਸੁਲਤਾਨਾਂ ਦਾ ਉਦੋਂ ਬਾਅਦ ਤੇ ਬਾਦਸ਼ਾਹਾਂ ਦਾ ਰਿਹਾ ਪਰ ਇਹ ਜਿਹੜਾ ਜਿਹਨੇ ਵੀ ਇਹ ਰੱਖਿਆ ਆਪਣੇ ਕੋਲੇ ਤੇ ਉਹ ਜਿਹੜਾ ਹੈ ਉਹਦਾ ਰਾਜ ਭਾਗ ਚਲਾ ਗਿਆ ਇਹਦੇ ਬਾਰੇ ਇਹ ਵੀ ਜਿਹੜਾ ਹੈਗਾ ਇੱਕ ਅੰਧ ਵਿਸ਼ਵਾਸ ਕਹਿ ਲਓ ਜਾਂ ਕੁਛ ਵੀ ਕਹਿ ਲਓ ਤੇ ਇੱਦਾਂ ਦੀ ਜਿਹੜੀ ਗੱਲ ਫਿਰ ਜਦੋਂ ਰਣਜੀਤ ਸਿੰਘ ਕੋਲੇ ਆਉਂਦੀ ਹੈ ਕਹਿੰਦੇ ਕਿ ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਇਹ ਲਿਆ ਉਹ ਫਿਰ ਆਪਣੇ ਨਾਲ ਰੱਖਦੇ ਸੀ ਇਹਨੂੰ ਤੇ ਕਈ ਤਾਂ ਕਹਿੰਦੇ ਆ ਕਿ ਉਹਦੇ ਆਪਣੇ ਡੌਲੇ ਤੇ ਬੰਨ ਕੇ ਰੱਖਦੇ ਸੀ, ਇਹ ਵੀ ਗੱਲ ਚੱਲਦੀ ਹੈ। ਤੇ ਪਰ ਇੱਕ ਗੱਲ ਹੈ ਕਿ ਉਹ ਨਾਲ ਰੱਖਦੇ ਸੀ, ਇਹਦੀ ਜਿਹੜੀ ਆ ਕਾਫੀ ਇਤਿਹਾਸ ਦੇ ਵਿੱਚੋਂ ਵੀ ਇਹਦੇ ਜਿਹੜੇ ਵੇਰਵੇ ਮਿਲਦੇ ਆ। ਮਹਾਰਾਜਾ ਰਣਜੀਤ ਸਿੰਘ ਹਾਲਾਂਕਿ ਉਦੋਂ ਜਿਹੜੀ ਸੀ ਪੰਜਾਬ ਦੇ ਵਿੱਚ ਉਹਨੂੰ ਸਰਕਾਰੇ ਖਾਲਸਾ ਵੀ ਕਹਿੰਦੇ ਸੀ, ਸਿੱਖ ਰਾਜ ਵੀ ਕਹਿੰਦੇ ਸੀ, ਪੰਜਾਬ ਸਰਕਾਰ ਜਾਂ ਪੰਜਾਬ ਦਾ ਦੇਸ਼ ਪੰਜਾਬ ਦਾ ਬਾਦਸ਼ਾਹ ਕਹਿ ਦਿੰਦੇ ਸੀ ਇਦਾਂ ਦੀਆਂ ਗੱਲਾਂ। ਤੇ ਪਰ ਉਹਨਾਂ ਤੋਂ ਬਾਅਦ ਵੀ ਉਹ ਰਿਹਾ ਤੇ ਆਪਾਂ ਨੂੰ ਪਤਾ ਕਿ ਜਦੋਂ 1800 ਜਿਹੜੇ ਸੀ 39 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਹੁੰਦੀ ਹੈ, ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਉਸ ਘਰਾਣੇ ਦੇ ਵਿੱਚ ਉਹਨਾਂ ਦੇ ਰਾਜ ਜਿਹੜਾ ਸੀਗਾ ਪਰਿਵਾਰ ਦੇ ਵਿੱਚ ਖਾਸ ਕਰਕੇ ਇੱਕੋ ਦਮ ਇੰਨੀਆਂ ਬਗਾਵਤਾਂ, ਕਤਲ, ਸਾਜ਼ਿਸ਼ਾਂ, ਬੜਾ ਕੁਛ ਇਤਿਹਾਸ ਦੇ ਵਿੱਚ ਸਾਰਾ ਕੁਛ ਦਰਜ ਹੈ ਕਿ 10 ਕਤਲ ਜਿਹੜੇ ਹੈ ਉਸ ਪਰਿਵਾਰ ਦੇ ਵਿੱਚੋਂ ਹੀ ਹੋਏ ਤੇ ਰਾਜ ਪ੍ਰਬੰਧ ਨੂੰ ਲੈ ਕੇ। ਤੇ ਇਸ ਤਰ੍ਹਾਂ ਉਹ ਡਾਇਮੰਡ ਵੀ ਇੱਦਾਂ ਹੀ ਘੁੰਮਦਾ ਰਿਹਾ। ਤੇ ਅਖੀਰ ਦੇ ਵਿੱਚ ਜਦੋਂ ਛੋਟੀ ਉਮਰ ਦੇ ਵਿੱਚ ਦਲੀਪ ਸਿੰਘ ਨੂੰ ਜਦੋਂ ਰਾਜ ਭਾਗ ਸੌਂਪਿਆ ਗਿਆ ਤੇ ਫਿਰ ਉਹ ਦਲੀਪ ਸਿੰਘ ਕੋਲੇ ਜਿਹੜਾ ਸੀ ਉਹ ਚਲਿਆ ਗਿਆ। ਹੁਣ ਜਿਹੜੀ ਇਹਦੀ ਕਿਉਂਕਿ ਪਹਿਲਾਂ ਤਾਂ ਬਹੁਤਾ ਕੁਛ ਜਿਹੜਾ ਹੈਗਾ ਇਤਿਹਾਸ ਦੇ ਵਿੱਚ ਓਦਾਂ ਹੀ ਦਰਜ ਹੈ ਜਿਵੇਂ ਆਇਨੇ ਅਕਬਰੀ ਦੇ ਵਿੱਚ ਜ਼ਿਕਰ ਆ ਗਿਆ ਜਾਂ ਬਾਬਰਨਾਮੇ ਦੇ ਵਿੱਚ ਜ਼ਿਕਰ ਆ ਗਿਆ। ਤੇ ਉਹ ਜਿਹਨਾਂ ਨੇ ਵੀ ਜਿਸ ਤਰੀਕੇ ਨਾਲ ਲਿਖਿਆ, ਕਹਿੰਦੇ ਅਮੀਰ ਖੁਸਰੋ ਵੀ ਜਿਹੜਾ ਉਸ ਵੇਲੇ ਜਦੋਂ ਸੁਲਤਾਨੇਟ ਸੀ ਤੇ ਉਹ ਉਸ ਵੇਲੇ ਜਿਹੜਾ ਇੱਕ ਸ਼ਾਹੀ ਸ਼ਾਇਰ ਸੀ ਜਾਂ ਕਵੀ ਸੀ ਉਹਨੇ ਵੀ ਇਹਦਾ ਜ਼ਿਕਰ ਕੀਤਾ। ਤੇ ਬਾਅਦ ਦੇ ਵਿੱਚ ਏਦਾਂ ਹੁੰਦਾ ਰਿਹਾ, ਪਰ ਬਕਾਇਦਾ ਜਿਹੜਾ ਲਿਖਤੀ ਰੂਪ ਦੇ ਵਿੱਚ ਜਿਹੜੀ ਗੱਲ ਹੈ ਉਹ ਉਦੋਂ ਆਉਂਦੀ ਹੈ ਜਦੋਂ 1849 ਦੇ ਵਿੱਚ ਪੰਜਾਬ ਦਾ ਜਿਹੜਾ ਹੈਗਾ ਹਿੰਦੁਸਤਾਨ ਦੇ ਨਾਲ ਰਲੇਵਾਂ ਹੁੰਦਾ ਹੈ, ਜਾਂ ਇਹ ਕਹਿ ਲਓ ਕਿ ਬਰਤਾਨਵੀ ਹਕੂਮਤ, ਉਦੋਂ ਬ੍ਰਿਟਿਸ਼ਰ ਦਾ ਰੂਲ ਸੀਗਾ ਹਿੰਦੁਸਤਾਨ ਦੇ ਵਿੱਚ, ਬਕਾਇਦਾ ਕਲੋਨੀ ਬਣ ਚੁੱਕਾ ਸੀ ਤੇ ਸਿੱਧਾ ਉਦੋਂ ਹਿੰਦੁਸਤਾਨ ਕੰਪਨੀ ਦੀ ਬਜਾਏ ਜਿਹੜਾ ਸੀਗਾ ਉਹ ਜਿਹੜਾ ਸੀ ਕਰਾਊਨ ਦੇ ਉਹਦੇ ਚ ਆ ਗਿਆ ਸੀ, ਸਿੱਧਾ ਜਿਹੜਾ ਸੀ ਇੰਗਲੈਂਡ ਦੇ ਰਾਜ ਪ੍ਰਬੰਧ ਤਹਿਤ ਆ ਗਿਆ ਸੀ। ਉੱਥੇ ਜਿਹੜਾ ਹੈਗਾ ਇਹਨੂੰ ਬਕਾਇਦਾ ਇਹ ਕਿਹਾ ਗਿਆ ਜਿਹੜੀ ਲਿਖਤ ਦੇ ਵਿੱਚ ਇਹ ਗਿਫਟ ਕੀਤਾ ਗਿਆ, ਮਹਾਰਾਣੀ ਵਿਕਟੋਰੀਆ ਨੂੰ ਗਿਫਟ ਕੀਤਾ ਗਿਆ ਮਹਾਰਾਜਾ ਦਲੀਪ ਸਿੰਘ ਵੱਲੋਂ। ਤੇ ਭਾਵੇਂ ਛੋਟੀ ਉਮਰ ਦੇ ਸੀ ਪਰ ਇਹ ਵੀ ਨਾਲ ਚਲੋ ਉਹਨਾਂ ਦੇ ਸਰਪ੍ਰਸਤ ਸੀਗੇ, ਉਹਨਾਂ ਦੇ ਮਾਤਾ ਸੀ ਤੇ ਮਹਾਰਾਣੀ ਜਿੰਦਾ। ਪਰ ਬਾਅਦ ਦੇ ਵਿੱਚ ਉਸ ਪਰਿਵਾਰ ਦੇ ਨਾਲ ਜਾਂ ਉਸ ਆਪਾਂ ਡਾਇਨੈਸਟੀ ਦੇ ਨਾਲ ਕੀ ਕੁਛ ਹੋਇਆ, ਕਿੱਦਾਂ ਦਲੀਪ ਸਿੰਘ ਨੂੰ ਅਲੱਗ ਕਰ ਲਿਆ ਗਿਆ ਤੇ ਜਿੰਦ ਕੌਰ ਨੂੰ ਜਿਹੜਾ ਹੈਗਾ ਜੇਲ੍ਹ ਚ ਬੰਦ ਕਰ ਦਿੱਤਾ ਕਿਲੇ ਦੇ ਵਿੱਚ ਚਨਾਬ ਦੇ ਕਿਲੇ ਚ, ਫਿਰ ਬਾਅਦ ਦੇ ਵਿੱਚੋਂ ਏਦਾਂ ਨੇਪਾਲ ਚਲੀ ਗਈ ਭਟਕਦੀ, ਫਿਰ ਕਿਸ ਤਰੀਕੇ ਦੇ ਨਾਲ ਚਲੋ ਉਹਨਾਂ ਨੂੰ ਮਿਲਾਇਆ ਵੀ ਗਿਆ ਤੇ ਬਾਅਦ ਦੇ ਵਿੱਚ ਉਹ ਇੰਗਲੈਂਡ ਵੀ ਗਈ। ਤੇ ਪਰ ਇਹ ਵੀ ਉਹਨਾਂ ਦਾ ਵੀ ਕੁਛ ਕਿਸੇ ਤਰੀਕੇ ਨਾਲ ਉਵੇਂ ਰਾਜ ਪ੍ਰਬੰਧ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਦੁਬਾਰਾ ਬਹਾਲ ਕਰ ਲਈਏ, ਜਾਂ ਜਿਵੇਂ ਇਤਿਹਾਸ ਜਿੰਨਾ ਕੁ ਜ਼ਿਕਰ ਹੈ ਤੇ ਕੁਛ ਘਟਨਾਵਾਂ ਏਦਾਂ ਦੀਆਂ ਨੇਗੀਆਂ ਮਿਲਦੀਆਂ ਨੇ। ਤੇ ਪਰ ਇਹ ਵੀ ਉਦੋਂ ਬਾਅਦ ਫਿਰ ਇਹ ਜਿਹੜਾ ਸੀ ਕੋਹੇਨੂਰ ਜਿਹੜਾ ਸੀਗਾ ਜਜ਼ਬਾਤੀ ਤੌਰ ਤੇ ਜਾਂ ਇੱਕ ਆਪਾਂ ਕਹਿੰਦੇ ਕਿ ਇੱਕ ਲਿਟਰੇਚਰ ਦੇ ਸਾਡੀ ਪੋਇਟਰੀ ਦੇ ਵਿੱਚ ਉਦਾਂ ਤਾਂ ਉਹ ਗੱਲ ਆਉਂਦੀ ਰਹੀ ਜਿੱਥੇ ਕਿਤੇ ਇਹ ਨਾਲ ਨਾਲ ਇਤਿਹਾਸ ਚੱਲ ਰਿਹਾ ਸੀ, ਜਾਂ ਮਹਾਰਾਜਾ ਰਣਜੀਤ ਸਿੰਘ ਬਾਰੇ ਲਿਖਿਆ ਜਾਂਦਾ ਸੀ, ਦਲੀਪ ਸਿੰਘ ਬਾਰੇ ਕਿਤੇ ਲਿਖਿਆ ਜਾਂਦਾ ਸੀ, ਇਮੋਸ਼ਨਲ ਹੋ ਕੇ ਸਾਡੇ ਕਵੀਸ਼ਰਾਂ ਨੇ ਢਾਡੀਆਂ ਨੇ ਤੇ ਉਹਦਾ ਜ਼ਿਕਰ ਕੀਤਾ। ਤੇ ਪਰ ਉਂਜ ਫਿਰ ਬਾਅਦ ਦੇ ਵਿੱਚ ਕਿਤੇ ਇਹਦਾ ਕਿਸੇ ਰੂਪ ਚ ਜਿਹੜਾ ਸੀ ਉਹ ਜ਼ਿਕਰ ਉਹ ਨਹੀਂ ਹੋਇਆ। ਤੇ ਇਹ ਸੀ ਕਿ ਸਿੱਧਾ ਸਿੱਧਾ ਉਦੋਂ ਜਦੋਂ ਰਲੇਵਾਂ ਹੁੰਦਾ 1849 ਦੇ ਵਿੱਚ ਤੇ ਫਿਰ ਜਿਹੜਾ ਕੋਹੇਨੂਰ ਹੈ ਇਹ ਚਲਿਆ ਗਿਆ ਬਰਤਾਨਵੀ ਹਕੂਮਤ ਕੋਲੇ ਚਲਿਆ ਗਿਆ, ਜਾਂ ਆਪਾਂ ਸਿੱਧੇ ਕਹਿ ਲਈਏ ਕਿ ਜਿਹੜੀ ਸੀ ਵਿਕਟੋਰੀਆ ਕੋਲੇ ਚਲਿਆ ਗਿਆ। ਤੇ ਉਹ ਕਹਿ ਰਹੇ ਕਹਿੰਦੇ ਕਿ ਉਹ ਅੱਜ ਅੱਜ ਦੀ ਤਰੀਕ ਚ ਵੀ ਸਭ ਤੋਂ ਭਾਰਾ ਜਿਹੜਾ ਹੈਗਾ ਇਹ ਹੈਗਾ ਹੀਰਾ, ਇਹ ਸਭ ਤੋਂ ਭਾਰਾ ਜਿਹੜਾ ਉਹ ਡਾਇਮੰਡ ਹੈ। ਕਹਿੰਦੇ ਇਸ ਵੇਲੇ ਇਹਦਾ ਜਿਹੜਾ ਵੇਟ ਹੈ 105.602 ਹੈ ਤੇ ਜਿਹੜਾ ਲਗਭਗ 21 ਗ੍ਰਾਮ ਤੋਂ ਉੱਪਰ ਬਣਦਾ ਤੇ ਇੰਨਾ ਜਿਹੜਾ ਇਹਦਾ ਵੇਟ ਹੈਗਾ ਤੇ ਸਾਈਜ਼ ਦੇ ਵਿੱਚ ਵੀ ਜਿਹੜਾ ਹੈਗਾ ਇਹ ਵੱਡਾ। ਕਹਿੰਦੇ ਪਰ ਉਦੋਂ ਇਹ ਵੀ ਇਹ ਇਹਦੀ ਜਿਹੜੀ ਸੀ ਜਿਹੜੀ ਸੀ ਲਿਸ਼ਕੋਰ ਸੀ ਜਾਂ ਚਮਕ ਸੀ ਉਵੇਂ ਨੀ ਸੀ, ਫਿਰ ਕਹਿੰਦੇ ਇਹਨੂੰ ਦੁਬਾਰਾ ਤਰਾਸ਼ਿਆ ਗਿਆ ਉੱਥੋਂ। ਤੇ ਪਹਿਲਾਂ ਇਹਦਾ ਜਿਹੜਾ ਓਰਿਜਨਲ ਵੇਟ ਸੀ ਕਹਿੰਦੇ ਵੱਧ ਸੀਗਾ ਤੇ ਫਿਰ ਇਹਦਾ ਜਿਹੜਾ ਸੀ ਉਹ ਭਾਰ ਵੀ ਉਹ ਘੱਟ ਗਿਆ, 180 ਕੈਰਟ ਦੇ ਆਸ ਪਾਸ ਸੀ, 185 ਕੈਰਟ ਦੇ ਆਸ ਪਾਸ। ਤੇ ਉਹ ਬਾਅਦ ਦੇ ਵਿੱਚ ਫਿਰ ਇਹਦਾ ਹੌਲੀ ਹੌਲੀ ਜਿਹੜਾ ਸੀ ਤਰਾਸ਼ਣ ਦੇ ਨਾਲ ਜਿਹੜਾ ਸੀ ਕਹਿੰਦੇ ਇਹਨੂੰ ਇਹਦੀ ਚਮਕ ਲਿਆਉਣ ਵਾਸਤੇ ਤੇ ਉਸ ਤੋਂ ਬਾਅਦ ਮਹਾਰਾਣੀ ਦੇ ਤਾਜ ਦੇ ਵਿੱਚ ਜਿਹੜਾ ਹੈਗਾ ਇਹਨੂੰ ਜੜ ਦਿੱਤਾ ਗਿਆ। ਤੇ ਜੋ ਹੁਣ ਵੀ ਉਹ ਤਾਜ ਦੇ ਵਿੱਚ ਇਸ ਵੇਲੇ ਮੌਜੂਦ ਹੈ, ਜਿਹੜਾ ਉੱਥੇ ਅੱਜ ਕੱਲ ਮਿਊਜ਼ੀਅਮ ਦੇ ਵਿੱਚ ਜਿਹੜਾ ਹੈਗਾ ਉਹ ਰੱਖਿਆ ਹੋਇਆ ਹੈਗਾ ਲੰਡਨ ਦੇ ਵਿੱਚ। ਤੇ ਹੁਣ ਜਿਹੜਾ ਹੈ ਇਹਦੇ ਬਾਰੇ ਚਰਚਾ ਵਾਰ ਵਾਰ ਇਸ ਕਰਕੇ ਚੱਲਦੀ ਹੈ ਕਿਉਂਕਿ ਬਹੁਤ ਕੁਛ ਇਹ ਤੇ ਲਿਖਿਆ ਵੀ ਗਿਆ ਕਿ ਕਿਉਂਕਿ ਇਹ ਬੜਾ ਪ੍ਰੈਸ਼ੀਅਸ ਸਟੋਨ ਹੈ, ਇਸ ਕਰਕੇ ਇਹ ਇੱਥੋਂ ਲੁੱਟਿਆ ਗਿਆ। ਤੇ ਇਹਦੇ ਤੇ ਕਲੇਮ ਵੀ ਅਲੱਗ ਅਲੱਗ ਨੇ, ਗਵਰਨਮੈਂਟ ਆਫ ਇੰਡੀਆ ਦਾ ਆਪਣਾ ਕਲੇਮ ਹੈ, ਗਵਰਨਮੈਂਟ ਆਫ ਪਾਕਿਸਤਾਨ ਦਾ ਆਪਣਾ ਕਲੇਮ ਹੈ, ਤੇ ਜਿਹੜੇ ਕੁਛ ਸਿੱਖ ਜਥੇਬੰਦੀਆਂ ਨੇ ਤੇ ਉਹ ਇਹ ਕਹਿੰਦੀਆਂ ਨੇ ਕਿ ਇਹ ਸਿੱਖਾਂ ਨੂੰ ਮਿਲਣਾ ਚਾਹੀਦਾ, ਦਰਬਾਰ ਸਾਹਿਬ ਦਾ ਹਿੱਸਾ ਹੋਣਾ ਚਾਹੀਦਾ ਤੇ ਉੱਥੇ ਰੱਖਿਆ ਜਾਣਾ ਚਾਹੀਦਾ, ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਚੱਲਦੀਆਂ ਨੇ। ਤੇ ਪਰ ਇਹ ਇੱਕ ਗੱਲ ਜਿਹੜੀ ਸਾਫ਼ ਤੇ ਸਪਸ਼ਟ ਜਿਹੜੀ ਗਵਰਨਮੈਂਟ ਆਫ ਇੰਡੀਆ ਨੇ ਤੇ ਉਹ ਕਰਦੀ ਸੀ ਇਹਦੇ ਬਾਰੇ ਕਿ ਇਹ ਕੋਈ ਇਹਦੇ ਬਾਰੇ ਕੋਈ ਜਿਹੜੀ ਇਹ ਚਰਚਾ ਚੱਲਦੀ ਹੈ ਕਿ ਉਹਨੂੰ ਉੱਥੇ ਖੋ ਕੇ ਲੈ ਗਏ ਜੀ, ਲੁੱਟ ਕੇ ਲੈ ਗਏ, ਧੋਖੇ ਨਾਲ ਲੈ ਗਏ, ਤੇ ਇਹ ਏਦਾਂ ਦੀ ਜਿਹੜੀ ਕੋਈ ਇਹ ਗੱਲ ਨਹੀਂ ਹੈ ਕਿਉਂਕਿ 2018 ਦੇ ਵਿੱਚ ਸੁਪਰੀਮ ਕੋਰਟ ਦੇ ਵਿੱਚ ਕਿਉਂਕਿ ਇਹਦੇ ਤੇ ਰਿੱਟ ਪਈ ਹੋਈ ਸੀ, ਕਈ ਕਈ ਜਿਹੜੀਆਂ ਇਹਦੇ ਚ ਪਟੀਸ਼ਨਾਂ ਸੀਗੀਆਂ ਤੇ ਜਿਹਦਾ ਇਹ ਨਿਪਟਾਰਾ ਫਿਰ 2018 ਦੇ ਵਿੱਚ ਤੇ ਜਦੋਂ ਜਿਹੜਾ ਹੈਗਾ ਆਰਕਿਓਲੋਜੀਕਲ ਸਰਵੇ ਆਫ ਇੰਡੀਆ ਜਿਹਨੂੰ ASI ਕਹਿੰਦੇ ਹਾਂ ਆਪਾਂ, ਤੇ ਜਿਹੜਾ ਸਾਰੀਆਂ ਜਿਹੜੀਆਂ ਪੁਰਾਣੀਆਂ ਜੋ ਵੀ ਇਮਾਰਤਾਂ ਨੇ ਜਾਂ ਪੁਰਾਣੀਆਂ ਚੀਜ਼ਾਂ ਨੇ ਜਿਹਨਾਂ ਦੀ ਪੂਰਾ ਸਾਰੀ ਜਿਹਨਾਂ ਦੀ ਮਹੱਤਤਾ ਹੈ ਪੂਰਾ ਤੱਤਵ, ਤੇ ਉਹ ਸੰਭਾਲਦੇ ਆ ਜਾਂ ਉਹਨਾਂ ਦੀ ਸਾਂਭ ਸੰਭਾਲ ਜਿਹਦੇ ਕੋਲੇ ਹੈ, ਬਹੁਤ ਵੱਡਾ ਅਦਾਰਾ ਹੈਗਾ ਗਵਰਨਮੈਂਟ ਆਫ ਇੰਡੀਆ ਦਾ। ਤੇ ਉਹਨੇ ਇਹ ਬਕਾਇਦਾ ਫਿਰ ਜਿਹੜਾ ਸੀਗਾ ਉੱਥੇ ਸਪਸ਼ਟ ਕੀਤਾ ਕਿ ਜਿਹੜਾ ਸੀਗਾ ਇਹ ਬਰਤਾਨੀਆ ਜਿਹੜਾ ਹੈਗਾ ਨੂੰ ਜਿਹੜਾ ਸੀਗਾ ਬ੍ਰਿਟਿਸ਼ਰਜ਼ ਨੂੰ ਤੇ ਇਹ ਜਿਹੜਾ ਸੀ ਦਿੱਤਾ ਗਿਆ ਸੀਗਾ, ਤੇ ਇਹ ਨਾ ਤਾਂ ਚੋਰੀ ਕੀਤਾ ਤੇ ਨਾ ਹੀ ਉਹਨਾਂ ਨੇ ਜਿਹੜਾ ਹੈਗਾ ਜ਼ੋਰ ਜ਼ਬਰੀ ਲਿਆ, ਇਹ ਉਹਨਾਂ ਨੇ ਸਪਸ਼ਟ ਕੀਤਾ। ਜਿੱਥੋਂ ਇਹ ਗੱਲ ਸੀ ਜਿਹੜੀ ਚਰਚਾ ਇਹ ਖਤਮ ਹੋ ਗਈ, ਜੋ ਸਾਡੇ ਇਤਿਹਾਸ ਦੇ ਵਿੱਚ ਅਕਸਰ ਆਉਂਦਾ ਹੈ ਕਿ ਉਹਨਾਂ ਨੇ ਜੀ ਇੱਥੋਂ ਬਰਤਾਨਵੀ ਚ ਜਿਹੜੀਆਂ ਹੋਰ ਬਹੁਤ ਸਾਰੀਆਂ ਚੀਜ਼ਾਂ ਹੋਣਾ ਨਾ ਕਿ ਇੱਥੋਂ ਇਹ ਲੈ ਗਏ, ਫਰੰਗੀ ਇਹ ਲੈ ਗਏ, ਤੇ ਇਹਦੇ ਬਾਰੇ ਵੀ ਇਹੀ ਚਰਚਾ ਸੀ, ਤੇ ਜਾਂ ਇਹ ਕਿਹਾ ਸੀ ਕਿ ਬੰਬ ਰੋੜ ਕੇ ਆਪਾਂ ਕਹਿੰਦੇ ਕਿ ਆਹ ਚੀਜ਼ ਲੈ ਲਈ। ਤੇ ਇਹ ਜਿਹੜੀ ਸੀ ਉੱਥੇ ਆਰਕਿਓਲੋਜੀਕਲ ਸਰਵੇ ਆਫ ਇੰਡੀਆ ਨੇ ਜਿਹੜੀ ਆਪਣੀ ਫਾਇੰਡਿੰਗ ਸੀ ਉਹਦੇ ਚ ਇਹ ਕਿਹਾ, ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਜਿਹੜਾ ਸੀਗਾ ਬਰਤਾਨੀਆਂ ਨੂੰ ਬਕਾਇਦਾ ਜਿਹੜਾ ਸੀਗਾ ਉਹ ਦਿੱਤਾ ਗਿਆ ਸੀ। ਹੁਣ ਚਲੋ ਕਿਉਂਕਿ ਨਾ ਤਾਂ ਰਾਣੀ ਜਿੰਦਾ ਰਹੀ ਹੈ ਨਾ ਮਹਾਰਾਜਾ ਦਲੀਪ ਸਿੰਘ ਰਹੇ ਆ, ਤੇ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਵੀ ਚਲੋ ਜਿਹੜੇ ਇਮੀਡੀਏਟ ਜਿਵੇਂ ਬਾਂਬਾ ਜਾਂ ਉਹਨਾਂ ਦੀਆਂ ਅੱਗੋਂ ਪੁੱਤਰੀਆਂ, ਤੇ ਹੁਣ ਉਹ ਐਵੀਡੈਂਸ ਤਾਂ ਕੋਈ ਕਿਸੇ ਰੂਪ ਚ ਕਿਤੇ ਮਿਲਦਾ ਨੀ ਕਿ ਉਹ ਖੋਹਿਆ ਲੁੱਟਿਆ ਜਾਂ ਹੋਰ, ਇਹ ਤਾਂ ਚਲੋ ਕਿਆ ਸਾਰਾ ਹੀ ਨੇ। ਤੇ ਪਰ ਹੁਣ ਇਹਦੇ ਤੇ ਕਲੇਮ ਜਿਹੜੇ ਅੱਡ ਅੱਡ ਨੇ ਤੇ ਤਿੰਨ ਚਾਰ ਪਾਸੋਂ ਜਿਹੜੇ ਕਲੇਮ ਹੋ ਰਹੇ ਆ ਤੇ ਉਹ ਵੀ ਨਾਲ ਨਾਲ ਚੱਲ ਰਹੇ ਨੇ। ਤੇ ਪਰ ਜਿਹੜੀ ਹੁਣ ਅਚਾਨਕ ਗੱਲ ਇਹ ਹੈ ਕਿ ਜ਼ੋਰਾਨ ਮਮਦਾਨੀ ਨੇ ਜਿਹੜੀ ਇਹ ਗੱਲ ਕੀਤੀ, ਤੇ ਇਹਦੇ ਚ ਕੀ ਜਿਹੜਾ ਹੈਗਾ ਕੋਹਿਨੂਰ ਨਾਲ ਜਿਹੜੀ ਹੈ ਇੱਕ ਜਜ਼ਬਾਤੀ ਸਾਂਝ ਹੈ ਪੰਜਾਬੀਆਂ ਦੀ ਸਿੱਖਾਂ ਦੀ ਤੇ ਜਾਂ ਹੋਰ, ਇਸ ਕਰਕੇ ਇਹ ਵਾਰ ਵਾਰ ਜਿਹੜਾ ਹੈਗਾ ਇਹ ਜ਼ਿਕਰ ਦੇ ਵਿੱਚ ਵਾਰ ਵਾਰ ਆਉਂਦਾ, ਹਾਲਾਂਕਿ ਹੋਰ ਬੜੀਆਂ ਚੀਜ਼ਾਂ ਦੁਨੀਆਂ ਦੇ ਵਿੱਚ ਇੱਦਾਂ ਦੀਆਂ ਪਈਆਂ ਨੇ, ਇਦੋਂ ਵੀ ਵੱਧ ਪ੍ਰੈਸ਼ੀਅਸ ਪਈਆਂ ਨੇ, ਜਿਹਨਾਂ ਦੀ ਆਰਕਿਓਲੋਜੀਕਲ ਵੈਲਿਊ ਇਸ ਤੋਂ ਵੀ ਕਿਤੇ ਜ਼ਿਆਦਾ ਹੋਣੀਆਂ ਪਈਆਂ ਨੇ, ਪਰ ਉਹਨਾਂ ਦਾ ਕਦੇ ਏਦਾਂ ਜ਼ਿਕਰ ਨਹੀਂ ਆਉਂਦਾ, ਕਿਸੇ ਇਸ ਤਰੀਕੇ ਨਾਲ ਜ਼ਿਕਰ ਨਹੀਂ ਆਉਂਦਾ ਜਿਵੇਂ ਕੋਹਿਨੂਰ ਦਾ ਆਉਂਦਾ। ਜਦੋਂ ਜ਼ਿਆਉਲ ਹੱਕ ਜਦੋਂ ਸੀਗੇ ਸਦਰ ਸੀ ਪਾਕਿਸਤਾਨ ਦੇ, ਉਹਨਾਂ ਨੇ ਵੀ ਉਦੋਂ ਦਾਅਵਾ ਕੀਤਾ ਸੀ ਕਿ ਜਿਹੜਾ ਹੈਗਾ ਇਹ ਪਾਕਿਸਤਾਨ ਨੂੰ ਮਿਲਣਾ ਚਾਹੀਦਾ ਕਿਉਂਕਿ ਲਾਹੌਰ ਤੋਂ ਲਿਜਾਇਆ ਗਿਆ, ਲਾਹੌਰ
0: ਜੀ ਬਿਲਕੁਲ ਗੱਲਾਂ ਬਾਤਾਂ ਸਾਡੀਆਂ ਜਿਹੜੀਆਂ ਚੱਲ ਰਹੀਆਂ ਨੇ ਇਸ ਟਾਈਮ ਦੇ ਉੱਤੇ ਕੋਹਿਨੂਰ ਦੇ ਬਾਰੇ ਚੱਲ ਰਹੀਆਂ ਨੇ, ਅਤੇ ਗੱਲਬਾਤ ਸਾਡੀ ਚੱਲ ਰਹੀ ਸੀ ਪ੍ਰੀਤ ਅਮਰਪਾਲ ਜੀ ਦੇ ਨਾਲ। ਸੋ ਇਸ ਵੇਲੇ ਸਾਡਾ ਲਿੰਕ ਥੋੜ੍ਹਾ ਜਿਹਾ ਸੰਪਰਕ ਥੋੜ੍ਹਾ ਜਿਹਾ ਟੁੱਟਿਆ, ਫਿਰ ਦੁਬਾਰਾ ਤੋਂ ਲਿੰਕ ਬਣਾਉਣ ਦੀ ਕੋਸ਼ਿਸ਼ ਕਰਦੇ ਹਾਂ। ਹਾਂਜੀ ਸਰ, ਆਵਾਜ਼ ਸੁਣ ਰਹੀ ਤੁਹਾਨੂੰ?
1: ਹਾਂਜੀ ਹਾਂਜੀ ਬਿਲਕੁਲ, ਤੁਹਾਡੀ ਆਵਾਜ਼ ਆ ਰਹੀ ਹੈ। ਤੇ ਆਪਾਂ ਗੱਲ ਕਰ ਰਹੇ ਸੀ ਕਿ ਹੁਣ ਫੇਰ ਇਹ ਜਿਹੜਾ ਹੈਗਾ ਕੋਹਿਨੂਰ, ਇਸ ਕਰਕੇ ਜਿਹੜਾ ਹੈ ਇਹ ਚਰਚਾ ਚ ਆ ਗਿਆ ਕਿਉਂਕਿ ਜ਼ੋਹਰਾਨ ਮਮਦਾਨੀ ਨੇ ਇਹਦਾ ਜ਼ਿਕਰ ਕੀਤਾ। ਅੱਗੋਂ ਉਹਨਾਂ ਨੇ ਪ੍ਰਿੰਸ ਚਾਰਲਸ ਦੇ ਨਾਲ ਅੱਗੋਂ ਕੀ ਗੱਲ ਹੋਈ, ਕਿੰਨੀ ਹੋਈ, ਇਹ ਜਿਹੜਾ ਹੈਗਾ ਸੀ ਇਹਦੀ ਤਾਂ ਅਜੇ ਸਪਸ਼ਟ ਜਿਹੜਾ ਨਹੀਂ ਹੋ ਸਕਿਆ, ਤੇ ਕਿਉਂਕਿ ਜਿਹੜੀ ਇੱਕ ਬਰਤਾਨਵੀ ਹਕੂਮਤ ਸੀ ਜਦੋਂ ਜਾਂ ਜਦੋਂ ਉੱਥੇ ਕਰਾਊਨ ਸੀ, ਉੱਥੇ ਇਸ ਰੂਪ ਦੇ ਵਿੱਚ ਜਿਵੇਂ ਹੁਣ ਵਾਲੀ ਡੈਮੋਕ੍ਰੇਸੀ ਇਸ ਰੂਪ ਦੇ ਵਿੱਚ ਨਹੀਂ ਸੀ, ਜਿਹੜਾ ਸੀਗਾ ਹਾਊਸ ਆਫ ਲਾਰਡ ਦੀ ਜਿਹੜੀ ਸੀ ਉਹ ਜ਼ਿਆਦਾ ਚੱਲਦੀ ਸੀ। ਹੁਣ ਉਦੋਂ ਦੀਆਂ ਗੱਲਾਂ ਚੱਲਦੀਆਂ ਚੱਲਦੀਆਂ ਜਿਹੜਾ ਹੈਗਾ 47-50 ਨੂੰ ਵੀ ਜਿਹੜਾ ਹੈਗਾ ਲੰਬਾ ਸਮਾਂ ਆਪਾਂ ਦੇਖ ਰਹੇ ਹਾਂ ਕਿ ਹੁਣ ਹੋ ਗਿਆ ਲਗਭਗ 80 ਸਾਲ ਜਿਹੜੇ ਹੈਗਾ ਉਹ ਹੋ ਗਏ ਨੇ। ਤੇ ਹੁਣ ਜਿਹੜੇ ਜਿਸ ਤਰੀਕੇ ਦੇ ਹਾਲਾਤ ਜਿਹੜੇ ਉਹ ਬਦਲੇ ਨੇ, ਤੇ ਜਾਂ ਕਿਉਂਕਿ ਵਾਰ ਵਾਰ ਗੱਲ ਕੀਤੀ ਜਾਂਦੀ ਹੈ, ਜਦੋਂ ਹੁਣ ਵੀ ਉੱਥੋਂ ਕੋਈ ਜਦੋਂ ਪਿੱਛੇ ਕਵੀਨ ਐਲਿਜ਼ਾਬੈਥ ਇੱਥੇ ਆਏ ਸੀ ਤੇ ਉਦੋਂ ਵੀ ਇਹ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ, ਗੱਲ ਛੇੜੀ ਗਈ ਸੀ। ਤੇ ਜਿੱਥੇ ਹੋਰ ਵੀ ਇਸ਼ੂ ਜਿਵੇਂ ਜਲਿਆਂ ਵਾਲੇ ਬਾਗ ਦਾ ਇਸ਼ੂ ਹੋਰ ਚੱਲੇ ਸੀ, ਪ੍ਰਿੰਸ ਚਾਰਲਸ ਵੀ ਜਦੋਂ ਇੱਥੇ ਆਏ ਸੀ ਉਦੋਂ ਵੀ ਜਿਹੜੀ ਇਹ ਗੱਲ ਚੱਲੀ ਸੀ। ਤੇ ਸੋ ਇਹ ਕੁਛ ਜਿਹੜੀਆਂ ਇਤਿਹਾਸ ਦੇ ਵਿੱਚ ਇੱਦਾਂ ਦੀਆਂ ਜਿਹੜੀਆਂ ਗੱਲਾਂ ਨੇ ਉਹਦੀ ਚਰਚਾ ਜਿਹੜੀ ਨਾਲ ਨਾਲ ਚੱਲਦੀ ਰਹਿੰਦੀ ਹੈ। ਤੇ ਪਰ ਇੱਕ ਜਿਹੜੀ ਗੱਲ ਹੈ ਉਹ ਖਾਸ ਕਰਕੇ ਦੇਖਣ ਵਾਲੀ ਗੱਲ ਇਹ ਹੈ ਕਿ ਜਿੱਥੇ ਸਾਡੀ ਕਿਤੇ ਜਜ਼ਬਾਤੀ ਸਾਂਝ ਹੈ ਉੱਥੇ ਫਿਰ ਜਿਹੜਾ ਹੈ ਇਸ ਗੱਲ ਨੂੰ ਲੈ ਕੇ ਉਹ ਵਾਰ ਵਾਰ ਉਹ ਇਹ ਚਰਚਾ ਚ ਸਾਡੀ ਹਿਸਟਰੀ ਦਾ ਹਿੱਸਾ ਤਾਂ ਚਲੋ ਕਈ ਗੱਲਾਂ ਹੁੰਦੀਆਂ ਹੀ ਨੇ, ਫਿਰ ਸਾਡੇ ਲਿਟਰੇਚਰ ਦਾ ਹਿੱਸਾ, ਪੋਇਟਰੀ ਦਾ ਹਿੱਸਾ ਇਹ ਬਣਦੀਆਂ ਨੇ। ਇਸੇ ਕਰਕੇ ਜਿਹੜਾ ਹੈਗਾ ਉਹ ਕੋਹਿਨੂਰ ਜਿਹੜਾ ਹੀਰਾ ਉਹ ਹਮੇਸ਼ਾ ਹੀ ਜਿਹੜਾ ਹੈਗਾ ਚਰਚਾ ਚ ਰਹਿੰਦਾ ਕਿਸੇ ਨਾ ਕਿਸੇ ਬਹਾਨੇ।
0: ਪੋਲੀਟੀਸ਼ੀਅਨ ਜਿਹੜੇ ਨੇ ਉਹਨਾਂ ਚਿਰ ਨਹੀਂ ਕੁਛ ਕਰਦੇ ਜਿੰਨਾ ਚਿਰ ਆਪਣਾ ਨਾ ਉਹਨਾਂ ਨੂੰ ਕੋਈ ਫਾਇਦਾ ਦਿਖਦਾ ਹੋਵੇ। ਤੇ ਇਸ ਟਾਈਮ ਦੇ ਉੱਤੇ ਇਹਨਾਂ ਦਾ ਗੱਲ ਛੇੜਨਾ ਜਿਹੜੇ ਨਿਊਯਾਰਕ ਦੇ ਮੇਅਰ ਨੇ ਜੋਹਰਾਨ ਮਮਦਾਨੀ ਇਹਨਾਂ ਦੇ ਵੱਲੋਂ ਗੱਲ ਛੇੜਨਾ, ਇਹਨਾਂ ਦਾ ਪਿੱਛੇ ਕੀ ਮਕਸਦ ਨਜ਼ਰ ਆਉਂਦਾ?
1: ਨਹੀਂ ਦੇਖੋ ਇੱਕ ਗੱਲ ਜਿਹੜਾ ਸਾਡਾ ਇਹਨਾਂ ਨੇ ਕਾਫੀ ਜਿਹੜੀ ਇਹਦੀ ਹੈਲਪ ਕੀਤੀ ਜਦੋਂ ਪਿੱਛੇ ਮੇਅਰ ਦੇ ਵਿੱਚ, ਖਾਸ ਕਰਕੇ ਜਿਹੜਾ ਸਿੱਖ

0: ਦੀ ਗੱਲ ਹੈ, ਤੇ ਨਾਲੇ ਉੱਥੇ ਜਿਹੜਾ ਮੇਅਰ ਹੈ ਉਹ ਸਾਡੇ ਵਾਂਗੂ ਇੰਡੀਆ ਵਾਂਗ ਤਾਂ ਹੈ ਨੀਗਾ, ਤੇ ਕਿ ਇੱਕ ਮਿਊਂਸਪਲ ਕਾਰਪੋਰੇਸ਼ਨ ਹੈ ਉਸ ਲੈਵਲ ਤੱਕ, ਕਿਉਂਕਿ ਉਹਦੇ ਕੋਲ ਪਾਵਰਸ ਜਿਹੜੀਆਂ ਨੇ ਉਹ ਬਹੁਤ ਨੇ ਸਿਟੀ ਨੂੰ ਲੈ ਕੇ ਹਰ ਤਰ੍ਹਾਂ ਦੇ ਮਾਮਲਿਆਂ ਨੂੰ ਲੈ ਕੇ। ਤੇ ਫਿਰ ਇਹ ਗੱਲ ਉਹਨਾਂ ਵੱਲੋਂ ਕੀਤੀ ਜਾਣੀ, ਫਿਰ ਇਹ ਗੱਲ ਪ੍ਰਿੰਸ ਚਾਰਲਸ ਦੇ ਸਾਹਮਣੇ, ਇੱਕ ਤਾਂ ਹੁੰਦਾ ਨਾ ਕਿ ਵੈਸੇ ਬਿਆਨ ਆ ਗਿਆ, ਇਹ ਕਹਿਣਾ ਕਿ ਮੈਂ ਗੱਲ ਉਹਨਾਂ ਨਾਲ ਛੇੜੂੰਗਾ ਜਾਂ ਉਹਨਾਂ ਨੂੰ ਮੈਂ ਪਰਸੂ ਕਰੂੰਗਾ ਕਿ ਇਹ ਜਿਹੜਾ ਕੋਹਿਨੂਰ ਜਿਹੜਾ ਦਿੱਤਾ ਜਾਵੇ, ਇਹਦੇ ਪਿੱਛੇ ਇਹੀ ਜਿਹੜੀ ਗੱਲ ਮੈਨੂੰ ਲੱਗਦੀ ਹੈ ਕਿ ਉਹ ਇੱਕ ਪਰਸਨੈਲਿਟੀ ਦੇ ਤੌਰ ਤੇ, ਇੱਕ ਸਰੀਰ ਦੇ ਤੌਰ ਤੇ ਜਿਹੜਾ ਸਾਡਾ ਇੰਡੀਅਨ ਡਾਇਸਪੋਰਾ ਖਾਸ ਕਰਕੇ ਸਿੱਖ ਭਾਈਚਾਰਾ ਉਹਦੇ ਚ ਜਿਹੜੀ ਉਹਨਾਂ ਦੀ ਭਲ ਬਣੀ ਰਹੇ ਤੇ ਵੀ ਉਹ ਉਹਨਾਂ ਦੀ ਗੱਲ ਕਰਦੇ ਆ।
1: ਬਿਲਕੁਲ, ਸੋ ਵਾਪਸ ਆਪਾਂ ਜੇ ਕੋਹਿਨੂਰ ਦੇ ਉੱਤੇ ਆਉਂਦੇ ਹਾਂ ਤੇ ਤੁਸੀਂ ਵਿੱਚ ਜ਼ਿਕਰ ਕੀਤਾ ਤੇ ਲਗਾਤਾਰ ਇਹ ਚੀਜ਼ਾਂ ਚਰਚਾ 'ਚ ਵੀ ਰਹਿੰਦੀਆਂ ਨੇ ਕਿ ਇਹ ਮਨਹੂਸ ਮੰਨਿਆ ਜਾਂਦਾ ਵਾ, ਕਿਹੜੀਆਂ ਕਿਹੜੀਆਂ ਚੀਜ਼ਾਂ ਕਰਕੇ ਕੀ ਇਤਿਹਾਸਿਕ ਤੱਥ ਨਾਲ ਜੁੜੇ ਨੇ?
0: ਨਹੀਂ ਦੇਖੋ, ਇੱਕ ਤਾਂ ਉਹ ਇਹ ਕਹਿੰਦੇ ਵੀ ਜਿਹਦੇ ਕੋਲੇ ਵੀ ਉਹ ਗਿਆ ਉਹਨਾਂ ਦਾ ਕੁਛ ਬਚਿਆ ਨਹੀਂ, ਤੇ ਉਹ ਇਹ ਤਾਂ ਦੇਖੋ ਹਿਸਟੋਰੀਕਲੀ ਤਾਂ ਹੋਰ ਬਹੁਤ ਸਾਰੀਆਂ ਗੱਲਾਂ ਹੁੰਦੀਆਂ, ਇਹਨੂੰ ਆਪਾਂ ਕੋਈ ਉੱਦਾਂ ਜਿਹੜਾ ਹੈਗਾ ਜਿਵੇਂ ਆਪਾਂ ਇੱਕ ਸਾਇੰਟਿਫਿਕ ਟੈਂਪਰਾਮੈਂਟ ਕਹਿੰਦੇ ਹਾਂ ਜਾਂ ਵਿਗਿਆਨਿਕ ਦ੍ਰਿਸ਼ਟੀ ਤੋਂ ਤਾਂ ਆਪਾਂ ਕੋਈ ਇਸ ਗੱਲ ਨੂੰ ਸੱਚਾਈ ਨਹੀਂ ਮੰਨ ਸਕਦੇ, ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਰਕੇ ਜਿਹੜੀਆਂ ਡਾਇਨੈਸਟੀਜ਼ ਜਿਹੜੇ ਸੀ ਰਾਜ ਘਰਾਣੇ ਜਾਂ ਆਪਾਂ ਕਹਿ ਦਿਓ ਸਲਤਨਤਾਂ ਖਤਮ ਹੋ ਗਈਆਂ, ਤੇ ਹੁਣ ਇਹਦੇ ਲਈ ਇਹ ਕਿਹਾ ਜਾਂਦਾ ਮੁਗਲੀਆ ਸਮਾਰਟ ਜਿਹੜਾ ਹੈਗਾ ਉਹਨਾਂ ਦਾ ਵੀ ਕਿਹਾ ਜਾਂਦਾ, ਪਰ ਇਹ ਵੀ ਜੇ ਇੱਥੇ ਮੁਗਲ ਆਉਂਦੇ ਨੇ ਤੇ ਮੁਗਲ ਇੰਨਾ ਸਮਾਂ ਇੱਥੇ ਰਹਿੰਦੇ ਨੇ ਤੇ ਜਾਂ ਉਦੋਂ ਪਹਿਲਾਂ ਇੱਥੇ ਲੋਧੀ ਸੀ ਉਹ ਇੱਥੇ ਰਹਿੰਦੇ ਨੇ, ਤੇ ਉਹ ਤਾਂ ਇਹ ਕਿ ਕਿਉਂਕਿ ਇਤਿਹਾਸਕ ਤੌਰ ਤੇ ਵੈਸੇ ਵੀ ਸਾਰੇ ਕਿਤੇ ਆਪਾਂ ਦੇਖਦੇ ਹਾਂ ਜਿੱਥੇ ਕੋਹਿਨੂਰ ਹੀਰਾ ਨਹੀਂ ਸੀ ਉੱਥੇ ਵੀ ਆਪਾਂ ਦੇਖਦੇ ਹਾਂ, ਹੁਣ ਹਿਟਲਰ ਵੀ ਨੀ ਜਿਹੜਾ ਸੀ ਉਹ ਰਿਹਾ ਜਰਮਨੀ ਦੇ ਵਿੱਚ ਤੇ ਨੈਪੋਲੀਅਨ ਵੀ ਨੀ ਰਿਹਾ ਫਰਾਂਸ ਦੇ ਵਿੱਚ, ਉਹ ਤਾਂ ਨਾ ਉਹਨਾਂ ਦਾ ਕੋਈ ਅੱਗੋਂ ਰਿਹਾ, ਇਹ ਤਾਂ ਇੱਕ ਕੁਦਰਤੀ ਹੈ ਕਿ ਜਦੋਂ ਨਵੀਂ ਜਿਹੜੀ ਨਿਊ ਡੈਮੋਕ੍ਰੇਸੀ ਜਾਂ ਹੋਰ ਇੱਦਾਂ ਦੀਆਂ ਗੱਲਾਂ ਆਈਆਂ ਬਹੁਤ ਕੁਛ ਜਿਹੜਾ ਹੈ ਉਹ ਬਦਲ ਗਿਆ, ਤੇ ਹੁਣ ਜਦੋਂ ਆਪਾਂ ਇਹਨੂੰ ਮਹਾਰਾਜਾ ਰਣਜੀਤ ਸਿੰਘ ਨਾਲ ਜੋੜ ਕੇ ਦੇਖਦੇ ਹਾਂ ਤਾਂ ਫਿਰ ਇਹ ਕਹਿੰਦਾ, ਹਾਲਾਂਕਿ ਮਹਾਰਾਜਾ ਰਣਜੀਤ ਸਿੰਘ ਨੇ ਵੀ ਚੰਗਾ ਖਾਸਾ ਜਿਹੜਾ 40 ਸਾਲ ਤਾਂ ਰਾਜ ਇੱਥੇ ਕੀਤਾ ਹੀ ਨਾ 39 ਸਾਲ, ਤੇ ਉਹ ਵੱਖਰੀ ਗੱਲ ਹੈ ਕਿ ਉਹਨਾਂ ਦੇ ਆਪਣੇ ਜਿਹੜੇ ਘਰ ਦੇ ਅੰਦਰ ਜਿਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਚੱਲੀਆਂ ਜਾਂ ਹੋਰ ਹੈ, ਉਹ ਜ਼ਰੂਰ ਨਹੀਂ ਕਿ ਉਹਦੇ ਲਈ ਕੋਹਿਨੂਰ ਹੀਰਾ ਜ਼ਿੰਮੇਵਾਰ ਹੋਵੇ, ਉਹਨਾਂ ਦਾ ਆਪਣਾ ਰਾਜ ਪ੍ਰਬੰਧ ਦੀ ਜਿਹੜੀ ਕਾਰਜ ਕੁਸ਼ਲਤਾ ਹੈ ਜਾਂ ਉਹਨਾਂ ਦੀ ਐਫੀਸ਼ੀਐਂਸੀ ਉਹ ਵੀ ਜ਼ਿੰਮੇਵਾਰ ਹੋ ਸਕਦੀ ਹੈ ਫਿਰ, ਜਾਂ ਦੂਜਿਆਂ ਤੇ ਇੰਨਾ ਡਿਪੈਂਡ ਕਰਨਾ ਖਾਸ ਕਰਕੇ ਡੋਗਰਿਆਂ ਦੇ ਉੱਪਰ, ਤੇ ਕਿਉਂਕਿ ਹਰ ਗੱਲ ਚ ਉਹਨਾਂ ਦਾ ਦਖਲ ਹੋਣਾ, ਹੋਰ ਉਹ ਗੱਲਾਂ ਵੀ ਜਿਹੜੀਆਂ ਨੇ ਹੋ ਸਕਦੀਆਂ ਨੇ, ਤੇ ਸੋ ਇਹ ਹੈ ਕਿ ਉਂਜ ਇਹਦੇ ਚ ਤਾਂ ਇਹ ਹੈਗਾ ਹੀ ਹੈ ਕਿ ਹਰ ਤਰੀਕੇ ਦੇ ਨਾਲ ਜਿਹੜਾ ਸੀ ਇਹਨੂੰ ਜਿੱਥੇ ਜਿੱਥੇ ਕਹਿੰਦੇ ਗਿਆ ਉਹਨਾਂ ਦਾ ਜਿਹੜਾ ਸੀ ਉਹ ਖਾਤਮਾ ਹੁੰਦਾ ਗਿਆ, ਇਸ ਕਰਕੇ ਇਹ ਕਿਹਾ ਜਾਂਦਾ। ਤੇ ਬਰਤਾਨੀਆ ਦਾ ਜਿਹੜਾ ਸੀ ਜਦੋਂ ਇਹ ਲੈ ਕੇ ਆਏ ਖਾਸ ਕਰਕੇ, ਤੇ ਜਦੋਂ ਇਹ ਤਾਜ ਦੇ ਵਿੱਚ ਜੜਿਆ ਗਿਆ ਮਹਾਰਾਣੀ ਦੇ, ਤੇ ਉਸ ਤੋਂ ਬਾਅਦ ਕਹਿੰਦੇ ਜਿਹੜਾ ਹੈਗਾ ਬਰਤਾਨਵੀ ਉਹਦਾ ਸਾਮਰਾਜ ਦਾ ਵੀ ਜਿਹੜਾ ਹੈ ਉਹ ਘਟਣਾ ਸ਼ੁਰੂ ਹੋ ਗਿਆ, ਤੇ ਹਾਲਾਂਕਿ ਚਲੋ ਉਹ ਤਾਂ ਜਦੋਂ ਉਹਨਾਂ ਨੇ ਇੰਡੀਆ ਆਜ਼ਾਦ ਕੀਤਾ 1947 ਦੇ ਵਿੱਚ, ਤੇ ਜਿਹੜਾ ਹੈਗਾ 1849 ਤੇ ਜਿਹੜਾ ਹੈਗਾ 47 ਦੇ ਵਿੱਚ ਜਿਹੜਾ ਇੱਕ ਸਪੈਨ ਹੈ ਉਹ ਆਪਾਂ ਦੇਖਦੇ ਹਾਂ ਵੀ ਲਗਭਗ 90 ਸਾਲ ਦਾ ਜਿਹੜਾ ਹੈਗਾ ਉਹ ਸਪੈਨ ਬਣਦਾ, ਤੇ ਉਹ ਹੁਣ ਉਹਦੇ ਵਿੱਚ ਜਿਹੜਾ ਹੈਗਾ ਜਦੋਂ ਉਹਨਾਂ ਨੇ ਹਾਸਲ ਕੀਤਾ ਸੀ ਤੇ ਇੰਡੀਆ 100 ਸਾਲ ਦੇ ਆਸ ਪਾਸ ਬਣਦਾ, ਤੇ ਇੰਡੀਆ ਨੂੰ ਜਦੋਂ ਕੀਤਾ ਤੇ ਉਦੋਂ ਬਾਅਦ ਹੌਲੀ ਹੌਲੀ ਹੌਲੀ ਹੌਲੀ ਉਹਨਾਂ ਦਾ ਕਹਿੰਦੇ ਹੋਰਨਾਂ ਥਾਵਾਂ ਤੋਂ ਵੀ ਜਿਹੜੀਆਂ ਉਹਨਾਂ ਦੀਆਂ ਕਲੋਨੀਜ਼ ਖਤਮ ਹੁੰਦੀਆਂ ਗਈਆਂ, ਤੇ ਸੋ ਇਸ ਤਰੀਕੇ ਨਾਲ ਜੋੜ ਕੇ ਕਈ ਵਾਰੀ ਇਹਨੂੰ ਦੇਖ ਲਿਆ ਜਾਂਦਾ, ਪਰ ਇਹ ਵੀ ਜੇ 100 ਸਾਲ ਦਾ ਇੰਡੀਆ ਦੇ ਵਿੱਚ ਉਦੋਂ ਬਾਅਦ ਤੱਕ ਵੀ ਬਰਤਾਨਵੀ ਹਕੂਮਤ ਰਹਿੰਦੀ ਆ ਤਾਂ ਉਹ ਇਹ ਨੀ ਮੰਨਿਆ ਜਾ ਸਕਦਾ ਕਿ ਜਿਹੜੀ ਲੌਸ ਕੋਈ ਜਾਂ ਹੋਰ ਹੈ ਉਹ ਕੋਹਿਨੂਰ ਕਰਕੇ ਹੋਇਆ, ਤੇ ਪਰ ਇਹ ਵੀ ਜਦੋਂ ਗੱਲ ਚੱਲ ਪੈਂਦੀ ਆ ਕੋਈ ਇਦਾਂ ਦਾ ਕੋਈ ਵਹਿਮ ਚੱਲ ਪੈਂਦਾ ਜਾਂ ਅੰਧ ਵਿਸ਼ਵਾਸ ਫਿਰ ਉਹ ਅੱਗੇ ਤੱਕ ਚੱਲਦਾ ਰਹਿੰਦਾ।
1: ਤੁਸੀਂ ਅੰਧ ਵਿਸ਼ਵਾਸ ਨੂੰ ਲੈ ਕੇ ਜਦੋਂ ਹੁਣ ਆਪਾਂ ਪਿਛਲੇ ਸਮੇਂ ਚ ਵੇਖਿਆ ਕਿੰਗ ਚਾਰਲਸ ਤੀਜਾ ਜਦੋਂ ਤਾਜ ਪੁਸ਼ ਹੋਈ ਤੇ ਕਈ ਲੋਕਾਂ ਨੇ ਉਦੋਂ ਵੀ ਇਹ ਚੀਜ਼ ਲਿਖੀ ਵੀ ਜਿਹੜੀ ਕੈਮਿਲਾ ਆ ਉਹਨੇ ਤਾਂ ਕਰਕੇ ਨਹੀਂ ਉਹ ਵਾਲਾ ਤਾਜ ਪਾਇਆ ਕਿਉਂਕਿ ਇਹ ਮਨਹੂਸ ਹੈ, ਕਿ ਗੋਰੇ ਵੀ ਇੱਦਾਂ ਦੀਆਂ ਚੀਜ਼ਾਂ ਮੰਨਦੇ ਹੋਣਗੇ ਜਾਂ ਐਵੇਂ ਬਸ ਕਰਤੀ ਗੱਲ?
0: ਨਹੀਂ ਨਹੀਂ ਇਹ ਜਿਹੜੀ ਇਹ ਗੱਲ ਤੁਹਾਡੀ ਠੀਕ ਹੈ, ਪਰ ਇਹ ਤਾਂ ਕਿਉਂਕਿ ਉਹ ਤਾਂ ਹੁਣ ਤਾਜ ਹੀ ਜਿਹੜਾ ਸੀ ਜਦੋਂ ਉਹ ਆਰਕਾਈਵ ਦਾ ਹਿੱਸਾ ਬਣ ਗਿਆ, ਤੇ ਜਾਂ ਹੁਣ ਉਹਦਾ ਪਾਉਣ ਜਾਂ ਨਾ ਪਾਉਣ ਦਾ ਤਾਂ ਕੋਈ ਇਹ ਮਤਲਬ ਨਹੀਂ ਜਿਹੜਾ ਉਹ ਰਹਿ ਜਾਂਦਾ, ਤੇ ਦੂਜਾ ਇਹ ਵੀ ਜਿਉਂ ਨਵੀਂ ਜਨਰੇਸ਼ਨ ਆ ਰਹੀ ਹੈ ਉਹ ਹਰ ਤਰੀਕੇ ਦੀ ਜਿਹੜੀ ਬਦਲ ਰਹੀ ਹੈ, ਕਿਉਂਕਿ ਹੁਣ ਤਾਂ ਉਹ ਉਵੇਂ ਦੀ ਟ੍ਰੈਡੀਸ਼ਨ ਹੁਣ ਉਹ ਇੰਗਲੈਂਡ ਦੇ ਵਿੱਚ ਵੀ ਨਹੀਂ ਰਹਿ ਗਈ, ਤੇ ਉਹ ਵੀ ਹੁਣ ਉਦਾਂ ਦੀ ਡਰੈਸ ਜਿਹੜਾ ਉਦਾਂ ਦੀਆਂ ਸਾਰੀਆਂ ਐਪਰਲਸ ਨੇ

0: ਜਿਹੜੇ ਪਹਿਲਾਂ ਇਹ ਕਿੰਗ ਜਿਹੜੇ ਉੱਥੋਂ ਦੇ ਪਾਉਂਦੇ ਸੀ ਜਾਂ ਜਿਸ ਤਰੀਕੇ ਨਾਲ, ਹੁਣ ਉਹ ਵੀ ਨੀ ਹੁਣ ਪਾਉਂਦੇ। ਤੇ ਸੋ ਇਹ ਮੈਨੂੰ ਨੀ ਲੱਗਦਾ ਕਿ ਕੋਈ, ਹਾਂ ਉਦੋਂ ਇਹ ਜ਼ਰੂਰ ਖਬਰਾਂ ਖੁਬਰਾਂ ਬਹੁਤ ਲੱਗੀਆਂ ਜਦੋਂ ਕੈਮਲਾ ਨੇ ਵੀ ਮੈਂ ਨਹੀਂ ਤਾਜ ਨੀ ਲੈਣਾ, ਪਰ ਉਹਨੇ ਕਿਤੇ ਇਹ ਨੀ ਕਿਹਾ ਵੀ ਮੈਂ ਜਿਹੜਾ ਕੋਹੇ ਨੂਰ ਹੀਰਾ ਦੇ ਚ ਲੱਗਿਆ ਮੈਂ ਤਾਂ ਨੀ ਲੈਣਾ, ਇਸ ਕਰਕੇ ਮੈਂ ਸਿਰ ਤੇ ਨੀ ਰੱਖਣਾ। ਤੇ ਸੋ ਇਹ ਜਿਹੜਾ ਏਦਾਂ ਦੀਆਂ ਗੱਲਾਂ ਫਿਰ ਇਹ ਨਾਲ ਨਾਲ ਇਹ ਚੱਲਦੀਆਂ ਰਹਿਣੀਆਂ ਹੁੰਦੀਆਂ
1: ਜੀ। ਸੋ ਇਹ ਜਿਹੜੇ ਵੱਖ ਵੱਖ ਸਮਿਆਂ ਦੇ ਉੱਤੇ ਕੋਸ਼ਿਸ਼ਾਂ ਜਾਂ ਖਬਰਾਂ ਲੱਗਦੀਆਂ ਰਹਿੰਦੀਆਂ ਨੇ, ਚਾਹੇ ਉਹ ਭਾਰਤ ਦੇ ਵਿੱਚ ਆਏ ਉਹਨਾਂ ਪਾਕਿਸਤਾਨ ਤੋਂ ਵੀ ਆਪਾਂ ਖਬਰਾਂ ਇੱਕ ਸਮੇਂ ਦੇ ਵਿੱਚ ਵੇਖੀਆਂ ਨੇ, ਕੋਈ ਚਾਂਸ ਹੈਗੇ ਆ ਲੱਗਦੇ ਆ? ਕੋਈ ਰੌਲਾ ਤਾਂ ਵਾਰ ਵਾਰ ਆਪਾਂ ਜ਼ਰੂਰ ਸੁਣ ਲੈਂਦੇ ਹਾਂ, ਪਰ ਕੀ ਲੱਗਦਾ ਕਿ ਇੱਦਾਂ ਦਾ ਕੋਈ ਆਉਣ ਵਾਲੇ ਦਿਨਾਂ 'ਚ ਕੁਛ ਹੋ ਸਕਦਾ ਵਾ ਕਿ ਉਹ ਵਾਕਈ ਕਹਿਣ ਵੀ ਚਲੋ ਲੈ ਲਓ?
0: ਨਹੀਂ ਦੇਖੋ, ਹੋਰ ਬੜੀਆਂ ਚੀਜ਼ਾਂ ਜਿਹੜੀਆਂ ਮੋੜ ਦਿੱਤੀਆਂ ਗਈਆਂ ਨੇ, ਪਰ ਹੁਣ ਇਹਦੇ ਇੱਥੇ ਜਿਹੜੇ ਹੈਗੇ ਇਹਦੇ ਕਲੇਮ ਕਰਨ ਵਾਲੇ ਕਈ ਨੇ ਤਰ੍ਹਾਂ, ਇਸ ਕਰਕੇ ਵੀ ਹੋ ਸਕਦਾ ਕਿ ਇਹਦਾ ਅੱਗੋਂ ਫਿਰ ਇਹ ਚੱਕਰ ਪਵੇ, ਉਹ ਇੰਡੀਆ ਦਾ ਹੈਗਾ ਹੱਕਦਾਰ ਹੈ ਕਿ ਪਾਕਿਸਤਾਨ ਹੱਕਦਾਰ ਹੈ। ਪਾਕਿਸਤਾਨ ਵਾਲੇ ਕਹਿੰਦੇ, ਕਿਉਂਕਿ ਉਦੋਂ ਜਿਹੜਾ ਸੀ ਪੰਜਾਬ ਦੇ ਮਹਾਰਾਜ ਤੋਂ ਲਿਆ ਗਿਆ ਸੀ ਤੇ ਉਹ ਲਾਹੌਰ ਦਾ ਸੀਗਾ, ਤੇ ਇਸ ਕਰਕੇ ਲਾਹੌਰ ਤਾਂ ਸਾਡੇ ਕੋਲੇ ਹੈ, ਤੇ ਇਹ ਲਾਹੌਰ ਦੇ ਜਿਹੜੀ ਹੈਗੀ ਹੈ ਜੋ ਅਜਾਇਬ ਘਰ ਹੈ ਉਹਦਾ ਹਿੱਸਾ ਬਣਨਾ ਚਾਹੀਦਾ। ਤੇ ਇਹ ਇਹ ਗੱਲ ਉਹ ਕਲੇਮ ਕਰਦੇ, ਇੰਡੀਆ ਵਾਲੇ ਕਲੇਮ ਕਰਦੇ ਕਿ ਕਿਉਂਕਿ ਉਹ ਭਾਰਤੀ ਰਾਜਾ ਸੀਗਾ ਮਹਾਰਾਜਾ ਰਣਜੀਤ ਸਿੰਘ, ਤੇ ਇਸ ਕਰਕੇ ਇਹ ਸਾਡਾ ਹੱਕ ਬਣਦਾ। ਤੇ ਇਸ ਤਰ੍ਹਾਂ ਹੀ ਜਿਹੜਾ ਸਿੱਖ ਡੈਸਪੋਰਾ ਖਾਸ ਕਰਕੇ ਜਾਂ ਕੁਛ ਜਥੇਬੰਦੀਆਂ, ਉਹ ਇਹ ਕਹਿੰਦੀਆਂ ਨੇ ਕਿ ਕਿਉਂਕਿ ਇਹ ਤਾਂ ਸਿੱਖਾਂ ਦਾ, ਸਿੱਖਾਂ ਦੀ ਜਿਹੜੀ ਸੰਸਥਾ ਹੈ ਉਹ SGPC ਹੈ ਜਾਂ ਅਕਾਲ ਤਖ਼ਤ ਸਾਹਿਬ ਹੈ, ਤੇ ਇਹ ਉੱਥੇ ਰਹਿਣਾ ਚਾਹੀਦਾ, ਜਿਹੜਾ ਦਰਬਾਰ ਸਾਹਿਬ ਦਾ ਅਜਾਇਬ ਘਰ ਹੈ ਜਾਂ ਉੱਥੇ ਉਹਦਾ ਹਿੱਸਾ ਬਣਨਾ ਚਾਹੀਦਾ। ਸੋ ਇਸ ਤਰ੍ਹਾਂ ਦੀਆਂ ਜਿਹੜੀਆਂ ਇਹਦੇ ਤੇ ਉਹ ਗੱਲਾਂ ਅੱਗੋਂ ਚੱਲਦੀਆਂ ਨੇ, ਤੇ ਹੁਣ ਕਿਉਂਕਿ ਬਕਾਇਦਾ ਇਹ ਤਾਂ ਪੋਲਿਸੀ ਨੇ ਜਿਹੜੇ ਆਰਕਾਈਵ ਨੂੰ ਲੈ ਕੇ ਜਿਹੜੀਆਂ ਇਹ ਪੁਰਾਤੱਤਵ ਚੀਜ਼ਾਂ ਨੇ, ਤੇ ਹਰੇਕ ਥਾਂ ਤੇ ਇਹਦੇ ਬਾਰੇ ਕਾਨੂੰਨ ਬਣੇ ਹੋਏ ਨੇ, ਨੀਤੀਆਂ ਬਣੀਆਂ ਹੋਈਆਂ ਨੇ, ਹੁਣ ਉਹ ਜਿਹੜੀਆਂ ਇੰਗਲੈਂਡ ਦੀਆਂ ਜਿਹੜੀਆਂ ਨੀਤੀਆਂ ਨੇ ਉਹਦੇ ਮੁਤਾਬਕ ਇਹਦਾ ਹੱਕਦਾਰ ਕੌਣ ਬਣਦਾ, ਕਿਵੇਂ ਬਣਦਾ, ਉਹ ਤਾਂ ਕੱਲ ਨੂੰ ਜੇ ਕੋਈ ਦੇਣ ਦੀ ਗੱਲ ਚੱਲਦੀ ਹੈ, ਕਿਉਂਕਿ ਅਜੇ ਤੱਕ ਤਾਂ ਕੋਈ ਗੱਲ ਆਈ ਨੀ, ਤੇ ਫਿਰ ਇਹ ਹੈ। ਤੇ ਬਾਕੀ ਇਹ ਹੈ ਕਿ ਉਂਝ ਜੇ ਦੇਖਿਆ ਜਾਵੇ ਤਾਂ ਕਈ ਚੀਜ਼ਾਂ ਨਾਲ ਇਹ ਜਜ਼ਬਾਤੀ ਸਾਂਝ ਹੁੰਦੀ ਹੈ, ਪਰ ਕਈ ਚੀਜ਼ਾਂ ਦੀ ਜਿਹੜੀ ਆਰਕਾਈਵਲ ਵੈਲਿਊ ਜਿਹਨੂੰ ਆਪਾਂ ਕਹਿੰਦੇ ਹਾਂ ਜਾਂ ਜਿਹੜੀ ਪੂਰਾ ਸਾਰੀ ਉਹਦੀ ਮਹੱਤਤਾ ਹੈ, ਕੀਮਤ ਹੈ ਉਹਦੀ, ਵੈਸੇ ਜਿਹੜੀ ਉਂਝ ਕਿਸੇ ਚੀਜ਼ ਦੀ ਕੀਮਤ ਉਹਦੇ ਨਾਲੋਂ ਕਿਤੇ ਵੱਧ ਹੁੰਦੀ ਹੈ। ਤੇ ਇਹ ਇਸ ਕਰਕੇ ਜ਼ਰੂਰ ਹੈ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਫਿਰ ਇਹ ਰਹਿੰਦਾ ਕਿ ਹਾਂ ਆਹ ਜਿਹੜਾ ਸੀ ਆਹ ਚੀਜ਼ ਇੱਥੇ ਆਹ ਸਾਡੇ ਰਾਜੇ ਪਾਉਂਦੇ ਸੀ, ਮਹਾਰਾਜੇ ਪਾਉਂਦੇ ਸੀ, ਆਹ ਮਹਾਰਾਜਾ ਰਣਜੀਤ ਸਿੰਘ ਡੌਲੇ ਤੇ ਬੰਨ ਕੇ ਰੱਖਦੇ ਸੀ, ਦਲੀਪ ਸਿੰਘ ਦੇ ਵੀ ਡੌਲੇ ਤੇ ਬੰਨਿਆ ਹੁੰਦਾ ਸੀ, ਇਹ ਜਿਹੜੀਆਂ ਫਿਰ ਨਾਲ ਗੱਲਾਂ ਅੱਗੇ ਫੇਰੇ ਤੁਰ ਪੈਂਦੀਆਂ ਕਿ ਅਸੀਂ ਇਹਨੂੰ ਦੇਖਣਾ। ਤੇ ਅਜੇ ਤੱਕ ਦੇਖੋ ਸਾਡੀਆਂ ਪੁਰਾਣੀਆਂ ਆਰਮਰੀ ਹੈ, ਹੋਰ ਹੈ, ਬੰਦੂਕਾਂ, ਤੋਪਾਂ, ਪੁਰਾਣੇ ਐਪਰਲਸ ਨੇ ਜਿਹੜੇ ਉਹ ਅਜੇ ਤੱਕ ਸੰਭਾਲ ਕੇ ਰੱਖੇ ਹੋਏ ਨੇ, ਉਹ ਚੀਜ਼ਾਂ ਦੀ ਉਦਾਂ ਤਾਂ ਵੈਲਿਊ ਹੁੰਦੀ ਹੈ ਕਿਸੇ ਨਾ ਕਿਸੇ ਤਰੀਕੇ ਨਾਲ ਇਤਿਹਾਸ ਨਾਲ ਨਵੀਆਂ ਪੀੜ੍ਹੀਆਂ ਨੂੰ ਜੋੜਨ ਵਾਸਤੇ। ਤੇ ਅਜੇ ਤੱਕ ਜਿਹੜਾ ਤਖ਼ਤ ਦਾ ਜਿਹੜਾ ਰੈਪਲਿਕਾ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਜਿਹੜਾ ਤਖ਼ਤ ਸੀਗਾ, ਤੇ ਉਹ ਵੀ ਹੁਣ ਰੱਖਿਆ ਹੋਇਆ ਅਜਾਇਬ ਘਰ ਦੇ ਵਿੱਚ। ਸੋ ਇਹ ਇਸ ਪੱਖੋਂ ਇਹਦੀ ਜਿਹੜੀ ਮਹੱਤਤਾ ਹੈਗੀ ਆ, ਅਦਰਵਾਈਜ਼ ਜਿਹੜਾ ਹੈ ਉਹ ਉਦੋਂ ਹੀ ਚਰਚਾ ਚ ਆਉਂਦਾ ਜਦੋਂ ਕੋਈ ਏਦਾਂ ਦੀ ਗੱਲ ਹੁੰਦੀ।
1: ਜੀ ਬਹੁਤ ਸ਼ੁਕਰੀਆ ਤੁਹਾਡਾ ਸਾਰੀ ਜਾਣਕਾਰੀ ਸਾਂਝੀ ਕਰਨ ਦੇ ਲਈ।
0: ਹਾਂਜੀ ਧੰਨਵਾਦ
1: ਜੀ। ਦੋਸਤੋ ਇਸ ਸਾਡੇ ਨਾਲ ਪ੍ਰੀਤਮ ਰੁਪਾਲ ਜੀ, ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ। ਗੱਲਬਾਤ ਕੋਹਿਨੂਰ ਦੀ ਚੱਲ ਰਹੀ ਸੀ ਅਤੇ ਚਰਚਾ ਇਸ ਕਰਕੇ ਸ਼ੁਰੂ ਹੋਈ ਹੈ ਕਿਉਂਕਿ ਫਿਰ ਦੁਬਾਰਾ ਤੋਂ ਇੱਕ ਵਾਰੀ ਮੰਗ ਕੋਹਿਨੂਰ ਦੀ ਅਤੇ ਖਬਰਾਂ ਦਾ ਹਿੱਸਾ, ਕਿਉਂਕਿ ਜਿਹੜੇ ਮੇਅਰ ਨੇ ਨਿਊਯਾਰਕ ਦੇ ਉਹਨਾਂ ਦੇ ਵੱਲੋਂ ਇਹ ਮੰਗ, ਇਹਨਾਂ ਦੇ ਵੱਲੋਂ ਇਹ ਬਿਆਨ ਆਇਆ ਸੀ ਕਿ ਉਹ ਮੰਗ ਕਰਨਗੇ ਕਿੰਗ ਚਾਰਲਸ ਦੇ ਕੋਲੋਂ ਕਿ ਇਹ ਭਾਰਤ ਨੂੰ ਵਾਪਸ ਦਿੱਤਾ ਜਾਵੇ। ਸੋ ਫਿਲਹਾਲ ਇਸ ਵਜ੍ਹਾ ਦੇ ਕਰਕੇ ਫਿਰ ਦੁਬਾਰਾ ਤੋਂ ਇਹ ਚਰਚਾ ਦਾ ਵਿਸ਼ਾ ਬਣਿਆ। ਅਤੇ ਹੁਣ ਤੁਹਾਡੇ ਕੋਲੋਂ ਆਪਾਂ ਇਜਾਜ਼ਤ ਲੈਂਦੇ ਹਾਂ। ਇਜਾਜ਼ਤ ਲੈਂਦੇ ਲੈਂਦੇ ਆਪਾਂ ਅਰਜਨ ਢਿੱਲੋਂ ਦੀ ਆਵਾਜ਼ ਦੇ ਵਿੱਚ ਕੋਹਿਨੂਰ ਗਾਣਾ ਅੱਗੇ ਇਸੇ ਤਰ੍ਹਾਂ ਜਾਰੀ ਰੱਖਦੇ ਹਾਂ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: US visitor visa ਅਤੇ ਹੋਰ ਵੀ ਕਈ migration services provide ਕਰਦੇ ਨੇ।
1: ਨੰਬਰ ਤਾਂ ਦੇ ਬਾਂਸਲ immigration ਵਾਲਿਆਂ ਦਾ।
0: ਹਾਂਜੀ, appointment book ਕਰਵਾਉਣ ਲਈ call ਕਰੋ 0406-660-960 ਦੇ ਜਾਂ ਫਿਰ visit ਕਰੋ bansalimmigration.com.au। ਡੀਜੇ
2: ਵਾਲੇ ਬਾਬੂ ਮੇਰਾ ਗਾਣਾ ਚਲਾ ਦੋ।
3: ਸਤਿ ਸ਼੍ਰੀ ਅਕਾਲ ਸ਼ੁਭੋਏ ਬਾਦਸ਼ਾਹ, ਤੁਸੀਂ ਸੁਣ ਰਹੇ ਹੋ 1674 AM radio। ਹਾਂਜੀ।

Sombrero Radio Magic.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.
2: Hanji Radio.
3: ਅੱਜ ਦਾ ਵਿਚਾਰ ਅੱਜ ਦੀ ਕਹਾਣੀ ਹਰ ਰੋਜ਼ ਤੁਸੀਂ ਸੁਣਦੇ ਹੋ ਸ਼ੋ ਹਾਂਜੀ ਮੈਲਬਨ ਵਿੱਚ ਤੁਹਾਡੀ ਡਿਮਾਂਡ ਉੱਤੇ ਆਓ ਇੱਕ ਵਾਰ ਫਿਰ ਸੁਣਦੇ ਹਾਂ ਇਸ ਹਫਤੇ ਦੀ ਇੱਕ ਬਿਹਤਰੀਨ ਕਹਾਣੀ।
4: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ ਚੜ੍ਹਦੀ ਕਲਾ ਚ ਹੋਵੋਗੇ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ ਅੱਜ ਦੇ ਵਿਚਾਰ ਦਾ। ਕਹਿੰਦੇ ਨੇ ਇੱਕ ਵਾਰੀ ਇੱਕ ਘਰ ਦੇ ਵਿੱਚ ਤਿੰਨ ਸਾਧੂ ਆਏ ਤੇ ਤਿੰਨਾਂ ਨੇ ਆ ਕੇ ਗੁਜ਼ਾਰਿਸ਼ ਕੀਤੀ ਕਿ ਸਾਨੂੰ ਘਰ ਦੇ ਅੰਦਰ ਆਉਣ ਦੀ ਇਜਾਜ਼ਤ ਦਿੱਤੀ ਜਾਵੇ, ਅਸੀਂ ਭੋਜਨ ਕਰਨਾ ਚਾਹੁੰਦੇ ਹਾਂ। ਘਰ ਦੀ ਔਰਤ ਨੇ ਇਹ ਕਹਿ ਕੇ ਉਹਨਾਂ ਨੂੰ ਬਾਹਰ ਖਾਣਾ ਖਾਣ ਦੇ ਲਈ ਕਿਹਾ ਕਿ ਮੇਰੇ ਸਿਰ ਦਾ ਸਾਈਂ ਘਰ ਨਹੀਂ ਆ, ਜੇ ਤੁਸੀਂ ਉਚਿਤ ਸਮਝੋ ਤਾਂ ਮੈਂ ਘਰ ਤੋਂ ਬਾਹਰ ਤੁਹਾਡਾ ਸਾਰਾ ਇੰਤਜ਼ਾਮ ਕਰ ਦੇਣੀ, ਤੁਸੀਂ ਇੱਥੇ ਬੈਠ ਕੇ ਭੋਜਨ ਛਕ ਸਕਦੇ ਹੋ। ਸਾਧੂਆਂ ਨੇ ਘਰ ਦੇ ਬਾਹਰ ਭੋਜਨ ਛਕਿਆ, ਆਪਣੀ ਭੁੱਖ ਮਿਟਾਈ ਤੇ ਕਿਹਾ ਜਦੋਂ ਘਰ ਦਾ ਸਾਈਂ ਆਵੇ ਤਾਂ ਸਾਨੂੰ ਦੱਸ ਦੇਣਾ, ਅਸੀਂ ਤੁਹਾਡੇ ਘਰ ਦੇ ਅੰਦਰ ਜ਼ਰੂਰ ਪ੍ਰਵੇਸ਼ ਕਰਨਾ ਚਾਹੁੰਦੇ। ਪਰ ਇੱਕ ਗੱਲ ਯਾਦ ਰੱਖਿਓ ਕਿ ਤੁਸੀਂ ਸਾਡੇ ਤਿੰਨਾਂ ਦੇ ਵਿੱਚੋਂ ਕਿਸੇ ਇੱਕ ਨੂੰ ਆਪਣੇ ਘਰ ਦੇ ਅੰਦਰ ਸੱਦ ਸਕਦੇ ਹੋ। ਵਜ੍ਹਾ ਆਪਾਂ ਦੱਸਾਂਗੇ ਜਦੋਂ ਤੇਰੇ ਸਿਰ ਦਾ ਸਾਈਂ ਆਇਆ, ਇੰਤਜ਼ਾਰ ਕਰ ਰਹੀ ਹੈ ਸ਼ਾਮਾਂ ਨੂੰ ਉਹਦਾ ਘਰ ਵਾਲਾ ਘਰ ਆਉਂਦਾ। ਘਰ ਵਾਲੀ ਨੂੰ ਸਾਰੀ ਗੱਲ ਦੱਸਦੀ ਹੈ ਕਿ ਜਿਹੜੇ ਬਾਹਰ ਸਾਧੂ ਬੈਠੇ ਨੇ ਇਹਦਾ ਇੱਦਾਂ ਆ ਕੇ ਇਹਨਾਂ ਨੇ ਭੋਜਨ ਛਕਿਆ ਸੀ, ਖੁਸ਼ ਹੋਏ ਨੇ ਅਤੇ ਉਹਨਾਂ ਦਾ ਕਹਿਣਾ ਹੈ ਕਿ ਆਪਾਂ ਇੱਦਾਂ ਘਰ ਦੇ ਅੰਦਰ ਆਉਣਾ ਚਾਹੁੰਦੇ ਹਾਂ। ਪਰ ਇੱਕ ਚੀਜ਼ ਮੈਨੂੰ ਸਮਝ ਨਹੀਂ ਆਈ, ਉਹਨਾਂ ਦਾ ਇਹ ਕਹਿਣਾ ਹੈ ਕਿ ਤਿੰਨਾਂ ਦੇ ਵਿੱਚੋਂ ਇੱਕ ਜਣਾ ਹੀ ਅੰਦਰ ਆ ਸਕਦਾ, ਜੇ ਤੁਸੀਂ ਬੁਰਾ ਨਾ ਮਨਾਓ ਤਾਂ ਜਾ ਕੇ ਪੁੱਛੋ ਉਹਨਾਂ ਨੂੰ। ਘਰ ਵਾਲੇ ਨੇ ਜਾ ਕੇ ਸਾਧੂ ਦੇ ਨਾਲ ਗੱਲ ਕੀਤੀ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਤਿੰਨਾਂ ਨੂੰ ਵਰਦਾਨ ਹੈ, ਆਪਾਂ ਅਲੱਗ ਅਲੱਗ ਤਰ੍ਹਾਂ ਦੇ ਵਰਦਾਨ ਲਏ, ਜਿਹੜਾ ਵੀ ਤੁਹਾਡੇ ਘਰ ਦੇ ਅੰਦਰ ਆਵੇਗਾ ਉਸ ਤਰੀਕੇ ਦਾ ਤੁਹਾਡੇ ਘਰ ਦਾ ਔਰਾ ਹੋ ਜਾਊਗਾ, ਉਹ ਚੀਜ਼ਾਂ ਤੁਹਾਡੇ ਘਰ ਨੂੰ ਪ੍ਰਾਪਤ ਹੋ ਜਾਣਗੀਆਂ। ਉਹ ਕਿਹੜੀਆਂ ਸਨ? ਇੱਕ ਨੇ ਕਿਹਾ ਮੈਂ ਪੈਸੇ ਦਾ ਵਰਦਾਨ ਲਿਆ, ਜੇ ਮੇਰੇ ਘਰ ਚਰਨ ਤੁਹਾਡੇ ਘਰ ਦੇ ਵਿੱਚ ਪੈ ਗਏ ਤਾਂ ਬਾਕੀ ਜੋ ਮਰਜ਼ੀ ਹੁੰਦਾ ਰਹੇ, ਘਰ ਕਦੀ ਪੈਸੇ ਦੀ ਕਮੀ ਪੇਸ਼ੀ ਨਹੀਂ ਆਊਗੀ। ਅਤੇ ਘਰ ਵਾਲੇ ਨੇ ਦੂਸਰੇ ਕਿਸੇ ਨੂੰ ਕੁਛ ਪੁੱਛਿਆ ਹੀ ਨਹੀਂ, ਪਹਿਲੇ ਸਾਧੂ ਦੀ ਸੁਣ ਕੇ ਤਾਂ ਵਾਪਸ ਆ ਗਿਆ। ਕਰਮਾਂ ਵਾਲੀਏ ਤੂੰ ਚੰਗੀ ਤਰ੍ਹਾਂ ਦੇ ਨਾਲ ਘਰ ਦੀ ਸਾਫ਼ ਸਫਾਈ ਕਰ, ਇੱਕ ਸੋਹਣੇ ਤਰੀਕੇ ਦਾ ਪੀੜਾ ਲਾ, ਚੰਗੀ ਤਰ੍ਹਾਂ ਦੇ ਨਾਲ ਆਪਾਂ ਉਹ ਭਗਤ ਕਰਨੀ ਅਤੇ ਆਪਣੇ ਕੋਲ ਪੈਸੇ ਦੀ ਕੋਈ ਤੋਟ ਨਹੀਂ ਆਊਗੀ, ਇਹ ਜਿਹੜਾ ਦਿਨ ਰਾਤ ਟੁੱਟ ਟੁੱਟ ਕੇ ਮਰੀਦਾ ਇਹਦੀ ਹੁਣ ਜ਼ਰੂਰਤ ਨਹੀਂ। ਅਤੇ ਘਰ ਵਾਲੀ ਨੇ ਕਿਹਾ ਜੀ ਬਾਕੀ ਦੋਵਾਂ ਨੂੰ ਪੁੱਛਿਆ, ਅਤੇ ਘਰ ਵਾਲੇ ਨੇ ਕਿਹਾ ਉਹਨਾਂ ਦੀ ਕੀ ਜ਼ਰੂਰਤ ਹੈ, ਪੈਸੇ ਤੋਂ ਤਾਂ ਹੋਰ ਕੀ ਹੋ ਸਕਦਾ। ਅਤੇ ਉਹਨੇ ਫਿਰ ਭੇਜਿਆ ਜੇ ਮੈਂ ਉਹਨਾਂ ਦੇ ਬੈਠਣ ਦਾ ਇੰਤਜ਼ਾਮ ਕਰਦੀ ਹਾਂ, ਤੁਸੀਂ ਜਾਓ ਤਾਂ ਇੱਕ ਵਾਰੀ ਬਾਕੀਆਂ ਨੂੰ ਵੀ ਪੁੱਛ ਕੇ ਆਓ। ਮਨ ਤਾਂ ਨਹੀਂ ਸੀ ਪਰ ਫਿਰ ਗਿਆ ਜਾ ਕੇ ਪੁੱਛਿਆ, ਤਾਂ ਦੂਸਰੇ ਸਾਧੂ ਨੇ ਕਿਹਾ ਮੈਂ ਤਰੱਕੀ ਦਾ ਵਰਦਾਨ ਲਿਆ, ਜੋ ਕੁਛ ਵੀ ਤੂੰ ਕਰ ਰਿਹਾ ਉਹਦੇ ਵਿੱਚ ਤੈਨੂੰ ਪਿੱਛਾ ਭੌਂ ਕੇ ਵੇਖਣ ਦੀ ਜ਼ਰੂਰਤ ਨਹੀਂ, ਜੋ ਵੀ ਤੂੰ ਕਾਰਜ ਕਰੇਗਾ ਉਹਦੇ ਵਿੱਚ ਤੈਨੂੰ ਬਹੁਤ ਵਧੇਰੇ ਮੁਨਾਫਾ ਹੋਊਗਾ ਅਤੇ ਹਾਂ ਤੰਦਰੁਸਤੀ ਵੀ ਰਹੂਗੀ ਘਰ ਦੇ ਵਿੱਚ। ਅਤੇ ਫਿਰ ਇੰਨਾ ਕੁ ਜ਼ਿਆਦਾ ਖੁਸ਼ ਹੋ ਗਿਆ ਕਿ ਤੀਸਰੇ ਨੂੰ ਫਿਰ ਨਹੀਂ ਪੁੱਛਿਆ, ਵਾਪਸ ਆ ਗਿਆ। ਹੁਣ ਮੈਂ ਥੋੜ੍ਹਾ ਜਿਹਾ 6-5 ਦੇ ਵਿੱਚ ਹਾਂ, ਤੂੰ ਦੱਸ ਕੇ ਦੋਵਾਂ ਦੇ ਵਿੱਚੋਂ ਕਿਹਨੂੰ ਸੱਦਿਆ ਜਾਵੇ। ਮੈਨੂੰ ਤਾਂ ਹੁਣ ਲੱਗਦਾ ਦੂਸਰਾ ਠੀਕ ਹੈ। ਜਦੋਂ ਤਰੱਕੀ ਹੋਊਗੀ ਤਾਂ ਨਾਲੇ ਆਪੇ ਪੈਸਾ ਵੀ ਆ ਜਾਣਾ, ਤੰਦਰੁਸਤੀ ਆਊਗੀ ਤੇ ਮਿਹਨਤ ਜਿੰਨੀ ਮਰਜ਼ੀ ਦਿਨ ਰਾਤ ਕਰਕੇ ਪੈਸਾ ਕਮਾ ਲਾਂਗੇ। ਹਾਂ ਇਹ ਤਾਂ ਠੀਕ ਹੈ, ਪਰ ਤੀਸਰੇ ਨੂੰ ਪੁੱਛਿਆ, ਮੈਂ ਤੈਨੂੰ ਕਿਹਾ ਤੀਸਰੇ ਦੀ ਕੀ ਲੋੜ ਹੈ, ਘਰਵਾਲੀ ਦੇ ਜ਼ੋਰ ਦੇਣ ਦੇ ਉੱਤੇ। ਫਿਰ ਦੁਬਾਰਾ ਗਿਆ ਤਾਂ ਤੀਸਰੇ ਨੇ ਕਿਹਾ ਮੈਂ ਪਿਆਰ ਹਾਂ, ਮੈਂ ਏਕਾ ਹਾਂ, ਮੇਰੇ ਘਰ ਦੇ ਵਿੱਚ ਚਰਨ ਪਾਉਣ ਦੇ ਨਾਲ ਤੁਹਾਡੇ ਘਰ ਦੇ ਵਿੱਚ ਇੱਕ ਦੂਸਰੇ ਪ੍ਰਤੀ ਪਿਆਰ ਬਰਸੂਗਾ, ਤੁਸੀਂ ਪਿਆਰ ਦੇ ਨਾਲ ਰਹੋਗੇ, ਮਿੱਠਾ ਬੋਲਣਾ ਸਿੱਖ ਜਾਓਗੇ, ਇੱਕ ਦੂਸਰੇ ਦੇ ਨਾਲ ਝਗੜੇ ਖਤਮ ਹੋ ਜਾਣਗੇ, ਆਪਸ ਵਿੱਚ ਪਿਆਰ ਕਰੋਗੇ, ਬਾਹਰ ਪਿਆਰ ਵੰਡੋਗੇ, ਜਿੰਨਾ ਮਰਜ਼ੀ ਵਰਤਿਓ, ਮੇਰੇ ਚਰਨ ਪਾਉਣ ਦੇ ਨਾਲ ਪਿਆਰ ਨਹੀਂ ਮੁੱਕਦਾ। ਅਤੇ ਉਤਲੇ ਜੇ ਮਨੋਂ ਫਿਰ ਵਾਪਸ ਆ ਗਿਆ, ਪੁੱਛ ਆਇਆ ਮੈਂ ਤੀਸਰੇ ਨੂੰ, ਆ ਗੱਲਾਂ ਕਰਦਾ, ਮੈਂ ਤਾਂ ਕਹਿੰਦਾ ਪਹਿਲੇ ਦੋਵਾਂ ਦੇ ਵਿੱਚੋਂ ਕਿਸੇ ਨੂੰ ਸੱਦੀਏ, ਉਹ ਨਾ ਹੋਵੇ ਤੈਨੇ ਨਾਰਾਜ਼ ਹੋ ਕੇ ਕਿਸੇ ਪਾਸੇ ਚਲੇ ਜਾਣ। ਅਤੇ ਘਰਵਾਲੀ ਨੇ ਬੜੇ ਆਦਰ ਦੇ ਨਾਲ ਆਪਣੇ ਘਰਵਾਲੇ ਦੇ ਨਾਲ ਸਲਾਹ ਕੀਤੀ, ਸਮਝਾਇਆ, ਵੇਖੋ ਜੀ ਤੀਸਰਾ ਜਿਹੜਾ ਘਰ ਦੇ ਵਿੱਚ ਪਿਆਰ ਲੈ ਕੇ ਆਊਗਾ, ਜੇ ਸਾਡੇ ਘਰ ਦੇ ਵਿੱਚ ਪਿਆਰ ਹੋਊਗਾ, ਸਾਡਾ ਏਕਾ ਹੋਊਗਾ, ਇਤਫਾਕ ਹੋਊਗਾ, ਅਤੇ ਤਰੱਕੀ ਆਪਣੇ ਆਪ ਹੀ ਆ ਜਾਣੀ ਹੈ। ਅਤੇ ਜਦੋਂ ਤਰੱਕੀ ਆ ਗਈ ਅਤੇ ਤਰੱਕੀ ਦੇ ਨਾਲ ਪੈਸਾ ਆਪਣੇ ਆਪ ਆ ਜਾਣਾ, ਤੁਸੀਂ ਮੇਰੀ ਮੰਨੋ ਅਤੇ ਤੀਸਰੇ ਸਾਧੂ ਨੂੰ ਬੁਲਾ ਕੇ ਲੈ ਕੇ ਆਓ। ਘਰਵਾਲੇ ਦਾ ਮਨ ਤਾਂ ਨਹੀਂ ਸੀ, ਪਰ ਜਾ ਕੇ ਤੀਸਰੇ ਸਾਧੂ ਨੂੰ ਜਦੋਂ ਆਵਾਜ਼ ਮਾਰੀ, ਦਰਵਾਜ਼ਾ ਖੋਲ੍ਹਿਆ ਤਾਂ ਕੀ ਵੇਖਦੀ ਹੈ ਕਿ ਤੈਨੂੰ ਅੰਦਰ ਤੁਰੇ ਆਉਂਦੇ ਨੇ। ਹੈਰਾਨ ਨੇ ਕਿ ਇੱਕ ਨੂੰ ਸੱਦਿਆ ਹੈ, ਤਾਂ ਕਹਿੰਦੇ ਸੀ ਕਿ ਇੱਕ ਨੂੰ ਸੱਦਿਆ ਤਾਂ ਇੱਕ ਹੀ ਆਊਗਾ, ਜੇ ਪਤਾ ਹੁੰਦਾ ਤਾਂ ਆਪਾਂ ਪਹਿਲਾਂ ਹੀ ਤਿੰਨਾਂ ਨੂੰ ਬੁਲਾ ਲੈਂਦੇ। ਮਨ ਦੇ ਵਿੱਚ ਸਵਾਲ ਸੀ, ਆਖਿਰਕਾਰ ਪੁੱਛ ਹੀ ਲਿਆ ਅਤੇ ਸਾਧੂ ਨੇ ਹੱਸ ਕੇ ਕਿਹਾ, ਤੂੰ ਠੀਕ ਚੋਣ ਕੀਤੀ ਹੈ ਕੁੜੀਏ, ਜੇ ਇਹਨਾਂ 'ਚੋਂ ਕਿਸੇ ਨੂੰ ਬੁਲਾਉਂਦੀ ਤਾਂ ਇਹਨਾਂ ਨੇ ਇਕੱਲੇ ਇਕੱਲੇ ਆਉਣਾ ਸੀ, ਹੁਣ ਤੂੰ ਮੈਨੂੰ ਬੁਲਾਇਆ ਅਤੇ ਮੇਰੇ ਤੋਂ ਬਗੈਰ ਇਹ ਦੋਵੇਂ ਪਿੱਛੇ ਨਹੀਂ ਰਹਿ ਸਕਦੇ। ਤੂੰ ਉਹ ਮੰਗ ਮੰਗੀ ਆ ਜਿਹਦੇ ਨਾਲ ਆਪਾਂ ਤੈਨੂੰ ਇਕੱਠਿਆਂ ਨੇ ਹੀ ਆਉਣਾ ਸੀ, ਜਿਹੜੇ ਘਰ ਦੇ ਵਿੱਚ ਪਿਆਰ ਦੇ ਪੈਰ ਪੈ ਜਾਣ, ਜਿਹੜੇ ਘਰ ਦੇ ਵਿੱਚ ਪਿਆਰ ਹੋਵੇ, ਏਕਾ ਹੋਵੇ, ਇੱਕ ਦੂਸਰੇ ਪ੍ਰਤੀ ਇੱਜ਼ਤ ਸਤਿਕਾਰ ਹੋਵੇ, ਪਿਆਰ ਮੁਹੱਬਤ ਦੇ ਨਾਲ ਜਿਹੜਾ ਪਰਿਵਾਰ ਰਹੇ ਉਸ ਘਰ ਦੇ ਵਿੱਚ ਸੁੱਖ ਸ਼ਾਂਤੀ ਤਰੱਕੀ ਆਪਣੇ ਆਪ ਆ ਜਾਂਦੀ ਹੈ। ਅਤੇ ਜਿੱਥੇ ਸੁੱਖ ਸ਼ਾਂਤੀ ਤਰੱਕੀ ਆਪਣੇ ਆਪ ਆ ਜੇ, ਉੱਥੇ ਪੈਸਾ ਕਿੱਦਾਂ ਪਿੱਛੇ ਰਹਿ ਸਕਦਾ। ਪੈਸਾ ਤਾਂ ਜਿੱਦਾਂ ਮਰਜ਼ੀ ਕਮਾ ਲਓ, ਇਹ ਚੀਜ਼ਾਂ ਤਾਂ ਸਭ ਤੋਂ ਪਿੱਛੇ ਰਹਿ ਜਾਂਦੀਆਂ ਨੇ। ਅਤੇ ਆਪਾਂ ਵੇਖੀਏ ਕਿ ਸਾਡੇ ਘਰ ਦੇ ਵਿੱਚ ਕੀ ਹੈ। ਇਹ ਸਿਰਫ ਨਾ ਮਾਤਰ ਇੱਕ ਕਹਾਣੀ ਸਾਨੂੰ ਸਮਝਾਉਣ ਦੇ ਲਈ ਕਿ ਸਾਨੂੰ ਕੀ ਮੰਗਣਾ ਚਾਹੀਦਾ। ਜਦੋਂ ਆਪਾਂ ਮੰਗਣ 'ਤੇ ਆਉਂਦੇ ਹਾਂ ਤਾਂ ਆਪਾਂ ਹਮੇਸ਼ਾ ਹੀ ਮੰਗਣ ਦਾ ਚੱਜ ਭੁਲਾ ਪੈਂਦੇ ਹਾਂ। ਸੋ ਸਾਨੂੰ ਮੰਗਣ ਦਾ ਕਹਿੰਦੇ ਚੱਜ ਹੋਣਾ ਚਾਹੀਦਾ। ਜੋ ਤੁਸੀਂ ਮੰਗਦੇ ਹੋ ਉਹਦੇ ਵਿੱਚੋਂ ਤੁਹਾਡੀ ਸਿਆਣਪ ਝਲਕਣੀ ਚਾਹੀਦੀ ਹੈ। ਅਤੇ ਜੇ ਕਿਤੇ ਮੰਗਣਾ ਹੋਵੇ ਤਾਂ ਫਿਰ ਆਪਾਂ ਪਿਆਰ ਮੰਗੀਏ, ਆਪਸ ਦੇ ਵਿੱਚ ਇੱਕ ਦੂਸਰੇ ਪ੍ਰਤੀ ਸਤਿਕਾਰ ਮੰਗੀਏ, ਕਿਉਂਕਿ ਬਾਕੀ ਚੀਜ਼ਾਂ ਆਪਣੇ ਆਪ ਹੀ ਆ ਜਾਣੀਆਂ।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ YouTube ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ YouTube ਚੈਨਲ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਮੁਸਕਰਾਹਟ ਲੈ ਕੇ ਆਈਏ, ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਹ ਖੁਸ਼ੀ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਕਹਿੰਦੇ ਨੇ ਸਵੇਰੇ ਸਵੇਰੇ ਜਿਹਦੇ ਚਿਹਰੇ 'ਤੇ ਮੁਸਕਰਾਹਟ ਹੁੰਦੀ ਹੈ ਉਹ ਸਾਰਾ ਦਿਨ ਕਿਸੇ ਨਾ ਕਿਸੇ ਦੇ ਕੰਮ ਆਉਂਦਾ, ਅਤੇ ਜਿਹੜਾ ਕਿਸੇ ਦੇ ਕੰਮ ਆਉਂਦਾ ਉਹਨੂੰ ਪੁੰਨ ਲੱਗਦਾ, ਅਤੇ ਜਿਹਨੂੰ ਪੁੰਨ ਲੱਗਦਾ ਉਹਨੂੰ ਫਿਰ ਕਿਸੇ ਚੀਜ਼ ਦੀ ਘਾਟ ਨਹੀਂ ਰਹਿੰਦੀ, ਫਿਰ ਸੌਦਾ ਮਾੜਾ ਨਹੀਂ। ਆਓ ਸਵੇਰੇ ਸਵੇਰੇ ਦੇ ਸਮੇਂ ਨਾਲੇ ਆਪਣੇ ਆਪ ਦੇ ਲਈ ਕੁਛ ਕਰੀਏ ਅਤੇ ਨਾਲੇ ਆਸ ਪਾਸ ਤੁਹਾਡੇ ਸਾਰਿਆਂ ਦੇ ਲਈ, ਉਹ ਜਿਹੜੇ ਤੁਹਾਨੂੰ ਜਾਣਦੇ ਨੇ ਉਹਨਾਂ ਦੇ ਲਈ ਵੀ, ਜਿਹੜੇ ਤੁਹਾਨੂੰ ਨਹੀਂ ਜਾਣਦੇ ਉਹਨਾਂ ਦੇ ਲਈ ਵੀ, ਕਿਉਂਕਿ ਇਹ ਇੱਕ ਐਸੀ ਭਾਸ਼ਾ ਜਿਹੜੀ ਹਰ ਕੋਈ ਸਮਝ ਸਕਦਾ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਸਵੇਰੇ ਉੱਠ ਕੇ ਵੇਖਿਆ ਤੇ ਰਾਤੀ ਪਈ ਇੱਕ ਪੋਸਟ ਦੇ ਉੱਤੇ, ਬੜੇ ਲਾਈਕ ਆਏ, ਬੜੇ ਕਮੈਂਟ ਆਏ, ਤੇ ਜਦੋਂ ਇਦਾਂ ਹੁੰਦਾ ਤੇ ਫਿਰ ਮਨ ਬੜਾ ਖੁਸ਼ ਹੋ ਜਾਂਦਾ। ਇਦਾਂ ਲੱਗਦਾ ਜਿੱਦਾਂ ਤੁਹਾਡੀ ਪਾਈ ਪੋਸਟ ਪ੍ਰਵਾਨ ਹੋ ਗਈ ਹੋਵੇ, ਲੋਕ ਤੁਹਾਨੂੰ ਪਿਆਰ ਕਰ ਰਹੇ ਹੋਣ, ਲੋਕ ਤੁਹਾਡੇ ਵਿਚਾਰਾਂ ਦੇ ਨਾਲ ਸਹਿਮਤ ਹੋਣ, ਤੁਹਾਡਾ ਕਾਫਲਾ ਹੌਲੀ ਹੌਲੀ ਵੱਧ ਰਿਹਾ ਹੋਵੇ। ਘਰ ਬੈਠੇ ਬੈਠੇ ਇਦਾਂ ਲੱਗਦਾ ਜਿੱਦਾਂ ਬਹੁਤ ਸਾਰੇ ਲੋਕ ਤੁਹਾਡੇ ਕਹੇ 'ਤੇ ਚੱਲਦੇ ਹੋਣ, ਤੁਹਾਡਾ ਕੀਤਾ ਪਸੰਦ ਕਰਦੇ ਹੋਣ। ਬਸ ਇੱਦਾਂ ਦੀ ਇੱਕ ਉੱਠਦੇ ਫੀਲਿੰਗ ਮਿਲ ਗਈ। ਇੱਕ ਦੋ ਵੜੇ ਹੋਏ ਕੰਮ, ਦੋ ਚਾਰ ਮੈਸੇਜ ਪਰੋਲੇ ਤਾਂ ਪਤਾ ਲੱਗਾ ਉਹ ਵੀ ਸੁਲਝ ਗਏ ਨੇ। ਬਸ ਫਿਰ ਕੀ ਸੀ, ਮਨ ਗਦਗਦ ਹੋ ਗਿਆ ਅੱਜ ਤਾਂ, ਸਵੇਰੇ ਉੱਠਦੇ ਹੀ ਗਦਗਦ। ਅੱਜ ਤਾਂ ਇੱਦਾਂ ਲੱਗ ਰਿਹਾ ਸੀ ਕਸਰਤ ਕਰਨ ਦੀ ਵੀ ਲੋੜ ਨਹੀਂ, ਅੱਜ ਤਾਂ ਇੱਦਾਂ ਲੱਗ ਰਿਹਾ ਸੀ ਰੱਬ ਦਾ ਨਾਂ ਲੈਣ ਦੀ ਵੀ ਕੀ ਲੋੜ ਹੈ। ਜੋ ਚਾਹੀਦਾ ਸੀ ਉਹ ਤਾਂ ਮਿਲ ਗਿਆ, ਪਰ ਫਿਰ ਵੀ ਨੇਮ ਦੇ ਮੁਤਾਬਿਕ ਹਲਕੀ ਫੁਲਕੀ ਕਸਰਤ ਕਰਦਿਆਂ ਸ਼ੀਸ਼ੇ ਵੱਲ ਵੇਖਿਆ, ਇੱਦਾਂ ਲੱਗਾ ਜਿੱਦਾਂ 20 ਸਾਲ ਪਹਿਲਾਂ ਵਾਲਾ ਉਹੀ ਨੌਜਵਾਨ ਹੋਵਾਂ। ਘੜੀ ਦੀਆਂ ਸੂਈਆਂ ਥੋੜ੍ਹੀਆਂ ਅੱਗੇ ਵਧੀਆਂ, ਨਹਾ ਧੋ ਕੇ ਤਿਆਰ ਹੋ ਕੇ ਸ਼ੀਸ਼ੇ ਦੇ ਅੱਗੇ ਪੱਗ ਬੰਨਣ ਦੇ ਲਈ ਖਲੋਤਾ। ਅੱਜ ਆਪਣਾ ਆਪ ਪਹਿਲਾਂ ਦੇ ਨਾਲੋਂ ਸੋਹਣਾ ਲੱਗੀ ਜਾਂਦਾ ਸੀ। ਇੱਦਾਂ ਲੱਗ ਰਿਹਾ ਸੀ ਜਿੱਦਾਂ ਆਪਣੇ ਆਪ ਨੂੰ ਪਹਿਲਾਂ ਕਦੀ ਇੰਨੇ ਧਿਆਨ ਦੇ ਨਾਲ ਵੇਖਿਆ ਹੀ ਨਹੀਂ, ਕਾਫੀ ਸਮਾਂ ਹੋ ਗਿਆ ਸ਼ਾਇਦ। ਕੁਛ ਇੱਕ ਕਮੀਆਂ ਪੇਸ਼ੀਆਂ ਲੱਗੀਆਂ ਤਾਂ ਵਿੱਚੋਂ ਦੋ ਚਾਰ ਧੌਲੇ ਵੀ ਚੁਣ ਲਏ। ਸਬੱਬ ਦੇ ਨਾਲ ਅੱਜ ਪੱਗ ਵੀ ਬੜੀ ਸੋਹਣੀ ਵੱਜ ਗਈ, ਮਨ ਹੋਰ ਖੁਸ਼ ਹੋ ਗਿਆ। ਇੱਦਾਂ ਲੱਗ ਰਿਹਾ ਸੀ ਜਿੱਦਾਂ ਆਪਣਾ ਆਪ ਬਾਕੀਆਂ ਤੋਂ ਕਿਤੇ ਬਿਹਤਰ ਹੋਵੇ, ਜਾਂ ਫਿਰ ਇੰਜ ਆਖ ਲਓ ਅੱਜ ਸਵੇਰੇ ਸਵੇਰੇ ਹੀ ਪੈਰ ਨਹੀਂ ਸੀ ਪੁੰਜੇ ਲੱਗਦੇ। ਜਿੱਦਾਂ ਉਹ ਕਹਿੰਦੇ ਹੁੰਦੇ ਨਾ ਕਿ ਚੱਪਾ ਚੱਪਾ ਧਰਤੀ ਤੋਂ ਉੱਤੇ ਪੈਰ ਚੱਲਦੇ ਆ, ਬਸ ਉਸੇ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਸੀ। ਪਤਾ ਨਹੀਂ ਕਿਉਂ ਇਸੇ ਨਸ਼ੇ ਦੇ ਵਿੱਚ ਗਵਾਚਿਆ, ਕਾਲੀ ਕਾਲੀ ਦੇ ਵਿੱਚ ਪੌੜੀਆਂ ਚੜ੍ਹਨ ਲੱਗਾ, ਅਚਾਨਕ ਪੌੜੀਆਂ ਦੇ ਇੱਕ ਸਟੈਪ ਦੇ ਨਾਲ ਪੈਰ ਅੜਿਆ। ਚੰਗੀ ਭਲੀ ਸੋਹਣੀ ਬਗਜੀ ਪੱਗ ਲੱਥ ਕੇ ਉਤਲੇ ਸਟੈਪ ਦੇ ਉੱਤੇ ਜਾਣ ਡਿੱਗੀ, ਪੱਗ ਵੱਲ ਤਾਂ ਧਿਆਨ ਹੀ ਨਹੀਂ ਗਿਆ ਕਿਉਂਕਿ ਪੈਰ 'ਤੇ ਪੀੜ ਜ਼ਿਆਦਾ ਮਹਿਸੂਸ ਹੋ ਰਹੀ ਸੀ। ਥੱਲੇ ਪੈਰਾਂ ਵੱਲ ਭੌਂਕੇ ਵੇਖਿਆ ਤਾਂ ਚੱਪਲ ਦੇ ਉੱਤੇ ਹਲਕਾ ਜਿਹਾ ਖੂਨ, ਲਹੂ ਵੇਖ ਕੇ ਅੰਗੂਠੇ ਵੱਲ ਝਾਤੀ ਵੱਜੀ ਤਾਂ ਅੱਧਾ ਨਹੁੰ ਟੁੱਟ ਚੁੱਕਾ ਸੀ। ਕੱਚਾ ਨਹੁੰ ਟੁੱਟਣਾ ਸਵੇਰੇ ਸਵੇਰੇ ਦੇ ਸਮੇਂ
ਕਿੰਨੀ ਕੁ ਪੀੜ ਦੇ ਸਕਦਾ। ਉਹ ਤਾਂ ਦੱਸਦਿਆਂ ਵੀ ਮਹਿਸੂਸ ਹੋ ਜਾਂਦਾ, ਸੱਟ ਹਲੇ ਗਰਮ ਸੀ। ਉਦੋਂ ਤਾਂ ਹਲੇ ਉਨੀ ਪੀੜ ਨਹੀਂ ਹੋਈ, ਪਰ ਘੜੀ ਕੁ ਮਗਰੋਂ ਪੀੜ ਵੱਧਦੀ ਗਈ। ਕੁੱਲ ਮਿਲਾ ਕੇ ਪੀੜ ਦੇ ਉੱਤੇ ਪੱਟੀ ਬੰਨਣੀ ਪਈ ਤੇ ਸਿਰ 'ਤੇ ਪੱਗ ਦੁਬਾਰਾ ਬੰਨਣੀ ਪਈ। ਸਾਰਾ ਕੁਛ ਦੁਬਾਰਾ ਹੋਇਆ, ਪੂਣੀ ਵੀ ਦੁਬਾਰਾ ਹੋਈ, ਸ਼ੀਸ਼ੇ ਅੱਗੇ ਵੀ ਦੁਬਾਰਾ ਖਲੋਣਾ ਹੋਇਆ। ਪਰ ਇਸ ਵਾਰੀ ਉਹ ਜਿਹੜਾ ਆਪਣਾ ਆਪ ਸੋਹਣਾ ਸੋਹਣਾ ਜਿਹਾ ਲੱਗਦਾ ਸੀ, ਉੱਧਰ ਧਿਆਨ ਨਹੀਂ ਗਿਆ। ਸਿਰਫ ਅਕਾਲ ਸੀ ਕਿ ਕਿਸੇ ਤਰ੍ਹਾਂ ਦੇ ਨਾਲ ਪੱਗ ਵੱਜ ਜਾਵੇ ਸਹੀ, ਸਮੇਂ ਸਿਰ ਦਫ਼ਤਰ ਪਹੁੰਚ ਜਾਵਾਂ ਸਹੀ। ਉਹ ਜਿਹੜਾ ਸਾਰਾ ਕੁਛ ਪਹਿਲਾਂ ਬੜਾ ਬੜਾ ਵਧੀਆ ਲੱਗ ਰਿਹਾ ਸੀ, ਸਵੇਰ ਦਾ ਜਿਹੜਾ ਪੱਬ ਨਹੀਂ ਸੀ ਪੁੰਜੇ ਲੱਗਦਾ, ਹੁਣ ਸੋਚ ਵਿਚਾਰ ਇਹ ਚੱਲ ਰਹੀ ਸੀ ਕਿ ਅੱਜ ਜੁੱਤੀ ਕਿਹੜੀ ਪਾਵਾਂ ਨੌ ਦੁੱਖਦਾ। ਕੰਮ ਤੋਂ ਲੇਟ ਹੋ ਰਿਹਾ ਸੀ, ਬਹੁਤਾ ਕੁਛ ਸੋਚਣ ਦਾ ਸਮਾਂ ਵੀ ਨਹੀਂ ਲੱਗਾ। ਕਾਲੀ ਕਾਲੀ ਦੇ ਵਿੱਚ ਘਰੋਂ ਨਿਕਲਿਆ ਅਤੇ ਗੱਡੀ ਚਲਾਉਂਦਿਆਂ ਇਹੋ ਸੋਚ ਰਿਹਾ ਕਿ ਆਖਰ ਅੱਜ ਮੇਰੇ ਨਾਲ ਹੋਇਆ ਕੀ ਆ। ਇਹ ਮੇਰੇ ਨਾਲ ਅੱਗੇ ਤਾਂ ਕਦੀ ਨਹੀਂ ਹੋਇਆ। ਫਿਰ ਅੰਦਰੋਂ ਆਪਣੀ ਅੰਦਰੋਂ ਆਵਾਜ਼ ਜੀ ਆਈ, ਦੋਸਤਾ ਇਹ ਤੇਰਾ ਨੌ ਨਹੀਂ ਸਗੋਂ ਤੇਰਾ ਹੰਕਾਰ ਟੁੱਟਾਈ। ਉਹ ਹੰਕਾਰ ਜਿਹੜਾ ਅਕਸਰ ਹੀ ਇਹਨਾਂ ਹਾਲਾਤਾਂ ਦੇ ਵਿੱਚ ਚੰਗੇ ਭਲਿਆਂ ਦਾ ਦਿਮਾਗ ਖਰਾਬ ਕਰ ਦਿੰਦਾ, ਚੰਗੇ ਭਲਿਆਂ ਦੇ ਦਿਮਾਗ 'ਤੇ ਭਾਰੂ ਹੋ ਜਾਂਦਾ। ਪਰ ਫਿਰ ਵੀ ਸ਼ੁਕਰ ਮਨਾ, ਉਹ ਸ਼ੁਕਰ ਮਨਾ, ਸਸਤੇ ਦੇ ਵਿੱਚ ਤੇਰੀ ਖਲਾਸੀ ਹੋ ਗਈ, ਨਹੀਂ ਤਾਂ ਇਸ ਮਿੱਠੇ ਜ਼ਹਿਰ ਦੇ ਵਿੱਚ ਜਿਹੜਾ ਵੀ ਕਿਤੇ ਉਂਗਲ ਲਾ ਪੈਂਦਾ, ਕਈ ਵਾਰ ਉਹਨੂੰ ਪਾਣੀ ਦਾ ਘੁੱਟ ਵੀ ਨਸੀਬ ਨਹੀਂ ਹੁੰਦਾ। ਕਹਾਣੀ ਲਿਖੀ ਸੀ ਹਰਪ੍ਰੀਤ ਸਿੰਘ ਜਵੰਦਾ ਹੋਰਾਂ ਨੇ, ਸਾਡੇ ਤੱਕ ਪਹੁੰਚਾਈ ਸੀ ਗੁਰਸੇਵਕ ਸਿੰਘ ਸਿੱਧੂ ਹੋਰਾਂ ਨੇ, ਦੋਵਾਂ ਜੀਆਂ ਦਾ ਧੰਨਵਾਦ। ਖੁਸ਼ ਰਹੋ, ਤੰਦਰੁਸਤ ਰਹੋ, ਜਿਉਂਦੇ ਵਾਸਤੇ ਰਹੋ। ਜ਼ਿੰਦਗੀ ਦੇ ਵਿੱਚ ਸ਼ਾਇਦ ਤੁਸੀਂ ਵੀ ਬੜੀ ਵਾਰੀ ਇਹ ਚੀਜ਼ ਵੇਖੀ ਹੋਵੇ, ਸਾਡੇ ਨਾਲ ਇਹ ਜਿਹੜੇ ਨਿੱਕੇ ਨਿੱਕੇ ਜਿਹੇ ਵਰਤਾਂਤ ਵਾਪਰਦੇ ਨੇ ਘਰ ਤੋਂ ਲੈ ਕੇ ਬਾਹਰ ਤੱਕ, ਆਪਣਿਆਂ ਤੋਂ ਲੈ ਕੇ ਬਗਾਨਿਆਂ ਤੱਕ, ਜਿਨ੍ਹਾਂ ਨੂੰ ਆਪਾਂ ਬੜੀ ਵਾਰੀ ਨਜ਼ਰ ਅੰਦਾਜ਼ ਕਰ ਦਿੰਦੇ ਹਾਂ। ਪਰ ਕਈ ਵਾਰੀ ਜੇ ਤੁਸੀਂ ਇਹਨਾਂ ਦਾ ਲਾਕਾ ਦੇਕਾ ਆਪਣੀ ਜ਼ਿੰਦਗੀ 'ਚ ਵਾਪਰੇ ਕਿਸੇ ਵੱਡੇ ਘਟਨਾਕ੍ਰਮ ਦੇ ਨਾਲ ਜੋੜੋ ਤਾਂ ਤੁਹਾਨੂੰ ਪਤਾ ਲੱਗਦਾ ਕਿ ਇਹ ਤਾਂ ਪੂਰੀ ਫਿਲਮ ਸੀ ਅਤੇ ਉਹ ਜਿਹੜਾ ਉਹ ਨਿਕਾਹ ਜਿਹਾ ਇੱਦਾਂ ਦਾ ਕੁਛ ਵਾਪਰਿਆ ਸੀ ਜਿਹਨੂੰ ਮੈਂ ਬਹੁਤੀ ਤਵੱਜੋ ਵੀ ਨਹੀਂ ਦਿੱਤੀ, ਉਹ ਇਸੇ ਦਾ ਹੀ ਰਲਦਾ ਮਿਲਦਾ ਇੱਕ ਹਿੱਸਾ ਸੀ, ਇਸੇ ਦਾ ਹੀ ਇੱਕ ਟ੍ਰੇਲਰ ਸੀ। ਬੜੀਆਂ ਚੀਜ਼ਾਂ ਜ਼ਿੰਦਗੀ 'ਚ ਤੁਹਾਨੂੰ ਇਸ ਤਰੀਕੇ ਦੇ ਨਾਲ ਵੀ ਸਮਝਣ ਨੂੰ ਮਿਲਣਗੀਆਂ। ਇੱਕ ਨਿੱਕੇ ਜਿਹੇ ਠੇਡੇ ਨੂੰ ਤੁਸੀਂ ਕਿਸੇ ਬੜੇ ਵੱਡੇ ਐਕਸੀਡੈਂਟ ਦੇ ਨਾਲ ਵੀ ਕਈ ਵਾਰੀ ਮੇਚ ਕੇ ਵੇਖ ਸਕਦੇ ਹੋ। ਕਈ ਵਾਰੀ ਉਹ ਤੁਹਾਨੂੰ ਇੱਦਾਂ ਵੀ ਪ੍ਰਤੀਤ ਕਰਾਉਂਦਾ ਕਿ ਇਸ ਵਾਰੀ ਮੇਰੇ ਨਾਲ ਉਨਾ ਵੱਡਾ ਕੁਛ ਨਹੀਂ ਵਾਪਰਿਆ, ਇਸ ਵਾਰੀ ਉਹਦਾ ਅਨਿਕਾ ਜਿਹਾ ਟ੍ਰੇਲਰ ਮੇਰੇ ਨਾਲ ਵਾਪਰ ਗਿਆ। ਸਮਝਣ ਸਿੱਖਣ ਵਾਲੀ ਗੱਲ ਇਹ ਹੈ ਕਿ ਜੇ ਸਿੱਖਣਾ ਤਾਂ ਫਿਰ ਨਿੱਕੇ ਜਿਹੇ ਤੋਂ ਸਿੱਖ ਲਓ। ਅਤੇ ਜਿਨ੍ਹਾਂ ਨੇ ਨਹੀਂ ਸਿੱਖਣਾ ਉਹ ਬਹੁਤ ਵੱਡਾ ਵਾਪਰਨ ਦੇ ਉੱਤੇ ਵੀ ਫਿਰ ਦੋਸ਼ ਦੂਜਿਆਂ ਨੂੰ ਦਿੰਦੇ ਰਹਿੰਦੇ, ਹੱਲ ਕਦੀ ਵੀ ਨਹੀਂ ਲੱਭਦਾ। ਪਰ ਇਹ ਛੋਟਾ ਜਿਹਾ ਫਾਰਮੂਲਾ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਲਾਗੂ ਕਰਕੇ ਵੇਖ ਸਕਦੇ ਹੋ, ਜਾਂ ਪਿੱਛੇ ਹੋਏ ਬੀਤੇ 'ਤੇ ਝਾਤੀ ਮਾਰ ਕੇ ਵੇਖ ਸਕਦੇ ਹੋ। ਇਹ ਨਿੱਕੀਆਂ ਨਿੱਕੀਆਂ ਘਟਨਾਵਾਂ ਜਾਂ ਫਿਰ ਇਹ
जो तुहानू लगता बहुत वड्डा। इस सारे कुछ दे नाल जठिया जा सकता। वो कुदरत वो रब शक्ति जिन्हों तुसी मानते हो जिहदे विच तुसी विश्वास रखते हो वह हमेशा तुहानू निके निके संकेत देंदी रहिंदी है। तुहाडे सोहणे होण दे वी, तुहाडे हंकार दे वी, तुहाडे प्यार दे वी, तुहाडी चंगियाई दे वी, तुहाडी बुराई दे वी, तुहाडे लालच दे वी, तुहाडी शख्सियत दे हर एक पक्ष दे जो साडे सारिआं दे अंदर किसी ना किसी मात्रा दे विच जरूर मौजूद ने। हाले कि जदों आपां इन्हां चीज़ां नूं अपने आप दे अंदरों वेखना पढ़ना शुरू कर दिता फिर ये अपने आप ही दूर हो जाएंगे जां फिर इदां कह लो कि अपने आप मैनेज होने शुरू हो जाएंगे। आस करदे कि अज दी कहानी तुसी पसंद कीती होएगी। चढ़दी कला च रहो, हसते खेडते रहो, तंदुरुस्त रहो।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

여하지소나소치하타리It's a unisex song.

0: ਗੌੜੀ ਸੁਖਮਣੀ ਮਹੱਲਾ ਪੰਜਵਾਂ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ ਭਤ ਜਨਾ ਕੈ ਮਨ ਬਿਸਰਾਮ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ
1: ਆਦਿ ਗੁਰ ਏ ਨਮੈ ਜੁਗਾਦ ਗੁਰ ਏ ਨਮੈ ਸਤਿਗੁਰ ਏ ਨਮੈ ਸ੍ਰੀ ਗੁਰਦੇਵ ਏ ਨਮੈ
0: ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ ਸਿਮਰੋ ਸਿਮਰ ਸਿਮਰ ਸੁਖ ਪਾਵੋ ਕਲ ਕਲੇਸ਼ ਤਨ ਮਾਹਿ ਮਟਾਵੋ
1: ਸਿਮਰੋ ਜਸਪ ਸੁੰਬਰ ਏਕੈ ਨਾਮ ਚਵਤ ਅਗਨਤ ਅਨੇਕੈ
0: ਵੇਦ ਪੁਰਾਣ ਸਿਮਰ ਸਧਾਖਰ ਕੀਨੇ ਰਾਮ ਨਾਮ ਇਕਾਖਰ
1: ਇਨਕੈ ਜੇ ਜੀਵ ਸਾਵੈ ਤਾਂ ਕੀ ਮਹਿਮਾ ਗਨੀ ਨ ਆਵੈ
0: ਕਾਂਖੀ ਏਕੈ ਦਰਸ ਤੁਹਾਰੋ ਨਾਨਕ ਕੁਨ ਸੰਗ ਮੋਹੇ ਉਧਾਰੋ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਓ
0: ਪ੍ਰਭ ਕੈ ਸਿਮਰਨ ਗਰਭ ਨਵਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ
1: ਪ੍ਰਭ ਕੈ ਸਿਮਰਨ ਕਾਲ ਪ੍ਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ
0: ਪ੍ਰਭ ਸਿਮਰਤ ਕਛ ਬਿਘਨ ਲਾਗੈ ਪ੍ਰਭ ਕੈ ਸਿਮਰਨ ਆਂਦਨ ਜਾਗੈ
1: ਪ੍ਰਭ ਕੈ ਸਿਮਰਨ ਭਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ
0: ਪ੍ਰਭ ਕੈ ਸਿਮਰਨ ਸਾਰ ਕੈ ਸੰਗ ਸਰਬਨ ਦਾ ਨਾਨਕ ਹਰ ਰੰਗ
1: ਪ੍ਰਭ ਕੈ ਸਿਮਰਨ ਰਿਸਿਤ ਨਉ ਨਿਤ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ
0: ਪ੍ਰਭ ਕੈ ਸਿਮਰਨ ਜਾਤਾ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ
1: ਪ੍ਰਭ ਕੈ ਸਿਮਰਨ ਤੀਰਥ ਇਸਨਾਨੀ ਪ੍ਰਭ ਕੈ ਸਿਮਰਨ ਦਰਗਹਿ ਮਾਨੀ
0: ਪ੍ਰਭ ਕੈ ਸਿਮਰਨ ਹੋਏ ਸੋ ਭਾਲਾ ਪ੍ਰਭ ਕੈ ਸਿਮਰਨ ਸੋ ਫਲ ਫਲਾ
1: ਸੇ ਸਿਮਰੈ ਜਿਨੇ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ
0: ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੇ ਮੂਚਾ
1: ਪ੍ਰਭ ਕੈ ਸਿਮਰਨ ਤਿਸਨਾ ਬੁਝੈ ਪ੍ਰਭ ਕੈ ਸਿਮਰਨ ਸਭ ਕੈ ਸੁਝੈ
0: ਪ੍ਰਭ ਕੈ ਸਿਮਰਨ ਆਹੀ ਜਮ ਤਰਸਾ ਪ੍ਰਭ ਕੈ ਸਿਮਰਨ ਪੂਰਨ ਆਸਾ
1: ਪ੍ਰਭ ਕੈ ਸਿਮਰਨ ਕੀ ਮਿਲ ਜਾਏ ਅੰਮ੍ਰਿਤ ਰਾਮ ਰਿਤ ਮਹਿ ਸਮਾਏ
0: ਪ੍ਰਭ ਜੀ ਬਸੈ ਸਾਧ ਕੀ ਰਸਨਾ ਨਾਨਕ ਜਨ ਕਾ ਦਾਸਨ ਦਸਨਾ
1: ਪ੍ਰਭ ਕੋ ਸਿਮਰੈ ਸੀ ਧਨਵੰਤੇ ਪ੍ਰਭ ਕੋ ਸਿਮਰੈ ਸੀ ਪਤਵੰਤੇ
0: ਪ੍ਰਭ ਕੋ ਸਿਮਰੈ ਸੇ ਜਨ ਪ੍ਰਵਾਨ ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ
1: ਪ੍ਰਭ ਕੋ ਸਿਮਰੈ ਸੇ ਬੇਮੁਤਾ ਜੇ ਪ੍ਰਭ ਕੋ ਸਿਮਰੈ ਸੀ ਸਰਬ ਕੇ ਰਾਜੇ
0: ਪ੍ਰਭ ਕੋ ਸਿਮਰੈ ਸੇ ਸੁਖਵਾਸੀ ਪ੍ਰਭ ਕੋ ਸਿਮਰੈ ਸਦਾ ਅਵਨਾਸੀ
1: ਸਿਮਰਨ ਤੇ ਲਾਗੇ ਜਿਨ ਆਪ ਦਿਆਲਾ ਨਾਨਕ ਜਨ ਕੀ ਮੰਗੇ ਰਵਾਲਾ
0: ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ
1: ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੈ ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ
0: ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ
1: ਪ੍ਰਭ ਕੋ ਸਿਮਰੈ ਤਿਨ ਅੰਧ ਘਨੇਰੇ ਪ੍ਰਭ ਕੋ ਸਿਮਰੈ ਬਸੇ ਹਰਨੇਰੇ
0: ਸੰਤ ਕਿਰਪਾ ਤੇ ਆਂਦਨ ਜਾਗ ਨਾਨਕ ਸਿਮਰਨ ਪੂਰੈ ਭਾਗ
1: ਪ੍ਰਭ ਕੈ ਸਿਮਰਨ ਕਾਰਜ ਪੂਰੈ ਪ੍ਰਭ ਕੈ ਸਿਮਰਨ ਕਬੂ ਨ ਜੂਰੈ
0: ਪ੍ਰਭ ਕੈ ਸਿਮਰਨ ਹਰ ਗੁਣ ਬਾਣੀ ਪ੍ਰਭ ਕੈ ਸਿਮਰਨ ਸਹਿਜ ਸਮਾਨੀ
1: ਪ੍ਰਭ ਕੈ ਸਿਮਰਨ ਨਿਚਲ ਆਸਨ ਪ੍ਰਭ ਕੈ ਸਿਮਰਨ ਕਮਲ ਵਿਗਾਸਨ
0: ਪ੍ਰਭ ਕੈ ਸਿਮਰਨ ਅਨਹਰ ਝੁਣਕਾਰ ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ
1: ਸਿਮਰੈ ਸੇ ਜਨ ਜਿਨ ਕੁਰ ਪਵ ਮਾਇਆ ਨਾਨਕ ਤਿੰਜਨ ਸਰਨੀ ਪਿਆ
0: ਹਰ ਸਿਮਰਨ ਕਰ ਭਤ ਪ੍ਰਗਟਾਏ ਹਰ ਸਿਮਰਨ ਲਗ ਬੇਦੋ ਪਾਏ
1: ਹਰ ਸਿਮਰਨ ਪੈਸੇ ਜਤੀ ਦਾਤੇ ਹਰ ਸਿਮਰਨ ਨੀਚੋ ਕੁੰਜ ਜਾਤੇ
0: ਹਰ ਸਿਮਰਨ ਧਾਰੀ ਸਭ ਧਰਨਾ ਸਿਮਰ ਸਿਮਰ ਹਰ ਕਾਰਨ ਕਰਨਾ
1: ਹਰ ਸਿਮਰਨ ਕਿਉ ਸਗਲ ਅਕਾਰਾ ਹਰ ਸਿਮਰਨ ਮੈਂ ਆਪਣੇ ਓਅੰਕਾਰਾ
0: ਕਰ ਕਿਰਪਾ ਜਿਸੇ ਆਪ ਬੁਝਾਇਆ ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਇੱਕ ਸਲੋਕ
0: ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭ ਸਾਥ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਜਾ ਮਾਤ ਪਿਤਾ ਸਤਮੀਤ ਨਾ ਭਾਈ ਮਨ ਉਹਾ ਨਾਮ ਤੇਰਾ ਸੰਗ ਸਹਾਈ
0: ਜਹਿ ਮਹਾ ਭੈਣ ਦੂਤ ਜਮਦਾ ਲੈ ਤਹਿ ਕੇਵਲ ਨਾਮ ਸੰਗ ਤੇਰਾ ਚੱਲੈ
1: ਜਹਿ ਮੁਸ਼ਕਲ ਹੋਵੇ ਅਤ ਭਾਰੀ ਹਰ ਕੋ ਨਾਮ ਖਿਨਮਾ ਹੈ ਉਧਾਰੀ
0: ਅਨਕ ਪੁਨਹ ਚਰਨ ਕਰਤ ਨੀਤਾ ਰਹਿ ਹਰ ਕੋ ਨਾਮ ਕੋਟ ਪਾਪਰ ਹਰੈ
1: ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਗਨੇਰੇ
0: ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪ ਹੋਏ ਸੁਖੀਆ
1: ਲਾ ਕਰੋਰੀ ਬੰਧਨ ਪਰੈ ਹਰ ਕਾ ਨਾਮ ਜਪਤ ਨਿਸਤਰੈ
0: ਅਨਕ ਮਾਇਆ ਰੰਗ ਤਿਖ ਨਾ ਬੁਝਾਵੈ ਹਰ ਕਾ ਨਾਮ ਜਪਤ ਆਗਾਵੈ
1: ਜੇ ਮਾਰਗ ਹੋ ਜਾਤ ਕੇਲਾ ਤੈ ਹਰ ਨਾਮ ਸੰਗ ਹੋਤ ਸੁਹੇਲਾ
0: ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮਗਤ ਪਾਈਐ
1: ਸੂਟਤ ਨਾਹੀ ਕੋ ਲਖਬਾਹੀ ਨਾਮ ਜਪੈ ਤੈ ਪਾਰ ਪਰਾਹੀ
0: ਅਨਕ ਬਗਨ ਜਹਿ ਆਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ
1: ਅਨਕ ਜੋਨ ਜਨ ਮੈਂ ਮਰ ਜਾਮ ਨਾਮ ਜੋਤ ਪਾਵੈ ਬਿਸਰਾਮ
0: ਹਉ ਮਹਿਲਾ ਮਲਕ ਬਹੋ ਨਾ ਧੋਵੈ ਹਰ ਕਾ ਨਾਮ ਕੋਟ ਪਾਪ ਹੋਵੈ
1: ਐਸਾ ਨਾ ਜਪੋ ਮਨ ਰੰਗ ਨਾਨਕ ਪਾਈਐ ਸਾਧ ਕੈ ਸੰਗ
0: ਜਿਹ ਮਾਰ ਕੇ ਗਨ ਜਾਹੇ ਨਕੂਸਾ ਹਰ ਕਾ ਨਾਮ ਉਹਾ ਸੰਗ ਤੋਸਾ
1: ਜੈ ਪੈਂਡੇ ਮਹਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ
0: ਜਹਾਂ ਪੰਥ ਤੇਰਾ ਕੋ ਨਸ ਜਾਨੂ ਹਰ ਕਾ ਨਾਮ ਤਹਿ ਨਾਲ ਪਛਾਨੂ
1: ਜਾਂ ਮਹਾ ਬੇਅੰਤ ਪ੍ਰੋਗਾਮ ਤੇ ਹਰ ਕੇ ਨਾਮ ਕੀ ਤੂੰ ਉੱਪਰ ਛਾਮ
0: ਜਹਾਂ ਤਿਰਖਾ ਮਨ ਤੁਝ ਆਕਰਖੈ ਤਹਿ ਨਾਨਕ ਹਰ ਹਰ ਅੰਮ੍ਰਿਤ ਵਰਖੈ
1: ਭਗ ਜਨਾ ਕੀ ਬਰਤਨ ਨਾਮ ਸੰਜਨਾ ਕੈ ਮਨ ਬਿਸਰਾਮ
0: ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਧਰੇ ਜਨ ਕੋਟ
1: ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਔਖਤ ਸਾਧ ਕੁਮਾਰ
0: ਹਰ ਜਨ ਕੈ ਹਰ ਨਾਮ ਨਿਧਾਨ ਪਾਰ ਬ੍ਰਹਮ ਜਨ ਕੀ ਨੋ ਦਾਨ
1: ਮਨ ਤਨ ਰੰਗ ਰਤੇ ਰੰਗ ਏ ਕੈ ਨਾਨਕ ਜਨ ਕੈ ਬਿਰਦ ਵਿਵੇਕੈ
0: ਹਰ ਕਾ ਨਾਮ ਜਨ ਕੋ ਮੁਕਤ ਜੋਤ ਹਰ ਕੈ ਨਾਮ ਜਨ ਕੋ ਤ੍ਰਿਪਤ ਭੋਗਤ
1: ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਪਰੈ ਨਭੰਗ
0: ਹਰ ਕਾ ਨਾਮ ਜਨ ਕੀ ਵਡਿਆਈ ਹਰ ਕੈ ਨਾਮ ਜਨ ਸ਼ੋਭਾ ਪਾਈ
1: ਹਰ ਕਾ ਨਾਮ ਜਨ ਕੋ ਭਉ ਜੋ ਹਰ ਨਾਮ ਜਪਤ ਕਛਨਾ ਹੈ ਬਿਜੋ
0: ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ
1: ਹਰ ਹਰ ਜਨ ਕੇ ਮਾਲਕ ਜੀਨਾ ਹਰ ਦਨ ਜਨ ਕੋ ਆਪ ਪ੍ਰਭ ਦੀਨਾ
0: ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨ ਜਾਣੀ
1: ਓਤ ਪੋ ਜਨ ਹਰ ਸਰਾਤੇ ਸੁਨ ਸਮਾਦ ਨਾਮ ਰਸਮਾਤੇ
0: ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਾਤ ਪ੍ਰਗਟਨੀ ਛਪੈ
1: ਕੀ ਭਗਤ ਮੁਤ ਪਉ ਕਰੈ ਨਾਨਕ ਜਨ ਸੰਕੇਤੇ ਤਰੈ
0: ਪਾਰ ਜਾਤ ਇਹੋ ਹਰ ਕੋ ਨਾਮ ਕਾਮ ਧਿਨ ਹਰ ਹਰ ਗੁਣ ਗਾਮ
1: ਸਭ ਤੇ ਉੱਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁਖ ਲਥਾ
0: ਨਾਮ ਕੀ ਮਹਿਮਾ ਸੰਤ ਰਿਦਵਸ ਹੈ ਸੰਤ ਪ੍ਰਤਾਪ ਦੁਰਤ ਸਭ ਨਸੈ
1: ਸੰਤ ਕਾ ਸੰਗ ਮੁੜ ਭਾਗੀ ਪਾਈ ਹੈ ਸੰਤ ਕੀ ਸੇਵਾ ਨਾਮ ਦੇ ਆਈ ਹੈ
0: ਨਾਮ ਤੁਲ ਕਾ ਛਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋਏ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਦੋ ਸਲੋਕ
0: ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬ ਢੰਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਤਾਪ ਗਿਆਨ ਸਭ ਧਿਆਨ ਖਟ ਸ਼ਾਸਤਰ ਸਿਮਰਤ ਵਖਿਆਨ
0: ਯੋਗ ਅਭਿਆਸ ਕਰਮ ਧਰਮ ਕਰਿਆ ਸਗਲ ਤੇ ਆਗਮਨ ਮੱਧੇ ਫਿਰਿਆ ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋ ਮੈਂ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਮ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਬੋਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮਕ ਕਰ ਸਰੀਰ ਕਟਾਵੈ ਤੋ ਵੀ ਹੋ ਮੈਂ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕੱਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਤ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਾਉ ਵਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਝੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸੁਨਾਹੀ ਊਬ ਪਾਇਆਲ ਮੋਹਿ ਵਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿੰਤਿਨ ਨੀ ਮਾਨੈ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹ ਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਸਿੰਘ ਕੋ ਪਵਦਸ ਪਿਆਸਾ ਨਾਨਕ ਤਾ ਕਹਿ ਬਲ ਬਲ ਜਾਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾਕਾ ਮਨ ਹੋਏ ਸਗਲ ਕੀਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮ ਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੇ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਨ ਬਖਾਨੀ
0: ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਵਨ ਮੂਲ ਤੇ ਕਵਨ ਦਸ਼ਟਾਨੀ
0: ਜਿਨ ਤੂੰ ਸਾਧ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਤ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੂਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਇਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾਕੀ ਸੇਵਾ ਨਮ ਨਿਦ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਰ ਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇਪ ਉਧਾਰੈ ਧੋਏ ਗਰਤ ਪੀਰ ਪ੍ਰਸਮ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
1: ਦੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸੁਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾ
0: ਸੁਨ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਈ ਸੋ ਆਵੇ ਨਾ ਚੀਤ ਜੋ ਬਹਿ ਰਾਇ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹੋ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਬਾਰ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨ ਜਾਣੈ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰ ਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਨੀ ਨਾਨਕ ਦਾਸ ਦਾ ਕੁਰਬਾਨੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਜਨਾ ਕਹਿ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾ ਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸਤ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਾਉ ਮੂੜਾ ਕਹੁ ਕਹਾਂ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਦਰਸ਼ਨ ਪਾਇਆ।
0: ਅਗਣਤ ਸਾਹੋ ਆਪਣੀ ਦੇ ਰਾਸ, ਖਾਤ ਪੀਤ ਵਰਤੈ ਆਨੰਦ ਉਲਾਸ।
1: ਆਪਣੀ ਅਮਾਨ ਕਛ ਬਹੁਰ ਸਾਲੇ, ਅਗਿਆਨੀ ਮਨ ਰੋਸ ਕਰੇ।
0: ਆਪਣੀ ਪ੍ਰਤੀ ਤਾਪੀ ਖੋਵੈ, ਬਹੁਰ ਉਸਕਾ ਵਿਸ਼ਵਾਸ ਨ ਹੋਵੈ।
1: ਜਿਸ ਕੀ ਬਸਤੀ ਸਾਗੇ ਰਾਖੈ, ਪਪਕੀ ਆਗਿਆ ਮਾਨੇ ਮਾਥੈ।
0: ਉਸ ਤੇ ਚੌਗਨ ਕਰੈ ਨਿਹਾਲ, ਨਾਨਕ ਸਾਹਿਬ ਸਦਾ ਦਯਾਲ।
1: ਅਨਕ ਪਾਤ ਮਾਇਆ ਕਹੇ, ਸਰ ਪਰ ਹੋਵਤ ਜਾਨ ਅਨੇਕ।
0: ਬਿਰਕੀ ਛਾਇਆ ਸੋ ਰੰਗ ਲਾਵੈ, ਉਹ ਬਿਨ ਸਹਿ ਉਹ ਮਨ ਪਛਤਾਵੈ।
1: ਜੋਤੀ ਸਹਿ ਸੋ ਚਾਲਣ ਹਾਰ, ਲਪਟ ਰਹੋ ਤੈ ਅੰਧ ਅੰਧਾਰ।
0: ਬਟਾਊ ਸਿਓ ਜੋ ਲਾਵੈ ਨੇਹੇ, ਤਾਂ ਕੋ ਹਾਥ ਨਾ ਆਵੈ ਕਿਹੇ।
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ, ਕਰ ਕਿਰਪਾ ਨਾਨਕ ਆਪ ਲੈ ਲਾਈ।
0: ਮਿਥਿਆ ਤਨ ਧਨ ਕੁਟੰਬ ਸੁਭਾਇਆ, ਮਿਥਿਆ ਹੋ ਮੈਂ ਮਮਤਾ ਮਾਇਆ।
1: ਮਿਥਿਆ ਰਾਜੁ ਮੰਤਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਾਲ।
0: ਮਿਥਿਆ ਰਥ ਹਸਤੀ ਅਸ ਬਸਤਰਾ, ਮਿਥਿਆ ਰੰਗ ਸੰਗ ਮਾਇਆ ਪੇ ਖਸਤਾ।
1: ਮਿਥਿਆ ਧਰੋ ਮੋਹ ਅਭਿਮਾਨ, ਮਿਥਿਆ ਆਪ ਉਪਰ ਕਰਤ ਗੁਮਾਨ।
0: ਅਸਤਰ ਭਗਤ ਸਾਧ ਕੀ ਸ਼ਰਨ, ਨਾਨਕ ਜਪ ਜਪ ਜੀਵੈ ਹਰ ਕੇ ਚਰਨ।
1: ਮਿਥਿਆ ਸਰਨ ਪਰ ਨਿੰਦਾ ਸੁਣੇ, ਮਿਥਿਆ ਹਸ ਪਰ ਦਰਬ ਕੁਹਿਰੇ।
0: ਮਿਥਿਆ ਨੇਤਰ ਪੇਖਤ ਪਰ ਤਿਰ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾ।
1: ਮਿਥਿਆ ਚਿੰਨ ਪਰ ਵਿਕਾਰ ਕੁਤਾਵੈ, ਮਿਥਿਆ ਮਨ ਪਰ ਲੋਭ ਲੁਭਾਵੈ।
0: ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਵਿਕਾਰਾ।
1: ਬਿਨ ਮੂਜੇ ਮਿਥਿਆ ਸਭ ਪੈ, ਸਫਲ ਦੇ ਨਾਨਕ ਹਰ ਹਰ ਨਾਮ ਲੈ।
0: ਬਿਰਥੀ ਸਾਖਤ ਕੀ ਆਰ ਜਾ, ਸੱਚ ਬਿਨਾ ਕਹਿ ਹੋਵਤ ਸੂਚਾ।
1: ਬਿਰਥਾ ਨਾਮ ਬਿਨਾ ਤਨ ਅੰਧ, ਮੁਖਾਵਤਾ ਕਹਿ ਦੁਰਗੰਧ।
0: ਬਿਨ ਸਿਮਰਨ ਬਿਨ ਰੈਣ ਬਿਰਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ।
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ, ਜੋ ਕਿਰਪਾ ਤੇ ਨਿਰਾਰ ਧਾਮ।
0: ਧਨ ਧਨ ਤੇ ਜਨ ਜਿਹ ਘਟ ਬਸਿਓ, ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ।
1: ਰਹਿਤ ਵਰ ਕਛ ਅਵਰ ਕਮਾਵਤ, ਮਾਨੀ ਪੀਤ ਮਖੋ ਗੰਡਲਾਵਤ।
0: ਜਾਨਨ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨ ਕਾਹੂ ਭੀਨ।
1: ਔਰ ਉਪਦੇਸ਼ੈ ਆਪਣਾ ਕਰੈ, ਆਵਤ ਜਾਵਤ ਜਨ ਮੈਂ ਮਰੈ।
0: ਜਿਸ ਕੈ ਅੰਤਰ ਬਸੈ ਨਿਰੰਕਾਰ, ਤਿਸ ਕੀ ਸੀਖ ਧਰੈ ਸੰਸਾਰ।
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ, ਨਾਨਕ ਉਂਜਨ ਚਨ ਪ੍ਰਾਤ।
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ, ਆਪਣਾ ਕੀਆ ਆਪਹਿ ਮਾਨੈ।
1: ਆਪੇ ਆਪ ਆਪ ਕਰਤ ਨਵੇਰਾ, ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ।
0: ਉਪਾਵ ਸਿਆਣਪ ਸਗਲ ਤੇ ਰਹਿਤ, ਸਭ ਕਛ ਜਾਣੈ ਆਤਮ ਕੀ ਰਹਿਤ।
1: ਪਾਵੈ ਤਿਸ ਲੈ ਲੜ ਲਾਏ, ਥਾਂ ਥਨੰਤਰ ਰਿਹਾ ਸਮਾਏ।
0: ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਪ ਨਾਨਕ ਹਰੀ।
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗ ਜਨਾ ਕੈ ਮਨ ਵਿਸਰਾਮ। 8-5 ਸਲੋਕ।
0: ਕਾਮ ਕ੍ਰੋਧ ਅਰ ਲੋਭ ਮੋਹ, ਬਿਨਸ ਜਾਏ ਅਹਮੇਵ। ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ। ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ।
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰਖ ਮਨ ਮਾਹੇ।
0: ਜੇ ਪ੍ਰਸਾਦ ਸੁਗੰਧ ਤਨ ਲਾਵੈ, ਤਿਸ ਕੋ ਸਿਮਰਤ ਪਰਮਤ ਪਾਵੈ।
1: ਜੇ ਪ੍ਰਸਾਦ ਵਸੇ ਸੁਖ ਮੰਦਰ, ਤਿਸੇ ਧਿਆਇ ਸਦਾ ਮਨ ਅੰਦਰ।
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, 8 ਪਹਿਰ ਸਿਮਰੋ ਤਿਸ ਰਸਨਾ।
1: ਜੇ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਨ ਜੋਗ।
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੈ ਤਿਆਕਾ ਤਵ ਲੁਭਾਵੈ।
1: ਜੇ ਪ੍ਰਸਾਦ ਸੁਸੇ ਸੁਈ ਜੈ, ਮਨ 8 ਪਹਿਰ ਤਾਕਾ ਜਸ ਗਵੀ ਜੈ।
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ, ਮੁਖਤਾ ਕੋ ਜਸ ਰਸਨ ਬਖਾਨੈ।
1: ਜੇ ਪ੍ਰਸਾਦ ਤੇ ਰਹਿਤਾ ਧਰਮ, ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ।
0: ਪ੍ਰਭ ਜੀ ਜਪਤ ਦਰ ਗੈ ਮਾਨ, ਪਾਵੈ ਨਾਨਕ ਪਤ ਸੇਤੀ ਘਰ ਜਾਵੈ।
1: ਜੇ ਪ੍ਰਸਾਦ ਔਰੋ ਕੰਚਨ ਦੇਹੀ, ਲਿਵ ਲਾਓ ਤਿਸ ਨਾਮ ਸਨੇਹੀ।
0: ਜੇ ਪ੍ਰਸਾਦ ਤੇਰਾ ਉਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ।
1: ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੈ, ਮਨ ਸੰਨੀ ਪ੍ਰਭ ਠਾਕਰ ਪ੍ਰਭ ਤਾਕੈ।
0: ਜੇ ਪ੍ਰਸਾਦ ਤੁਜ ਕੋ ਨ ਪਹੁੰਚੈ, ਮਨ ਸਾਸ ਸਾਸ ਸਿਮਰੋ ਪ੍ਰਭ ਉਚੇ।
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ, ਨਾਨਕ ਤਾ ਕੀ ਭਗਤ ਕਰੇ।
0: ਜੇ ਪ੍ਰਸਾਦ ਆਭੂਖਣ ਪਹਿਰੀ ਜੈ, ਮਨ ਤਿਨ ਸਿਮਰਤ ਕਿਉਂ ਆਲਸ ਕੀਜੈ।
1: ਜੇ ਪ੍ਰਸਾਦ ਅਸੁਹਸਤ ਅਸਵਾਰੀ, ਮਨ ਤਿਸ ਪਰ ਕੋ ਕਬੂ ਨਾ ਵਿਸਾਰੀ।
0: ਜੇ ਪ੍ਰਸਾਦ ਬਾਗ ਮਿਲਕ ਧਨਾ, ਰਾਖ ਪੁਰੋਈ ਪ੍ਰਭ ਆਪਣੇ ਮਨਾ।
1: ਜਿਨ ਤੇਰੀ ਮਨ ਬੰਤ ਬਨਾਈ, ਉਠਤ ਬੈਠ ਸਤ ਸਹਿ ਧਿਆਈ।
0: ਤਿਸੈ ਧਿਆ ਜੋ ਏਕ ਅਲਖ ਹੈ, ਇਹਾ ਉਹਾ ਨਾਨਕ ਤੇਰੀ ਰਖੈ।
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ, ਮਨ 8 ਪਹਿਰ ਕਰ ਤਿਸਕਾ ਧਿਆਨ।
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ, ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ।
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰੋ ਸਦਾ ਅਨੂਪ।
0: ਜੇ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ।
1: ਜੇ ਪ੍ਰਸਾਦ ਤੇਰੀ ਪਤ ਰਹਿ, ਗੁਰ ਪ੍ਰਸਾਦ ਨਾਨਕ ਜਸ ਕਹਿ।
0: ਜੇ ਪ੍ਰਸਾਦ ਸੁਣੈ ਕਰਨਾਦ, ਜੇ ਪ੍ਰਸਾਦ ਪੇਖੈ ਬਿਸਮਾਦ।
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ, ਜੇ ਪ੍ਰਸਾਦ ਸੋ ਸਹਿਜੇ ਬਸਨਾ।
0: ਜੇ ਪ੍ਰਸਾਦ ਹਸਤ ਕਰ ਚਲ ਹੈ, ਜੇ ਪ੍ਰਸਾਦ ਸੰਪੂਰਨ ਫਲ ਹੈ।
1: ਜੇ ਪ੍ਰਸਾਦ ਪਰਮ ਗਤ ਪਾਵੈ, ਜੇ ਪ੍ਰਸਾਦ ਸੋ ਸਹਿ ਸਮਾਵੈ।
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ।
1: ਜੇ ਪ੍ਰਸਾਦ ਤੂੰ ਪਟ ਸੰਸਾਰ, ਤਿਸ ਪ੍ਰਭ ਕੋ ਮੂਲ ਨਾ ਮਨੋ ਵਿਸਾਰ।
0: ਜੇ ਪ੍ਰਸਾਦ ਤੇਰਾ ਪ੍ਰਤਾਪ, ਰੇ ਮਨ ਮੂੜ ਤੂੰ ਤਾਂ ਕੋ ਜਾਪ।
1: ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸੇ ਜਾਨ ਮਨ ਸਦਾ ਹਜੂਰ ਹੈ।
0: ਜੇ ਪ੍ਰਸਾਦ ਤੂੰ ਪਾਵੈ ਸਾਚ, ਰੇ ਮਨ ਮੇਰੇ ਤੂੰ ਤਾਂ ਸੁਰਾਚ।
1: ਜੇ ਪ੍ਰਸਾਦ ਸਭ ਕੀਰਤ ਹੋਏ, ਨਾਨਕ ਜਾਪ ਜਪੈ ਜਪ ਸੋਏ।
0: ਆਪ ਜਪਾਈ ਜਪੈ ਸੋ ਨਾਓ, ਆਪ ਗਾਏ ਸੋ ਹਰ ਗੁਣ ਗਾਓ।
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੂ ਦਿਆ ਤੇ ਕਮਲ ਵਿਗਾਸ।
0: ਸਭ ਸੋ ਪ੍ਰਸੰਨ ਬਸੈ ਮਨ ਸੋਏ, ਪ੍ਰਭ ਦਇਆ ਤੇ ਮਤ ਉਤਮ ਹੋਏ।
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ, ਆਪੋ ਕਛੂ ਨਾ ਕਿਨਹੂ ਲਿਆ।
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ, ਨਾਨਕ ਕਹਿ ਕਛੂ ਨਾ ਹਾਥ।
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕਹਿ ਮਨ ਵਿਸਰਾਮ। 8-6 ਸਲੋਕ।
0: ਆਗਮ ਅਗਾਦ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਕਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸਾਧਕ ਸੰਗ ਮਹੂਜਲ ਹੋਤ ਸਾਧ ਸੰਗ ਮਲ ਸਗਲੀ ਕੋ
0: ਸਾਧਕ ਸੰਗ ਮਿਟੈ ਅਭਿਮਾਨ ਸਾਧਕ ਸੰਗ ਪ੍ਰਗਟੈ ਸੋ ਗਿਆਨ
1: ਸਾਧਕ ਸੰਗ ਪੂਜੇ ਪਵਨੇਰਾ ਸਾਧ ਸੰਗ ਸੁਬਹੁਤ ਨਵੇਰਾ
0: ਸਾਧਕ ਸੰਗ ਪਾਏ ਨਾਮ ਰਤਨ ਸਾਧਕ ਸੰਗੇ ਕੁਪਰ ਜਤਨ
1: ਸਾਧ ਕੀ ਮਹਿਮਾ ਬਰਨੇ ਕੌਣ ਪੁਰਾਣੀ ਨਾਨਕ ਸਾਧ ਕੀ ਸੋਭਾ ਬ੍ਰਹਮਾ ਹੈ ਸਮਾਨੀ
0: ਸਾਧਕ ਸੰਗ ਅਗੋਚਰ ਮਿਲੈ ਸਾਧਕ ਸੰਗ ਸਦਾ ਪ੍ਰਫੁੱਲੈ
1: ਸਾਧਕ ਸੰਗ ਆਵੇ ਬਸ ਪੰਚਾ ਸਾਧ ਸੰਗ ਅੰਮ੍ਰਿਤ ਰਸ ਪੁੰਚਾ
0: ਸਾਧ ਸੰਗ ਹੋਏ ਸਭ ਕੀ ਰੇਨ ਸਾਧਕ ਸੰਗ ਮਨੋਹਰ ਬੈਨ
1: ਸਾਧਕ ਸੰਗ ਨਾ ਕਤੂ ਧਾਵੈ ਸਾਧ ਸੰਗ ਅਸਤਿਤ ਮਨ ਪਾਵੈ
0: ਸਾਧਕ ਸੰਗ ਮਾਇਆ ਤੇ ਭਿੰਨ ਸਾਧ ਸੰਗ ਨਾਨਕ ਪ੍ਰਭ ਸੁ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਮੀਤ ਸਾਧੂ ਕੇ ਸੰਗ ਮਹਾਪੁਨੀ
0: ਸਾਧ ਸੰਗ ਕਿਸੇ ਨਹੀਂ ਬੈਰ ਸਾਧਕ ਸੰਗ ਨਾ ਬੀਂਗਾ ਪੈਰ
1: ਸਾਧਕ ਸੰਗ ਨਹੀਂ ਘੁਮੰਦਾ ਸਾਧ ਸੰਗ ਜਾਣੇ ਪਰਮਾਨੰਦਾ
0: ਸਾਧਕ ਸੰਗ ਨਹੀਂ ਹੋ ਤਾਪ ਸਾਧਕ ਸੰਗ ਤਜੈ ਸਾ ਬਾਪ
1: ਆਪੇ ਜਾਣੈ ਸਾਧ ਵਡਾਈ ਨਾਨਕ ਸਾਧ ਪ੍ਰਭੂ ਬਨਿਆਈ
0: ਸਾਧਕ ਸੰਗ ਨਾ ਕਬਹੂ ਧਾਵੈ ਸਾਧਕ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹਿ ਸਾਧੂ ਕੇ ਸੰਗ ਅਜਰ ਸਹਿ
0: ਸਾਧਕ ਸੰਗ ਬਸੈ ਥਾਨ ਉੱਚੈ ਸਾਧੂ ਕੈ ਸੰਗ ਮਹਿਲ ਪਹੁੰਚੈ
1: ਸਾਧਕ ਸੰਗ ਦਿੜੇ ਸਭ ਧਰਮ ਸਾਧਕ ਸੰਗ ਕੇਵਲ ਪਾਰ ਬ੍ਰਹਮ
0: ਸਾਧਕ ਸੰਗ ਪਾਏ ਨਾਮ ਨਿਧਾਨ ਨਾਨਕ ਸਾਧੂ ਕੈ ਕੁਰਬਾਨ
1: ਸਾਧਕ ਸੰਗ ਸਭ ਕੁਲ ਉਧਾਰੇ ਸਾਧ ਸੰਗ ਸਾਜਨ ਮੀਟ ਕੁਟੰਬ ਨਿਸਤਾਰੈ
0: ਸਾਧੂ ਕੈ ਸੰਗ ਸੋ ਧਨ ਪਾਵੈ ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ ਸਾਧਕ ਸੰਗ ਸੁਭਾ ਸੁਰਦੇਵਾ
0: ਸਾਧੂ ਕੈ ਸੰਗ ਪਾਪ ਪਲਾਇਨ ਸਾਧ ਸੰਗ ਮਰਤ ਗੁਣ ਗਾਇਨ
1: ਸਾਧਕ ਸੰਗ ਸਰਬਥਾਨ ਗਮ ਨਾਨਕ ਸਾਧਕ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛਕਾਲ ਦਰਸ਼ਨ ਭੇਟ ਹੋਤ ਨਿਹਾਲ
1: ਸਾਧਕ ਸੰਗ ਕਲੂਕਤ ਹਰੈ ਸਾਧਕ ਸੰਗ ਨਰਕ ਪਰ ਹਰੈ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ ਸਾਧ ਸੰਗ ਵਿਛੜਤ ਹਰ ਮੇਲਾ
1: ਜੋ ਇੱਛੈ ਸੋਈ ਫਲ ਪਾਵੈ ਸਾਧਕ ਸੰਗ ਨ ਬਿਰਥਾ ਜਾਵੈ
0: ਪਾਰ ਬ੍ਰਹਮ ਸਾਧ ਰਿਧ ਵਸੈ ਨਾਨਕ ਉਦਰੈ ਸਾਧ ਸੁਨ ਰਸੈ
1: ਸਾਧਕ ਸੰਗ ਸੁਨੋ ਹਰ ਨਾਉ ਸਾਧ ਸੰਗ ਹਰ ਕੇ ਗੁਣ ਗਾਓ
0: ਸਾਧਕ ਸੰਗ ਨਾ ਮਨ ਤੇ ਵਿਸਰੈ ਸਾਧ ਸੰਗ ਸਰ ਪਰ ਨਿਸਤਾਰੈ
1: ਸਾਧਕ ਸੰਗ ਲਗੇ ਪ੍ਰਭ ਮਿੱਠਾ ਸਾਧੂ ਕੈ ਸੰਗ ਗੜਗੜ ਡੀਠਾ
0: ਸਾਧ ਸੰਗ ਭਇ ਆਗਿਆਕਾਰੀ ਸਾਧ ਸੰਗਤ ਭਈ ਹਮਾਰੀ
1: ਸਾਧਕ ਸੰਗ ਮੇਟੈ ਸਭ ਰੋਗ ਨਾਨਕ ਸਾਧ ਭੇਟੈ ਸੰਜੋਗ
0: ਸਾਧ ਕੀ ਮਹਿਮਾ ਬੇਦ ਨਾ ਜਾਣੈ ਜੇਤਾ ਸੁਣੈ ਤੇ ਤਬ ਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ ਸਾਧ ਕੀ ਉਪਮਾ ਰਹੀ ਭਰਪੂਰ
0: ਸਾਧ ਕੀ ਸੋਭਾ ਕਾ ਨਾਹੀ ਅੰਤ ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਉੱਚ ਤੇ ਉੱਚੀ ਸਾਧ ਕੀ ਸੋਭਾ ਮੂਚ ਤੇ ਮੂਚੀ
0: ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪ੍ਰਾ ਭੇਦ ਨਾ ਭਾਈ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਸੱਤ ਸਲੋਕ
0: ਮਨ ਸਾਚਾ ਮੁਖ ਸਾਚਾ ਸੋਏ ਅਵਰ ਨਾ ਪੇਖੈ ਏਕਸ ਬਿਨ ਕੋਏ ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਦਮ ਗਿਆਨੀ ਸਦਾ ਨਿਰਲੇਪ ਜੈਸੇ ਜਲ ਮੈਂ ਕਮਲ ਅਲੇਪ
0: ਬ੍ਰਹਮ ਗਿਆਨੀ ਸਦਾ ਨਿਰਦੋਖ ਜੈਸੇ ਸੂਰ ਸਰਬ ਕੋ ਸੋਖ
1: ਬ੍ਰਹਮ ਗਿਆਨੀ ਕੈ ਦਿਸ ਸਮਾਨ ਜੈਸੇ ਰਾਜ ਰੰਗ ਕੋ ਲਾਗੈ ਤੁਲ ਪਵਾਨ
0: ਬ੍ਰਹਮ ਗਿਆਨੀ ਕੈ ਧੀਰ ਜੇਕ ਜੋ ਬਸਦਾ ਕੋ ਖੋਦੈ ਕੋ ਚੰਦਨ ਲੇ
1: ਬ੍ਰਹਮ ਗਿਆਨੀ ਕਾ ਇਹ ਗੁਨਾਓ ਨਾਨਕ ਜੋ ਪਾਵਕ ਕਾ ਸਹਿ ਸੁਭਾਓ
0: ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ ਜੈਸੇ ਮੈਲ ਨ ਲਾਗੈ ਜਲਾ
1: ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ ਜੈਸੇ ਧਰ ਉਪਰ ਆਕਾਸ
0: ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੈ ਨਾਹੀ ਬਿਮਾਨ
1: ਬ੍ਰਹਮ ਗਿਆਨੀ ਉੱਚ ਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ
0: ਬ੍ਰਹਮ ਗਿਆਨੀ ਸੇ ਜਨ ਭਏ ਨਾਨਕ ਜਿਨ ਪ੍ਰਭ ਆਪ ਕਰੇ
1: ਬ੍ਰਹਮ ਗਿਆਨੀ ਸਗਲ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ
0: ਬ੍ਰਹਮ ਗਿਆਨੀ ਕੀ ਸਭ ਉਪਰ ਮਾਇਆ ਬ੍ਰਹਮ ਗਿਆਨੀ ਤੇ ਕਛ ਬੁਰਾ ਨ ਭਇਆ
1: ਬ੍ਰਹਮ ਗਿਆਨੀ ਸਦਾ ਸੰਦਰਸੀ ਬ੍ਰਹਮ ਗਿਆਨੀ ਕੀ ਦਿਸ ਅੰਮ੍ਰਿਤ ਸਵਰਸੀ
0: ਬ੍ਰਹਮ ਗਿਆਨੀ ਬੰਧਨ ਤੇ ਮੁਕਤਾ ਬ੍ਰਹਮ ਗਿਆਨੀ ਕੀ ਨਿਰਮਲ ਯੁਗਤਾ
1: ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨਕ ਬ੍ਰਹਮ ਗਿਆਨੀ ਕਾ ਬ੍ਰਹਮ ਦਿਆਨ
0: ਬ੍ਰਹਮ ਗਿਆਨੀ ਏਕ ਉਪਰ ਆਸ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
1: ਬ੍ਰਹਮ ਗਿਆਨੀ ਕਾ ਗਰੀਬੀ ਸਮਾਹਾ ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ
0: ਬ੍ਰਹਮ ਗਿਆਨੀ ਕੈ ਨਾਹੀ ਧੰਦਾ ਬ੍ਰਹਮ ਗਿਆਨੀ ਲੈ ਧਾਵਤ ਬੰਧਾ
1: ਬ੍ਰਹਮ ਗਿਆਨੀ ਕੈ ਹੋਏ ਸੁਫਲਾ ਬ੍ਰਹਮ ਗਿਆਨੀ ਸੁਫਲ ਫਲਾ
0: ਬ੍ਰਹਮ ਗਿਆਨੀ ਸੰਗ ਸਗਲ ਉਧਾਰ ਨਾਨਕ ਬ੍ਰਹਮ ਗਿਆਨੀ ਜਪੈ ਸਗਲ ਸੰਸਾਰ
1: ਬ੍ਰਹਮ ਗਿਆਨੀ ਕੈ ਇਕੈ ਰੰਗ ਬ੍ਰਹਮ ਗਿਆਨੀ ਕੈ ਬਸੈ ਪ੍ਰਭਸੰਗ
0: ਬ੍ਰਹਮ ਗਿਆਨੀ ਕੈ ਨਾਮ ਆਧਾਰ ਬ੍ਰਹਮ ਗਿਆਨੀ ਕੈ ਨਾਮ ਪਰਿਵਾਰ
1: ਬ੍ਰਹਮ ਗਿਆਨੀ ਸਦਾ ਸਭ ਜਗਤ ਬ੍ਰਹਮ ਗਿਆਨੀ ਇਹ ਬੁੱਧ ਤਿਆਗ
0: ਬ੍ਰਹਮ ਗਿਆਨੀ ਕੈ ਮਨ ਪਰਮਾਨੰਦ ਬ੍ਰਹਮ ਗਿਆਨੀ ਕੈ ਘਰ ਸਦਾ ਆਨੰਦ
1: ਬ੍ਰਹਮ ਗਿਆਨੀ ਸੁਖ ਸਹਿਜ ਨਿਵਾਸ ਨਾਨਕ ਬ੍ਰਹਮ ਗਿਆਨੀ ਕਾ ਨਹੀਂ ਬਿਨਾਸ
0: ਬ੍ਰਹਮ ਗਿਆਨੀ ਬ੍ਰਹਮ ਕਵਿਤਾ ਬ੍ਰਹਮ ਗਿਆਨੀ ਏਕ ਸੰਹਿਤਾ
1: ਬ੍ਰਹਮ ਗਿਆਨੀ ਕਾ ਹੋਏ ਅਚਿੰਤ ਬ੍ਰਹਮ ਗਿਆਨੀ ਕਾ ਨਿਰਮਲ ਮੰਤ
0: ਬ੍ਰਹਮ ਗਿਆਨੀ ਜਿਸ ਕਰੈ ਪ੍ਰਭਾਪ ਬ੍ਰਹਮ ਗਿਆਨੀ ਕਾ ਬੜ ਪ੍ਰਤਾਪ
1: ਬ੍ਰਹਮ ਗਿਆਨੀ ਕਾ ਦਸ ਵਡਭਾਗੀ ਪਾਈਐ ਬ੍ਰਹਮ ਗਿਆਨੀ ਕੋ ਬਲ ਬਲ ਜਾਈਐ
0: ਬ੍ਰਹਮ ਗਿਆਨੀ ਕੋ ਖੋਜੈ ਮਹੇਸ਼ਵਰ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਵਰ
1: ਬ੍ਰਹਮ ਗਿਆਨੀ ਕੀ ਕੀਮਤ ਨਾਹੇ ਬ੍ਰਹਮ ਗਿਆਨੀ ਕੈ ਸਗਲ ਮਨ ਮਾਹੇ
0: ਬ੍ਰਹਮ ਗਿਆਨੀ ਕਾ ਕੌਣ ਜਾਣੈ ਭੇਦ ਬ੍ਰਹਮ ਗਿਆਨੀ ਕੋ ਸਦਾ ਆਦੇਸ਼
1: ਬ੍ਰਹਮ ਗਿਆਨੀ ਕਾ ਕਥਿਆ ਨਾ ਜਾਏ ਅਧਾਖਰ ਬ੍ਰਹਮ ਗਿਆਨੀ ਸਰਬ ਕਾ ਠਾਕਰ
0: ਬ੍ਰਹਮ ਗਿਆਨੀ ਕੀਮਤ ਕੌਣ ਪਖਾਨੈ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੈ
1: ਬ੍ਰਹਮ ਗਿਆਨੀ ਕਾ ਅੰਤ ਨ ਪਾਰ ਨਾਨਕ ਬ੍ਰਹਮ ਗਿਆਨੀ ਕੋ ਸਦਾ ਨਮਸਕਾਰ
0: ਬ੍ਰਹਮ ਗਿਆਨੀ ਸਭ ਸ੍ਰਿਸ਼ਟ ਕਾ ਕਰਤਾ ਬ੍ਰਹਮ ਗਿਆਨੀ ਸਭ ਜੀਵੈ ਨਹੀਂ ਮਰਤਾ
1: ਬ੍ਰਹਮ ਗਿਆਨੀ ਮੁਕਤ ਜੁਗਤ ਜੀ ਕਾ ਦਾਤਾ ਬ੍ਰਹਮ ਗਿਆਨੀ ਪੂਰਨ ਪੁਰਖ ਵਿਧਾਤਾ
0: ਬ੍ਰਹਮ ਗਿਆਨੀ ਅਨਾਥ ਕਾ ਨਾਥ ਬ੍ਰਹਮ ਗਿਆਨੀ ਕਾ ਸਭ ਉਪਰ ਹਾਥ
1: ਬ੍ਰਹਮ ਗਿਆਨੀ ਕਾ ਸਗਲ ਆਕਾਰ ਬ੍ਰਹਮ ਗਿਆਨੀ ਆਪ ਨਿਰੰਕਾਰ
0: ਬ੍ਰਹਮ ਗਿਆਨੀ ਕੀ ਸ਼ੋਭਾ ਬ੍ਰਹਮ ਗਿਆਨੀ ਬਾਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਅੱਠ ਸਲੋਕ
0: ਉਰ ਧਾਰੈ ਜੋ ਅੰਤਰ ਨਾਮ ਸਰਬ ਮੈਂ ਪੇਖੈ ਭਗਵਾਨ ਨਿਮਖ ਨਿਮਖ ਠਾਕੁਰ ਨਮਸਕਾਰ ਹੈ ਨਾਨਕ ਹੋ ਅਪਰਸ ਸਗਲ ਨਿਸਤਾਰੈ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਮਿਥਿਆ ਨਾਹੀ ਰਸਨਾ ਪਰਸ ਮਨ ਮੈਂ ਪੀਤ ਨਿਰੰਜਨ ਦਰਸ
0: ਪਰ ਤੇਰੇ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗ ਹੇਤ
1: ਨ ਸੁਨੇ ਕਾਹੂ ਕੀ ਨਿੰਦਾ ਸਭ ਤੇ ਜਾਣੇ ਆਪਸ ਕੋ ਮੰਦਾ
0: ਗੁਰ ਪ੍ਰਸਾਦ ਵਿਖਿਆ ਪਰ ਹਰੈ ਮਨ ਕੀ ਬਾਸ਼ਨਾ ਮਨ ਤੇ ਟਰੈ
1: ਇੰਦਰੀ ਜਿਤ ਪਾਈ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ
0: ਵੈਸ਼ਨੋ ਸੋਜੇ ਸੁਪਰ ਸੁਪਰ ਸਨ ਵਿਸ਼ਨ ਕੀ ਮਾਇਆ ਤੇ ਹੋਏ ਭਿੰਨ
1: ਕਰਮ ਕਰਤ ਹੋਏ ਨੇ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ
0: ਕਾਹੂ ਫਲ ਕੀ ਇੱਛਾ ਨਹੀਂ ਬਾਛੈ ਕੇਵਲ ਭਾਤ ਕੀਰਤਨ ਸੰਗ ਰਾਚੈ
1: ਮੰਤ ਅਨੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ
0: ਆਪ ਦ੍ਰਿੜੈ ਅਵਰਹਿ ਨਾਮ ਜਪਾਵੈ ਨਾਨਕ ਹੋ ਵੈਸ਼ਨੋ ਪਰਮਗਤ ਪਾਵੈ
1: ਭਗਵਤੀ ਭਗਵੰਤ ਭਗਤ ਕਾ ਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ
0: ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ
1: ਸਾਧ ਸੰਗ ਪਾਪਾ ਮਲ ਖੋਵੈ ਤਿਸ ਭਗਵਤੀ ਕੀ ਮਤ ਉੱਤਮ ਹੋਵੈ
0: ਭਗਵੰਤ ਕੀ ਟਹਿਲ ਕਰੈ ਨਿਤਨੀਤ ਮੰਤਾ ਨਰਪੈ ਵਿਸ਼ਨ ਪ੍ਰੀਤ
1: ਹਰ ਕੇ ਚਰਨ ਹਿਰਦੈ ਵਸਾਵੈ ਨਾਨਕ ਐਸਾ ਭਗਵਤੀ ਭਗਵੰਤ ਕੋ ਪਾਵੈ
0: ਸੋ ਪੰਡਤ ਜੋ ਮਨ ਪਰ ਬੁੱਧੈ ਰਾਮ ਨਾਮ ਆਤਮ ਮੈਂ ਸੂਧੈ
1: ਰਾਮ ਨਾਮ ਸਾਰਸ ਪੀਵੈ ਉਸ ਪੰਡਤ ਕੇ ਉਪਦੇਸ਼ ਜਗ ਜੀਵੈ
0: ਹਰ ਕੀ ਕਥਾ ਹਿਰਦੈ ਵਸਾਵੈ ਸੋ ਪੰਡਤ ਫਿਰ ਜੋ ਨ ਆਵੈ
1: ਵੇਦ ਪੁਰਾਣ ਸਿਮਰਤ ਬੂਜੈ ਮੂਲ ਸੁਖਮ ਮੈਂ ਜਾਣੇ ਸਥੂਲ
0: ਚੌ ਵਰ ਨਾ ਕੋ ਦੇ ਉਪਦੇਸ਼ ਨਾਨਕ ਉਸ ਪੰਡਤ ਕੋ ਸਦਾ ਆਦੇਸ਼
1: ਬੀਜ ਮੰਤਰ ਸਰਬ ਕੋ ਗਿਆਨ ਚੌ ਵਰ ਨਾ ਮੈਂ ਜਪੇ ਕੋ ਨਾਮ
0: ਜੋ ਜੋ ਜਪੈ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਕੋਏ
1: ਕਰ ਕਿਰਪਾ ਅੰਤੁਰ ਉਰਧਾਰੇ ਪਾਸੂ ਪ੍ਰੇਤ ਮੁਕਤ ਪਾਥਰ ਕੋ ਤਾਰੇ
0: ਸਰਬ ਰੋਗ ਕਾ ਔਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ
1: ਆਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਤੁਰ ਕਰਮ
0: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤ ਰਾਮਦਾਸ
1: ਆਤਮ ਨਾਮ ਤਿਸ ਨਦਰੀ ਆਇਆ ਦਾਤ ਸੰਤਰ ਭਾਇ ਤਿਨ ਪਾਇਆ
0: ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗੈ ਪ੍ਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ ਤਿਸ ਦਾਸ ਕੋ ਸਭ ਸੋ ਜੀ ਪਰੈ
0: ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ
1: ਕੀ ਆ ਗਿਆ ਤੁਮ ਹਿਤਾਵੈ ਜੀਵਨ ਮੁਕਤ ਸੋ ਕਹਾਵੈ
0: ਐਸਾ ਹਰਕ ਤੈਸਾ ਸੋਗ ਸਦਾ ਅਨੰਤ ਹੈ ਨਹੀਂ ਵਿਯੋਗ
1: ਐਸਾ ਸੁਨ ਤੈਸੀ ਉਸਮਾਟੀ ਤੈਸਾ ਅੰਮ੍ਰਿਤ ਤੈਸੀ ਬਿਖਾਟੀ
0: ਤੈਸਾ ਮਨ ਤੈਸਾ ਅਭਿਮਾਨ ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ
0: ਪਾਰ ਬ੍ਰਹਮ ਕੇ ਸਗਲੇ ਠਾਉ ਜਿਤ ਜਿਤ ਘਰ ਰਾਖੈ ਤੈਸਾ ਤਿਨ ਨਾਉ
1: ਆਪੇ ਕਨ ਕਰਾਵਨ ਜੋਗ ਪ੍ਰਭਾਵੈ ਸੋਈ ਫੁਨ ਹੋਗ
0: ਪਸਰੇ ਆਪ ਹੋਏ ਅੰਤ ਰੰਗ ਲਖਿਨ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੀ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਵਨਾਸ
0: ਸਦਾ ਸਦਾ ਸਦਾ ਦਇਆਲ ਸਿਮਰ ਸਿਮਰ ਨਾਨਕ ਭਏ ਨਿਹਾਲ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਨੌ ਸਲੋਕ
0: ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦ ਅਨਕ ਪ੍ਰਕਾਰ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਕਈ ਕੋਟ ਹੋਏ ਪੁਜਾਰੀ ਕਈ ਕੋਟ ਆਚਾਰ ਵਿਵਹਾਰੀ
0: ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਮਨ ਭਰਮ ਹੈ ਦਾਸੀ
1: ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ
0: ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾ ਵਿਚਾਰ ਹੈ
1: ਕਈ ਕੋਟ ਨਪਤ ਨਾਮ ਤੇ ਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ
0: ਕਈ ਕੋਟ ਭੈ ਅਭਿਮਾਨੀ ਕਈ ਕੋਟ ਅੰਧ ਗਿਆਨੀ
1: ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ
0: ਕਈ ਕੋਟ ਪਰ ਦਰਬ ਕੋਹਿਰ ਹੈ ਕਈ ਕੋਟ ਪਰ ਦੁੱਖ ਨਾ ਕਰ ਹੈ
1: ਕਈ ਕੋਟ ਮਾਇਆ ਸੁਰਮਾਹੇ ਕਈ ਕੋਟ ਪਰਦੇਸ ਭਰਮਾਹੇ
0: ਜਿਤ ਜਿਤ ਲਾਵੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ
0: ਕਈ ਕੋਟ ਪੰਖੀ ਸਰਪੋ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ
1: ਕਈ ਕੋਟ ਪੌਣ ਪਾਣੀ ਬੈਸੰਤਰ ਕਈ ਕੋਟ ਦੇਸ ਭੂ ਮੰਡਲ
0: ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵਿੰਦਰ ਸਿਰ ਛਤਰ
1: ਸੁਮਦਰੀ ਆਪਣਾ ਸੂਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰ ਹੈ
0: ਕਈ ਕੋਟ ਰਾਜਸ ਤਮ ਸਾਤਕ ਕਈ ਕੋਟ ਵੇਦ ਪੁਰਾਣ ਸਿਮਰ ਤਰ ਸ਼ਾਸਤ
1: ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀ
1: ਕਈ ਕੋਟ ਜਾਂ ਕਿਨ ਪ੍ਰਸਾਦ ਚ ਕਈ ਕੋਟ ਭੂਤ ਪੇ ਸੁਕਰ ਮਿਰਗਾ
0: ਸਭ ਤੇ ਨੇਰਾ ਸਭ ਹੂਤੇ ਦੂਰ ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ
0: ਕਈ ਕੋਟ ਜਨ ਮੈਂ ਜੀਵੈ ਮਰ ਹੈ ਕਈ ਕੋਟ ਬਹੁ ਜੂਨੀ ਫਿਰ ਹੈ
1: ਕਈ ਕੋਟ ਬੈਠ ਥੀ ਖਾਏ ਕਈ ਕੋਟ ਖਾਲੇ ਤਕ ਪਾਏ
0: ਕਈ ਕੋਟ ਕੀ ਧਨਵੰਤ ਕਈ ਕੋਟ माया मह चिंत
1: जह जय भाणा तै तै राखे नानक सब किश प्रभ के हाथे
0: कई कोट भय बैरागी राम नाम संग तिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप प्यास तिन को मिलियो प्रभ बिनास
1: कई कोट मां गए सत्संग पार ब्रह्म तिन लागा रंग
0: जिनको है आपसु प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई ज्योत कीनो विस्तार
1: कई बार पसरो पसार सदा सदा एक एक अंकार
0: कई कोट कीने बहु भांत प्रभ ते होई ब्रह्मा हे समात
1: ताका अंत न जाने कोई आपे आप नानक प्रभ सोए
0: कई कोट पार ब्रह्म के दास तिन होवत आत्म परगास
1: कई कोट तत् के बेते सदा निहारे एको नेत्रे
0: कई कोट नाम रस पीवे अमर भय सद सद ही जीवे
1: कई कोट नाम गुण गावे आत्म रस सहि समावे
0: अपने जन को सास सास मारे नानक कोई परमेश्वर के प्यारे
1: सुखमनी सुख अमर प्रभ नाम भगत जना कै मन विश्राम अठ दस लोक
0: कारण कारण प्रभ एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपति
1: करन करावन करने जोग जो तिस पावै सोई होग
0: किन मैं थापू थाप नहारा अंत नहीं किछ पारा वारा
1: हुक्मे तार अतर रहावै हुक्मे उपजै हुक्म समावै
0: हुक्मे ऊंच नीच व्यवहार हुक्मे अनक रंग प्रकार
1: कर कर देखे अपनी वडियाई नानक सब में रहा समाई
0: प्रभावै मन गत पावै प्रभावै ता पाथर त्रावै
1: प्रभावै बिन शास्त्र राखै प्रभावै ता हर गुण पाखै
0: प्रभावै ता पथ तुधारै आप करै आपन बिचारै
1: दोहसरिया का स्वामी खिलै विकसै अंतर जामी
0: जो पावै सो कार करावै नानक दृष्टि अवर न आवै
1: हो मानक ते क्या होयावै जो तिस पावै सोई करावै
0: इसका हाथ होए ता सब किछ ले जो तिस पावै सोई करे
1: अनजानत बिख्या मैं रचै जे जानत आपन आप बचै
0: भरमे भूला दह दिसतावै निमुख माहे चार कुंट फिरावै
1: कर कृपा जिस अपनी भगत दे नानक ते जन ना मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवै तिस तत्काल ददस पलटावै
0: जाको अपनी करै बख्शीस ताका लेखा नागने जगदीश
1: जियो पिंड सब तिसकी रास खटगढ़ पूर्ण ब्रह्म प्रगास
0: अपनी बन

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: यार तू इतनी इनी चेती आके पक्का भी हो गया, की जुगाड़ लाया है?
1: जुगाड़ नहीं, ए है 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ ਪੀਆਰ ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, ਏਟੀ ਅਪੀਲਸ, ਸਕਿਲਡ ਵੀਜ਼ਾ, ਪੀਆਰ, ਯੂਐਸ ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸਿਜ਼ ਪ੍ਰੋਵਾਈਡ ਕਰਦੇ ਨੇ।
0: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
1: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com।

0: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Radio Hanji, 1674 AM, 24

0: वे सिडनी वाले हो तुसी सुन रहे हो अपना इंडियन रेडियो स्टेशन रेडियो हांजी 1674 AM रेडियो
1: सुनो जी गड्डी अक्षरा ज्वेलर्स वाल ले लो
2: ओ जो हुकम मेरी सरकार
1: ओ आ किधर हैरी स्पार्क वाल जाना तुसी आ किथे जा रहे हो
2: अक्षरा ज्वेलर्स दी दूजी लोकेशन
1: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन से मिलनगे
2: आहो जी आहो
1: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच सुनो जी गड्डी अक्षरा ज्वेलर्स वाल ले लो
2: ओ जो हुकम मेरी सरकार
1: ओ आ किधर हैरी स्पार्क वाल जाना तुसी आ किथे जा रहे हो
2: अक्षरा ज्वेलर्स दी दूजी लोकेशन
1: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन से मिलनगे
2: आहो जी आहो
1: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच
3: अज दा विचार अज दी कहानी हर रोज तुसी सुनदे हो शो हांजी मेलबर्न विच तुहाडी डिमांड उते आओ एक बार फिर सुनदे हां इस हफ्ते दी एक बेहतरीन कहानी
4: रेडियो हांजी 1674 आस करदे हां दिन तुहाडा वधिया जा रहा होएगा समा हो चुका अज दी कहानी दा अज दे विचार दा एक वारी एक लड़का अपने प्यो नूं मिलना तो मिलनी दे उत्ते दस्या कि वह इस वारी भी जॉब छड्डा इस वारी भी उहदी किस्मत ने उहदा साथ नहीं दिता प्यो सारा कुछ बड़े ध्यान दे नाल सुन रहा अगे भी हर वार कोई ना कोई नवी मुसीबत आउंदी आ पुत नूं इस वारी उह चाहुंदा कि मैं कोई अपना कारोबार ही शुरू कर लवां नौकरी दे उत्ते उहदी किस्मत उहदा साथ नहीं देंदी कदी किते किसे कंपनी दे विच उहदी बनदी नहीं किसे जगह दे उत्ते उह कंपनी बंद हो जांदी है किते कुछ ते किते कुछ लगातार काफ़ी थावां दे उत्ते इदां दी समस्या आई है पुत चाहुंदा कि प्यो अपनी कमाई दे विच्चों रिटायरमेंट दे विच्चों कुछ पैसे मैनू देवे ते नाले अपनी जान पछाण दे विच्चों मेरी मदद कर देवे लागे पैंदे एक पहाड़ी एड़ी एरिए दे विच्च हुण ओह होटल मोटल खोलना चाहुंदा उहनूं लगदा कि मैं अपना कारोबार करूँगा मेरी किस्मत शायद अपने कारोबार दे विच ही चमकेगी ये चीज़ पता नहीं खरे अपनी आ जां फिर होर किसी ने दसी आ ते मां ने भी लागो हामी भरी बहुत मेहनत करता मेरा पुत कोई नहीं पुत किस्मत अज नहीं तो कल कितना कितने तो जरूर साथ दूगी जिथे कितने तेरी किस्मत दे विच दाना पानी लिखा होया वेखी अपने आप ही तो उधरले पासे नूं तुर पैना पर प्यो चुपचाप सारा कुछ सुन रहा शायद उन्हें यह चीज़ा पसंद ने शायद नहीं ਕਿਹੜੇ ਏਰੀਏ ਦੇ ਵਿੱਚ ਫਿਰ ਤੂੰ ਆਪਣਾ ਕਾਰੋਬਾਰ ਖੋਲ੍ਹਣਾ ਚਾਹੁੰਦਾ ਪਿਓ ਨੇ ਆਖਿਰਕਾਰ ਚੁੱਪੀ ਤੋੜੀ ਚੱਲ ਫਿਰ ਉਹ ਵੇਖ ਕੇ ਆਈਏ ਕਾਰ ਦੇ ਵਿੱਚ ਬੈਠ ਕੇ ਉਸ ਪਾਸੇ ਨੂੰ ਨਿਕਲ ਜਾਂਦੇ ਨੇ ਪਹਾੜੀ ਏਰੀਆ ਹੋਣ ਦੇ ਕਰਕੇ ਗੱਡੀ ਉਚਾਈ ਵੱਲ ਨੂੰ ਜਾ ਰਹੀ ਇੱਕ ਜਗ੍ਹਾ ਦੇ ਉੱਤੇ ਜਾ ਕੇ ਪਿਓ ਨੇ ਗੱਡੀ ਰੋਕਣ ਦੇ ਲਈ ਕਿਹਾ ਇੱਥੇ ਗੱਡੀ ਰੋਕ ਅਤੇ ਆਸ ਪਾਸ ਚੰਗੀ ਤਰ੍ਹਾਂ ਦੇ ਨਾਲ ਵੇਖ ਅਤੇ ਮੈਨੂੰ ਦੱਸ ਆਪਾਂ ਕਿੰਨੀ ਕੁ ਉਚਾਈ ਦੇ ਉੱਤੇ ਆ ਗਏ ਹਾਂ ਪੁੱਤ ਨੇ ਕਿਹਾ ਪਾਪਾ ਜੀ ਕਾਫ਼ੀ ਉੱਪਰ ਆ ਗਏ ਹਾਂ ਆਪਾਂ ਇਸ ਜਗ੍ਹਾ ਦੇ ਉੱਤੇ ਲੋਕ ਘੁੰਮਣ ਫਿਰਨ ਦੇ ਲਈ ਆਉਂਦੇ ਨੇ ਕਾਫ਼ੀ ਹਰਿਆਲੀ ਹੈ ਲੋਕ ਭੀੜ ਭੜਕਾ ਛੱਡ ਕੇ ਜਦੋਂ ਵੀ ਛੁੱਟੀਆਂ ਮਿਲਦੀਆਂ ਨੇ ਤੇ ਇਹੋ ਜਿਹੀਆਂ ਥਾਵਾਂ ਦੇ ਉੱਤੇ ਘੁੰਮਣ ਦੇ ਲਈ ਆਉਂਦੇ ਨੇ ਉਹੀ ਸਾਡੇ ਗ੍ਰਾਹਕ ਹੋਣਗੇ ਇੱਦਾਂ ਦੇ ਰਲਦੇ ਮਿਲਦੇ ਹੋਰ ਵੀ ਕਈ ਇੱਥੇ ਕਾਰੋਬਾਰ ਨੇ ਬੜੇ ਸੋਹਣੇ ਚੱਲਦੇ ਨੇ ਪਿਓ ਨੇ ਕਿਹਾ ਮੈਂ ਜੇ ਕੁਛ ਤੈਨੂੰ ਕਹਾਂ ਤੈਨੂੰ ਸੁਣਨ ਦੇ ਵਿੱਚ ਅਜੀਬ ਲੱਗੇ ਤੇ ਗੁੱਸਾ ਤੇ ਨਹੀਂ ਕਰੇਗਾ? ਪੁੱਤ ਨੇ ਕਿਹਾ ਨਹੀਂ, ਕਹਿ ਵੀ ਕਿੱਦਾਂ ਸਕਦਾ, ਇੱਕ ਤੇ ਪਿਓ ਆ ਤੇ ਦੂਸਰਾ ਹੁਣ ਉਹਦੀ ਮਦਦ ਲੈਣੀ, ਉਹਦੇ ਕੋਲ ਪੈਸੇ ਲੈਣੇ ਆ, ਉਹਦੀ ਜਮ੍ਹਾਂ ਪੂੰਜੀ ਦੇ ਵਿੱਚੋਂ ਕਾਫੀ ਵੱਡਾ ਹਿੱਸਾ ਉਹ ਖਰਚਣ ਨੂੰ ਫਿਰਦਾ ਤੇ ਗੁੱਸਾ ਕਰੇ ਵੀ ਕਿੱਦਾਂ? ਪਿਓ ਨੇ ਕਿਹਾ ਇਸ ਚੜ੍ਹਾਈ ਦੇ ਉੱਤੇ ਗੱਡੀ ਇੱਕ ਪਾਸੇ ਨੂੰ ਕਰਕੇ ਬੰਦ ਕਰ ਦੇ, ਬੰਦ ਕਰ ਦੇ ਤੇ ਜੇ ਹੋ ਸਕਦਾ ਤੇ ਦੀ ਹੈਂਡ ਬ੍ਰੇਕ ਵੀ ਨਾ ਲਾ ਤੇ ਫਿਰ ਵੇਖ ਕੀ ਬਣਦਾ। ਤੇ ਪੁੱਤ ਨੇ ਬੜਾ ਹੈਰਾਨ ਹੋ ਕੇ ਪਿਓ ਵੱਲ ਵੇਖਿਆ। ਤੁਹਾਨੂੰ ਪਤਾ ਤੁਸੀਂ ਕੀ ਕਹਿ ਰਹੇ ਹੋ, ਜੇ ਮੈਂ ਹੈਂਡ ਬ੍ਰੇਕ ਵੀ ਨਾ ਲਾਈ ਤੇ ਗੱਡੀ ਥੱਲੇ ਨੂੰ ਚਲੀ ਜਾਊਗੀ, ਇਹ ਗੱਡੀ ਡਿੱਗ ਪਊਗੀ, ਐਕਸੀਡੈਂਟ ਹੋ ਜਾਊਗਾ, ਕਾਰ ਦਾ ਨੁਕਸਾਨ, ਮੇਰਾ ਤੁਹਾਡਾ ਨੁਕਸਾਨ, ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ? ਤੁਸੀਂ ਠੀਕ ਤੇ ਹੋ? ਪਿਓ ਨੇ ਕਿਹਾ ਮੈਂ ਬਿਲਕੁਲ ਠੀਕ ਹਾਂ। ਸਟੇਅਰਿੰਗ ਤੇ ਤੇਰੇ ਹੱਥ ਦੇ ਵਿੱਚ ਹੀ ਹੋਊਗਾ ਨਾ, ਜੇ ਗੱਡੀ ਆਪਣੇ ਆਪ ਰੇੜਦੀ ਜਾਊਗੀ ਜਿੱਥੇ ਵੀ ਕਿਤੇ ਲੈ ਕੇ ਜਾਊਗੀ, ਸਟੇਅਰਿੰਗ ਤੇਰੇ ਹੱਥ ਦੇ ਵਿੱਚ ਹੈ, ਤੂੰ ਆਪਣੇ ਆਪ ਕੰਟਰੋਲ ਕਰ ਸਕਦਾ। ਪੁੱਤ ਦੇ ਮਨ ਦੇ ਵਿੱਚ ਆਇਆ ਕਿ ਪਤਾ ਨਹੀਂ ਪਿਓ ਕਿੱਦਾਂ ਦੇ ਨਾਪ ਸ਼ਨਾਪ ਗੱਲਾਂ ਕਰੀ ਜਾਂਦਾ, ਏਦਾਂ ਵੀ ਹੁੰਦਾ ਕੋਈ, ਏਦਾਂ ਕੌਣ ਕਰਦਾ ਹੁੰਦਾ, ਅੱਜ ਪਤਾ ਨਹੀਂ ਕਿੱਦਾਂ ਦੀਆਂ ਗੱਲਾਂ ਕਰੀ ਜਾਂਦੇ ਹੋ ਤੁਸੀਂ। ਪੁੱਤ ਨੇ ਕਿਹਾ ਇੱਦਾਂ ਦੀਆਂ ਗੱਲਾਂ ਇਸ ਮੌਕੇ ਦੇ ਉੱਤੇ ਚੰਗੀਆਂ ਨਹੀਂ ਲੱਗਦੀਆਂ, ਮੈਂ ਪਹਿਲਾਂ ਹੀ ਬਹੁਤ ਪਰੇਸ਼ਾਨ ਹੈ। ਅਤੇ ਪਿਓ ਨੇ ਕਿਹਾ ਜਿਹੜੀਆਂ ਤੂੰ ਹਰ ਵਾਰੀ ਅਨਾਪ ਸ਼ਨਾਪ ਗੱਲਾਂ ਮੇਰੇ ਨਾਲ ਆ ਕੇ ਕਰਦਾ, ਕੀ ਮੈਂ ਉਹਨਾਂ ਤੋਂ ਪਰੇਸ਼ਾਨ ਨਹੀਂ? ਹਰ ਵਾਰੀ ਤੂੰ ਆਪਣੀ ਨੌਕਰੀ ਛੱਡ ਕੇ ਆ ਜਾਂਦਾ, ਆਖੇ ਮੇਰੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ, ਕਦੀ ਸੋਚਣ ਦੀ ਕੋਸ਼ਿਸ਼ ਨਹੀਂ ਕੀਤੀ ਕਿ ਤੇਰੇ ਪਿੱਛੇ ਕਿਉਂ ਕਿਸਮਤ ਪਈ ਹੈ? ਹੁਣ ਤੂੰ ਕਹਿੰਦਾ ਮੈਂ ਕਾਰੋਬਾਰ ਖੋਲ੍ਹਣਾ, ਪਰ ਮੈਂ ਚਾਹੁੰਦਾ ਹਾਂ ਕਿ ਇਹ ਕਾਰੋਬਾਰ ਖੋਲ੍ਹਣ ਤੋਂ ਪਹਿਲਾਂ, ਇਹ ਵੱਡਾ ਪੈਸਾ ਖਰਚਣ ਤੋਂ ਪਹਿਲਾਂ ਜ਼ਿੰਦਗੀ ਦਾ ਇੱਕ ਵੱਡਾ ਸਬਕ ਤੂੰ ਪਹਿਲਾਂ ਸਿੱਖ ਲਾ। ਮੈਨੂੰ ਲੱਗਦਾ ਹੈ ਕਿ ਜ਼ਿੰਦਗੀ ਦੇ ਵਿੱਚ ਧੱਕੇ ਧੋੜੇ ਖਾ ਕੇ ਇੱਕ ਨਹੀਂ ਤੇ ਦੋ ਨਹੀਂ ਤੇ ਤਿੰਨ, ਤੈਨੂੰ ਆਪਣੇ ਆਪ ਹੀ ਬੜੀਆਂ ਚੀਜ਼ਾਂ ਪਤਾ ਲੱਗ ਜਾਣਗੀਆਂ। ਪਰ ਜੇਕਰ ਹੁਣ ਨਹੀਂ ਲੱਗ ਰਹੀਆਂ ਤੇ ਪਿਓ ਹੋਣ ਦੇ ਨਾਤੇ ਮੇਰਾ ਦੱਸਣਾ ਫਰਜ਼ ਬਣਦਾ। ਪੁੱਤ ਨੇ ਕਿਹਾ ਹਾਂਜੀ ਦੱਸੋ, ਪਰ ਇਹ ਕਿਹੜਾ ਤਰੀਕਾ ਹੋਇਆ ਜਿਹਦੇ ਵਿੱਚ ਮੈਂ ਵੀ ਆਪ ਵੀ ਨੁਕਸਾਨ ਕਰਾਵਾਂ, ਤੁਹਾਡਾ ਵੀ ਨੁਕਸਾਨ ਹੋਵੇ, ਗੱਡੀ ਦਾ ਵੀ ਹੋਵੇ? ਵੇਖ ਮੇਰਾ ਪੁੱਤ, ਜਦੋਂ ਆਪਾਂ ਇੱਕ ਉਚਾਈ ਤੇ ਖੜੇ ਹੋਈਏ ਨਾ, ਉਚਾਈ ਯਾਨੀ ਕਿ ਸਾਡੀ ਜ਼ਿੰਦਗੀ, ਇਹ ਕਾਰ ਤੇਰੀ ਜ਼ਿੰਦਗੀ ਵਰਗੀ ਆ, ਇਹ ਤੇਰੀ ਲਾਈਫ ਆ, ਹੌਲੀ ਹੌਲੀ ਇਹ ਜਿੱਦਾਂ ਵੱਧ ਰਹੀ ਆ, ਜਿੱਦਾਂ ਤੂੰ ਵੱਡਾ ਹੋ ਰਿਹਾ, ਕੁਛ ਕਰਨ ਦੀ ਕੋਸ਼ਿਸ਼ ਕਰ ਰਿਹਾ, ਇਹ ਸਮਝ ਲਾ ਕਿ ਤੇਰੀ ਲਾਈਫ ਤਾਂ ਨੂੰ ਜਾ ਰਹੀ ਹੈ, ਜਿੱਦਾਂ ਇਹ ਕਾਰ ਨੂੰ ਆਪਾਂ ਉੱਤੇ ਲੈ ਕੇ ਆਏ ਹਾਂ, ਅਤੇ ਹੁਣ ਇਹ ਕਾਰ ਨੂੰ ਜੇਕਰ ਤੂੰ ਇੱਦਾਂ ਹੀ ਛੱਡ ਦੇਵੇਂਗਾ, ਸਟੇਅਰਿੰਗ ਤਾਂ ਭਾਵੇਂ ਤੇਰੇ ਹੱਥ ਦੇ ਵਿੱਚ ਹੈ, ਅਤੇ ਇਹ ਕਾਰ ਥੱਲੇ ਨੂੰ ਜਾਊਗੀ, ਇਹ ਨਵਾਉਣ ਵੱਲ ਨੂੰ ਜਾਊਗੀ, ਤਾਂ ਨਹੀਂ ਜਾ ਸਕਦੀ, ਅਤੇ ਉਹ ਤਾਂ ਨੂੰ ਲੈ ਕੇ ਜਾਣ ਦੇ ਲਈ ਤੈਨੂੰ ਕੀ ਕਰਨਾ ਪਊਗਾ, ਤਾਂ ਨੂੰ ਲੈ ਕੇ ਜਾਣ ਦੇ ਲਈ ਤੈਨੂੰ ਇਹ ਗੱਡੀ ਸਟਾਰਟ ਰੱਖਣੀ ਪਊਗੀ, ਰੇਸ ਦੇ ਉੱਤੇ ਪੈਰ ਰੱਖਣਾ ਪਊਗਾ, ਟੈਂਕੀ ਦੇ ਵਿੱਚ ਤੇਲ ਹੋਣਾ ਚਾਹੀਦਾ, ਅਤੇ ਧਿਆਨ ਹਰ ਵੇਲੇ ਰਾਹ ਦੇ ਉੱਤੇ, ਅਤੇ ਫਿਰ ਚਾਹੇ ਜਿੰਨਾ ਮਰਜ਼ੀ ਇਹਨੂੰ ਉੱਤੇ ਨੂੰ ਲੈ ਜਾ, ਕੁਛ ਫਰਕ ਲੱਗਦਾ ਤੈਨੂੰ ਇਸ ਕਾਰ ਦੇ ਵਿੱਚ ਅਤੇ ਜ਼ਿੰਦਗੀ ਦੇ ਵਿੱਚ? ਇੱਕ ਚੋਇਸ ਤੇਰੇ ਕੋਲ ਉਹ ਆ ਕਿ ਤੂੰ ਗੱਡੀ ਇੱਦਾਂ ਹੀ ਛੱਡੀ ਆ, ਤੂੰ ਕੋਈ ਰੇਸ ਨਹੀਂ ਨੱਪਣੀ ਚਾਹੁੰਦਾ, ਤੂੰ ਚਾਹੁੰਦਾ ਕਿ ਆਸ ਪਾਸ ਮੈਂ ਬਹੁਤਾ ਕੋਈ ਖਾਸ ਧਿਆਨ ਵੀ ਨਾ ਰੱਖਾਂ, ਅਤੇ ਫਿਰ ਤੂੰ ਤਰੱਕੀ ਵੱਲ ਨੂੰ ਨਹੀਂ ਜਾ ਸਕਦਾ। ਫਿਰ ਤੇਰੇ ਵਰਗੇ ਬੰਦੇ ਹਮੇਸ਼ਾ ਇਹੋ ਹੀ ਦੋਸ਼ ਦਿੰਦੇ ਰਹਿਣਗੇ ਕਿ ਹਾਏ ਸਾਡੀ ਕਿਸਮਤ। ਪਰ ਮੈਂ ਉਦੋਂ ਮੰਨੂੰਗਾ ਜਦੋਂ ਤੂੰ ਸਟੇਰਿੰਗ ਆਪਣੇ ਹੱਥ ਦੇ ਵਿੱਚ ਲੈ ਕੇ ਰੇਸ ਵੀ ਆਪ ਦੱਬੇਗਾ। ਹਾਲੇ ਤੱਕ ਤੂੰ ਜੋ ਵੀ ਕਰ ਰਿਹਾ ਉਹ ਤੂੰ ਢਿੱਲੇ ਹੱਥੀ ਕਰ ਰਿਹਾ। ਜਿੱਧਰ ਨੂੰ ਲਾਈਫ ਜਾਂਦੀ ਹੈ ਉੱਧਰ ਨੂੰ ਤੁਰਿਆ ਜਾਂਦਾ, ਜੋ ਚੰਗੇ ਪਾਸੇ ਕਿਤੇ ਲੈ ਗਈ ਤੇ ਲੈ ਗਈ। ਬਿਲਕੁਲ ਇਸੇ ਗੱਡੀ ਦੀ ਤਰ੍ਹਾਂ ਜੇ ਅੱਗੇ ਰਾਹ ਦੇ ਵਿੱਚ ਕੋਈ ਰੋੜਾ ਆ ਗਿਆ, ਕਿਤੇ ਕੋਈ ਟਾਇਰ ਪਾਟ ਗਿਆ, ਕਿਸੇ ਜਗ੍ਹਾ ਦੇ ਉੱਤੇ ਵੱਜ ਗਈ, ਕੋਈ ਰੁੱਖ ਆ ਗਿਆ, ਕੋਈ ਪਿੱਛੋਂ ਅੱਗੋਂ ਦੀ ਗੱਡੀ ਮਿਲ ਗਈ, ਇਹ ਸਾਰੇ ਕੁਛ ਦੇ ਵਿੱਚ ਚਾਂਸ ਬਹੁਤ ਵਧੇਰੇ ਨੇ ਕਿ ਤੂੰ ਥਾਂ ਥਾਂ ਦੇ ਉੱਤੇ ਜਗ੍ਹਾ ਜਗ੍ਹਾ ਠੋਕਰਾਂ ਖਾਵੇਂਗਾ, ਐਕਸੀਡੈਂਟ ਕਰਾਵੇਂਗਾ। ਅਤੇ ਜੇ ਆਪਣੀ ਜ਼ਿੰਦਗੀ ਨੂੰ ਸਹੀ ਢੰਗ ਦੇ ਨਾਲ ਚਲਾਉਣਾ ਤਾਂ ਫਿਰ ਕਾਇਦੇ ਦੇ ਵਿੱਚ ਚਲਾ। ਫਿਰ ਜਿੰਨੀਆਂ ਮਰਜ਼ੀ ਚੜ੍ਹਾਈਆਂ ਚੜ੍ਹ ਜੀ, ਜਿੰਨੀਆਂ ਮਰਜ਼ੀ ਤਰੱਕੀਆਂ ਕਰ ਲਈ। ਸੋ ਬਹੁਤੀ ਵਾਰੀ ਆਪਾਂ ਕਿਸਮਤ ਨੂੰ ਦੋਸ਼ ਦੇ ਕੇ ਤੇ ਆਪ ਪਾਸੇ ਹੋਣ ਨੂੰ ਫਿਰਦੇ ਹਾਂ। ਜੇ ਤੁਸੀਂ ਚੰਗੀ ਤਰ੍ਹਾਂ ਦੇ ਨਾਲ ਵੇਖੋ ਤਾਂ ਤੁਹਾਨੂੰ ਤੁਹਾਡੇ ਆਂਸਰ ਤੁਹਾਡੇ ਉਹਨਾਂ ਕੀਤੇ ਕਾਰਨਾਮਿਆਂ ਦੇ ਵਿੱਚੋਂ ਮਿਲ ਜਾਂਦੇ ਨੇ, ਜਿਹੜੇ ਕੋਈ ਹੋਰ ਦੂਸਰਾ ਤੀਸਰਾ ਨਹੀਂ ਸਮਝ ਸਕਦਾ। ਤੁਸੀਂ ਕਈ ਵਾਰੀ ਐਫਰਟ ਉਹਨੇ ਲਾਏ ਹੀ ਨਹੀਂ ਹੁੰਦੇ, ਤੁਸੀਂ ਹਰ ਵਾਰੀ ਬੜਾ ਢਿੱਲੇ ਹੱਥੀ ਚੱਲਦੇ ਹੋ ਜ਼ਿੰਦਗੀ ਦੇ ਵਿੱਚ। ਪਰ ਬਾਅਦ ਵਿੱਚ ਇੱਕ ਘੜਿਆ ਘੜਾਇਆ ਸਾਡੇ ਕੋਲ ਸਾਰਿਆਂ ਕੋਲ ਐਕਸਕਿਊਜ਼ ਹੈ ਕਿ ਮੇਰੀ ਕਿਸਮਤ ਨੇ ਮੇਰਾ ਸਾਥ ਨਹੀਂ ਦਿੱਤਾ। ਅਤੇ ਕਹਿੰਦੇ ਨੇ ਕਿਸਮਤ ਵੀ ਉਹਨਾਂ ਦਾ ਸਾਥ ਦਿੰਦੀ ਹੈ ਜਿਹੜੇ ਆਪਣਾ ਸਾਥ ਦੇਣ ਦਾ ਪਹਿਲਾਂ ਆਪ ਸੋਚਦੇ ਨੇ, ਆਪਣੇ ਮਨ ਦੇ ਵਿੱਚ ਧਾਰ ਲੈਂਦੇ ਨੇ ਕਿ ਮੈਂ ਆਪਣੀ ਮਦਦ ਕਰਨੀ ਹੈ। ਆਸ ਕਰਦੇ ਹਾਂ ਕਿ ਤੁਸੀਂ ਵੀ ਵਾਰ ਵਾਰ ਕੁਛ ਹੋ ਰਹੇ ਦਾ ਕਿਸਮਤ ਨੂੰ ਦੋਸ਼ ਨਹੀਂ ਦਿਓਗੇ।
3: ਧੰਨਵਾਦ ਕਹਾਣੀ ਸੁਣਨ ਲਈ। ਜੇ ਤੁਹਾਡੇ ਕੋਲ ਵੀ ਹੈ ਅਜਿਹੀ ਹੀ ਕੋਈ ਮੋਟੀਵੇਸ਼ਨਲ ਅਤੇ ਇੰਸਪਾਇਰਿੰਗ ਕਹਾਣੀ ਤਾਂ ਤੁਸੀਂ ਸਾਨੂੰ ਮੈਸੇਜ ਜਾਂ ਈਮੇਲ ਕਰ ਸਕਦੇ ਹੋ। ਜੇ ਕਹਾਣੀ ਵਧੀਆ ਲੱਗੀ ਤਾਂ ਰੇਡੀਓ ਹਾਂਜੀ ਦੇ ਯੂਟਿਊਬ ਚੈਨਲ ਤੋਂ ਇਸ ਨੂੰ ਜ਼ਰੂਰ ਸ਼ੇਅਰ ਕਰੋ, ਅਤੇ ਹੋਰ ਵੀ ਕਹਾਣੀਆਂ, ਵਿਚਾਰ, ਖਬਰਾਂ ਅਤੇ ਇੰਟਰਵਿਊ ਸੁਣਨ ਲਈ ਸਬਸਕ੍ਰਾਈਬ ਕਰੋ ਰੇਡੀਓ ਹਾਂਜੀ ਦਾ ਯੂਟਿਊਬ ਚੈਨਲ।

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸ ਤੰਚ।
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
3: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ਧਿਆਨ ਸੇ ਇਸ਼ਕ ਕੀਜੇ, ਕਿਉਂਕਿ ਸ਼ਾਦੀ ਨਹੀਂ ਹੋ ਸਕਤੀ ਹੈ। ਸੋ ਦੋਸਤੋ, ਮੈਂ ਹੂੰ ਆਪਕਾ ਆਪਣਾ ਰਾਜੀਵ ਠਾਕੁਰ, ਔਰ ਆਪ ਸੁਣਤੇ ਰਹੀਏ ਰੇਡੀਓ ਹਾਂਜੀ 1674 AM। ਹੱਸੀਏ, ਮਸਤ ਰਹੀਏ, ਨਾਚਤੇ ਰਹੀਏ, ਖੁਸ਼ ਰਹੀਏ।

ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਲੋ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਆਪਣਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ। ਹਾਂਜੀ, ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ, ਤੁਹਾਡੇ ਤੱਕ ਪਹੁੰਚਾਏ ਨੇ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye,